ਮਨੁੱਖ ਦਾ ਭਾਈਵਾਲ ਹੋਵੇ ਸਹੀ, ਮੈਂ ਉਹਦੀ ਵੀ ਸੁੱਖ ਮੰਗਣਾ। ਮੀਤ ਹਮਾਰੇ ਸਭ ਸੁੱਖ ਵਾਸੀ, ਕੁਟੁੰਬ ਹਮਾਰਾ ਨਿੱਜ ਘਰ ਵਾਸੀ। ਅਗਲੀ ਲਾਈਨ ਫਿਰ ਜ਼ਰਾ ਸੋਚ ਕੇ ਪੜ੍ਹਨੀ। ਮੀਤ ਕਹਿਣ ਲੱਗੇ, ਹਮ ਸੁੱਖ ਪਾਇਆ ਤਾਂ ਸਭੇ ਸੁਹੇਲੇ। ਇੱਥੇ ਖੁਦਗਰਜ਼ੀ ਨਹੀਂ ਵੀ ਜੇ ਮੈਂ ਸੁਖੀ ਹੋਇਆ ਤਾਂ ਸਾਰੇ ਸੁਖੀ। ਇਹਦਾ ਮਤਲਬ ਇਹ ਨਹੀਂ ਕਿ ਮੇਰੇ ਸੁੱਖਾਂ ਨਾਲ ਹੀ ਮੈਨੂੰ ਸਾਂਝ ਹੈ, ਬਲਕਿ ਇਹਦੇ ਅੰਤਰੀ ਵੀ ਅਰਥ ਨੇ। ਕਹਿਣ ਲੱਗੇ, ਜੇ ਮੇਰੇ ਕੋਲ ਕੋਈ ਸੁੱਖ ਨੇ ਤਾਂ ਉਹ ਮੇਰੇ ਇਕੱਲੇ ਦੀ ਨਹੀਂ, ਮੈਂ ਸਾਰਿਆਂ ਵਿੱਚ ਵੰਡਣਾ। ਇੱਥੋਂ ਪੈਦਾ ਹੁੰਦਾ ਸਰਬੱਤ ਦਾ ਭਲਾ। ਹਮ ਸੁੱਖ ਪਾਇਆ ਤਾਂ ਸਭ ਸੁਹੇਲੇ, ਗੁਰਪੂਰੇ ਪਿਤਾ ਸੰਗ ਮੇਲੇ। ਮੈਂ ਜਰਾ ਅੱਗੇ ਤੁਰਨਾ ਚਾਹੁੰਦਾ। ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਅਪੁੱਛੇ, ਰਾਜ ਹਮਾਰਾ ਸਦ ਹੀ ਨੇਚਲ, ਮਾਲ ਹਮਾਰਾ ਅਖੁੱਟ ਅਬੈਚਲ। ਹੁਣ ਇਹ ਸਾਰੀਆਂ ਗੱਲਾਂ ਦੀ ਲਿਸਟ ਇੰਨੀ ਖੂਬਸੂਰਤ ਹੈ, ਕਿਹੜਾ ਭਲਾ ਇਹ ਚੀਜ਼ ਨਹੀਂ ਚਾਹੁੰਦਾ। ਦੁਨੀਆਂ ਦਾ ਹਰ ਮਨੁੱਖ ਚਾਹੁੰਦਾ ਹੈ ਕਿਸੇ ਨੂੰ ਨਸੀਬ ਹੋਵੇ ਨਾ ਹੋਵੇ, ਇਹ ਗੱਲ ਵੱਖਰੀ। ਕਿਸੇ ਦੀ ਪ੍ਰਾਪਤੀ ਵਿੱਚ ਇਹ ਲਿਸਟ ਹੋਵੇ ਨਾ ਹੋਵੇ, ਇਹ ਗੱਲ ਵੱਖਰੀ। ਲੇਕਿਨ ਦੁਨੀਆਂ ਦਾ ਹਰ ਮਨੁੱਖ ਇਸ ਲਿਸਟ ਨੂੰ ਸੁਣਦਾ ਤੇ ਚਾਹੁੰਦਾ ਇਹ ਸਭ ਕੁਝ ਨਾਲ ਮੈਂ ਸੰਬੰਧਿਤ ਹੋ ਜਾਂ। ਤੇ ਗੁਰੂ ਨੇ ਇੰਨੀ ਵੱਡੀ ਲਿਸਟ ਦੇ ਦਿੱਤੀ, ਕਹਿਣ ਲੱਗੇ ਸਾਰਾ ਕੁਝ ਹੀ ਮੇਰੇ ਨਾਲ ਸੰਬੰਧਿਤ ਹੈ। ਪਰ ਅਗਲੀ ਲਾਈਨ ਤੇ ਜ਼ਰਾ ਰੁਕਣਾ, ਸਾਡਾ ਵੀ ਦਿਲ ਕਰਦਾ। ਗੁਰੂ ਨੇ ਆਖਿਆ ਕਿ ਇਹ ਲਿਸਟ ਸਾਡੇ ਨਾਲ ਸੰਬੰਧਿਤ ਕਿਉਂ ਨਾ ਹੋਵੇ। ਐਸਾ ਰਾਜ ਮੇਰੇ ਕੋਲ ਕਿਉਂ ਨਾ ਹੋਵੇ ਜਿਹੜਾ ਕਦੀ ਮਿਟੇ ਨਾ, ਜਿਹਦੇ ਵਿੱਚ ਕਦੀ ਇਲੈਕਸ਼ਨ ਨਾ ਹੋਵੇ, ਕਿਸੇ ਦੂਜੇ ਦਾ ਮੁਕਾਬਲਾ ਨਾ ਹੋਵੇ। ਰੱਬ ਦਾ ਇਹੋ ਹੀ ਫਰਕ ਹੈ ਨਾ। ਹੁਣ ਰੱਬ ਦੇ ਘਰ ਇਲੈਕਸ਼ਨ ਕੀ ਹੋਣੀ ਹੈ, ਕਿਉਂਕਿ ਉਹਦੇ ਵਰਗਾ ਕੋਈ ਹੋਰ ਰੱਬ ਹੋਵੇ ਤਾਂ ਉਹਦੇ ਮੁਕਾਬਲੇ ਤੇ ਖੜਾ ਹੋਵੇ। ਇਸੇ ਲਈ ਗੁਰੂ ਨੇ ਬਾਣੀ ਵਿੱਚ ਕਹਿਣ ਲੱਗੇ।

ਲੱਗੇ ਰੱਬ ਦੇ ਘਰ ਦਾ ਵਿਧਾਨ ਸੰਵਿਧਾਨ ਇਹ ਗੱਲ ਕਹਿੰਦਾ ਕਿ ਕਿਸੇ ਨੂੰ ਭੈ ਦੇਣਾ ਤੇ ਕਿਸੇ ਦਾ ਡਰ ਮੰਨਣਾ। ਰੱਬ ਦਾ ਸੰਵਿਧਾਨ ਇਹ ਗੱਲ ਕਹਿੰਦਾ ਤੇਰਾ ਦੁਸ਼ਮਣ ਕੋਈ ਨਹੀਂ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮਕੋ ਬਣ ਆਈ। ਤਾਂ ਅਜੀਬ ਘਟਨਾ ਇੱਥੇ ਖਲੋ ਕੇ ਸੋਚਣਾ ਪਵੇਗਾ ਜੇ ਸੱਚਮੁੱਚ ਇਹੋ ਹਾਲਾਤ ਨੇ ਰੱਬ ਦੇ ਘਰ ਦੇ ਤਾਂ ਫਿਰ ਅਕਾਲ ਪੁਰਖ ਨੂੰ ਫੌਜ ਦੀ ਲੋੜ ਕਿਉਂ? ਜਿੱਥੇ ਐਸੇ ਹਾਲਾਤ ਹੋਣ ਉੱਥੇ ਫੌਜ ਦੀ ਕੋਈ ਲੋੜ ਨਹੀਂ। ਜਿਨ੍ਹਾਂ ਨੇ ਵੀ ਇਉਂ ਜਿਉਣਾ ਹੋਵੇ ਉਹਨੂੰ ਫੌਜ ਦੀ ਕੋਈ ਲੋੜ ਨਹੀਂ। ਅਜੋਕੇ ਯੁੱਗ ਅੰਦਰ ਜਦੋਂ ਫੌਜੀ ਦੁਨੀਆਂ ਅੰਦਰ ਬੜੀਆਂ ਮੱਲਾਂ ਮਾਰੀਆਂ ਜਾ ਰਹੀਆਂ ਨੇ, ਆਏ ਦਿਨ ਨਵੇਂ ਤੋਂ ਨਵੇਂ ਆਈਟਮ ਬੰਬ ਹਾਈਡਰੋਜਨ ਬੰਬ ਤਿਆਰ ਕੀਤੇ ਜਾ ਰਹੇ ਨੇ, ਐਸੇ ਸੈਂਸਿਟਿਵ ਆਰਮ ਤਿਆਰ ਕੀਤੇ ਜਾ ਰਹੇ ਨੇ, ਮਿਜ਼ਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਐਸੇ ਜ਼ਮਾਨੇ ਵਿੱਚ ਵੀ ਕੁਝ ਮੁਲਕ ਐਸੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਮਿਲਟਰੀ ਦੀ ਲੋੜ ਨਹੀਂ, ਪਰ ਉਹਨਾਂ ਨੇ ਫੌਜ ਨਹੀਂ ਰੱਖੀ ਹੋਈ। ਉਹਨਾਂ ਨੇ ਫੈਸਲਾ ਕੀਤਾ ਹੋਇਆ ਸੀ ਕਿਸੇ ਨਾਲ ਨਹੀਂ ਲੜਨਾ ਇਸ ਜ਼ਮਾਨੇ ਵਿੱਚ। ਤਾਂ ਫਿਰ ਸੋਚਣਾ ਅਕਾਲ ਪੁਰਖ ਨੂੰ ਫੌਜ ਦੀ ਕਿਉਂ ਲੋੜ ਪਈ? ਸਿੰਘੋ ਇੱਕ ਗੱਲ ਸਮਝਿਓ, ਰੱਬ ਨੇ ਸਾਨੂੰ ਫੌਜ ਇਸ ਲਈ ਨਹੀਂ ਬਣਾਇਆ ਆਪਣੀ ਕਿ ਉਹਨੂੰ ਕੋਈ ਡਰ ਹੈ, ਅਸੀਂ ਕੌਣ ਦੀ ਰਾਖੀ ਕਰਨੀ ਹੈ? ਮਤ ਸਮਝਿਓ ਕਿ ਰੱਬ ਕਿਸੇ ਨੂੰ ਡਰਾਉਣਾ ਚਾਹੁੰਦਾ ਜਾਂ ਕਿਸੇ ਕੋਲੋਂ ਡਰਦਾ, ਉਹਨੇ ਆਪਣੀ ਫੌਜ ਸਾਨੂੰ ਬਣਾਇਆ।

0: ਜਦੋਂ ਫੌਜ ਵਿਚ ਭਰਤੀ ਹੁੰਦਾ ਕੋਈ ਰੰਗਰੂ, ਪਹਿਲੇ ਦਿਨ ਉਸਦੇ ਹੱਥ ਬੰਦੂਕ ਨਹੀਂ ਫੜਾ ਦਿੱਤੀ ਜਾਂਦੀ, ਉਹਨੂੰ ਕੇਵਲ ਲਾਈਨਾਂ ਵਿਚ ਖੜਾ ਕਰਕੇ ਤੁਰਨਾ ਸਿਖਾਉਂਦੇ ਨੇ, ਆਹ ਤੈਨੂੰ ਤੁਰਨਾ ਸਿਖਾਈ। ਤੇ ਜੇ ਉਹ ਆਖੇ ਮੈਂ ਜਵਾਨ ਆਦਮੀ ਆ, ਇਹਨਾਂ ਦੌੜ ਸਕਣਾ, ਮੈਨੂੰ ਤੁਰਨਾ ਹਜੇ ਤੱਕ ਨਹੀਂ ਆਉਂਦਾ, ਕਹਿਣ ਲੱਗੇ ਤੂੰ ਦੌੜ ਸਕਦਾ ਪਰ ਸਾਡੇ ਡਿਸਿਪਲਿਨ ਨਾਲ ਤੁਰ ਨਹੀਂ ਸਕਦਾ, ਕਿਉਂਕਿ ਅਸੀਂ ਤੈਨੂੰ ਤੁਰਨਾ ਉਹ ਸਿਖਾਉਣਾ ਚਾਹੁੰਦੇ ਹਾਂ ਕਿ ਤੂੰ ਆਪਣੇ ਨਾਲ ਤੁਰਨ ਵਾਲਿਆਂ ਤੋਂ ਅੱਗੇ ਵੀ ਨਾ ਜਾਵੇਂ, ਪਿੱਛੇ ਵੀ ਨਾ ਰਹੀ, ਮਿਲ ਕੇ ਤੁਰਨ ਦੀ ਆਦਤ ਪਾਏ। ਜਦੋਂ ਕਦੀ ਪਰੇਡ ਹੋ ਰਹੀ ਹੋਵੇ ਨਾ, ਜਿਹੜਾ ਸਿਪਾਹੀ ਦੋ ਕਦਮ ਅੱਗੇ ਜਾਏ ਜਾਂ ਪਿੱਛੇ ਜਾਏ ਉਹਨੂੰ ਛਾਂਟ ਕੇ ਕੱਢ ਦਿੰਦੇ ਨੇ। ਇਹ ਨਹੀਂ ਕਿ ਜਿਹੜਾ ਪਿੱਛੇ ਰਹਿ ਜਾਏ ਸਲੋ ਸਮਝ ਕੇ ਉਹਨੂੰ ਕੱਢਦੇ ਨੇ, ਜਿਹੜਾ ਫਾਸਟ ਚੱਲੇ ਅੱਗੇ ਚੱਲੇ ਉਹਨੂੰ ਵੀ ਕੱਢ ਦਿੰਦੇ ਨੇ। ਕਹਿੰਦੇ ਨਹੀਂ, ਮਕਸਦ ਤਾਂ ਇਹ ਤੂੰ ਮਿਲ ਕੇ ਕਿਵੇਂ ਚੱਲਦਾ। ਡਿਸਿਪਲਿਨ, ਇਹ ਖਿਆਲ ਕਰਿਓ ਜਦੋਂ ਫੌਜੀ ਰਿਟਾਇਰ ਹੁੰਦਾ ਨਾ, ਬੰਦੂਕ ਜਮ੍ਹਾਂ ਕਰ ਲੈਂਦੇ ਨੇ, ਕਈ ਹਾਲਤਾਂ ਵਿੱਚ ਵਰਦੀ ਵੀ ਜਮ੍ਹਾਂ ਕਰ ਲੈਂਦੇ ਨੇ, ਪਰ ਡਿਸਿਪਲਿਨ ਜਮ੍ਹਾਂ ਨਹੀਂ ਕਰਦੇ ਕਿ ਅੱਜ ਤੋਂ ਤੂੰ ਆਜ਼ਾਦ ਹੈ, ਹੁਣ ਜਿਵੇਂ ਮਰਜ਼ੀ ਜੀ ਜਾ। ਇਹੋ ਕਾਰਨ ਨੇ ਦੁਨੀਆ ਫੌਜ ਵਿੱਚ ਭਰਤੀ ਰਹੇ ਹੋਏ ਕੁਛ ਦੇਰ ਕੱਟੇ ਹੋਏ ਕਿਸੇ ਮਨੁੱਖ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਭਰੋਸਾ ਕਰਦੇ ਨੇ, ਜੇ ਕਿਸੇ ਨੇ ਮੁੜ ਕੇ ਵੀ ਰੱਖਣਾ ਹੋਵੇ ਤੇ ਆਖਦੇ ਨੇ ਕੋਈ ਰਿਟਾਇਰ ਫੌਜੀ ਪਾ ਲਓ ਵੀ, ਕਿਉਂਕਿ ਉਹਦੇ 'ਚ ਡਿਸਿਪਲਿਨ ਜ਼ਿਆਦਾ ਹੁੰਦਾ। ਬਾਕੀ ਸਭ ਕੁਝ ਛੱਡ ਕੇ ਆ ਕੇ ਵੀ ਉਹ ਡਿਸਿਪਲਿਨ ਨਹੀਂ ਛੱਡਦਾ ਜੋ ਉਹਦੇ ਜੀਵਨ ਦਾ ਹਿੱਸਾ ਬਣ ਜਾਂਦਾ। ਤੇ ਖਿਆਲ ਕਰਿਓ, ਗੁਰੂ ਇਹੋ ਗੱਲ ਸਿਖਾਉਣਾ ਚਾਹੁੰਦਾ, ਕਹਿੰਦੇ ਨੇ ਮੈਂ ਇਸ ਲਈ ਤੈਨੂੰ ਫੌਜ ਨਹੀਂ ਆਖਦਾ ਕਿ ਮੈਨੂੰ ਤੇਰੀ ਰਾਖੀ ਦੀ ਲੋੜ ਹੈ, ਮੈਂ ਕਿਸੇ ਕੋਲੋਂ ਡਰ ਰਿਹਾ, ਮੈਂ ਤੈਨੂੰ ਫੌਜ ਇਸ ਲਈ ਆਖਿਆ ਕਿ ਮੈਂ ਤੈਨੂੰ ਐਸੇ ਡਿਸਿਪਲਿਨ ਵਿੱਚ ਐਸੀ ਮਰਿਆਦਾ ਵਿੱਚ ਜੀਵਨ ਦਾ ਢੰਗ ਸਿਖਾਉਣਾ ਚਾਹੁੰਦਾ ਜੋ ਤੂੰ ਕਦੀ ਵੀ ਨਾ ਤਿਆਗੇ। ਤੇਰੀ ਜ਼ਿੰਦਗੀ ਇੱਕ ਮਰਿਆਦਾ ਬਣ ਜਾਏ। ਅੱਛਾ, ਇਹ ਲਫ਼ਜ਼ ਕਰਨਾ ਅਗਲੇ ਪਾਸੇ, ਇਹੋ ਸਮਝ ਲੈਂਦੇ। ਗੁਰੂ ਨੇ ਆਖਿਆ, ਕਹਿਣ ਲੱਗੇ,
1: ਪਿਤਾ ਹਮਾਰੇ ਪੰਜ ਤੇ ਮਾਝ,
0: ਐਨੀ ਵੱਡੀ ਲਿਸਟ ਤੇ ਅਸੀਂ ਪੜ੍ਹ ਲਈ, ਮੇਰਾ ਰਾਜਨੀਤਿਕ ਹੋਵੇ, ਮੇਰਾ ਮਾਲ ਅਖੁੱਟ ਹੋਵੇ, ਸਾਰੇ ਸੰਸਾਰ ਵਿੱਚ ਮੇਰੀ ਸੋਭਾ ਹੋਵੇ, ਪਰ ਜ਼ਰਾ ਅਗਲੀ ਲਾਈਨ ਪੜ੍ਹਿਓ, ਇਹ ਸਾਰੇ ਜਿੰਨੇ ਪਦਾਰਥ ਨੇ, ਜਿੰਨੀਆਂ ਵਡਿਆਈਆਂ ਨੇ, ਸਾਰੀਆਂ ਇੱਕੋ ਗੱਲ ਦੇ ਉਹ ਲੁੰਚ ਖਲੋਤੀਆਂ ਨੇ। ਕਹਿਣ ਲੱਗੇ, ਮੇਰਾ ਬਾਪੂ ਜਿਹੜਾ ਚਿਰੰਜੀਵ ਹੈ, ਜਿਹਦੇ ਕੋਲੋਂ ਰਾਜ ਮੈਨੂੰ, ਜਿਹਦੇ ਕੋਲੋਂ ਮਾਲ ਮੈਨੂੰ, ਖਜ਼ਾਨੇ ਮੈਨੂੰ ਵਿਰਸੇ ਵਿੱਚ ਮਿਲਣੇ ਨੇ ਤੇ ਮਿਲੇ ਨੇ, ਦੁਨੀਆਂ ਦੇ ਲੋਕੋ, ਉਸ ਮੇਰੇ ਪਿਤਾ ਨੇ ਮੇਰੇ ਅੰਦਰੋਂ ਜਨਮ ਲੈ ਲਿਆ। ਆਹ ਗੱਲ ਸਮਝਣੀ, ਪਿਤਾ ਹਮਾਰੇ ਪ੍ਰਗਟੇ ਮਾਝ, ਮਾਝ ਕੰਨਣ ਵਿੱਚ, ਵੱਡਾ ਪਿਤਾ ਮੇਰੇ ਅੰਦਰੋਂ ਪ੍ਰਗਟ ਹੋਇਆ। ਅਕਸਰ ਦੁਨੀਆਂ ਦੇ ਲੋਕ ਇਹ ਸੁਣਦੇ ਨੇ ਕਿ ਪਿਤਾ ਨੇ ਪੁੱਤਰ ਨੂੰ ਜਨਮ ਦਿੱਤਾ, ਪਰ ਇੱਥੇ ਅਜੀਬ ਖਿਆਲ ਦੇ ਦਿੱਤਾ, ਕਹਿਣ ਲੱਗੇ ਐਸਾ ਵੀ ਹੁੰਦਾ ਪੁੱਤਰ ਪਿਤਾ ਨੂੰ ਜਨਮ ਦੇਵੇ, ਐਸਾ ਵੀ ਹੁੰਦਾ ਪੁੱਤਰ ਪਿਤਾ ਨੂੰ ਜਨਮ ਦੇਵੇ।
2: ਕਿਉਂਕਿ ਤਰਤੀਬ ਦੱਸੀਆਂ ਨੇ, ਆਮ ਜ਼ਿੰਦਗੀ ਵਿੱਚ ਤੁਸੀਂ ਦੇਖ ਲਿਓ,
0: ਕਿਸੇ ਪੁੱਤਰ ਦੀ ਸ਼ਕਲ, ਉਹਦਾ ਸੁਭਾਅ, ਉਹਦਾ ਖਾਣ ਪਹਿਨਣ ਦਾ ਸਲੀਕਾ ਤਰੀਕਾ, ਉਹਦੀ ਬੋਲਚਾਲ, ਉਹਦੀ ਆਵਾਜ਼, ਉਹਦੀ ਰਹਿਣੀ ਬਹਿਣੀ, ਉਹਦਾ ਦੂਜੇ ਨਾਲ, ਮਿੱਤਰਾਂ ਨਾਲ, ਦੋਸਤਾਂ ਨਾਲ ਭਾਈਚਾਰੇ ਵਿੱਚ ਬਿਹੇਵ, ਇਹ ਸਾਰੀਆਂ ਗੱਲਾਂ ਕਿਸੇ ਪਿਤਾ ਨਾਲ ਮਿਲਦੀਆਂ ਹੋਣ ਨਾ, ਤੇ ਲੋਕ ਆਮ ਅਕਸਰ ਕਹਿਣ ਲੱਗ ਪੈਂਦੇ ਨੇ ਇਹਦੀਆਂ ਆਦਤਾਂ ਤੋਂ ਤਾਂ ਇਹਦਾ ਪਿਤਾ ਦਿਸਦਾ। ਜਦੋਂ ਇਹਨੂੰ ਦੇਖੀਦਾ, ਇਹਦਾ ਬਾਪੂ ਯਾਦ ਆ ਜਾਂਦਾ, ਕਿਉਂਕਿ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚੋਂ ਜਨਮ ਲੈ ਚੁੱਕੀਆਂ ਹੁੰਦੀਆਂ। ਤੇ ਗੁਰੂ ਨੇ ਖਿਆਲ ਦਿੱਤਾ, ਕਹਿਣ ਲੱਗੇ, ਪਿਤਾ ਹਮਾਰੇ ਪ੍ਰਗਟੇ ਮਾਝ, ਇਹ ਸਾਰੇ ਖਜ਼ਾਨੇ ਮੇਰੇ ਕੋਲ ਤਾਂ ਆਏ ਕਿਉਂਕਿ ਪਿਤਾ ਮੇਰੇ ਅੰਦਰੋਂ ਪ੍ਰਗਟ ਹੋ ਗਿਆ। ਹੁਣ ਜਿੱਥੋਂ ਮੈਂ ਲੰਘਣਾ, ਲੋਕ ਵੇਖ ਕੇ ਆਖਦੇ ਨੇ ਇਹਨੂੰ ਵੇਖ ਕੇ ਤਾਂ ਸਾਨੂੰ ਪਿਤਾ ਯਾਦ ਆਉਂਦਾ, ਐਵੇਂ ਨੀ ਗੁਰੂ ਨੇ ਆਖਿਆ ਦਰਸ਼ਨ ਖਾਲਸੇ ਦਾ, ਐਵੇਂ ਗੁਰੂ ਨੇ ਨੀ ਆਖਿਆ ਦਰਸ਼ਨ ਖਾਲਸੇ ਦਾ, ਇਹਦੀ ਸ਼ਕਲ ਐਨੀ ਮਿਲਦੀ ਹੈ, इनका बोल चाल इन्ना मिलता है, इनका रहन सहन इन्ना मिलता है, मैनू तो यह दिसदा जिवें गुरु गोबिंद सिंह साहब खालसे विचों

0: جت ہو گئے نے یہو لفظ نے ایک خیال کرو گرو دشم پاتشاہ جی نے ایک خیال دے دیتا ہے کہ بانی دی بالکل اس لائن نال ملتا جلتا اس تو اگلی لائن گرو نے آخیا
1: کہو نانک جو پتا پتینے
0: پتینے کا ارتھ کی ہے وشواس وچ آ جانا یقین کر لینا من پتیج جائے انیک تھاواں تے پتینے شبد آیا لوک پتینے کچھو نہ ہووے جو دنیا دے لوگ تیرے تے ریج جان تینو پسند کر لین کوئی وڈی گل نہیں جے تو دنیا دے لوگاں نو خوش کر لیں کوئی وڈی گل نہیں چل جی چنگی گل تو یہ سی تیرے من وچ بھاونا ہوندی میرا پتا میرا باپو میرے گرو دا من پتیج جائے میرے تے وہ پسند ہو جائے میں انہوں پسند آ جا کہنے لگے کہو نانک جو پتا پتینے جس دن پتا پتر تے یقین کر لے اس دن پتا تے پتر اکو ہی رنگ وچ آ جاندے نے پتا پوت ایک ہے رنگ لینے عام زندگی وچ دیکھو بچہ بچپن وچ باپ نوں کٹ پیارا نہیں ہوندا بلکہ جنہ بچہ چھوٹا ہوئے ماں باپ نوں اتنا زیادہ پیارا ہوتا جیوں جیوں وڈا ہوتا جاتا ہے کل بھی خیال آیا سی جیوں جیوں بچہ وڈا ہوتا جاتا ہے سیاح ہوتا جاتا ہے تیوں تیوں ماں باپ دا خیال کٹتا جاتا ہے وہ سمجھتے ہیں ہوں یہ سیاح ہے اپنا بھلا برا سوچ سکتا ہے جنہ بچہ چھوٹا ہوتا ہے اتنا ہی ماں باپ نوں زیادہ پیارا ہوتا ہے بھائی صاحب بھائی گرداس جی نے بھی اپنی بانی وچ یہ گل آکھ دتی کہن لگے جیسے ایک مات کے ہوت ہیں انیک سوت پر کہن لگے سب ہی تے ادک پیارو سوت گود کو جڑا گودی وچ پتر ہوئے نا ان دا خیال زیادہ رکھ دی عام جیون دیاں گلاں بھی سمجھیاں نے پہلا بچہ جے چھوٹا ہوئے تے نواں بچہ جنم لے لے گودی چ ہوئے کئی وار پہلے بچے دے من تے اثر پی جاندا ہے کہ ماں میرے وال اونی توجہ نہیں دیندی جنی پہلا دیندی سی یہ عام زندگی دی گل ہے ماواں جاندیاں نے کیوں کیونکہ سبھاوک ہے چھوٹا بچہ ماں باپ دی توجہ زیادہ کھچدا ہے سب کچھ سمرپن کر دی ہے ماں بھی باپو بھی یہ نہیں پیار کٹ ہوں بہت پیار دی پر کیڑی عجیب گھٹنا ہے چھوٹے بچے تے بھروسہ نہیں کرتے پیار کرتے اعتبار نہیں کرتے دو گلا وکری پیار ہو چیز ہے اعتبار ہو چیز چھوٹے بچے تے ماں باپ پیار کرتے ہیں اعتبار نہیں کرتے کدے ویکھیا جی بہت چھوٹا بچہ گھر وچ ہوئے تے ماں باپ اکلے نوں چھڈ کے چلے جان گھر دا دروازہ کھلا ہوئے انہوں نے پتا کچھ سنبھال نہیں سکے گا چور گھر آ جان بھاوے گھر سارا لٹ کے لے جان یہ کوئی رکھ نہیں کر سکے گا چھوٹا پیار کرتے ہیں اعتبار نہیں اتوں تک چھوٹے بچے کی لکھت بھی پروان نہیں ہوں دنیا اندر سرکار نے بھی یہ فیصلہ کر دیتا کہ جن دیر 18 سال کا نہ ہو جائے اینی دیر اندر سائن بھی نہیں مننے جان گے چھوٹا پیار ہے اعتبار نہیں اج میچور نہیں ہویا اجے نو اپنے فرضاں دی پچھان کوئی نہیں اجے اپنی ڈیوٹی جاندا نہیں یوگ نہیں ہویا اس لئی ماں باپ بچے تے پیار کر رہے ہوندے نے اعتبار نہیں کر رہے ہوندے اس دن دی اڈیق وچ ہوندے نے انتظار وچ ہوندے نے جس دن بچہ میچیور ہو جائے سمجھ آ جائے اس نو کیویں گھر سنبھالنا ہے کیویں جائیداد سنبھالنی ہے کہ جس دن میچیور ہو جائے نا تو ماں باپ نو بھی وشواس آ جائے اس دن پھر گھر دیا چابیاں بھی سونپ دیں دیں اس دن باپو بینکر نو بھی حکم کر دیا ہوں میری تھان سے یہ بھی سائن کر سکتا ادھکار دے اپنا سب کچھ سونپ دیں تو میں ایک بار کی کسی کیڑی عجیب گل ہے گرو دشم پاتشاہ جی نے گرو نانک تو لے کے 200 سال انتظار کیتی اڈیق کیتی مت سمجھو گرو نانک ہور سن تے گرو گوبند سنگھ صاحب ہور سن ਕਈ ਵੀਰ ਜਿਹੜੇ ਅੰਮ੍ਰਿਤ ਨਹੀਂ ਛਕਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖੀ ਸੇ। ਆਈ ਗੱਲ ਖਿਆਲ ਕਰਿਓ, ਇਹ ਕੋਈ ਪਲੈਨ ਵੱਖ ਵੱਖ ਨਹੀਂ ਸੀ। ਗੁਰੂ ਨਾਨਕ ਤੋਂ ਉਸ ਮਾਂ ਤੇ ਬਾਪੂ ਦੀ ਤਰ੍ਹਾਂ ਗੁਰੂ ਨਾਨਕ ਸਿੱਖੀ ਨੂੰ ਮਿਚਿਓਰ ਕਰਨਾ ਚਾਹੁੰਦੇ ਸਨ ਤੇ ਉਡੀਕ ਕਰ ਰਹੇ ਸਨ। ਭਲਾ ਆਪਣਾ ਸਾਰਾ ਖਜ਼ਾਨਾ ਕਿਵੇਂ ਦੇ ਦੇਣੇ ਮਿਚਿਓਰ ਨੂੰ? ਪਹਿਲਾਂ ਬਾਣੀ ਨਾਲ ਉਹਨੂੰ ਸੋਝੀ ਪਾਉਣੀ ਹੈ ਕਿ ਇਹਨਾਂ ਖਜ਼ਾਨਿਆਂ ਨੂੰ ਸੰਭਾਲਣਾ ਕਿਵੇਂ। ਪੜ ਜਾਏ, ਵਿਦਵਾਨ ਹੋ ਜਾਏ, ਸਮਾਜ ਨੂੰ ਜਾਣ ਲਏ, ਭਲਾ ਬੁਰਾ ਪਛਾਣ ਸਕੇ, ਜਿਸ ਵੇਲੇ ਮਿਚਿਓਰ ਹੋ ਜਾਏਗਾ ਉਸ ਦਿਨ ਘਰ ਦੀਆਂ ਚਾਬੀਆਂ ਆਉਂਦੀਆਂ ਹੀ ਨੇ। 200 ਵਰ੍ਹਾ ਲੱਗਾ ਸਿੱਖੀ ਨੂੰ ਮਿਚਿਓਰ ਕਰਦਿਆਂ ਤੇ 200 ਵਰ੍ਹੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਵਿਸ਼ਵਾਸ ਆ ਗਿਆ, ਯਕੀਨ ਆ ਗਿਆ ਕਿ ਹੁਣ ਇਹ ਮੇਰੀ ਜਾਇਦਾਦ, ਮੇਰਾ ਵਿਰਸਾ ਸੰਭਾਲ ਸਕਦਾ ਹੈ, ਉਦੋਂ ਬਾਣੀ ਵੀ ਤੇ ਬਾਣਾ ਵੀ ਦੋਨੋਂ ਚੀਜ਼ਾਂ ਦੇ ਦਿੱਤੀਆਂ। ਹੁਣ ਮੈਨੂੰ ਤੇਰੇ ਤੇ ਵਿਸ਼ਵਾਸ ਔਰ ਆਪਣੀ ਰਸਤਿਆਂ ਤੋਂ ਇੱਕ ਲਫ਼ਜ਼ ਆਖੇ, ਮੈਂ ਕਈ ਵਾਰ ਕਹਿੰਦਾ ਉਹ ਲਫ਼ਜ਼ ਨਹੀਂ ਬਲਕਿ ਵਿਲ ਜੇ ਕਹਿਣ ਲੱਗੇ।
1: ਮੋਗ੍ਰਹਿ ਮੇ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ।
0: ਕਹਿਣ ਲੱਗੇ ਮੇਰੇ ਘਰ ਵਿੱਚ ਜਿਹੜਾ ਤਨ ਮਨ ਧਨ ਹੈ ਉਹ ਸਾਰਾ ਇਹਨਾਂ ਦਾ। ਹੁਣ ਮਿਚਿਓਰ ਹੋ, ਹੁਣ ਇਹਦਾ ਹੁਣ ਸੋਚੋ ਕਿਹੜੀ ਅਜੀਬ ਗੱਲ ਹੈ। ਮੁਕਾਬਲਤਨ ਜਦੋਂ ਸਿੱਖ ਨੂੰ ਵੀ ਹੁਕਮ ਹੋਇਆ ਉਦੋਂ ਵੀ ਇਹੋ ਹੀ ਹੋਇਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ। ਮੁਕਾਬਲਤਨ ਦੋਨੋਂ ਚੀਜ਼ਾਂ ਨੇ, ਇੱਕ ਪਾਸੇ ਗੁਰੂ ਵੀ ਤਨ ਮਨ ਧਨ ਸੌਂਪ ਰਿਹਾ ਸਿੱਖ ਨੂੰ ਤੇ ਇੱਕ ਪਾਸੇ ਸਿੱਖ ਨੂੰ ਵੀ ਇਹੋ ਹੁਕਮ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਇਹ ਜ਼ਰੂਰੀ ਹੈ ਕਿਉਂਕਿ ਦੋ ਚੀਜ਼ਾਂ ਤਾਂ ਇਕੱਠੀਆਂ ਨਹੀਂ ਨਾ ਰਹਿ ਸਕਦੀਆਂ। ਤੂੰ ਆਪਣਾ ਤਨ ਮਨ ਧਨ ਸੌਂਪੇਗਾ ਤੇ ਉਹਦੇ ਬਦਲੇ ਵਿੱਚ ਤੈਨੂੰ ਗੁਰੂ ਦਾ ਤਨ ਮਨ ਧਨ ਮਿਲੇਗਾ। ਦੋ ਤਾਂ ਇਕੱਠੇ ਨਹੀਂ ਨਾ ਰਹਿ ਸਕਦਾ ਵੀ ਤੂੰ ਤਨ ਦੋ ਰੱਖ ਲਵੇਂ, ਐਸਾ ਤਾਂ ਨਹੀਂ ਹੋ ਸਕਦਾ। ਤੂੰ ਇੱਕ ਤਨ ਆਪਣੀ ਮਰਜ਼ੀ ਦਾ ਵੀ ਛਾਂਟ ਕੱਟ ਕੇ ਬਣਾ ਲਏ ਤੇ ਇੱਕ ਤਨ ਗੁਰੂ ਦਾ ਵੀ ਹੋਵੇ ਵੀ ਥੱਲੇ ਉਂਦਾੜੀ ਕੱਟੀ ਵੀ ਹੋਵੇ ਉੱਪਰ ਪੱਗ ਰੱਖੀ ਵੀ ਹੋਵੇ ਤੇ ਦੋ ਤਨ ਹੋ ਗਏ ਨਾ। ਦੋ ਚੀਜ਼ਾਂ ਇਕੱਠੀਆਂ ਨੇ, ਦੋ ਤਨ ਨਹੀਂ ਰੱਖੇ ਜਾ ਸਕਦੇ। ਜਾਂ ਗੁਰੂ ਦਾ ਜਾ ਆਪਣਾ, ਇੱਕ ਤੇਰੀ ਆਪਣੀ ਪਸੰਦ ਦਾ ਜੋ ਤੂੰ ਆਪਣੀ ਮਰਜ਼ੀ ਨਾਲ ਘੜਿਆ, ਇੱਕ ਗੁਰੂ ਦੀ ਪਸੰਦ ਦਾ ਜਿਹੜਾ ਰੱਬ ਨੇ ਗੁਰੂ ਨੇ ਆਪਣੀ ਮਰਜ਼ੀ ਨਾਲ ਘੜਿਆ। ਜੇ ਤੂੰ ਚਾਹੇ ਮੈਂ ਦੋਨੋਂ ਹੀ ਤਨ ਰੱਖ ਲਾਂ ਇਹ ਗੱਲ ਤੇ ਨਾਮੁਮਕਿਨ ਹੈ, ਅਸੰਭਵ ਹੈ। ਇੱਕ ਤਨ ਦੇ ਦੇ, ਆਪਣਾ ਤਨ ਮਨ ਧਨ ਸੌਂਪ ਦੇ ਤੇ ਗੁਰੂ ਦਾ ਤਨ ਮਨ ਧਨ ਲੈ ਲੈ, ਰਹਿਣਾ ਤਾਂ ਤੇਰੇ ਕੋਲ ਕੀ ਹੈ। ਦੋ ਤਨ ਇਕੱਠੇ ਨਹੀਂ ਰਹਿ ਸਕਦੇ, ਦੋ ਮਨ ਵੀ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਮਨ ਹੈ ਵਿਚਾਰਾਂ ਦਾ ਸੰਗ੍ਰਹਿ। ਜੇ ਤੂੰ ਆਖੇ ਵੀ ਮੈਂ ਸ਼ਰਾਬ ਵੀ ਪੀ ਜਾਂ ਅੰਮ੍ਰਿਤ ਵੀ ਛਕ ਲਾਂ, ਦੋ ਗੱਲਾਂ ਇਕੱਠੀਆਂ ਨਹੀਂ ਹੋਣੀਆਂ। ਇੱਕ ਚੀਜ਼ ਤਾਂ ਛੱਡਣੀ ਪੈਣੀ, ਨਹੀਂ ਤੇ ਜੇ ਤੂੰ ਆਖੇ ਮਨ ਮੇਰੇ ਦੋ ਰਹਿਣ ਤੇ ਦੋਹਾਂ ਮਨਾਂ ਨੂੰ ਆਪਣੇ ਨਾਲ ਜੋੜ ਲਾ, ਦੋ ਗੱਲਾਂ ਇਕੱਠੀਆਂ ਨਹੀਂ ਹੋਣੀਆਂ। ਧਨ ਵੀ ਖਿਆਲ ਕਰੀ, ਧਨ ਵੀ ਦੋ ਇਕੱਠੇ ਨਹੀਂ ਹੋਣੇ। ਇੱਕ ਧਨ ਉਹ ਹੈ ਜਿਹੜਾ ਕਿਰਤ ਵਿੱਚੋਂ ਪੈਦਾ ਹੁੰਦਾ, ਜਿਹੜਾ ਗੁਰੂ ਆਖਦਾ ਹੈ ਐਂਡ ਦੈਨ ਸੁਕਿਰਤ ਕਰੀਏ। ਇੱਕ ਧਨ ਉਹ ਹੈ ਜਿਹੜਾ ਕਿਰਤ ਵਿੱਚੋਂ ਪੈਦਾ ਹੁੰਦਾ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਣ ਕੇ ਖਰਚ ਹੁੰਦਾ, ਭਲੇ ਕਾਜ ਲਈ, ਧਰਮ ਦੇ ਕਾਜ ਲਈ ਖਰਚ ਹੁੰਦਾ। ਤੇ ਇੱਕ ਧਨ ਉਹ ਹੈ ਜਿਹੜਾ ਠੱਗੀਆਂ ਤੋਂ, ਚੋਰੀਆਂ ਤੋਂ ਦੂਜੇ ਨੂੰ ਦੁੱਖ ਦੇ ਕੇ ਪੈਦਾ ਹੁੰਦਾ। ਸਿੰਚੇ ਦਰਬ ਦੇ ਦੁੱਖ ਲੋਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਹਿਣ ਲੱਗੇ ਤੂੰ ਦਰਬ ਸਿੰਚਣੇ ਤੇ ਲੋਕਾਂ ਨੂੰ ਦੁੱਖ ਦੇ ਕੇ ਵੀ ਸਿੰਚਣਾ ਚਾਹੁੰਦਾ। ਕੋਈ ਪਰੇਸ਼ਾਨ ਹੋਵੇ, ਕੋਈ ਗਰੀਬ ਹੋ ਜਾਏ, ਕਿਸੇ ਦਾ ਹੱਕ ਮਾਰਿਆ ਜਾਏ, ਮੈਨੂੰ ਕੀ ਮੈਨੂੰ ਮਿਲਣਾ ਚਾਹੀਦਾ। ਕਹਿਣ ਲੱਗੇ ਸਿੰਚੇ ਦਰਬ ਦੇ ਦੁੱਖ ਲੋਗ, ਤੇਰੇ ਕਾਜ ਨਾ ਅਵਰਾ ਜੋਗ। ਕਹਿਣ ਲੱਗੇ ਇੱਕ ਉਹ ਤਾਂ ਨੇ ਜਿਹੜਾ ਕਿਸੇ ਨੂੰ ਦੁਖੀ ਕਰਕੇ ਪਾਪਾਂ ਨਾਲ ਇਕੱਠਾ ਕਰਨਾ ਤੇ ਜੂਏ ਤੇ ਖਰਚ ਕਰਨਾ, ਸ਼ਰਾਬ ਦੀ ਬੋਤਲ ਤੇ ਖਰਚ ਕਰਨਾ। ਹੁਣ ਦੋ ਤਾਂ ਨੇ ਇਕੱਠੇ ਤੇ ਨਹੀਂ ਨਾ ਰਹਿ ਸਕਦੇ। ਇਹ ਖਿਆਲ ਕਰੀ, ਗੁਰੂ ਆਪਣਾ ਤਨ ਮਨ ਧਨ ਤੈਨੂੰ ਦੇਣ ਲਈ ਤਿਆਰ ਬੈਠਾ, ਉਹ ਤੇ ਵਿਲ ਕੀਤੀ ਬੈਠਾ, ਪਰ ਕਿੱਥੇ ਰੱਖੇਗਾ ਉਹ ਤਨ ਮਨ ਧਨ? ਅਜੇ ਤਾਂ ਤੂੰ ਆਪਣਾ ਤਨ ਮਨ ਧਨ ਗੁਰੂ ਅੱਗੇ ਸੌਂਪਿਆ ਹੀ ਨਹੀਂ। ਗੁਰੂ ਪਿਆਖਦਾ ਤਨ ਮਨ ਧਨ ਸਭ ਸੌਂਪ ਗੁਰ ਕੋ, हुक्म मन्ने पाई है जिस दिन तू अपनी मर्जी दा तन ना रखिया ते गुरु नु सौंप के आख्या जी मैनू अपनी मर्जी दा तन दे दियो उस दिन गुरु अपनी पसंद दा तन केसा दाड़िया दस्तार वाला सौंप देवेगा। मैं तो कई बार हैरान हो ऐस सुख नु पढ़ना मोग्रह में तन ते मन ते सिर लो तन है चार चीजा वर्त दी हालांकि सिर कोई तन नो वक् थोड़ा है जब तन ही आख दिता फिर सिर क्यों वखरा आख्या सिर भी तो तन का ही हिस्सा है पर गुरु के भी गहराई भी जाते हैं कहते नहीं तन नाल जेड़ा सिर लगता है ना वो तो दुनिया की हर कौम को है जिस सिर का गुरु गोबिंद सिंह साहब वक् जिक्र करते हैं ना वो दस्तार वाला सिर है इसलिए इत सिर का नाम सिर का जिक्र तन नालों वखरा किया नहीं तो हर तन नाल सिर तो हों तन तो सिर वक् कर देिए तो तन का भी कोई फायदा नहीं रहा तन भी मर जाता है पर गुरु कहते नहीं जिस तन मैं सौंपना चाहना उस तन के नाल सिर वक्री किस्म का है सतगुरु कहन लगे मोगह में तन से मन से सिर लो तन है सब ही इन्हीं को कहन लगे हुण 200 वरे विच मैं खालसे नू मच्योर कर लिया मैनू इहदे ते विश्वास हो गया मैनू इहदे ते यकीन हो गया कि मेरे विरसे नू ए संभाल सकदा है इसलिए मैं बाणी ते बाणा दा तन मन धन सिर दा सारा खजाना इनू सौंप रहे हैं। हुण जिस किसी ने मैनू देखना होवे ओ इनू देख ले पिता हमारे प्रगटे माज पिता पूत रल कीनी साझ इको घर विच इकट्ठे हो गए पर भलियो एक ख्याल करियो श्री गुरु ग्रंथ साहिब दी बाणी अंदर जो मैं एक लाइन पढ़ना ते अंदर कंप जांदा गुरु ने अपनी रचना तो एक गल आखी कहन लगे कई बार मैं ए भी देखना के धन पर सेज एक पर मिलन दुहेरा धन पर एक के संग बसेरा कई बार पति ते स्त्री का इको घर विच रहन सहन हुंदा है पर ख्यालां दी बनतर कारण आपस विच बन ना आवे बदकिस्मती नाल ते इको घर विच इको छत थले रहंदे आ कोई सांझ नहीं रहंदी कहन लगे इसलिए ख्यालां दी सांझ दी बड़ी जरूरत है ते गुरु दे ख्याल की ने बाणी गुरबाणी है की गुरु दे ख्याल गुरु दी विचारधारा ते जे सिख दी विचारधारा बाणी दे अनुकूल हो जाए ते गुरु नाल रब नाल विगाड़ दा कोई कारण ही नहीं रह जांदा रब दा गुरु दा विश्वास ना किते चुक जाए किते ऐसा ना होवे अपनी विल तुड़वा लवे बस इस गल तो सुचेत रहो गुरु ने 200 वरे पालन तो बाद संभालन तो बाद विश्वास करके आख्या है कि मैं अपना बाणी ते बाणा इन्हां नूं सौंप रहा अरसिंगो भागां वाले एने दुराडे बैठ के भी बहुत अश्रूप मैनू गुरु का बख्शिया होया दिसदा थोड़ी तादाद ऐसी दिस रही है नहीं तो बल्कि मैं कई बार हैरान हूं देश के दे कुछ हिस्से ही ऐसे ने जिथे एनी तादाद विच रेशो अनुसार सिखी स्वरूप नहीं मिलता अच्छा खालसा कॉलेज जिथों सिखी दी प्यों लग के पैदा होंगी सी सिखी जे बनाई इस गए सन उत्थे भी सानू बहुता स्वरूप नहीं दिसदा कई बार निराश होंगे निराशता होंगी भागां वाले हो दूर बैठे हो जित लई आए हो पर जेड़े वीर अजे तक भी इस पक्षों जागृत नहीं होए मैं उन्होंने बेनती करना चाहना बड़िया रहमता नाल 200 वरे की संभाल बाद गुरु गोबिंद सिंह साहब ने सिखी नू तन मन धन दिता है ते विश्वास करके दिता है इनू गुआ ना लियो किते ऐसा ना होवे बापू दा भरोसा चुक जाए दुनिया अंदर कई बार ऐसा हुंदा है कि जदों बाप सिर तो उठ जाए पुत्र ए समझदे ने भी हुण सानू रोकण वाला केड़ा है कई बार लायक पुत्र भी नलायक हो जांदे ने ਪਿਤਾ ਦੇ ਜਾਣ ਤੋਂ ਬਾਅਦ। ਪਰ ਖਿਆਲ ਕਰਿਓ, ਗੁਰੂ ਨੇ ਤੇ ਇਹ ਵੀ ਸਾਡੇ ਜੋਗਾ ਚਾਂਸ ਨਹੀਂ ਛੱਡਿਆ। ਗੁਰੂ ਕਹਿੰਦੇ ਨੇ ਜਿਸ ਪਿਤਾ ਨੇ ਤੁਹਾਨੂੰ ਤਨ ਮਨ ਧਨ ਦਿੱਤਾ ਹੈ ਨਾ, ਉਹ ਪਿਤਾ ਐਸਾ ਹੈ ਜਿਹੜਾ ਮਰਦਾ ਹੀ ਨਹੀਂ। ਉਹ ਪਿਤਾ ਕਦੀ ਸਾਡੇ ਸਿਰ ਤੋਂ ਉੱਠਦਾ ਹੀ ਨਹੀਂ, ਉਹ ਹਮੇਸ਼ਾ ਰਹੇਗਾ। ਤੇ ਸਾਡੀ ਹਰ ਨਕਲੋ ਹਰਕਤ ਨੂੰ, ਸਾਡੀ ਜ਼ਿੰਦਗੀ ਦੇ ਜੀਵਨ ਦੇ ਮਿਆਰ ਨੂੰ ਹਮੇਸ਼ਾ ਪਰਖਦਾ ਰਹੇਗਾ। ਕਿਤੇ ਇਹਦੇ ਜੀਵਨ ਦਾ ਮਿਆਰ ਘੱਟਦੇ ਨਹੀਂ ਗਿਆ। ਜਿਹੜਾ ਇਹਨੂੰ ਖਜ਼ਾਨਾ ਦਿੱਤਾ ਸੀ ਉਹਦੇ ਵਿੱਚ ਕੋਈ ਕਮੀ ਤੇ ਨਹੀਂ ਆ ਗਈ, ਕਿਉਂਕਿ ਐਸਾ ਤੇ ਹੋ ਸਕਦਾ ਦੁਨੀਆਂ ਦੇ ਬਾਪ ਜਦੋਂ ਸਿਰ ਤੋਂ ਉੱਠ ਜਾਣ ਕਿਸੇ ਦਾ ਪੁੱਤਰ ਨਲਾਇਕ ਹੋ ਜਾਏ, ਪਰ ਸਿੱਖ ਦਾ ਗੁਰੂ ਨਾਲੋਂ ਟੁੱਟ ਕੇ ਨਲਾਇਕ ਹੋਣਾ ਯੋਗ ਨਹੀਂ, ਕਿਉਂਕਿ ਗੁਰੂ ਪਿਤਾ ਸੀਸ ਤੋਂ ਕਦੀ ਜਾਂਦਾ ਹੀ ਨਹੀਂ, ਉਹ ਕਦੀ ਮਰਦਾ ਹੀ ਨਹੀਂ। ਸਿੱਖ ਕਦੀ ਯਤੀਮ ਹੁੰਦਾ ਹੀ ਨਹੀਂ, ਸਿੱਖ ਕਦੀ ਮਾਂ ਮਹਿੱਤਰ ਹੁੰਦਾ ਹੀ ਨਹੀਂ, ਕਿਉਂਕਿ ਇਹਦਾ ਬਾਪੂ ਹਮੇਸ਼ਾ ਸਿਰ ਤੇ ਰਹਿੰਦਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਸ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀ ਜੈ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ, ਅੱਜ ਸਤਿਗੁਰੂ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਹੋਈ ਹੈ। ਉਸ ਨੇ ਜੀਵਨ ਵਿੱਚ ਸਾਨੂੰ ਫਿਰ ਇੱਕ ਦਿਨ ਹੋਰ ਬਖਸ਼ਿਆ। ਦਿਨ ਚੜ੍ਹਿਆ ਹੈ, ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਹੋਇਆ, ਉਸਦੀ ਵਿਚਾਰ ਇਸ ਵੇਲੇ ਇੱਥੇ ਬੈਠ ਕੇ ਕਰਨੀ ਹੈ। ਹੁਕਮ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸ਼ਬਦ ਦੇ ਅਰਥ, ਸ਼ਬਦ ਦਾ ਭਾਵ, ਸ਼ਬਦ ਦਾ ਤੱਤ ਸਾਰ, ਉਹ ਅਸੀਂ ਇਸ ਵੇਲੇ ਬੈਠ ਕੇ ਵਿਚਾਰਨਾ ਹੈ। ਸ਼ਬਦ ਵਿੱਚ ਜਿਹੜੇ ਖਾਸ ਨੁਕਤੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਮਨੁੱਖ ਜਿਉਂਦਾ ਕਿਸੇ ਟੇਕ ਨਾਲ, ਆਸਰੇ ਨਾਲ। ਇਸਦਾ ਜੀਵਨ ਹੀ ਆਸਰੇ ਤੋਂ ਸ਼ੁਰੂ ਹੋਇਆ। ਮਾਂ ਬਾਪ ਦਾ ਸਹਾਰਾ ਮਿਲਿਆ, ਸੰਸਾਰ ਵਿੱਚ ਆਇਆ। ਮਾਂ ਇਹਨੂੰ ਹੱਥਾਂ 'ਤੇ ਚੁੱਕ ਕੇ ਸਹਾਰਾ ਦਿੰਦੀ ਹੈ। ਸਹਾਰੇ ਤੋਂ ਬਿਨਾਂ ਤਾਂ ਸੰਸਾਰ 'ਚ ਰਹਿਣਾ ਬੜਾ ਮੁਸ਼ਕਲ ਹੈ। ਜਿਸ ਧਰਤੀ 'ਤੇ ਤੁਸੀਂ ਬੈਠੇ ਹੋ, ਧਰਤੀ ਦਾ ਵੀ ਕੋਈ ਸਹਾਰਾ। ਸਨਾਤਨ ਧਰਮ ਵਾਲਿਆਂ ਕਿਹਾ ਸੀ, ਧਰਤੀ ਦਾ ਸਹਾਰਾ ਹੈ ਧੌਲਾ ਬੈਲ। ਗੁਰੂ ਸਾਹਿਬ ਜੀ ਕਹਿਣ ਲੱਗੇ, ਨਹੀਂ, ਧਰਮ ਹੈ ਧੌਲ। ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਤੀ ਦਾ ਸਹਾਰਾ ਹੈ ਧਰਮ। ਜਿਸ ਤੱਕ ਕੋਈ ਸਹਾਰਾ ਨਾ ਰਹਿ ਜਾਏ, ਸਿਆਣੇ ਪੁਰਸ਼ ਕਹਿੰਦੇ ਨੇ, ਉਹ ਬੰਦਾ ਆਤਮਘਾਤ ਕਰ ਸਕਦਾ। ਜਿਹੜਾ ਬੰਦਾ ਖੁਦਕੁਸ਼ੀ ਕਰਦਾ, ਆਤਮਘਾਤ ਕਰਦਾ, ਕਦੋਂ ਹਰ ਪਾਸਿਓਂ ਨਿਰਾਸ਼ ਹੋ ਜਾਏ, ਕੋਈ ਸਹਾਰਾ ਨਹੀਂ, ਹਰ ਪਾਸਿਓਂ ਆਸ ਟੁੱਟ ਜਾਏ, ਉਸ ਵੇਲੇ ਬੰਦਾ ਖੁਦਕੁਸ਼ੀ ਕਰ ਲੈਂਦਾ ਕਿ ਜੀਵਨ ਵੱਲੋਂ ਨਿਰਾਸ਼ ਹੋ ਗਿਆ। ਸਤਿਗੁਰੂ ਕਹਿੰਦੇ ਨੇ, ਹੈ ਵੀ ਸੱਚ ਹੈ, ਦੁਨੀਆਂ ਦੇ ਸਹਾਰੇ ਕੱਚੇ ਨੇ। ਕਈ ਵਾਰ ਕਹਿੰਦੇ ਹਾਂ, ਮੈਨੂੰ ਤਾਂ ਇਸ ਬੰਦੇ ਦੀ ਬੜੀ ਆਸ ਸੀ, ਪਰ ਇਹਨੇ ਮੇਰਾ ਦਿਲ ਤੋੜ ਕੇ ਰੱਖ ਦਿੱਤਾ। ਇਸ ਪੁੱਤਰ ਨੇ ਦਿਲ ਤੋੜ ਦਿੱਤਾ, ਮਿੱਤਰ ਨੇ ਦਿਲ ਤੋੜ ਦਿੱਤਾ, ਮੇਰੀ ਆਸ ਤੋੜ ਦਿੱਤੇ ਹੀ ਹੈ। ਸੰਸਾਰ ਹੈ ਹੀ ਕੱਚਾ, ਇਹਦੀਆਂ ਆਸਾਂ ਵੀ ਕੱਚੀਆਂ। ਇੱਕ ਟੇਕ ਪੱਕੀ ਹੈ, ਉਹ ਹੈ ਨਾਮ ਦੇ, ਪਰਮਾਤਮਾ ਦੀ। ਪਹਿਲੀ ਗੱਲ, ਸ਼ਬਦ ਵਿੱਚ ਨਾਮ ਦੀ ਟੇਕ ਅਤੇ ਸਮਰੱਥਾ ਉਸਦੀ, ਜਿਸ ਦੇ ਬੇਅੰਤ ਗੁਣ ਹਨ, ਕਿਹੜੇ ਕਿਹੜੇ ਗੁਣ ਗਾਵਾਂ। ਤੀਸਰੀ ਗੱਲ ਕਿ ਉਸਦੀ ਸਮਰੱਥਾ ਏਡੀ ਵੱਡੀ ਹੈ, ਉਹ ਬੱਕਰੀ ਸ਼ੇਰ ਨੂੰ ਇਕੱਠੇ ਰੱਖ ਸਕਦਾ। ਚੌਥੀ ਗੱਲ ਹੈ ਕਿ ਨਿਮਾਣਿਆਂ ਨੂੰ ਮਾਣ ਦਿੰਦਾ। ਇਹ ਨੁਕਤੇ ਹਨ ਸ਼ਬਦ ਵਿੱਚ ਖਾਸ। ਇੱਕ ਪਾਸਿਓਂ ਹੁਣ ਵਿਚਾਰ ਕਰੀਏ, ਮੈਂ ਹਰ ਹਰ ਨਾਮ ਧਰ ਸੋਈ, ਸੋਈ ਦਾ ਅਰਥ ਹੁੰਦਾ ਉਹ ਮੈਨੂੰ ਉਸੇ ਪ੍ਰਮਾਤਮਾ ਦੇ ਨਾਮ ਦੀ ਟੇਕ ਹੈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ। ਰਹਾਉ ਦੀ ਪੰਕਤੀ ਟੇਕ ਹੈ। ਕਈ ਵਾਰ ਤੇ ਅਸੀਂ ਜਿਸ ਕੋਲ ਸਹਾਇਤਾ ਲੈਣ ਜਾਂਦੇ ਹਾਂ ਨੂੰ ਮਤ ਵੀ ਦਿੰਦੇ ਹਾਂ, ਇਸ ਢੰਗ ਨਾਲ ਮੈਨੂੰ ਬਚਾ। ਗੁਰੂ ਸਾਹਿਬ ਜੀ ਕਹਿੰਦੇ ਨੇ ਮੈਨੂੰ ਕੋਈ ਪਤਾ ਨਹੀਂ, ਮੈਨੂੰ ਕਿਵੇਂ ਰੱਖਣਾ ਕਿਵੇਂ ਬਚਾਉਣਾ ਇਹ ਦਾਤਾ ਤੇਰੀ ਮਰਜ਼ੀ, ਜਿਉਂ ਭਾਵੈ ਤਿਉਂ ਰਾਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ। ਸੱਚ ਤੇ ਹੈ ਕਿ ਤੁਸੀਂ ਸਾਡਾ ਭਲਾ ਕਰਦੇ ਹੋ ਤੇ ਅਸੀਂ ਭਲਾ ਜਾਣਦੇ। ਮੈਂ ਐਸੀ ਇੱਕ ਕਥਾ ਸੁਣੀ, ਇੱਕ ਗਧਾ ਰੱਬ ਦੀ ਹਜ਼ੂਰੀ ਚ ਗਿਆ ਤੇ ਜਾ ਕੇ ਫਰਿਆਦ ਕਰਦਾ, ਕਹਿੰਦਾ ਅਕਾਲ ਪੁਰਖ ਮੇਰੀ ਫਰਿਆਦ ਹੈ। ਗਧੇ ਨੂੰ ਰੱਬ ਨੇ ਕਿਹਾ ਹਾਂ ਮੈਂ ਹੀ ਤੈਨੂੰ ਬਣਾਇਆ ਭਾਈ, ਤੂੰ ਮੇਰਾ ਦੱਸ ਕੀ ਤੇਰੀ ਫਰਿਆਦ ਹੈ। ਕਹਿਣ ਲੱਗਾ ਘੁਮਿਆਰ ਮੇਰੇ ਤੇ ਛੱਟਾਂ ਲੱਗਦਾ ਤੇ ਮੈਂ ਕਦੀ ਸ਼ਿਕਾਇਤ ਨਹੀਂ ਕੀਤੀ, ਮਾਰਦਾ ਕੁੱਟਦਾ ਵੀ ਹੈ, ਰੂੜੀਆਂ ਤੇ ਚਰਨ ਛੱਡ ਦਿੰਦਾ, ਮੈਂ ਸ਼ਿਕਾਇਤ ਨਹੀਂ ਕੀਤੀ, ਪਰ ਇਹ ਮੈਨੂੰ ਫੜ ਕੇ ਐਵੇਂ ਵਿਅਰਥ ਮੇਰੇ ਕੰਨ ਕਿਉਂ ਮਰੋੜਦਾ, ਇਹ ਜ਼ਰਾ ਪੁੱਛੋ ਇਹਨੂੰ। ਸੱਦ ਲਿਓ ਘੁਮਿਆਰ ਨੂੰ, ਕਿਉਂ ਬਾਈ ਇਹਦੇ ਕੰਨ ਕਿਉਂ ਮਰੋੜਨਾ। ਉਹ ਕਹਿਣ ਲੱਗਾ ਮਹਾਰਾਜ ਉਹ ਜਿਹੜਾ ਕੰਨ ਮਰੋੜਨੇ, ਕਹਿੰਦਾ ਉਸ ਵੇਲੇ ਤੇ ਮੈਂ ਮਸਾਲਾ ਦੇਣਾ ਇਹਨੂੰ ਬੜਾ ਕੀਮਤੀ ਲਿਆ ਕੇ ਕਿ ਅਰੋਗ ਰਹੇ। ਹੁਣ ਉਹ ਮਸਾਲਾ ਦਿੰਦਾ ਤੇ ਉਹ ਸਮਝਦਾ ਮੇਰੇ ਕੰਨ ਮਰੋੜਦਾ ਪਿਆ। ਅਕਾਲ ਪੁਰਖ ਤੇ ਸਾਡਾ ਭਲਾ ਕਰਦਾ, ਗੁਰੂ ਤੇ ਸਾਡਾ ਭਲਾ ਕਰਦਾ। ਅਸੀਂ ਕਹਿੰਦੇ ਹਾਂ ਗੁਰੂ ਆ ਕਿਰਪਾਨ ਦਾ ਬੜਾ ਭਾਰ ਲੱਗਦਾ, ਇਹ ਕਾਹਦੇ ਵਾਸਤੇ ਪਵਾ ਦਿੱਤੀ ਆ, ਆ ਕੇਸਾਂ ਦਾ ਕੀ ਫਾਇਦਾ ਸੀ, ਇਹ ਕਾਹਦੇ ਲਈ ਕਹਿ ਦਿੱਤਾ, ਹੋਰ ਤੇ ਕੀ ਕਰਨਾ ਤੁਸੀਂ। ਮੈਂ ਹੈਰਾਨ ਹਾਂ, ਮੈਂ ਸਮਝਦਾ ਸਾਂ ਸਾਰੀ ਸੰਗਤ ਹੀ ਜੁੜੀ ਹੈ ਇੱਥੇ ਦੁਆਈ ਰੱਬ ਦੀ, ਇਹ ਤੇ ਮੀਂਹ ਤੋਂ ਬਚਣ ਵਾਸਤੇ ਆ ਪਿੱਛੇ ਆ ਕੇ ਬਹਿ ਗਏ, ਤੁਸੀਂ ਕਾਵਾਂ ਰੌਲੀ ਹੋ ਇੱਥੇ ਭਾਈ ਹੈ, ਕੋਈ ਰੱਬ ਦਾ ਤਰਸ ਖਾਓ। ਇਹ ਥਾਂ ਗੁਰੂ ਨੇ ਰੌਲਾ ਪਾਉਣ ਲਈ ਨਹੀਂ ਸੀ ਬਣਾਈ, ਇਹ ਤੇ ਬਣਾਈ ਸੀ ਦੀਵਾਨ ਹਾਲ ਮੰਜੀ ਸਾਹਿਬ, ਇੱਥੇ ਦੀਵਾਨ ਇੱਕ ਮੂੰਹ ਇੱਧਰ ਕਰਕੇ ਬੈਠਾ ਹੈ, ਦੂਸਰਾ ਇੱਧਰ ਕਰਕੇ ਟੋਲੇ ਬਣਾ ਕੇ ਬੈਠੇ ਹੋ ਤੁਸੀਂ, ਕੋਈ ਅਕਲ ਕਰੋ। ਤੁਹਾਡਾ ਆਇਆ ਅੰਮ੍ਰਿਤਸਰ ਕਿਵੇਂ ਥਾਏ ਪਵੇਗਾ, ਆ ਮਾਈਆਂ ਬੇਬੀਆਂ ਜਿੰਨੇ ਆ ਵੀਰ ਬੈਠ, ਸਿੱਧਾ ਮੂੰਹ ਕਰਕੇ ਇੱਧਰ ਗੁਰੂ ਵੱਲ ਬੈਠੋ, ਸੰਗਤ ਰੂਪ ਵਿੱਚ ਬੈਠੋ। ਤੁਹਾਡੀ ਕਾਵਾਂ ਰੌਲੀ ਇੰਨੀ ਜ਼ਿਆਦਾ, ਮੈਂ ਤੇ ਸੋਚਣਾ ਜੇ ਕਥਾ ਕਰ ਵੀ ਸਕਾਂਗੇ ਕਿ ਨਹੀਂ ਕਰ ਸਕਾਂਗੇ, ਖਿਮਾ ਕਰਨਾ। ਇਹ ਤੁਹਾਡਾ ਰੌਲਾ ਵੇਖ ਕੇ ਮੈਨੂੰ ਇਹ ਬਚਨ ਕਹਿਣੇ ਪਏ। ਗੁਰੂ ਸਾਹਿਬ ਜੀ ਨੇ ਉਚੇਚਾ ਹੁਕਮ ਕੀਤਾ ਸੀ, ਮੈਨੂੰ ਉਸ ਇੱਕ ਬਿਲਕੁਲ ਚੰਗਾ ਨਹੀਂ ਲੱਗਦਾ, ਉਹਦਾ ਮੱਥਾ ਟੇਕਿਆ ਵੀ ਪ੍ਰਵਾਨ ਨਹੀਂ, ਉਹਦੇ ਹੱਥ ਜੋੜੇ ਵੀ ਪ੍ਰਵਾਨ ਨਹੀਂ, ਜਿਹੜਾ ਸੰਗਤ ਵਿੱਚ ਆ ਕੇ ਰੌਲਾ ਪਾਏ। ਸੰਗਤ ਵਿੱਚ ਜੋ ਬਾਤ ਚਲਾਵਾ ਗੋਬਿੰਦ ਸਿੰਘ ਵੈ ਸਿੱਖਣਾ ਭਾਵੈ, ਸੰਗਤ ਵਿੱਚ ਆ ਕੇ ਹੋਰ ਹੋਰ ਕਾਵਾਂ ਰੌਲੀ ਪਾਉਣੀ, ਆਪ ਤੇ ਸੁਣਨਾ ਨਹੀਂ ਔਰ ਕਿਸੇ ਨੂੰ ਸੁਣਨ ਨਹੀਂ ਦੇਣਾ ਕੁਛ, ਐਸਾ ਭੁੱਲ ਕੇ ਅੱਗੇ ਵਾਸਤੇ ਨਹੀਂ ਕਰਨਾ। ਇਹ ਗੁਰੂ ਦੇ ਸਨਮੁਖ ਹੋ ਕੇ ਸਾਰੇ ਬੈਠੋ ਔਰ ਚੁੱਪ ਕਰਕੇ ਬੈਠੋ, ਖਾਮੋਸ਼ ਹੋ ਕੇ ਬੈਠੋ। ਜਿਹੜੇ ਜਿਹੜੇ ਕੋਲ ਬੈਠੇ ਹੋ ਕੋ ਬੋਲੇ ਤੇ ਹੱਥ ਜੋੜ ਕੇ ਉਹਨੂੰ ਚੁੱਪ ਕਰਾ ਦਿਓ, ਇਹ ਬੜੀ ਵੱਡੀ ਸੇਵਾ ਅਰਜ਼ ਕਰ ਰਿਹਾ ਸਾਂ। ਜਿਵੇਂ ਤੈਨੂੰ ਪਾਉਂਦਾ ਮੈਨੂੰ ਰੱਖ ਲੈ, ਮੈਨੂੰ ਕੋਈ ਅਕਲ ਨਹੀਂ, ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕਿਵੇਂ ਬਚਾਂ, ਤੂੰ ਬਚਾਉਣਾ ਮੈਨੂੰ ਕਿਵੇਂ ਰੱਖਣਾ, ਇਹ ਜੁਗਤੀ ਤੂੰ ਜਾਣ। ਮੈਨੂੰ ਟੇਕ ਹੈ ਤੇਰੇ ਨਾਮ ਦੀ, ਨਾਮ ਦੀ ਮਹਿਮਾ ਸਤਿਗੁਰਾਂ ਇੰਨੀ ਕਹੀ ਹੈ। ਕਹਿੰਦੇ ਨੇ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੇਰ, ਜੈਸੇ ਬਾਰਕ ਮੁਖੈ ਖੇਰ। ਜਿਵੇਂ ਕੋਈ ਰਣ ਭੂਮੀ ਚ ਫਸਿਆ ਹੋਵੇ, دشمن مارن لئی تیار ہون تے اشانک پرا کے پہنچ جاں، جیسے رن میں سخا پرات، جیسے بھوکھے بھوجن مار، مینو نام دی ٹیک ہے، چت آوے اس پار بم تاں لگے نہ تتی واؤ، تیرا ایک نام تارے سنسار، مینو
2: سوچنا ہے.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਾਰਗ ਮਹੱਲਾ ਚੌਥਾ, ਘਰ ਪੰਜਵਾਂ, ਦੋ ਪਦੇ ਪੜਤਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਪ ਮਨ ਜਗਨਨਾਥ ਜਗਦੀਸ਼ਰੋ, ਜਗ ਜੀਵਨੋ ਮਨ ਮੋਹਨ ਸਿਉਂ ਪ੍ਰੀਤ ਲਾਗੀ। ਮੈਂ ਹਰ ਹਰ ਹਰ ਟੇਕ, ਸਭ ਦਿਨ ਸਿਰ ਸਭ ਰਾਤ ਰਹਾਉ। ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ, ਸੁਖ ਨਾਰਦ ਬ੍ਰਹਮਾਦਕ ਤਾਵ ਗੌਣ ਸੁਆਮੀ, ਗਾਨਿਨ ਨਾ ਜਾਤ। ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸੁਆਮੀ, ਤੂੰ ਆਪੇ ਹੀ ਜਨ ਹੈ ਆਪਣੀ ਭਾਂਤ। ਹਰ ਕੈ ਨਿਕਟ ਨਿਕਟ, ਹਰ ਨਿਕਟ ਹੀ ਵਸਤੇ, ਤੇ ਹਰ ਕੇ ਜਨ ਸਾਧੂ ਹਰ ਭਗਾਤ, ਤੇ ਹਰ ਕੇ ਜਨ ਹਰ ਸਿਉਂ ਰਲ ਮਿਲੇ। ਜੈਸੇ ਜਨ ਨਾਨਕ ਸਲਲ ਸਲਲ ਮਿਲਾ ਤੂੰ। ਸਾਰੰਗ ਮਹੱਲਾ ਚੌਥਾ। ਜਪ ਮਨ ਨਰ ਹਰਿ ਨਰ ਹਰ ਸੁਆਮੀ, ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ ਰਹਾਉ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੂਰਾ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਤਿੰਨ ਜਨ ਕੀ ਹਾਰ ਮਾਰ ਕੱਢੇ ਪੰਚ ਚੋਰਾ। ਹਰ ਰਾਮ ਬੋਲਹੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚਨ ਕਰਮ, ਹਰ ਹਰ ਆਰਾਧੂ ਹਰ ਕੇ ਜਨ ਸਾਧੂ। ਹਰ ਰਾਮ ਬੋਲ ਹਰ ਰਾਮ ਬੋਲ, ਸਭ ਪਾਪ ਗਵਾਦੂ, ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਆਨੰਦ ਆਨੰਦ, ਜਪ ਜਗਦੀ ਸੋਰਾ। ਮਨ ਇੱਛੇ ਫਲ ਪਾਵਹੋ, ਸਭੈ ਫਲ ਪਾਵਹੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਉਂ ਮਿਲੇ ਹਰ ਭਗਤ ਤੋਰਾ। ਸਾਰਗ ਮਹੱਲਾ ਚੌਥਾ। ਜਪ ਮਨ ਮਾਧੋ ਮਧ ਸੂਦਨੋ, ਹਰ ਸਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ, ਪ੍ਰਭ ਅੰਤਰ ਜਾਮੀ, ਸਭ ਦੁਖਨ ਕੋ ਹੰਤਾ, ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਉ ਰਹਾਉ, ਹਰ ਘਟ ਘਟ ਹੀ ਘਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਥਾਨ ਥਾਨ ਅੰਤਰ ਬਸਤਾ, ਮੈਂ ਹਰ ਦੇਖਣ ਕੋ ਚਾਉ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੈ, ਤਿਸ ਜਨ ਕੇ ਹਉ ਮਲ ਮਲ ਧੋਵਾ ਪਾਉ, ਹਰ ਜਨ ਕਉ ਹਰ ਮਿਲਿਆ, ਹਰ ਸ਼ਰਧਾ ਤੇ ਮਿਲਿਆ, ਗੁਰਮੁਖ ਹਰ ਮਿਲਿਆ, ਮੇਰਾ ਮਨ ਤਨ ਆਨੰਦ ਭਈ, ਮੈਂ ਦੇਖਿਆ ਹਰ ਰਾਉ, ਜਨ ਨਾਨਕ ਕਉ ਕਿਰਪਾ ਭਈ, ਹਰ ਕੀ ਕਿਰਪਾ ਭਈ, ਜਗਦੀਸ਼ਰ ਕਿਰਪਾ ਭਈ, ਮੈਂ ਅਨ ਦਿਨੋ ਸਾਧ ਸਾਧ ਸਦਾ ਹਰ ਜਪਿਆ ਹਰ ਨਾਉ। ਸਾਰੰਗ ਮਹੱਲਾ ਚੌਥਾ। ਜਪ ਮਨ ਨਿਰਭਉ, ਸਤ ਸਤ ਸਦਾ ਸਤ, ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ, ਮੇਰੇ ਮਨ ਆਨ ਦਿਨੋ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ, ਹਰ ਦਰਸ਼ਨ ਕਉ ਹਰ ਦਰਸ਼ਨ ਕਉ, ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ, ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ, ਤਿੰਨ ਜਨ ਕੀ ਸੇਵਾ ਥਾਏ ਪਈ, ਜਿਨ ਕਉ ਕਿਰਪਾਲ ਹੋਵਤ ਬਨਵਾਰੀ, ਹਰ ਕੇ ਹੋ ਸੰਤ ਭਲੇ ਤੇ ਉਤਮਾ, ਭਗਤ ਭਲੇ ਜੋ ਭਾਵਤ, ਹਰ ਰਾਮ ਮੁਰਾਰੀ, ਜਿਨ ਕਾ ਅੰਗ ਕਰੈ ਮੇਰਾ ਸੁਆਮੀ, ਤਿੰਨ ਕੀ ਨਾਨਕ ਹਰ ਪੈਜ ਸਵਾਰੀ। ਸਾਰਗ ਮਹੱਲਾ ਚੌਥਾ ਪੜਤਾਲ। ਜਪ ਮਨ ਗੋਬਿੰਦ ਹਰ ਗੋਬਿੰਦ, ਗੁਣੀ ਨਿਧਾਨ ਸਭ ਸ੍ਰੇਸ਼ਟ ਕਾ ਪ੍ਰਭੋ ਮੇਰੇ ਮਨ, ਹਰ ਬੋਲ ਹਰ ਪੁਰਖ ਅਬਨਾਸੀ ਰਾਉ, ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ, ਸੋ ਪੀਐ ਜਿਸ ਰਾਮ ਪਿਆਸੀ, ਹਰ ਆਪ ਦਿਆਲ ਦਇਆ ਕਰ ਮੇਲੈ, ਜਿਸ ਸਤਿਗੁਰੂ ਸੋ ਜਾਨ ਹਰ ਹਰ ਅੰਮ੍ਰਿਤ ਨਾਮ ਚਕਾਸੀ, ਜੋ ਜਨ ਸੇਵੈ ਸਾਧ ਸਦਾ ਮੇਰਾ ਹਰ ਹਰੇ, ਤਿਨਕਾ ਸਭ ਦੁਖ ਭਰਮ ਪਉ ਜਾਸੀ, ਜਨ ਨਾਨਕ ਨਾਮ ਲਏ ਤਾਂ ਜੀਵੈ,
ਜਉ ਚਾਤ੍ਰਿਕ ਜਲ ਪੀਐ ਦ੍ਰਭਤਾਸੀ ਸਾਰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਰਾਮ ਰਾਮ ਰਾਮ ਰਬ ਰਹਿਆ ਸਰਬ ਅਗੇ ਰਾਉ ਰਾਮ ਆਪੇ ਆਪ ਆਪੇ ਸਭ ਕਰਤਾ ਹਰ ਰਾਮ ਆਪੇ ਆਪ ਆਪ ਸਬਦ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਮ ਰਾਏ ਸੋ ਜਾਣੂ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਸੋ ਜੋ ਭਗਤ ਜਨਾਂ ਕੀ ਪਤ ਚ ਰਾਖੇ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ ਰਾਮ ਰਾਏ ਦੁਸ਼ਮਣ ਦੂਖ ਗਏ ਸਭ ਭਗੇ ਸਾਰਗ ਮਹੱਲਾ ਪੰਜਵਾਂ ਚੌਪਦੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਉ ਅੰਤਰ ਪਿਆਸ ਚਾਤ੍ਰਿਕ ਜਿਉਂ ਜਲ ਕੀ ਸਫਲ ਦਰਸ਼ਨ ਕਦ ਪਾਉ ਰਾਉ ਅਨਾਥਾਂ ਕੋ ਨਾਥ ਸਰਬ ਪ੍ਰਤ ਪਾਲਕ ਭਗਤ ਬਛਲ ਹਰ ਨਾਉ ਜਾਂ ਕੋਈ ਨਾ ਰਾਖੈ ਪ੍ਰਾਣੀ ਤਿਸ ਤੂੰ ਦੇ ਅਸਰਾਉ ਨੇ ਧਰਿਆਂ ਧਾਰੋ ਨੇ ਗਤਿਆਂ ਗਾਤੋ ਨਥਾਵਿਆਂ ਤੂੰ ਥਾਉ ਦਹਿ ਦਿਸ ਜਾਉ ਤਹਾਂ ਤੂੰ ਤਿਸੰਗੇ ਤੇਰੀ ਕੀਰਤ ਕਰਮ ਕਮਾਉ ਏਕ ਅਸਤੇ ਲਾਖ ਲਾਖ ਤੇ ਏਕਾ ਤੇਰੀ ਗਾਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈ ਹੈ ਸਭ ਊ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿਉਂ ਗੋਸ਼ਟ ਹਰ ਸਾਧਨ ਸਿਉਂ ਲਿਵ ਲਾਉ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੁ ਦਰਸ ਮਨ ਚਾਉ ਸਾਰਗ ਮਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਣ ਕਰਤ ਬੁਰਾਈ ਮਾਨਕ ਤੇ ਛਪਾਈ ਸਾਖੀ ਭੂਤ ਪਵਾਨ ਰਾਉ ਵੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹੈਂ ਸੋਮ ਪਾਕ ਹਿਰੈ ਪਰ ਦਰਬਾ ਅੰਤਰ ਝੂਠ ਗਵਾਨ ਸ਼ਾਸਤਰ ਵੇਦ ਕੀ ਬਿਦ ਨਹੀਂ ਜਾਣੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜਉ ਸਫਰੀ ਦਮ ਫਾਨ ਪ੍ਰਭੂ ਭੁਲਾਈ ਉਜੜ ਪਾਏ ਨੇ ਫੁਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਉਨ ਸਤਿਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸਵਾਨ ਕਿਆ ਹਮ ਕਥਾ ਕਿਸ ਕਥ ਨਹੀਂ ਜਾਣਾ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਾਇਓ ਸਰਾਨ ਸਾਰਗ ਮਹੱਲਾ ਪੰਜਵਾਂ ਅਬ ਮੋਰੋ ਨਾਚ ਨੋ ਰਹੋ ਲਾਲ ਗੁਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਾਓ ਕੁਆਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੈ ਬਚਨ ਉਪਹਾਸ ਕਹੋ ਜਉ ਸਰਗੁਣ ਗ੍ਰਹਿ ਪੀਤਰ ਆਇਓ ਜਿਉ ਸੁਰ ਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰਉ ਜਬ ਤੇ ਸ਼ੁੱਧ ਪਏ ਹੈ ਬਾਰ ਹੈ ਤਬ ਤੇ ਥਾਨ ਫਿਰਉ ਜਾਉ ਦਿਨ ਰਹਿਣ ਤਉ ਲਉ ਬਿਜਿਉ ਮੂਰਤ ਘਰੀ ਲਰ ਪਲਉ ਬਜਾਵਨ ਹਾਰੂ ਊਠ ਸਧਾਇਓ ਸੁਧਾਰਿਓ ਤਬ ਫਿਰ ਬਾਜ ਨਾ ਪਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਪਿੰਨ ਦ੍ਰਿਸ਼ਟਉ ਕਹੋ ਨਾਨਕ ਕੁੰਭ ਜਲੈ ਮਹਿੰਡਾਰਿਓ ਅੰਬੈ ਅੰਬ ਮਿਲਉ ਸਾਰਗ ਮਹੱਲਾ ਪੰਜਵਾਂ ਅਬ ਪੂਛੇ ਕਿਆ ਕਹਾਂ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਬਿਖ ਸਿਉ ਗਹਿ ਰਹਾ ਰਾਉ ਦੁਲਭ ਜਨਮ ਚਰੰਕਾਲ ਪਾਇਓ ਜਾਤੋ ਕੌਡੀ ਬਦਲਹਾਂ ਕਥੂਰੀ ਕੋ ਗਾਹਕ ਵਾਇਓ ਕਦ ਲਾਦਿਓ ਕਾਲਰ ਬਿਰਖ ਜਿਵਾਂ ਆਇਓ ਲਾਭ ਲਭਨ ਕਹਿ ਤਾਈ ਮੋਹਨ ਠਗੌਰੀ ਸਿਉਂ ਉਲਝ ਪਹਾਂ ਕਾਜ ਬਾਜਰੈ ਬਾਦਰੈ ਲਾਲ ਕੋਈ ਆਏ ਫਿਰ ਇਹ ਅਵਸਰ ਕਦ ਲਹਾਂ ਸਗਲ ਪਰਾਧ ਏਕ ਗੁਣ ਨਾਹੀ ਠਾਕੁਰ ਛੋੜ ਦਾਸ ਭਜ ਹਾਂ ਆਈ ਮਾਸ਼ਟਮ ਜੜਵਤ ਕੀ ਨਿਆਈ ਜਿਉ ਤਸ ਕਰ ਦਰ ਸਾਨੇ ਹਾਂ ਆਨ ਪਾਉ ਨ ਕੋ ਸੂਝੈ ਹਰਦਾਸਾਂ ਸਰਣੀ ਪਰ ਰਹਾਂ ਕਹੁ ਨਾਨਕ ਤਬ ਹੀ ਮਨ ਛੁਟੀ ਐ ਜਉ ਸਗਲੇ ਔਗਣ ਮੇਟ ਧਾਰ ਹਾਂ ਸਾਰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰੈ ਬਹੁਤ ਬਿਰਾ ਗਿਓ ਅਨਕ ਭਾਂਤ ਅਨੂਪ ਰੰਗ ਹਰੀ ਤਿੰਨ ਸਿਉਂ ਰੁਚੈ ਨ ਲਾਗਿਓ ਰਾਉ
ਨਿਸਵਾਸਰ ਪ੍ਰੇ ਪ੍ਰੇ ਮੁਖ ਤੇੜੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੀ ਬੈਨੂ ਪਿਰ ਸਭੈ ਬਿਖ ਲਾਗਿਓ ਪੂਛੋ ਪੂਛੋ ਦੀਨ ਭਾਂਤ ਕਾਰ ਕਉ ਕਹੇ ਪ੍ਰੇ ਦੇਸਾਂਗਿਓ ਹਿਓ ਦੇਉ ਸਭ ਤਨ ਮਨ ਅਰਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਅਮੋਲ ਦਾਸ ਰੋ ਦਿਓ ਸਾਧ ਸੰਗਤ ਅਰਧਾ ਗਿਓ ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵੋ ਨਿਮਖ ਦਰਸ ਪੇਖਾ ਗਿਓ ਦ੍ਰਿਸ਼ਟ ਭਈ ਤਬ ਪੀਤਰ ਆਇਓ ਮੇਰਾ ਮਾਨ ਆਨਦਿਨ ਸੀਤਲਾ ਗਿਓ ਕਹੋ ਨਾਨਕ ਰਸ ਮੰਗਲ ਗਾਏ ਸਾਰ ਸ਼ਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਾਰ ਸਤ ਸਤ ਸਤ ਸਾਧਾ ਬਚਨ ਗੁਰੂ ਜੋ ਪੂਰੈ ਕਹਿਓ ਮੈਂ ਸ਼ੀਕ ਗਾਂਠਰੀ ਬਾਧਾ ਰਹਾਉ ਨਿਸਬਾਸਰ ਨਖ ਅਤਰ ਬਿਨਾਸੀ ਰਬ ਸਸੀ ਅਰ ਬਿਨਾਦਾ ਗੇਰ ਬਸੁਦਾ ਜਲ ਪਵਨ ਜਾਏ ਗਉ ਇੱਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੈ ਬਿਨਾਸੀ ਇੱਕ ਸਾਧ ਬਚਨ ਨਿਹ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤ ਕਪੀ ਬੇਨਾਦਾ ਦ੍ਰਿਸ਼ਟ ਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਅਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦੇਖਾਦਾ ਪਾਇਓ ਨਾ ਜਾਈ ਕਹੀਂ ਭਾਂਤ ਰੇ ਪ੍ਰਭ ਨਾਨਕ ਗੁਰਮਿਲ ਲਾਦਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਾਨ ਬਾਸਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੂ ਤਹਾਂ ਦੁਖ ਸਭ ਆਪਦ ਜਹ ਗੁਣ ਜਾ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਣ ਹਰ ਕਥਾ ਨ ਸੁਣੀਐ ਤਹਿ ਮਹਾਂ ਭਿਆਨ ਉਦੇ ਆਨੰਦ ਜਹਾਂ ਕੀਰਤਨ ਸਾਧ ਸੰਗਤ ਰਾਸ ਤਹਿ ਸਗਨ ਬਾਂਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਧ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹਿਉ ਹੈ ਸਰਬਮੈ ਸਗਲ ਗੁਣਾ ਬਿਦ ਜਾਨੰਦ ਸਾਰਗ ਮਹੱਲਾ ਪੰਜਵਾਂ ਅਬ ਮੋਹੀ ਰਾਮ ਪਰੋਸੋਂ ਪਾਈ ਜੋ ਜੋ ਸ਼ਰਨ ਪਰਿਉ ਕਰੁਣਾ ਨਿਧ ਤੇ ਤੇ ਭਵੈਂਤ ਰਾਇ ਰਾਉ ਸੁਖ ਸੋਇਓ ਅਰ ਸਹਿਜ ਸਮਾਇਓ ਸਹਸਾ ਗੁਰਹਿ ਗਵਾਈ ਜੋ ਚਾਹਤ ਸੋਈ ਹਰ ਕੀਓ ਮਨ ਬਾਂਛਤ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਵੋ ਸਰਵਣੀ ਕਥਾ ਸੁਣਾਏ ਚਰਨੀ ਚਲੋ ਮਾਰਗ ਠਾਕੁਰ ਕਹਿ ਰਸਨਾ ਹਰ ਗੁਣ ਗਾਏ ਦੇਖੋ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਈ ਪਾਇਓ ਲਾਲ ਅਮੋਲ ਨਾਮ ਹਾਰ ਛੋੜ ਨ ਕਤਹੂ ਜਾਏ ਕਵਨ ਉਪਮਾ ਕੌਣ ਬੜਾਈ ਕਿਆ ਗੁਣ ਕਹੋਂ ਰਿਝਾਈ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਈ ਸਾਰਗ ਮਹੱਲਾ ਪੰਜਵਾਂ ਓਏ ਸੁਖ ਕਾ ਸਿਉਂ ਵਰਨ ਸੁਨਾਵਤ ਆਨੰਦ ਵਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਉਂ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰਾਖਿਓ ਬੂਝ ਨਾ ਆਵਤ ਜਾਵਤ ਜਾਂ ਕੁਰਦੈ ਪ੍ਰਗਾਸ ਭਇਓ ਹਾਰੂ ਉਆ ਕੀ ਕਹੀ ਨਾ ਜਾਏ ਕਹਾਵਤ ਆਨ ਪਾਵ ਜੇ ਤੇ ਕਿਛ ਕਹੀ ਆਏ ਤੇਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪੁਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਜਰਜਨ ਜਰਿਆ ਤਿਸਹੀ ਕਹੋ ਬਨ ਆਵਤ ਸਾਰਗ ਮਹੱਲਾ ਪੰਜਵਾਂ ਬਿਖਈ ਦਿਨ ਰਹਿਣ ਇਵਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੂਹੈ ਜਉ ਹਾਰ ਰਾਉ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਆਉ ਪਰ ਨਿੰਦਾ ਹਿਤਕਾਰੈ ਸ਼ਾਪੁਰ ਬਾਂਧ ਸਵਾਰੈ ਤ੍ਰਿਣ ਕਉ ਦੁਆਰੈ ਪਾਵਕ ਜਾਰੈ ਕਾਲ ਰਿਪੋਰਟ ਉਠਾਵੈ ਮੂੰਡਹੇ ਅੰਮ੍ਰਿਤ ਮਨ ਤੇ ਡਾਰੈ ਉਡੈ ਬਸਤਰ ਕਾ ਜਿਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ ਕਾਟੈ ਪੀੜ ਡਾਲ ਪਰ ਠਾਂਡੋ ਕਾਈ ਕਾਈ ਮੁਸਕਾਰੈ ਗਿਰਿਓ ਜਾਇਰ ਸਾਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈਰੈ ਸੰਗ ਵੈਰ ਰਚਾਈ ਬਹੁਨ ਜਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਸਾਰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਪ੍ਰਮਤ ਨਾ ਜਾਣਿਆ ਏਕ ਸੁਧਾਕਰ ਜਾਂ ਕਹਿ ਹਿਰਦੈ ਵਸਿਆ ਤਿਨ ਬੇਦੈ ਤਤ ਪਛਾਣਿਆ ਰਾਉ
ਪਰ ਵਿਰਤ ਮਾਰਗ ਜੇ ਤਾਂ ਕਿਛ ਹੋਈਐ ਤੇਤਾ ਲੋਕ ਪਚਾਰਾ ਲਓ ਜਉ ਲਓ ਹਿਰਦੈ ਨਹੀਂ ਪਰਗਾਸਾ ਤਉ ਲਓ ਅੰਧ ਅੰਧਾਰਾ ਜੈਸੇ ਧਰਤੀ ਸਾਧੈ ਬਹੁ ਬਿਧ ਬਿਨ ਬੀਜੈ ਨਹੀਂ ਬ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਤੂਟੈ ਨਾਹੀਂ ਅਭਿਮਾਨ ਨਾਹੀਂ ਅਭਿਮਾਨੈ ਨੀਰ ਬਲੋਵੈ ਅਤ ਸ਼ਰਮ ਪਾਵੈ ਨੈਨੂੰ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂੰ ਮਿਲਤ ਨਹੀਂ ਜਗਦੀਸੈ ਖੋਜਤ ਖੋਜਤੇ ਹੈ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਦਿਸ ਪਉ ਪ੍ਰਾਪਤ ਜਾਂ ਕਹਿ ਲੇਖ ਮਥਾਮਾ ਸਾਰਗ ਮਹੱਲਾ ਪੰਜਵਾਂ ਆਨ ਦਿਨ ਰਾਮ ਕੇ ਗੁਣ ਕਹੀ ਹੈ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਂਛਤ ਫਲ ਲਹੀ ਅਰਹਾਉ ਆਵੋ ਸੰਤ ਪ੍ਰਾਣ ਸੁਖਦਾਤੇ ਸਿਮਰ ਹੈ ਪ੍ਰਭ ਅਵਨਾਸੀ ਅਨਾਥਾ ਨਾਥ ਦੀਨ ਦੁਖ ਭੰਜਨ ਪੂਰ ਰਹਿਓ ਘਟਵਾਸੀ ਗਾਵਤ ਸੁਣਤ ਸੁਨਾਵਤ ਸ਼ਰਧਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੇ ਓ ਸਰਬ ਮੈਂ ਠਾਕੁਰੂ ਨਾਨਕ ਸੁਪ੍ਰਭ ਨੇਰਾ ਸਾਰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨੋ ਜਾ ਕੇ ਸੰਗ ਪਾਰ ਬ੍ਰਹਮ ਧਿਆਈ ਹੈ ਗੁਰ ਉਪਦੇਸ਼ ਹਮਾਰੀ ਗਤ ਕਰਨ ਰਾਉ ਦੁਖ ਰੋਗ ਭੈ ਸਗਲ ਬਨਾਸੀ ਜੋ ਆਵੇ ਹਰ ਸੰਤ ਚਰਨੋ ਆਪ ਜਪੈ ਅਬਰਾ ਨਾਮ ਜਪਾਵੈ ਵਡ ਸਮਰੱਥ ਤਾਰਨ ਤਾਰਨ ਜਾ ਕੋ ਮੰਤਰ ਉਤਾਰੇ ਸਹਸਾ ਊਣੇ ਕਉ ਸੁਪਾਰ ਪਰਨ ਹਰ ਦਾਸਨ ਕੀ ਆਗਿਆ ਮਾਨ ਤਤੇ ਨਾਹੀ ਫੁਨ ਗਰਭ ਪਰਨ ਭਗਤ ਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਾਰਨ ਜਾ ਕੋ ਭਇਓ ਕਿਰਪਾਲ ਬੀਠਲਾ ਤਿੰਨ ਹਰ ਹਰ ਅਜਰ ਜਰਨ ਹਾਰ ਰਸੈ ਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਵਰਨ ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਭਲੇ ਸੰਯੋਗ ਭਲੇ ਦਿਨ ਅਵਸਰ ਜਉ ਗੋਪਾਲ ਰੀ ਜਾਇਓ ਰਾਉ ਸੰਤਾਂ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧਾ ਮੰਤਰ ਮੋਰ ਲੋ ਮਨੁਆ ਤਾਂ ਤੇ ਗਤ ਹੋਏ ਤ੍ਰੈ ਗਣੀ ਗੁਨੀਆਂ ਭਗਤਾਂ ਦਰਸ ਵੇਖ ਨੈਨ ਰੰਗਾ ਲੋਭ ਮੋਹ ਟੂਟੇ ਬ੍ਰਹਮ ਸੰਗਾ ਕਹੋ ਨਾਨਕ ਸੁਖ ਸਹਿਜ ਆਨੰਦਾ ਖੋਲ ਭੀਤ ਮਿਲੇ ਪਰਮਾਨੰਦਾ ਸਾਰਗ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਹੋ ਮੋਹੇ ਜੀ ਬੇਦ ਨਾਈ ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ ਮਨ ਤੇ ਰਹੇ ਬਹੁ ਬਿਧ ਉਮਕਾਈ ਰਾਉ ਚਿਤਬਨ ਚਿਤਬੋ ਪ੍ਰੈ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹ ਮਨ ਨਹੀਂ ਧੀਰੈ ਕਉ ਹੈ ਰੇ ਸੰਤ ਮਿਲਾਈ ਜਪ ਤਪ ਸੰਜਮ ਪੁੰਨ ਸਭ ਹੋਮਉ ਤਿਸ ਅਰਪੋ ਸਭ ਸੁਖ ਜਾਈ ਏਕ ਨਿਮਖ ਪ੍ਰੈ ਦਰਸ ਦਿਖਾਵੈ ਤਿਸ ਸੰਤਨ ਕਹਿ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਜੇ ਸੇਵੋ ਦਿਨ ਰਹਿਣ ਆਈ ਮਾਨ ਅਭਿਮਾਨ ਹਉ ਸਗਲ ਤਿਆਗੋ ਜੋ ਪ੍ਰੈ ਬਾਤ ਸੁਨਾਈ ਦੇਖ ਚਰਿਤਰ ਭਈ ਹਉ ਸਿਮਰਨ ਬਿਸਮਨ ਗੁਰ ਸਤਿਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹੀ ਗ੍ਰਹਿ ਮਹਿ ਪਾਇਆ ਜਨ ਨਾਨਕ ਤ੍ਰਿਪਤ ਬਜਾਈ ਤਪਤ ਬਜਾਈ ਸਾਰਗ ਮਹੱਲਾ ਪੰਜਵਾਂ ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ ਨਰਕ ਕੋਰ ਮੈਂ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਾਉ ਅਨਕ ਜਨਮ ਬ੍ਰਹਮ ਤੋ ਹੀ ਆਇਓ ਮਾਨਸ ਜਨਮ ਦੁਲ ਪਾਹੀ ਗਰਭ ਜੋਨ ਛੋੜ ਜਉ ਨਿਠਿਓ ਤਉ ਲਾਗੋ ਅਨ ਨਠਾਈ ਕਰੈ ਬੁਰਾਈ ਠਗਾਈ ਦਿਨ ਰਾਇਣ ਨੇਫੁਲ ਕਰਮ ਕਮਾਹੀ ਕਰਨ ਨਾਹੀ ਤੋ ਗਾਹਣ ਲਾਗੇ ਧਾਈ ਧਾਈ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜਰ ਪਰਿਓ ਕੁਸਮਾਹੀ ਧਰਮ ਰਾਈ ਜਬਲ ਪੌਕਰਸ ਬਬਰੀ ਤਉ ਕਾਲ ਮੁਖਾਂ ਉੱਠ ਜਾਹੀ ਸੋ ਮਿਲਿਆ ਜੋ ਗੁਰ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾਨਕ ਤਿਸ ਜਨ ਬਲਿਹਾਰੀ ਜੋ ਅਲਪ ਰਹੀ ਮਨ ਮਾਹੀ ਸਾਰਗ ਮਹੱਲਾ ਪੰਜਵਾਂ ਕਿਉਂ ਜੀਵਨ ਪ੍ਰੀਤਮ ਬੈਨ ਮਾਈ ਜਾ ਕੇ ਬਿਸ਼ਰਤ ਹੋਤ ਮ੍ਰਿਤਕਾ ਗ੍ਰਹਿ ਮਹਿ ਰਹਿਣ ਨਾ ਪਾਈ ਰਾਉ ਜੀ ਹੀ ਪ੍ਰਾਣ ਕੋ ਦਾਤਾ ਜਾਂ ਕਹਿ ਸੰਗ ਸਹਾਈ ਕਰੋ ਕਿਰਪਾ ਸਤ ਸੰਤੋ ਮੋਹਿ ਅਪਨੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਤੂਰ ਬਾਂਛਾਈ ਜੇ ਕਿਰਪਾ ਪ੍ਰਸਾਦ ਮਿਲੀਐ ਪ੍ਰਭ ਨਾਨਕ ਬਲ ਬਲ ਤਾਂ ਕਹਿ ਹੋ ਜਾਈ
ਸਾਰਗ ਮਹੱਲਾ ਪੰਜਵਾਂ ਉਵਾ ਉਸਰ ਕੈ ਹੋਮ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ ਰਾਉ ਭਲੋ ਕਬੀਰ ਦਾਸ ਦਾਸਨ ਕਉ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦੇ ਊਸਮ ਦਰਸੀ ਰਬਦਾਸ ਠਾਕੁਰ ਬਣਿਆਈ ਜਿਉ ਪਿੰਡ ਤਨ ਤਨ ਸਾਧਨ ਕਾ ਇਹ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾ ਕੈ ਆਠ ਪੈਰ ਮੇਰੇ ਮਨ ਜਾ ਪਰਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਗਿਲ ਵਿਖ ਨਾਸੈ ਆਗੈ ਦਰਗਹਿ ਹੋਏ ਬਲਖਲਾਸ ਸ਼ਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਨਾਸੁ ਕਰ ਕਿਰਪਾ ਤੇਰੇ ਚਰਨ ਧਿਆਉ ਨਾਨਕ ਮਨ ਤਨ ਦਰਸ ਪਿਆਸੁ ਸਾਰਗ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲਭਾਈਐ ਆਨ ਕਉ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਾਉ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹ ਪ੍ਰੀਤ ਮਨੋਹਰ ਇਹ ਅਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹੁਰ ਨਿਕੀ ਧਿਆਨ ਕਉ ਬਾਣੀ ਮਾਂਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖਧਾਨਾ ਹਰ ਨਾਮਾ ਬਿਸਰਾਮ ਕਉ ਸਾਰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਈ ਰੋਗ ਸੋਗ ਤੇਰੇ ਮਿਟੈ ਸਗਲ ਅਗੋ ਨਿਮਕ ਹੀਏ ਹਰ ਨਾਮ ਧਿਆਈ ਰਹਾਉ ਛੋੜ ਸਿਆਨਪ ਬਹੁ ਚਤਰਾਈ ਸਾਧੂ ਸ਼ਰਣੀ ਜਾਏ ਪਾਏ ਜਉ ਹੋਈ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੈ ਧਰਮ ਰਾਏ ਏਕਮ ਏਕ ਸਬਿਨ ਨਾਹੀ ਕੋ ਦੂਜਾ ਆਨਨਾ ਬੀਓ ਲਵੈ ਲਾਈ ਮਾਤ ਪਿਤਾ ਭਾਈ ਨਾਨਕ ਕਉ ਸੁਖਦਾਤਾ ਹਰ ਪ੍ਰਾਣ ਸਾਈ ਸਾਰਗ ਮਹੱਲਾ ਪੰਜਵਾਂ ਹਰ ਜਨ ਸਗਲ ਉਦਾਰੀ ਸੰਗ ਕੇ ਭਈ ਕਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੀ ਰਹਾਉ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਕਉ ਸਨ ਜਿਨ ਸੰਗੋਸ਼ਟ ਸੇ ਤਰੇ ਬੂਟਤ ਘੋਰ ਅੰਧ ਕੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰੰਗ ਮਹੱਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਈ ਏਕ ਪਲਕ ਸੁਖ ਸਾਧ ਸਮਾਗਮ ਕੋਟ ਬਿਗੁਣਠੈ ਪਾਏ ਰਾਉ ਦੁਲੱਭ ਦੇਹ ਜਪ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੇ ਮਹਾਂਪਾਤਕ ਤੇ ਪਾਤਕ ਉਤਰੇ ਹਰ ਨਾਮਾ ਉਰਤਾਰੇ ਜੋ ਜੋ ਸੁਨੈ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਉ ਨਾਨਕ ਪਾਈਐ ਵਡਭਾਗੀ ਮਨ ਤਨ ਹੋਈ ਬੇਗਾਸਾ ਸਾਰਗ ਮਹੱਲਾ ਪੰਜਵਾਂ ਦੂਪਦੀ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵ ਕਰੋ ਜੋ ਦਰੀਆ ਮਾਨ ਕਰੋ ਅਭਿਮਾਨੈ ਬੁਲਾਉ ਪੂਰ ਜੋਗ

ਔਰ ਨਾ ਹੀ ਕਿਸ ਮੈਂ ਕਿਹਾ ਹੁਸਾ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਭਰਿਉ ਹਰ ਬਾਂਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾਂ ਅਬ ਮੋਹੀ ਸਰਬੋ ਪਾਪ ਬਿਕ ਬਿਰਕਾਤੇ ਤਰਨ ਕਰਨ ਕਾਰਨ ਸਮਰੱਥ ਸੁਆਮੀ ਏਕ ਹਰ ਏਕ ਸਤੇ ਮੇਰੀ ਗਾਤੇ ਰਾਉ ਦੇਖੇ ਨਾਨਾ ਦੂ ਰੂਪ ਰੰਗ ਰੂਪ ਬਹੁ ਰੰਗਾ ਅੰਨ ਨਾਹੀ ਤੁਮ ਪਾਤੇ ਦੇਹ ਆਧਾਰ ਸਰਬ ਕੌਣ ਠਾਕੁਰੁ ਜੀ ਪ੍ਰਾਣ ਸੁਖਦਾਤੇ ਭ੍ਰਮ ਤੋ ਹਾਰ ਜਿਉਂ ਪਰਿਉ ਤੋ ਗੌਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੂਖ ਬਿਹਾਨੀ ਰਾਤੇ ਸਾਰਗ ਮਹੱਲਾ ਪੰਜਵਾਂ ਅਬ ਮੋਹੀ ਲਭ ਦਿਉ ਹੈ ਹਰ ਟੇਕਾ ਗੁਰਦਿਆਲ ਭਏ ਸੁਖਦਾਈ ਅੰਦਲੇ ਮਾਣਕ ਦੇਖਾ ਰਹਾਉ ਕਾਟੇ ਅਗਿਆਨ ਤੇ ਮਰ ਨਿਰਮਲਈਆ ਬੁੱਧ ਵਿਗਾਸ ਭਵਿਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜੈ ਤੇ ਉਠਿਓ ਤਹਿ ਆਇਓ ਸਭ ਹੀ ਏਕਾ ਏਕਾ ਨਾਨਕ ਦ੍ਰਿਸ਼ ਆਇਓ ਸਰਬ ਠਾਈ ਪ੍ਰਾਣਪਤੀ ਹਰ ਸਮਕਾਲ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਏਕ ਹੀ ਪ੍ਰਹਿ ਮੰਗੈ ਪੇਖ ਆਯੂ ਸਰਬ ਥਾਨ ਦੇਸ ਪ੍ਰੇ ਰੋਮਨ ਸੰਸਰ ਲਾਗੈ ਰਾਉ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨਉ ਤਿੰਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰ ਰਾਸ ਚਾਹੇ ਪ੍ਰੇ ਪ੍ਰੇ ਮੁਖ ਤੇਰੈ ਜਿਉ ਅਲ ਕਮਲਾ ਲੋ ਭਾਂਗੈ ਗੁਣ ਨਿਧਾਨ ਮਨ ਮੋਹਣ ਲਾਲਨ ਸੁਖਦਾਈ ਸਰਬਾਂਗੈ ਗੁਰ ਨਾਨਕ ਪ੍ਰਭ ਪਾਹੀ ਪਠਾਇਓ ਮਿਲਹੁ ਸਖਾ ਗਲ ਲਾਗੈ ਸਾਰਗ ਮਹੱਲਾ ਪੰਜਵਾਂ ਅਬ ਮੋਰੋ ਠਾਕਰ ਸਿਉ ਮਨ ਮਾਨਾ ਸਾਧ ਕਿਰਪਾਲ ਦਿਆਲ ਭਈ ਹੈ ਜੇ ਇਹ ਸੇਧਿਓ ਦੁਸ਼ਟ ਬੇਗਾਨਾ ਰਹਾਉ ਤੁਮ ਹੀ ਸੁੰਦਰ ਤੁਮ ਹੈ ਸਿਆਨੇ ਤੁਮ ਹੀ ਸੁਗੁਰ ਸੁਜਾਨਾ ਸਗਲ ਜੋਗ ਯਾਰ ਗਿਆਨ ਧਿਆਨ ਇੱਕ ਨਿਮਖ ਨ ਕੀਮਤ ਜਾਨਾ ਤੁਮ ਹੀ ਨਾਇਕ ਤੁਮ ਹੈ ਸ਼ਤਰਪਾਤ ਤੁਮ ਪੂਰਪ ਰਹੇ ਭਗਵਾਨਾ ਪਾਛੋ ਦਾਨ ਸੰਤ ਸੇਵਾ ਹਾਰੂ ਨਾਨਕ ਸਤਿਗੁਰਬਾਨਾ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਚੀਤ ਆਏ ਪ੍ਰਹਿ ਰੰਗਾ ਬਿਸਰਿਓ ਤੰਦ ਬੰਧ ਮਾਇਆ ਕਉ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਈ ਮੁਖ ਮੰਗਾਰ ਮੇਰਾ ਮਨ ਚੀਤਾਏ ਪ੍ਰਹਿ ਅਰੰਗਾ ਬਿਸਰਿਓ ਅਤੰਦ ਬੰਧ ਮਾਇਆ ਕਉ ਰਜਨ ਸਵਾਈ ਜੰਗਾ ਰਹਾਉ ਹਰ ਸੇਵੋ ਹਰ ਹਿਰਦੈ ਬਸਾਉ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਓ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨਿਸੰਗਾ ਨਿਰਭਉ ਭਈ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜੀਓ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸ੍ਰਵਣ ਪੂਰੇ ਦੇਹਾ ਪ੍ਰੇ ਅੰਕ ਸਮਾਨੀ ਰਾਉ ਛੂਟਰ ਤੇ ਗੌਰ ਕੀ ਸੁਹਾਗਣ ਹਰ ਪਾਇਓ ਸੁਗੜ ਸੁਜਾਨੀ ਜਿਹ ਘਰ ਮਹਿ ਬੈਸਣ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨਕੈ ਉਸਾ ਬਾਸ ਆਇਓ ਭਗਤ ਵਸਲ ਜਿਨ ਆਖੀ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੂਕੀ ਕਾਣ ਲੋਕਾਨੀ ਸਾਰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾਂ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਰੂਪ ਕਿਰਪਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬਿਖਮਥਾਨ ਬਹੁਤ ਬਹੁਤ ਰੀਆ ਅਨਕ ਰਾਖ ਸੂ ਰੂਟਾ ਬਿਖਮਗਾਰ ਕਰ ਪਹੁੰਚੈ ਨਾਹੀ ਸੰਤ ਸਾਨਥ ਪਏ ਲੂਟਾ ਬਹੁਤ ਖਜ਼ਾਨਾ ਮੇਰਾ ਪਾਲ ਲਏ ਪਰਿਆ ਮੂਲ ਲਾਲ ਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹੇ ਹਾਰ ਰਸ ਘੂਟਾ ਸਾਰਗ ਮਹੱਲਾ ਪੰਜਵਾਂ ਅਬ ਮੇਰੋ ਠਾਕਰ ਸਿਉ ਮਨ ਲੀਨਾ ਪ੍ਰਾਣ ਦਾਨ ਗੁਰਪੂਰੈ ਦੀਆ ਉਰਜਾਇਓ ਜਿਉ ਜਲ ਮੀਨਾ ਰਾਉ ਕਾਮ ਕ੍ਰੋਧ ਲੋਭ ਮਦ ਮਤ ਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦ੍ਰਿੜਾਈ ਹਰ ਔਖਦ ਗੁਰ ਦੀਓ ਤਉ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਕਉ ਗੁਰ ਹਉ ਕੋਈ ਪ੍ਰਭ ਦੀਨਾ ਕਉ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜੀਨਾ ਸਾਰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰੇ ਛੁਟੈ ਸੰਘਾਰ ਨਿਮਖ ਕਿਰਪਾ ਤੀ ਕੋਟ ਬ੍ਰਹਿਮੰਡ ਉਧਾਰੇ ਰਾਉ ਕਰੇ ਅਰਦਾਸ ਬਹੁਤ ਬੇਨਤੀ ਨਿਮਖ ਨਿਮਖ ਸਾ ਮਾਰੇ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੀ ਨਿਸਤਾਰੇ
क्या ही पूपत वपरे कही है कहो ए किसनो मारे राख राख राख सुख दाते सब नानक जगत सुमारे सारग महला पंजवा।

ਕੇ ਹਾ ਸੋ ਕਰਕੇ ਹਾ ਜਿਤਵਾ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਰ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰਿਸੋਂ ਕਹੀ ਆਏ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਦਨੋ ਪਵਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣ ਨਾਉ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਅੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਹੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਦੀਕ ਨੈ ਨਾ ਪਾਈਆ ਕਰਮ ਮਿਲੈ ਰਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ।

ਕੀ ਜਾਨ ਸਤਿਗੁਰ ਸਤਿਪੁਰਖਾ ਬਿਨੋਂ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮੈਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੀ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਈ ਤਾਂ ਕਰਿਜ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਈ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਾਸ਼ਟ ਸੁਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਹੈ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਂਕਾ ਦਾਤਾਰ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਮਰਥ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕਹਿ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਹੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੀ ਸੂਈ ਜਨ ਜਾਣੈ
ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬੈਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਸ ਦੈ ਮੁਝੇ ਵਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸ ਤੁਝੂ ਕਰੇ ਹੋ ਰੱਛਾ ਰਾਖ ਲੇ ਹੋ ਮੋਹ ਰੱਖ ਨਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲਮ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੜ ਕੜ ਕੇ ਬੜ ਬੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬਦੀ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਰ ਅਨਾਦਿ ਅਸੰਭ ਤਾ ਕਾ ਮੂੜ ਚਾਰਥ ਭੇਦਾ ਜਾ ਕਉ ਭੇਵ ਨ ਪਾਵਤ ਭੇਦਾ ਤਾਂ ਕਉ ਕਰ ਪਾਨ ਅਨੁਮਾਨਤ ਮਹਾਮੂੜ ਕਸ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਈ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ
कहूं भूल राजा भ बैठा कहूं सिमट पयो संग्र कैठा सगरी श्रेष्ठ दिखाई चंपव आदि जुगा आदि स्वरूप सुजंपव अब रक्षा मेरी तुम करो सिखो भार्य सिख संग्रो दोष जीते उठ बत उत पाता सकल मलेश करो रण खाता जे अस तुज तब सरणी परे तिनके दोष्ट दुखत वै मरे पुरख जवन पग परे तिहारी तिनके तुम संकट सब टारे जो कल को एक बार ते आए हैं ताके काल निकट नहीं आए हैं रक्षा हुई ताहे सब काला दोष्ट रैष्ट टरें तत्काला कृपा दृष्ट तन जहन हरे हो ताके ताप जनक मोह हरे हो रिद सदकर्मो सब होई दुष्ट शाह स्व सक न कोई एक बार जिन तुम संभारा काल फास ते ताहि उबारा जिन नर नाम तिहारु कहा दारिद दोष्ट दोख ते रहा खड़ग के तुम शरण तिहारी आप हाथ दैले उबारी सर्व ठौर महो सहाय दुष्ट दोख ते ले बचाई सवैया पाए गहे जब ते तुमरे तब ते गौ आंख तरे नहीं आने ओ राम रहीम पुराण कुरान अनेक कहे मत एक न मानो सिमरत शास्त्र वेद सब है बहु भेद कहे हम एक न जाने ओ सरी असबान कृपा तुमरी कार मैं न कहे ओ सब तोहे बखाने ओ दोहरा सगल द्वार को छाड़ कै

ਤੇਗ ਬਹਾਦਰ ਸਿਮਰਿਆ ਘਰ ਨਾਨਕ ਦਾ ਧਾਈ ਪਰਸਾਨ ਹਮੇਸ਼ਾ ਆਪਣੇ ਪਾਤਸ਼ਾਹ ਗੁਰੂ ਗੋਬਿੰਦ ਮਹਾਰਾਜ ਪਰਸਾਨ ਸਹਾਈ ਦਸਾ ਪਾਤ ਸਿੰਘਾਂ ਦੇ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਆਦਰ ਦੇ ਅੰਦਰ ਦੇ ਪਾਤਸ਼ਾਹ ਚੰਦਰ ਜੀ ਪੰਜਾਂ ਪਿਆਰਿਆਂ ਦੇ ਹੁਣ ਸਾਹਿਬ ਜੀ ਕਾਲੀ ਮੂਰਤੀਆਂ ਹੱਥੀਆਂ ਕੱਟੀਆਂ ਕੱਟੀਆਂ ਜਿਨ੍ਹਾਂ ਰੰਗ ਦੇ ਪੈਰਾਂ ਨੂੰ ਛੇਡਾ ਦੇ ਚਲਾਈ ਗਈ ਵਾਲੀ ਦੇ ਧਿਆਨ ਕੀਤਾ ਜਿਹਨਾਂ ਆਪ ਪਿਆਰਾ ਸਿਆਰਾ ਨੇ ਪਵਿੱਤਰ ਕੁਮਾਰੀਆਂ ਦੇ ਅੰਦਰ ਦੇ ਬੋਲੋ ਜਿਨ੍ਹਾਂ ਸਿੰਘ ਆਪਣੇ ਧਰਮਹੀਤ ਅਸੀਂ ਸਿੱਖੇ ਪੰਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਜੀ ਦੇ ਜਿਹਨਾਂ ਮਿਲਿਆ ਪਵਿੱਤਰ ਨਾਮ ਦਿੱਤਾ ਹੋਇਆ ਨਾਮ ਕਰਦੀ ਕਲਾ ਤੇਰੇ ਭਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਦਾ ਅੰਦਰ ਜੀ ਕਾਰਨਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਦੇ ਜੀ ਸੁਣੇ ਸੁਹਿਲਾ ਸਾਹਿਬ ਜੀ ਬਾਣੀ ਦਾ ਜਾਪ ਰਿਹਾ ਬਾਣੀ ਪੜ੍ਹੀ ਸੀ ਸਤਿਗੁਰਾਂ ਦੇ ਪ੍ਰਵਾਨ ਕਰਨ ਵਾਲੇ ਭਾਵ ਸੰਤਾਂ ਦਾ ਕਰਨਾ ਸਹੀ ਪਿਆਰੇ ਬਿਲਕੁਲ

0: दिल्ली तरजी दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3074 अती फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Yo Tanasri Mahala Chautha Mere Saha Mein Har Darshan Sukh Hoye Nirankar Agge Binti Kar Rahe Hain Ke Mere Shehnshah ਆਪ ਜੀ ਦੇ ਪਵਿੱਤਰ ਦਰਸ਼ਨ ਨਾਲ ਮੈਨੂੰ ਸੁਖ ਪ੍ਰਾਪਤ ਹੋਇਆ ਹੈ। ਅਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਹੇ ਮੇਰੇ ਸ਼ਹਿਨਸ਼ਾਹ। ਮੇਰੀ ਬੇਦਨ, ਬੇਦਨ ਨਾਮ ਪੀੜਾ ਦਾ ਆਪ ਜੀ ਜਾਣਦੇ ਹੋ। ਅਵਰ ਮੈਨੇ ਹੋਰ ਦੂਸਰਾ ਕੋਈ ਵੀ ਵਿਅਕਤੀ ਨਹੀਂ ਜਾਣ ਸਕਦਾ ਹੈ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਇਹ ਮੇਰੇ ਸ਼ਹਿਨਸ਼ਾਹ ਸੱਚ ਤੋਂ ਭਾਵ ਇਸੇ ਕਰਕੇ ਸੱਚੀ ਮੁੱਚੀ ਤੁਸੀਂ ਸੱਚੇ ਸਾਹਿਬ ਹੋ। ਆਪ ਜੀ ਦਾ ਕੀਤਾ ਜੋ ਵੀ ਕਾਰਜ ਉਹ ਸੱਚਾ ਹੀ ਹੁੰਦਾ ਹੈ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀਂ ਕੋਏ। ਇਹ ਮੇਰੇ ਸ਼ਹਿਨਸ਼ਾਹ ਝੂਠਾ ਕਿਹਨੂੰ ਕਹੀਏ, ਜਦੋਂ ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ। ਸਾਧਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੋਂ ਹੈ ਧਿਆਵ ਹੈ ਦਿਨ ਰਾਤ। ਇਹ ਮੇਰੇ ਸ਼ਹਿਨਸ਼ਾਹ ਜੀ ਆਪ ਸਾਰਿਆਂ 'ਚ ਵਰਤ ਰਹੇ ਹੋ। ਜਿੰਨੇ ਵੀ ਜੀਵ ਜੰਤੂ ਸਾਰੇ ਦੇ ਸਾਰੇ ਦਿਨ ਰਾਤ ਆਪ ਜੀ ਨੂੰ ਆਪੋ ਆਪਣੀ ਬੋਲੀ ਵਿੱਚ ਧਿਆਉਂਦੇ ਹਨ। ਸਭ ਤੋਂ ਜੀ ਸਭ ਹੋ ਮੰਗਦੇ ਮੇਰੇ ਸਾਹਾ, ਤੂੰ ਸਾਧਨਾ ਕਰ ਹੈ ਕਦਾਤ। ਮੇਰੇ ਸ਼ਹਿਨਸ਼ਾਹ ਜੀ ਸਾਰੇ ਜੀਵ ਜੰਤੂ ਆਪ ਜੀ ਪਾਸੋਂ ਹੀ ਮੰਗਦੇ ਹਨ। ਆਪ ਜੀ ਸਾਰਿਆਂ ਨੂੰ ਦਾਤਾਂ ਦੇਣਾ ਕਰਦੇ ਹੋ। ਇੱਕ ਆਪ ਹੀ ਹੋ ਜੋ ਸਾਰਿਆਂ ਨੂੰ ਦਾਤਾਂ ਦੇ ਰਹੇ ਹੋ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝਤੇ ਬਾਹਰ ਕੋਈ ਨਾ ਹੈ। ਇਹ ਮੇਰੇ ਸ਼ਹਿਨਸ਼ਾਹ ਸਾਰੇ ਕੋਈ ਆਪ ਜੀ ਦੇ ਹੁਕਮ 'ਚ ਹੈ। ਆਪ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਹਾਂ ਸਮਾਏ। ਇਹ ਮੇਰੇ ਸ਼ਹਿਨਸ਼ਾਹ ਸਾਰੇ ਜੀਵ ਜੰਤੂ ਤੇਰੇ ਦਾਸ ਆ। ਆਪ ਜੀ ਸਾਰਿਆਂ ਦੇ ਮਾਲਕ ਆ, ਸਾਰੇ ਤੇਰੇ ਵਿੱਚ ਹੀ ਓੜਕ ਸਮਾਉਣਗੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰਾ, ਸਭ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹਾ। ਇਹ ਮੇਰੇ ਸ਼ਹਿਨਸ਼ਾਹ ਆਪ ਜੀ ਸਾਰਿਆਂ ਦੀਆਂ ਆਸਾਂ ਪੂਰਨ ਕਰ ਦਿਓ। ਇਹ ਮੇਰੇ ਸ਼ਹਿਨਸ਼ਾਹ ਸਾਰੇ ਜੀਵ ਆਪ ਜੀ ਦੇ ਪਵਿੱਤਰ ਨਾਮ ਨੂੰ ਧਿਆਉਂਦੇ ਹਨ। ਜੋ ਭਾਵੈ ਤਿਉਹ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕੇ ਪਾਤਸ਼ਾਹ ਪਾਤਸ਼ਾਹੀ ਕਿਰਪਾ ਕਰਦੇ ਹਨ। ਹੇ ਨਿਰੰਕਾਰ ਪਿਆਰੇ, ਜਿਵੇਂ ਵੀ ਪਾਉਂਦਾ ਆਪ ਜੀ ਕਿਰਪਾ ਕਰਕੇ ਸਾਨੂੰ ਰੱਖ ਲਓ। ਅਸੀਂ ਸੇਵਕ ਆਪ ਦੇ ਦਾਸ ਹਾਂ, ਤੁਸੀਂ ਸਾਡੇ ਸੱਚੇ ਪਾਤਸ਼ਾਹ ਹੋ। ਇਹ ਜਿਤਨੇ ਵੀ ਸ਼ਬਦ ਵਿਸਰਾਮ ਆ, ਇਹ ਸਾਹਾ ਤੇ ਜਾਂ ਪਿਆਰੇ ਤੇ ਜਾਣਨੇ ਹਨ। ਧਨਾਸਰੀ ਮਹੱਲਾ ਪੰਜਵਾਂ, ਘਰ ਪਹਿਲਾ ਚੌਕ ਦੇ ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਪਹਿਲੇ ਘਰ 'ਚ ਚਾਰ ਪਦਾਂ ਦਾ ਸ਼ਬਦ ਉਚਾਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ। ਭਵ ਖੰਡਨ ਦੋ ਭੰਜਨ ਸਵਾਮੀ ਭਗਤ ਵਚਨ ਨਿਰੰਕਾਰੇ। ਇਹ ਸਵਾਮੀ ਮਾਲਕ ਆਪ ਭਾਵ ਜਨਮ ਮਰਨ ਦੇ ਖੰਡਨ ਨਾਸ਼ ਕਰਨ ਵਾਲੇ ਹੋ, ਦੁੱਖਾਂ ਦੇ ਨਾਸ਼ ਕਰਨ ਵਾਲੇ ਹੋ। ਅਥਵਾ ਇਹ ਨਿਰੰਕਾਰ ਆਪ ਭਗਤਾਂ ਦੇ ਬਛਲ ਬਤਸਲ ਬੜੇ ਪਿਆਰੇ ਹੋ। ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸੁਮਾਰੇ। ਜੇ ਗੁਰਮੁਖ ਬਣ ਕੇ ਸਤਿਗੁਰਾਂ ਦੇ ਨਾਮ ਨੂੰ ਚੇਤੇ ਕਰੇ, ਸਮਾਰੇ ਸੰਭਾਲੇ, ਤਾਂ ਕਰੋੜਾਂ ਜਨਮਾਂ ਦੇ ਜਿਹੜੇ ਅਪਰਾਧ ਪਾਪ ਆ ਉਹ ਇੱਕ ਖਿਨ ਵਿੱਚ ਨਾਸ ਹੋ ਜਾਂਦੇ ਹਨ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਹੇ ਪਿਆਰੇ ਰਾਮ, ਮੇਰਾ ਮਨ ਆਪ ਜੀ ਦੇ ਭਜਨ ਵਿੱਚ ਲੱਗ ਰਿਹਾ ਹੈ। ਦੀਨ ਦਿਆਲ ਕਰੀ ਪ੍ਰਭ ਕਿਰਪਾ, ਬਸ ਕਿੰਨੇ ਪੰਚ ਦੂਤਾਰੇ ਰਹਾਉ, ਵਿਸ਼ਰਾਮ ਦੇ ਕਿਰਪਾ ਕਰਦੇ ਹਨ ਇਹ ਦੀਨਾਂ ਤੇ ਦਇਆ ਕਰਨ ਵਾਲੇ ਨਿਰੰਕਾਰ ਪਰਮੇਸ਼ਰ। ਆਪ ਨੇ ਸਾਡੇ ਤੇ ਐਸੀ ਕਿਰਪਾ ਕੀਤੀ ਹੈ ਕਿ ਜਿਹੜੇ ਪੰਜੇ ਵਕਾਰਾਂ ਰੂਪੀ ਦੂਤ ਅਸੀਂ ਕਾਬੂ ਕਰ ਲਏ ਹਨ। ਤੇਰਾ ਥਾਨ ਸੁਹਾਵਾ, ਰੂਪ ਸੁਹਾਵਾ, ਤੇਰੇ ਭਗਤ ਸੁਹ ਹੈ ਦਰਬਾਰੇ। ਆਪ ਜੀ ਦਾ ਸਤਸੰਗਤ ਰੂਪੀ, ਬਕੁੰਠ ਰੂਪੀ, ਸੱਚਖੰਡ ਰੂਪੀ ਸਥਾਨ ਬੜਾ ਸੋਭਾ ਸੰਯੁਕਤ ਆ। ਆਪ ਸਤਚੇਤ ਆਨੰਦ ਸਰੂਪ ਹੋ, ਆਪ ਦਾ ਸਰੂਪ ਵੀ ਸੋਭਾ ਵਾਲਾ ਹੈ। ਆਪ ਜੀ ਦੇ ਜਿਹੜੇ ਭਗਤ ਪਿਆਰੇ ਮਹਾਂਪੁਰਖ ਸੰਤ ਹਨ ਉਹ ਤੇਰੇ ਦਰਬਾਰ 'ਚ ਸੋਭਾ ਪਾ ਰਹੇ ਹਨ। ਸਰਬ ਜੀਆ ਕੇ ਦਾਤੇ ਸਵਾਮੀ, ਕਰ ਕਿਰਪਾ ਲਿਹੋ ਅਵਾਰੇ। ਹੇ ਮਾਲਕ, ਆਪ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਹੋ, ਕਿਰਪਾ ਕਰਕੇ ਸਾਨੂੰ ਅਵਾਰੇ ਮੈਨੇ ਬਚਾ ਲੈਣਾ ਕਰੋ। ਤੇਰਾ ਵਰਨਾ ਜਾਪੈ ਰੂਪ ਨਾ ਲਿਖਿਆ, ਤੇਰੀ ਕੁਦਰਤ ਕੌਣ ਵਿਚਾਰੇ। ਚਾਰੇ ਵਰਨਾ ਵਿੱਚ ਤੇਰਾ ਕੋਈ ਵਰਨ ਨਹੀਂ ਕਿਹਾ ਜਾਂਦਾ, ਤੇ ਰੂਪ ਕਾਲਾ ਜਾਂ ਪੀਲਾ ਇਹ ਵੀ ਰੂਪ ਵੀ ਨਹੀਂ ਲਿਖਿਆ ਜਾਂਦਾ। ਤੁਹਾਡੀ ਕੁਦਰਤ ਦਾ ਕੌਣ ਵਿਚਾਰ ਕਰ ਸਕਦਾ, ਤੁਹਾਡੀ ਮਾਇਆ ਜਿਹੜੀ ਹੈ ਉਹਦਾ ਵੀ ਕੋਈ ਵਿਸਥਾਰ ਨਹੀਂ ਅਤੇ ਇਹਦਾ ਅੰਤ ਕੋਈ ਨਹੀਂ ਜਾਣ ਸਕਦਾ ਹੈ। ਜਲ ਥਲ ਮਹੀਂ ਰਵਿਆ, ਸਰਬ ਠਾਈ ਅਗਮ ਰੂਪ ਗਿਰਧਾਰੇ। ਜਲਾਂ ਥਲਾਂ ਮਹੀਂ ਧਰਤੀ ਅਲ ਆਕਾਸ, ਸਾਰੀਆਂ ਜਗ੍ਹਾ ਦੇ ਉੱਤੇ ਆਪ ਰਵਿਆ ਮੈਨੇ ਪੂਰਨ ਹੋ ਰਹੇ, ਵਿਆਪਕ ਹੋ ਰਹੇ ਹੋ। ਹੇ ਅਗਮ ਸਰੂਪੀ ਨਿਰੰਕਾਰ ਪਰਮੇਸ਼ਰ, ਆਪ ਸਾਰਿਆਂ ਦੇ ਗਿਰ ਪਰਬਤਾਂ ਦਾ ਧਾਰੇ ਆਸਰਾ ਰੂਪ ਹੋ। ਔਰ ਜਿਵੇਂ ਕ੍ਰਿਸ਼ਨ ਜੀ ਦਾ ਰੂਪ ਧਾਰ ਕੇ ਗੁਰੂ ਪਰਬਤ ਦੇ ਧਾਰਨ ਵਾਲੇ ਹੋ ਰਹੇ ਹੋ। ਕੀਰਤ ਕਰਿਆ ਸਗਲ ਜਨ ਤੇਰੇ, ਤੂੰ ਅਵਨਾਸੀ ਪੁਰਖ ਮਰਾਰੇ। ਸਾਰੇ ਗੁਰਮੁਖ ਪਿਆਰੇ ਤੁਹਾਡੀ ਕੀਰਤੀ ਮਹਿਮਾ ਨੂੰ ਕਰਦੇ ਹਨ। ਤੁਸੀਂ ਮੁਰਦੈਂਤ ਦੇ ਅਰੀ ਬੈਰੀ ਹੋ ਅਤੇ ਆਪ ਅਵਨਾਸ਼ੀ ਨਾਸ ਤੋਂ ਰਹਿਤ ਪੁਰਖ ਹੋ। ਜੋ ਭਾਵੈ ਤੂੰ ਰੱਖੋ ਸਵਾਮੀ ਜਨ ਨਾਨਕ ਸਰਨ ਦੁਆਰੇ। ਪਾਤਸ਼ਾਹੀ ਕਿਰਪਾ ਕਰਦੇ ਮੈਂ ਤੁਹਾਡੇ ਦੁਆਰੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਜਿਵੇਂ ਵੀ ਆਪ ਜੀ ਨੂੰ ਪਾਉਂਦਾ ਉਵੇਂ ਕਿਵੇਂ ਸਾਡੀ ਲਾਜ ਰੱਖ ਲੈਣਾ ਕਰੋ। ਧਨਾਤਰੀ ਮਹੱਲਾ ਪੰਜਵਾਂ, ਬਿਨ ਜਲ ਪ੍ਰਾਂਤ ਅਜੇ ਹੈ ਮੀਨਾ, ਜਿਨ ਜਲ ਸਿਓ ਹੇਤ ਵਢਾਇਓ। ਕਹਿੰਦੇ ਜਿਨ ਪਾਣੀ ਨਾਲ ਮੋਹ ਵਧਾਇਆ ਉਹ ਜਿਹੜੀ ਮੀਨਾ ਮੈਨੇ ਮੱਛੀ ਜਾਂ ਮੱਛ ਹੈ, ਪਾਣੀ ਬਿਨਾਂ ਰਹਿ ਨਹੀਂ ਸਕਦੇ, ਆਪਣੇ ਪ੍ਰਾਣਾਂ ਨੂੰ ਤਿਆਗ ਦਿੰਦਾ ਹੈ। ਕਮਲ ਹੇਤ ਬਿਨ ਸਿਓ ਹੈ ਭਵਰਾ, ਉਹਨੂੰ ਮਾਰਗ ਨਿਕਸ ਨਾ ਪਾਇਓ। ਜਿਵੇਂ ਕਬਲ ਦੇ ਫੁੱਲਾਂ ਦੀ ਸੁਗੰਧੀ ਲੈਣ ਦਾ ਲੋਭ ਕਰਕੇ ਭੌਰਾ ਨਾਸ ਹੋ ਜਾਂਦਾ, ਉਹ ਜਿਹੜਾ ਭੌਰਾ ਉਨਵੇਂ ਨੇ ਉਸ ਭੌਰੇ ਨੇ ਕਬਲ ਦੇ ਫੁੱਲਾਂ ਵਿੱਚੋਂ ਨਿਕਲਣ ਦਾ ਜਿਹੜਾ ਮਾਰਗ ਰਸਤਾ ਉਹ ਨਹੀਂ ਪਾਇਆ। ਕਿਉਂਕਿ ਬਹਿ ਜਾਂਦਾ ਸ਼ਾਮ ਨੂੰ ਰੋਟੀ ਬੰਦ ਹੋ ਜਾਂਦੀ ਹੈ, ਉਹ ਸੁਗੰਧੀ ਲਈ ਜਾਂਦਾ ਪਿੱਛੇ ਮਰ ਜਾਂਦਾ। ਆਗਮਨ ਇੱਕ ਸਿਓ ਮੋਹ ਕੀਨਾ, ਕਹਿੰਦੇ ਹੁਣ ਅਸੀਂ ਤਾਂ ਇੱਕ ਪਰਮੇਸ਼ੁਰ ਨਾਲ ਮੋਹ ਮੈਨੇ ਪਿਆਰ ਕੀਤਾ ਹੈ। ਮਰਨ ਜਾਵੇ ਸਦੀ ਹੀ ਸੰਗੇ, ਸਤਿਗੁਰ ਸਭ ਦੀ ਚੀਨਾ ਰਹਾਓ। ਵਿਸਰਾਮ ਦੇਵ ਕਹਿੰਦੇ ਉਹ ਨਿਰੰਕਾਰ ਨਾ ਮਰਦਾ ਨਾ ਜੰਮਦਾ, ਹਾਂਜੀ ਮਰਦਾ ਮਰ ਨਹੀਂ ਜਾਂਦਾ, ਉਹਦਾ ਸਦਾ ਹਮੇਸ਼ਾ ਨਾਲ ਹੀ ਰਹਿੰਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਦੇ ਸ਼ਬਦ ਦੀ ਉਪਦੇਸ਼ ਕਰਕੇ ਸਾਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਉਹਨੂੰ ਚੀਨਾ ਮੈਨੇ ਜਾਣ ਲਿਆ ਹੈ। ਰਹਾਓ ਕਾਮੇਤ ਕੁੰਚਰ ਲੈ ਫੰਕਿਓ, ਉਹ ਪਰਵਸ ਭਇਓ ਵਿਚਾਰਾ। ਜਿਸ ਤਰ੍ਹਾਂ ਵਿਕਾਰ ਦੀ ਚੇਸ਼ਟਾ ਦੇ ਹੇਤ ਵਾਸਤੇ ਕੁੰਚਰ ਜਿਹੜਾ ਹਾਥੀ ਹੈ ਉਹਨਾਂ ਆਪਣੇ ਆਪ ਨੂੰ ਜਾਲ ਵਿੱਚ ਫਸਾ ਲਿਆ, ਉਹ ਵਿਚਾਰਾ ਹਾਥੀ ਸਦਾ ਵਾਸਤੇ ਪਰਾਏ ਦੇ ਬੱਸ ਵਿੱਚ ਹੋ ਜਾਂਦਾ ਹੈ, ਕੁੰਡਿਆਂ ਦੀ ਮਾਰ ਖਾਂਦਾ ਹੈ। ਨਾਦ ਹੇਤ ਸਿਰ ਡਾਰਿਓ ਕਰੰਕਾ, ਉਸੇ ਹੇਤ ਬਜ਼ਾਰਾ। ਘੰਟੇ ਵੇਲੇ ਦੇ ਸ਼ਬਦ ਨਾਦ ਮੈਨੇ ਸ਼ਬਦ ਸੁਣਨ ਕਰਕੇ ਕਰੰਕਾ ਜਿਹੜਾ ਹਾਰਨਿਆ ਉਹ ਆਪਣਾ ਸਿਰ ਸੁੱਟ ਕੇ ਉੱਥੇ ਪੈ ਜਾਂਦਾ ਹੈ। ਉਹਦਾ ਜਿਹੜਾ ਹੇਤ ਪਿਆਰ ਉਹਨੂੰ ਬਜ਼ਾਰਾ ਮੈਨੇ ਨਾਸ਼ ਕਰ ਦਿੰਦਾ, ਉਸੇ ਘੰਟੇ ਵੇਲੇ ਦੇ ਸ਼ਬਦ ਦੇ ਪ੍ਰੇਮ ਵਿੱਚ ਉਹ ਬਜ਼ਾਰਾ ਮੈਨੇ ਨਸ਼ਟ ਹੋ ਗਿਆ, ਉਹਨੂੰ ਕੰਨਾਂ ਦੇ ਸੁਣ ਦਾ ਵਿਸ਼ਾ ਹੈ। ਇਸ ਤਰ੍ਹਾਂ ਜਿਹੜਾ ਭੌਰਾ ਉਹਨੂੰ ਨਾਸਾ ਨਾ ਸੁੰਘਣ ਦਾ, ਪਤੰਗੇ ਨੂੰ ਦੀਵੇ ਦੀ ਲਾਟ ਅਤੇ ਰੂਪ ਦਾ ਇੱਕ ਇੱਕ ਵਿਸ਼ੇ ਕਰਕੇ ਮਰਦੇ ਆ। ਦੇਹ ਕੁਟੰਬ ਲੋਭ ਮੋਹ ਪ੍ਰਾਣੀ ਮਾਇਆ ਕੁਲ ਕੁਟੰਨ, ਮੱਛੀ ਜਿਹੜੀ ਉਹ ਮੂੰਹ ਦੇ ਸਵਾਦ 'ਚ ਮਰਦੀ। ਇਸ ਤਰ੍ਹਾਂ ਜਿਹੜਾ ਪ੍ਰਾਣੀ ਕੁਟੰਬ ਆ ਇਹ ਆਪਣੇ ਪਰਿਵਾਰ ਨੂੰ ਦੇਖ ਕੇ ਦੋਬ ਕਰਦਾ ਤੇ ਫਿਰ ਮੋਹ ਵਿੱਚ ਮੋਇਆ ਜਾਂਦਾ ਔਰ ਮਾਇਆ ਨੂੰ ਲੁਕਟਣ ਚਿੰਬੜਿਆ ਰਹਿੰਦਾ ਹੈ। ਅਤ ਰਚੋ ਕਰ ਲੈਨੂੰ ਆਪਣਾ ਉਨ ਛੋੜ ਸਾਰਾ ਪਰ ਜਾਣਾ। ਉਹ ਪਰਿਵਾਰ ਦੇ ਜੀਵਾਂ ਨਾਲ ਅਤ ਰਚੋ, ਬਹੁਤ ਰਚ ਮਿਚ ਰਿਹਾ, ਬੜੇ ਮੋਹ ਵਿੱਚ ਗਹਿ ਵਿੱਚ ਹੋ ਕੇ ਫਸਿਆ ਪਿਆ। ਇਸ ਨੇ ਉਹਨਾਂ ਨੂੰ ਆਪਣਾ ਜਾਣ ਲਿਆ ਕਿ ਮੇਰੇ ਆ, ਪਰ ਇਹ ਭੁਲੇਖੇ 'ਚ ਹੈ। ਲੇਕਿਨ ਉਹਨਾਂ ਨੇ ਇਸ ਨੂੰ ਸਰਾ ਪਰ ਅਵਸ਼ ਨੇ ਜ਼ਰੂਰ ਇੱਕ ਦਿਨ ਛੱਡ ਜਾਣਾ, ਜਾਂ ਇਹਨੂੰ ਛੱਡ ਜਾਣਗੇ ਜਾਂ ਇਹ ਛੱਡ ਜਾਊਗਾ। ਝੂਠੇ ਮੋਹ 'ਚ ਪੈ ਕੇ ਜੀਵਨ ਬਰਬਾਦ ਕਰ ਰਿਹਾ ਹੈ। ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੇਹਲਾ। ਗੋਜਵਿੰਦਰਿਆਂ ਬਿਨ ਪਰਮੇਸ਼ਰ, ਉਹ ਤੋਂ ਬਿਨਾਂ ਜਿਹੜਾ ਹੋਰਨਾਂ ਨਾਲ ਨੇਹਾ ਮੈਨੇ ਝੂਠਾ ਪ੍ਰੇਮ ਕਰਨਾ, ਇਹ ਉਸ ਜੀਵ ਵਾਸਤੇ ਸਦਾ ਵਾਸਤੇ ਦੁਹੇਲਾ ਮੈਨੇ। ਦੁਖੀ ਜਾਣੋ, ਇਸ ਮੋਹ ਵਿੱਚ ਇਹ ਦੁਖੀ ਹੁੰਦਾ ਹੈ। ਕਹੁ ਨਾਨਕੁਰ ਕਿਹਾ ਬਜਾਇਓ ਪ੍ਰੀਤ ਪ੍ਰਭੂ ਸਦ ਕੇਲਾ। ਹਜ਼ੂਰ ਸੱਚੇ ਪਾਤਸ਼ਾਹ ਮਿਹਰ ਕਰਦੇ ਗੁਰੂ ਜੀ ਨੇ ਸਾਨੂੰ ਇਹ ਸਮਝਾ ਦਿੱਤਾ, ਨਿਰੰਕਾਰ ਦੀ ਪ੍ਰੀਤੀ ਵਿੱਚ ਸਦਾ ਕੇਲਾ ਮੈਨੇ ਆਨੰਦ ਆ। ਖੇਲਣਾ ਆਨੰਦ ਦਾ, ਨਿਰੰਕਾਰ ਦੀ ਪ੍ਰੀਤੀ ਸਦਾ ਕੇਲਾ ਮੈਨੇ ਖੁਸ਼ੀਆਂ ਦੇਣ ਵਾਲੀ ਹੈ। ਨਾਸਰੀ ਮਹੱਲਾ ਪੰਜਵਾਂ, ਕਰ ਕਿਰਪਾ ਦਿਓ ਮੋਹਨਾਮਾ ਬੰਧਨ ਤੇ ਛੁਟਕਾਏ। ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਨੂੰ ਨਾਮਦਾਨ ਦਾਨ ਦਿੱਤਾ, ਔਰ ਜਿਹੜੇ ਮੋਹ ਮਮਤਾ ਦੇ ਬੰਧਨ ਸੀ ਜਮਾਂ ਦੇ ਜਾਲ, ਉਹਨਾਂ ਤੋਂ ਛਡਾ ਲਿਆ ਹੈ। ਮਨ ਤੇ ਵਿਸਰਿਓ ਸਗਲੋ ਧੰਦਾ, ਗੁਰ ਕੀ ਜਰ ਨਹੀਂ ਪਾਏ। ਮਨ ਵਿੱਚੋਂ ਸਾਰੇ ਜਿਹੜੇ ਝੂਠੇ ਧੰਦਿਆਂ ਦਾ ਮੋਹ ਸੀ ਉਹ ਨਾਸ ਹੋ ਗਿਆ। ਸਤਿਗੁਰਾਂ ਦੀ ਚਰਨੀ ਆਪਣੇ ਆਪ ਨੂੰ ਲਾਉਣ ਕਰਕੇ ਮੋਹ ਦਾ ਜਾਲ ਟੁੱਟ ਗਿਆ ਹੈ। ਸਾਧ ਸੰਗ ਚਿੰਤ ਗੁਰਾਨੀ ਛਾਡੀ, ਸੰਤਾਂ ਦੀ ਸੰਗਤ ਕਰਕੇ ਇਸਤਰੀ ਪੁੱਤਰ ਪਰਿਵਾਰ ਜਿੰਨ ਅਥਵਾ ਬਗਾਨੀ ਜਿਹੜੀ ਇਹ ਚਿੰਤਾ ਲੱਗੀ ਹੋਈ ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਕਿਵੇਂ ਰਹਾਂਗੇ, ਉਹ ਸਾਰੀ ਛੱਡ ਦਿੱਤੀ ਹੈ। ਅਹੰ ਬੁੱਧ ਮੋਹ ਮਨ ਵਾਸਨ ਦੇ ਕਰ ਗਡਹਾ ਗਾਡੀ ਰਹਾਓ। ਵਿਸਰਾਮ ਦੇ ਕਹਿੰਦੇ ਜਿਹੜੀ ਹੰਗਤਾ ਮਮਤਾਲੀ ਬੁੱਧੀ ਸੀ ਅਤੇ ਮਨ ਦੇ ਵਿੱਚ ਮੋਹ ਦੀਆਂ ਬਾਸ਼ਨਾਂ ਜਿਹੜੀਆਂ ਸੀ, ਇਹਨਾਂ ਵਿਚਾਰ ਰੂਪੀ ਗਡਹਾ ਟੋਏ ਵਿੱਚ ਦੇ ਕੇ

ਉਮੀਦ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ, ਅਸੀਂ ਸਾਰਿਆਂ ਨੂੰ ਆਪਣਾ ਹੁਣ ਮਿੱਤਰ ਬਣਾ ਲਿਆ, ਅਸੀਂ ਸਾਰਿਆਂ ਦੇ ਸੱਜਣ, ਕਿਸੇ ਨੇ ਸਾਡਾ ਵੈਰ ਵਿਰੋਧ ਨਹੀਂ ਰਹਿ ਗਿਆ ਹੈ। ਜਦੋਂ ਇਸ ਤਰ੍ਹਾਂ ਬ੍ਰਹਮ ਦ੍ਰਿਸ਼ਟੀ ਦੁਆਰਾ ਜਾਣ ਲਿਆ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮਿਲ ਕੀਓ ਮੇਰਾ ਰਾਜਨ, ਤਾਂ ਰਾਜਨ ਮੈਨੇ ਪ੍ਰਕਾਸ਼ ਨੂੰ ਰਾਮ ਕਰਨ ਸਾਡੇ ਨਾਲ ਆਪਣਾ ਮਿਲਾਪ ਕਰ ਲਿਆ। ਅਤੇ ਮਨ ਜੀਵ ਦਾ ਜਿਹੜਾ ਬਿਰਾ ਵਿਛੋੜਾ ਸੀ ਉਹ ਦੂਰ ਦੌੜ ਗਿਆ। ਵਿਛੋੜਾ ਪਾਉਣ ਵਾਲੇ ਜਿਹੜੇ ਕਾਮ ਘਰੇਲੂ ਅਹੰਕਾਰ ਸੀ, ਇਹਨਾਂ ਦਾ ਜਿੰਨਾ ਵੀ ਟੋਲਾ ਸੀ ਉਹ ਸਾਤੋਂ ਦੂਰ ਹੋ ਗਿਆ, ਪਰੇ ਹੋ ਗਿਆ ਹੈ। ਬਿਨ ਛੋਟੀ ਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ਬਦ ਉਪਦੇਸ਼ ਮਿੱਠਾ ਲੱਗਣ ਲੱਗ ਪਿਆ, ਨਾਮ ਰੂਪੀ ਅੰਮ੍ਰਿਤ ਮਨ 'ਚ ਵੱਸ ਗਿਆ, ਮਨ ਦਾ ਠੀਠਾ ਢੀਠਪੁਣਾ ਜਿਹੜਾ ਕਠੋਰਪੁਣਾ ਸੀ ਉਹ ਨਾਸ ਹੋ ਗਿਆ, ਅਤੇ ਅੰਤਿਸ਼ਕਰਨ ਵਿੱਚ ਜਿਹੜਾ ਆਤਮਾ ਦਾ ਆਨੰਦ ਰੂਪੀ ਅੰਮ੍ਰਿਤ ਸੀ ਉਹ ਵੱਸ ਗਿਆ, ਨਿਵਾਸ ਕਰ ਲਿਆ। ਜਲ ਤਲ ਮਹੀ ਜਲ ਸਰਵ ਨਿਵਾਸੀ ਨਾਨਕਰ ਮਹੀ ਜਾ ਡੀਠਾ, ਉਹ ਨਿਰੰਕਾਰ ਜਲਾਂ ਥਲਾਂ ਮਹੀ ਧਰਤੀ ਅਲ ਆਕਾਸ਼ ਸਾਰਿਆਂ ਵਿੱਚ ਆਪਣਾ ਨਿਵਾਸ ਕਰ ਰਿਹਾ ਹੈ। ਪਾਤਸ਼ਾਹੀ ਕਹਿੰਦੇ ਆ ਉਸ ਰਮਈਏ ਰਮੇ ਹੋਏ ਰਾਮ ਪਰਮੇਸ਼ਵਰ ਨੂੰ ਅਸੀਂ ਆਪਣੇ ਗਿਆਨ ਵਿਰਾਗ ਰੂਪੀ ਨੇਤਰਾਂ ਨਾਲ ਦੇਖ ਲਿਆ ਹੈ, ਅਥਵਾ ਇਹਨਾਂ ਨੇਤਰਾਂ ਨਾਲ ਪ੍ਰਤੱਖ ਸਰਗੁਣ ਸਰੂਪ ਦੇ ਦਰਸ਼ਨ ਕੀਤੇ ਹਨ। ਨਾਸਰੀ ਮਹੱਲਾ ਪੰਜਵਾਂ, ਜਪਦੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਹੋਏ ਆਏ, ਜਦੋਂ ਦੇ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਪੇਟੇ ਸਾਨੂੰ ਮਿਲ ਗਏ ਹਨ। ਹਾਂਜੀ, ਔਰ ਜਦੋਂ ਤੋਂ ਸਾਧੂ ਸ੍ਰੇਸ਼ਟ ਸਤਿਗੁਰਾਂ ਦੇ ਦਰਸ਼ਨ ਮਿਲੇ ਆ, ਪ੍ਰਾਪਤ ਹੋਏ ਆ, ਉਸ ਦਿਨ ਤੋਂ ਬਾਕੀ ਆਉਣ ਵਾਲੇ ਜਿਹਨੇ ਦਿਨ ਸੀ ਉਹ ਸਾਰੇ ਚੰਗੇ ਹੀ ਆਏ ਆ, ਉਹਨਾਂ 'ਚ ਮਾੜਾ ਦਿਨ ਕੋਈ ਨਹੀਂ ਆਇਆ। ਮਹਾਂਆਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ, ਸਦਾ ਵਾਸਤੇ ਹੁਣ ਕੀਰਤਨ ਕਰਕੇ ਵਧਾਤਾ ਵਿਧੀਆਂ ਨੂੰ ਮਿਲਣ ਵਾਲਾ ਪੁਰਖ ਪਰਮਾਤਮਾ ਨੂੰ ਪਾ ਲਿਆ, ਮਨ 'ਚ ਬੜਾ ਭਾਰੀ ਆਨੰਦ ਹੋਇਆ। ਆਮੋਹੇ ਰਾਮ ਜਸੋ ਮਨ ਗਾਇਓ, ਆਮੇ ਨੇ ਹੁਣ ਅਸੀਂ ਮਨ ਬਣੀ ਸਰੀਰ ਕਰਕੇ ਰਮੇ ਹੋਏ ਰਾਮ ਦਾ ਜਸ ਗਾਇਆ ਹੈ। ਭਇਓ ਪ੍ਰਗਾ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਉ, ਜਿਸ ਰਾਮ ਦੇ ਕਿਰਪਾ ਕਰਦੇ ਪੂਰੇ ਸਤਿਗੁਰਾਂ ਦੀ ਮਿਹਰ ਨਾਲ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਸਦਾ ਸੁਖ ਹਮੇਸ਼ਾ ਰਹਿਣ ਵਾਲਾ ਸੁੱਖ ਕਿਹੜਾ, ਆਤਮਕ ਸੁੱਖ ਅਚੁੱਤ ਸੁੱਖ ਜਿਹੜਾ ਪਾ ਲਿਆ ਹੈ। ਰਹਾਉ ਗੁਣ ਨਿਧਾਨ ਜਦ ਪਿੱਤਰ ਵਸਿਆ ਤਾਂ ਦੂਖ ਭਰਮ ਪਾਉ ਪਾਗਾ, ਹੁਣ ਗੁਣਾਂ ਦਾ ਨਿਧਾਨ ਖਜ਼ਾਨਾ ਸਾਡੇ ਮਨ 'ਚ ਵੱਸ ਗਿਆ, ਦੁੱਖ ਭਰਮ ਡਰ ਜਿੰਨੇ ਸਾਰੇ ਭਾਗਾ ਭਾਗ ਗਏ ਨਾਸ ਹੋ ਗਏ ਹਨ। ਭਈ ਪ੍ਰਾਪਤ ਵਸਦਾ ਗੋਚਾ ਰਾਮ ਨਾਮ ਰੰਗ ਲਾਗਾ, ਪਰਮੇਸ਼ਰ ਦੇ ਰਾਮ ਨਾਮ ਦੇ ਵਿੱਚ ਰੰਗ ਪਿਆਰ ਲੱਗ ਗਿਆ। ਅਗੋਚਰ ਜਿਹੜੀ ਇੰਦਰੀਆਂ ਦੇ ਵਿਸ਼ੇ ਨੇ, ਅਨੁਭਵੀ ਆਤਮ ਵਸਤੂ ਉਹ ਪ੍ਰਾਪਤ ਹੋ ਗਈ ਹੈ। ਚਿੰਤਾ ਚਿੰਤਾ ਸੋਚਾ ਸੋਚਾ ਸੋਗ ਦੁੱਖ ਮੋਹ ਥਾਕਾ, ਹੁਣ ਚਿੰਤਾ ਤੋਂ ਅਚਿੰਤ ਹੋ ਗਏ, ਚਿੰਤਾ ਸਾਰੀਆਂ ਖਤਮ ਹੋ ਗਈਆਂ, ਸੋਚਾਂ ਤੋਂ ਸੋਚ ਹੋ ਗਏ, ਹੁਣ ਸੋਚਣ ਦੀ ਵੀ ਲੋੜ ਨਹੀਂ ਰਹਿ ਗਈ ਕਿਉਂ ਮਹਾਰਾਜ ਨੇ ਕਿਰਪਾ ਕਰਤੀ ਹੈ। ਚਿੰਤਾ ਅਤੇ ਚਿੰਤਾ ਸੋਚ ਮੈਨੇ ਪਵਿੱਤਰਤਾ ਅਤੇ ਅਪਵਿੱਤਰਤਾ, ਇਹ ਜਿਹੜਾ ਦਵੰਦਵਾਸ ਸੀ ਇਹ ਤੋਂ ਵੀ ਰਹਿਤ ਹੋ ਗਏ। ਔਰ ਫਿਰ ਸੋਗ ਲੋਭ ਮੋਹ ਥਾਕਾ, ਇਹ ਵੀ ਥੱਕ ਗਏ ਦੂਰ ਹੋ ਗਏ ਹਨ। ਹੋਮੇ ਰੋਗ ਮਿੱਟੇ ਕਿਰਪਾ ਅਤੇ ਜਮਤੇ ਪਏ ਬਵਾਕਾ, ਸਤਿਗੁਰ ਸੱਚੇ ਪਾਤਸ਼ਾਹ ਮੇਰੇ ਨਾਲ ਹੋਮੇ ਦਾ ਰੋਗ ਜਿਹੜਾ ਵੀ ਮਿਟ ਗਿਆ, ਜਮਾਂ ਤੋਂ ਬਵਾਕਾ ਮੈਨੇ ਹੁਣ ਬਿਲਕੁਲ ਨਿਰਭੈ ਨਿਡਰ ਹੋ ਗਏ ਹਨ। ਜਮਾਂ ਦੀ ਬਾਕਾ ਮੈਨੇ ਬਾਕੀ ਹਿਸਾਬ ਕਿਤਾਬ ਤੋਂ ਬੇਮੈਨੇ ਰਹਿਤ ਹੋ ਗਏ ਹਾਂ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆ ਗਿਆ ਭਾਣੀ, ਤਨ ਕਰਕੇ ਸਤਿਗੁਰਾਂ ਦੀ ਅਸੀਂ ਸੇਵਾ ਕਰਦੇ ਹਾਂ, ਮਨ ਕਰਕੇ ਵੀ ਗੁਰਾਂ ਦੀ ਸੇਵਾ ਕਰਦੇ ਹਾਂ, ਭਾਵ ਨਾਮ ਜਪਦੇ ਹਾਂ, ਬਾਣੀ ਕਰਕੇ ਵੀ ਸਤਿਗੁਰਾਂ ਦੀ ਆਗਿਆ ਹਾਂਜੀ ਹੁਣ ਮੰਨਣੀ ਸਾਨੂੰ ਚੰਗੀ ਲੱਗਦੀ ਹੈ। ਜਿਹੜੀ ਸਤਿਗੁਰਾਂ ਦੀ ਆਗਿਆ ਮੰਨਣੀ ਹੈ ਇਹ ਸਤਿਗੁਰਾਂ ਦੀ ਟਹਿਲ ਹੈ, ਇਹ ਸਤਿਗੁਰਾਂ ਦੀ ਸੇਵਾ ਹੈ। ਕਹੋ ਨਾਨਕ ਜਿਹਨੇ ਜਮਤੇ ਕੱਢੇ ਤਿਸ ਗੁਰ ਕਹਿ ਕੁਰਬਾਣੀ, ਪਾਤਸ਼ਾਹ ਕਹਿੰਦੇ ਜਿਹੜੇ ਗੁਰਾਂ ਨੇ ਸਾਨੂੰ ਜਮਾਂ ਦੇ ਫਾਇਆਂ 'ਚੋਂ ਕੱਢ ਲਿਆ, ਅਸੀਂ ਐਸੇ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖ ਸਜਾਨੀ, ਜਿਸ ਨਿਰੰਕਾਰ ਨੇ ਤਨ ਮਨ ਦਿੱਤਾ ਇਹ ਧਨ ਵੀ ਉਸ ਦਾ ਦਿੱਤਾ ਹੋਇਆ, ਉਹ ਨਿਰੰਕਾਰ ਸ੍ਰੇਸ਼ਟ ਘਾਟਾਂ ਨੂੰ ਘਟਣ ਵਾਲਾ ਸੁਜਾਨੀ ਮੈਨੇ ਬਹੁਤ ਹੀ ਚਤਰ ਸਿਆਣਾ ਹੈ। ਕਿਨਹੀ ਸੁਣਿਆ ਦੁੱਖ ਸੁੱਖ ਮੇਰਾ ਤੌਬਤ ਨਹੀਂ ਸੀ ਖਟਾਨੀ, ਉਸ ਨਿਰੰਕਾਰ ਨੇ ਸਾਡਾ ਦੁੱਖ ਸੁੱਖ ਹੋਣਾ, ਇਸੇ ਵਾਸਤੇ ਚੰਗੀ ਜਿਹੀ ਖਟਾਨੀ ਮੈਨੇ ਮਿਲੀ ਪ੍ਰਾਪਤ ਹੋ ਗਈ ਹੈ। ਹੁਣ ਅਸੀਂ ਮਰਿਆਦਾ ਵਿੱਚ ਰਹਿੰਦੇ ਹਾਂ, ਜੀ ਕੀ ਏਕਾ ਹੀ ਪਹਿਮਾਨੀ, ਇਹ ਜੀਵ ਦੀ ਜਿਹੜੀ ਬੇਨਤੀ ਇੱਕ ਨਿਰੰਕਾਰ ਦੇ ਦਰਬਾਰ ਵਿੱਚ ਮੰਨੀ ਜਾਂਦੀ ਹੈ। ਨਾਮ ਤੋਂ ਬਿਨਾਂ ਜੇ ਹੋਈਏ ਅਵਰ ਯਤਨ ਕਰ ਰਹੇ, ਬਹੁਤ ਤੇਰੇ ਤਿੰਨ ਤਿਲ ਨੇ ਕੀਮਤ ਜਾਣੀ ਰਹੋ,
ਸਤਾਈ ਟੇਕ ਦੀ ਪੰਕਤੀ ਦੁਆਰਾ ਕਹਿ ਰਹੇ ਅਵਰਮਨੇ ਹੋਰ ਬਹੁਤ ਤਰ੍ਹਾਂ

0: ਜਤਨ ਕਰ ਕਰਕੇ ਦੇਖ ਲਿਆ, ਪਰ ਉਹਨਾਂ ਨੇ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਜਾਣੀ। ਇੱਕ ਨਾਮ ਜਪਣ ਨਾਲ ਬਰਕਤ ਮਿਲਦੀ ਹੈ। ਰਹੋ ਅੰਮ੍ਰਿਤ ਨਾਮ ਨਿਰਮੋਲ ਕੀਰਾ ਗੁਰਦੀਨੋ ਮੰਤਾਨੀ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਅੰਮ੍ਰਿਤ ਰੂਪ ਹੈ। ਇਹ ਬੜਾ ਅਮੋਲਕ ਹੀਰੇ ਦੇ ਤੋਲਿਆ। ਸਤਿਗੁਰਾਂ ਨੇ ਸਾਨੂੰ ਉਹੀ ਮੰਤਾਨੀ ਮਿਲੇ। ਮੰਤਰ ਦਿੱਤਾ, ਮੂਲ ਮੰਤਰ ਜਪੋ, ਗੁਰਮੰਤਰ ਜਪੋ, ਡਿਗਨ ਡੋਲਾ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਜਦੋਂ ਦਾ ਨਾਮ ਮਾਤਰ ਅਸੀਂ ਮਨ ਵਿੱਚ ਦ੍ਰਿੜ ਪੱਕਾ ਕਰ ਲਿਆ, ਵਿਸ਼ਵਾਸ ਧਰ ਲਿਆ, ਇਹਨੂੰ ਜਪਦੇ ਹਾਂ ਹਰ ਵੇਲੇ, ਉਦੋਂ ਤੋਂ ਮੇਰਾ ਜਿਹੜਾ ਮਨ ਡਿੱਗਦਾ ਨਹੀਂ, ਉਦੋਂ ਦਾ ਮੇਰਾ ਮਨ ਸੰਸਾਰ ਵੱਲ ਨਹੀਂ ਡਿੱਗਦਾ, ਨਾ ਕੁਮਾਰਗਾਂ ਵਿੱਚ ਡੋਲਦਾ। ਸ਼ੁਭ ਗੁਣਾਂ ਨਾਲ ਪਰਿਪੂਰਨ ਹੋ ਕੇ ਐਨ ਤ੍ਰਿਪਤ ਸ਼ਾਂਤ ਹੋ ਗਿਆ। ਪੂਰਨ ਪਰਿਰੂਪ ਹਾਂਜੀ ਪਰਿਪੂਰਨ ਰੂਪ ਜਿਹੜਾ ਪਰਮਾਤਮਾ ਨੂੰ ਪਾ ਕੇ ਸਾਡੀ ਜਿਹੜੀ ਬੁੱਧੀ ਹੈ ਉਹ ਵੀ ਬਿਲਕੁਲ ਤ੍ਰਿਪਤ ਸ਼ਾਂਤ ਹੋ ਗਈ, ਭਟਕਣਾ ਸਾਰੀ ਮਿਟ ਗਈ ਹੈ। ਕੋਈ ਜੋ ਬੀਚ ਹਨ ਤੁਮਕਾ ਛੋਤੇ ਤਿੰਨ ਕੀ ਬਾਤ ਬੋਲਾਨੀ 672 ਅੰਗ 'ਤੇ ਚੱਲ ਰਿਹਾ ਪਾਠ। ਕਹਿੰਦੇ ਅੰਤਰ ਕਹਿੰਦੇ ਬੀਚ ਮੈਨੇ ਵਿੱਚ ਜਾਂ ਬੀਚਾ, ਇਹ ਜਿਹੜੇ ਭੇਦ ਫਰਕ ਪਾਉਣ ਵਾਲੇ ਸੀ ਹਾਂਜੀ, ਹਮ ਤੁਮ ਹੰਗਤਾ ਤੁਮਤਾ ਆਦਿ ਜਿਹੜੇ ਵਿਕਾਰ ਹੁੰਦੇ ਸੀ, ਪਾਤਸ਼ਾਹ ਕਹਿੰਦੇ ਉਹਨਾਂ ਦੀ ਗੱਲ ਜਿਹੜੀ ਹੈ ਉਹ ਬਲਾਨੀ ਹੁਣ ਦੂਰ ਹੋ ਗਈ ਹੈ। ਉਹ ਬੀਚਾ ਫਰਕ ਪਾਉਣ ਵਾਲੇ ਜਿਹੜੇ ਕਾਮ ਕਰੋ ਸੀ ਉਹ ਖਤਮ ਹੋ ਗਏ, ਉਹਨਾਂ ਦਾ ਸਾਥ ਅਸੀਂ ਛੱਡ ਦਿੱਤਾ। ਅਲੰਕਾਰ ਮਿਲ ਫੈਲੀ ਹੋਈ ਹੈ ਤਾਂ ਤੇ ਸਾਨੂੰ ਵਿਖਾਨੀ, ਜਿਵੇਂ ਅਲੰਕਾਰ ਗਹਿਣੇ ਮਿਲ ਕੇ ਜਦੋਂ ਕਠਾਲੀ ਜੀ ਵੱਲ ਕੇ ਥੈਲੀ ਰੇਣੀ ਮੈਨੇ ਹੁੰਦਾ ਉਹ ਡਲੀ ਜਿਹੀ ਬਣ ਜਾਂਦੇ ਆ, ਫਿਰ ਉਹਨੂੰ ਕਣਕ ਸੋਨਾ ਕਿਹਾ ਜਾਂਦਾ। ਇਸ ਤਰ੍ਹਾਂ ਜੀਵਾਂ ਰੂਪੀ ਗਹਿਣੇ ਮਿਲ ਕੇ ਭਾਵ ਸਾਧਨਾ ਰੂਪੀ ਜਾਂ ਭਗਤੀ ਰੂਪੀ ਕਠਾਲੀ ਜਪ ਤਪ ਜਿਹੜੀ ਬ੍ਰਹਮ ਦ੍ਰਿਸ਼ਟੀ ਰੂਪ ਅੱਗ ਦੇ ਸੇਕ ਨਾਲ ਗਲ ਕੇ ਰੇਣੀ ਮੈਨੀ ਡਲੀ ਹੋ ਗਿਆ, ਭਾਵ ਜੀਵ ਈਸ਼ਵਰ ਅਭੇਦ ਹੋ ਗਿਆ, ਉਦੋਂ ਤੋਂ ਸਤਿਚਾਨੰਦ ਸਰੂਪ ਫਿਰ ਸੋਨਾ ਹੀ ਕਿਹਾ ਜਾਂਦਾ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨੰਤ ਬਾਣੀ, ਜੋਤ ਤੱਤੇ ਅਨੁਸਿਆਰੀ ਜੋਤੀ ਰੂਪ ਪਰਮਾਤਮਾ ਦੇ ਪ੍ਰਗਟ ਪ੍ਰਤੱਖ ਹੋਣ, ਸਹਿਜੇ ਸੁਖ ਅਤੇ ਸੁਤੇ ਸਿਰ ਸੋਭਾ ਵੀ ਪ੍ਰਾਪਤ ਹੋਈ ਹੈ, ਸਹਿਜ ਸੁਖ ਆਤਮਕ ਵੀ ਪ੍ਰਾਪਤ ਹੋ ਗਿਆ। ਇੱਕ ਰਸ ਮਹਾਂਬਾਕਾਂ ਦੇ ਜਿਹੜੇ ਮਹਾਂਬਾਕਾਂ ਰੂਪੀ ਬਾਜੇ ਵੱਜੇ, ਇੱਕ ਰਸ ਸਤਿਗੁਰਾਂ ਦੇ ਉਪਦੇਸ਼ ਰੂਪੀ ਬਾਣੀ ਨੂੰ ਬਾਜੇ ਨੇ ਉਚਾਰਿਆ ਉਚਾਰਨ ਕੀਤਾ ਹੈ, ਫਿਰ ਜੋਤ ਸਰੂਪੀ ਪਰਮਾਤਮਾ ਪ੍ਰਗਟ ਹੋ ਗਿਆ, ਉਹਦੇ ਪ੍ਰਗਟ ਹੋਣ ਨਾਲ ਸਹਿਜੇ ਸੁਤੇ ਸਿੱਧ ਸੁੱਖ ਹੋ ਗਿਆ ਅਤੇ ਸੁਤੇ ਸਿੱਧੇ ਸੋਭਾ ਵੀ ਪ੍ਰਾਪਤ ਹੋਈ ਹੈ। ਕੌ ਨਾਨਕ ਨਿਸਲ ਕਰ ਵਾਧਿਓ ਗੁਰ ਕੀਓ ਬੰਧਨ ਨਹੀਂ। ਪਾਤਸ਼ਾਹ ਕਹਿੰਦੇ ਜਦੋਂ ਅਚਲ ਸਰੂਪ 'ਚ ਆਪਣਾ ਘਰ ਬਣ ਲਿਆ, ਇਸ ਤਰ੍ਹਾਂ ਦੀ ਜਿਹੜੀ ਸੈਲੇ ਸੀ ਅਵਸਥਾ ਪ੍ਰਾਪਤ ਕਰ ਲਈ ਹੈ। ਕਹਿੰਦੇ ਇਹ ਘਰ ਜਿਹੜਾ ਸਤਿਗੁਰਾਂ ਨੇ ਮੇਰੇ ਪਾਸੋਂ ਬੰਧਾਨੀ ਮੈਨੇ ਬਣਾਉਣਾ ਕੀਤਾ, ਇਹ ਅਚਲ ਸੁੱਖ ਉਹਦੀ ਕਿਰਪਾ ਨੂੰ ਪ੍ਰਾਪਤ ਹੁੰਦਾ ਹੈ, ਉੱਥੇ ਜਾ ਕੇ ਮਨ ਵੱਜਦਾ ਟਿਕਦਾ ਹੈ। ਧਨਾਸਰੀ ਮਹਲਾ ਪੰਜਵਾਂ, ਵੱਡੇ ਵੱਡੇ ਰਾਜ ਨਰ ਭੂਮਨ ਤਾ ਕੀ ਤ੍ਰਿਸ਼ਨਾ ਬੂਝੀ। ਵੱਡੇ ਵੱਡੇ ਰਾਜੇ ਆ ਭੂਮਨ ਮੈਨੇ ਜਿਹੜੇ ਕਿਸਾਨ ਜ਼ਿਮੀਂਦਾਰ ਆ ਹਾਂਜੀ ਜ਼ਮੀਨਾਂ ਦੇ ਮਾਲਕ ਆ, ਉਹਨਾਂ ਦੀ ਮਨ ਦੀ ਜਿਹੜੀ ਤ੍ਰਿਸ਼ਨਾ ਭਟਕਣਾ ਉਹ ਨਹੀਂ ਬੁੱਝਦੀ, ਉਹ ਦੂਰ ਨਹੀਂ ਹੁੰਦੀ। ਲੱਭ ਰਹੇ ਮਾਇਆ ਰੰਗ ਮਾਤੇ ਲੋਚਨ ਕੁਛ ਨਾ ਸੂਝੀ, ਮਾਇਆ ਦੇ ਰੰਗ ਆਨੰਦਾਂ ਵਿੱਚ ਇਹ ਜੀਵ ਮਾਤੇ ਮਸਤ ਹੋ ਰਿਹਾ, ਉਹਦੇ ਵਿੱਚ ਇਹ ਲੰਪਟ ਹੋ ਰਿਹਾ, ਉਹਦੇ 'ਚ ਚਿੰਬੜੇ ਹੋਏ ਆ। ਅੱਖਾਂ ਨਾਲ ਉਹਨਾਂ ਨੂੰ ਕੁਝ ਭਲਾ ਬੁਰਾ ਫਿਰ ਨਜ਼ਰ ਹੀ ਨਹੀਂ ਆਉਂਦਾ ਹੈ, ਸੋਚਦਾ ਹੀ ਨਹੀਂ। ਵੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ, ਵੇਖਿਆ ਵਿਕਾਰਾਂ ਵਿੱਚ ਮਾਇਆ ਵਿੱਚ ਲੱਗ ਕੇ ਅੱਜ ਤੱਕ ਕਿਸੇ ਨੇ ਵੀ ਤ੍ਰਿਪਤੀ ਨਹੀਂ ਪਾਈ, ਸੰਤੁਸ਼ਟੀ ਨਹੀਂ ਪਾਈ ਹੈ। ਜੋ ਪਾਵਕ ਈ ਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ ਰਹਾਉ। ਜਿਸ ਤਰ੍ਹਾਂ ਪਾਵਕ ਅੱਗ ਜਿਹੜੀ ਹੈ ਈਂਧਨ ਨਾਮ ਹੁੰਦਾ, ਲੱਕੜਾਂ ਨੂੰ ਬਾਲਣ ਨਾਲ ਰੱਜਦੀ ਨਹੀਂ, ਇਸ ਤਰ੍ਹਾਂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਹਾ ਕਿਸ ਤਰ੍ਹਾਂ ਤ੍ਰਿਪਤੀ ਹੋ ਸਕਦੀ, ਨਹੀਂ ਹੋ ਸਕਦੀ ਹੈ। ਰਹੋ ਦਿਨ ਕਰਤ ਭੋਜਨ ਬਹੁਤ ਵਿਅੰਜਨ, ਤਾਂ ਕੀ ਮਿਟਣ ਭੁੱਖਾ। ਜਿਹੜਾ ਦਿਨ ਹਰ ਰੋਜ਼ ਬਹੁਤ ਤਰ੍ਹਾਂ ਦੇ ਵਿਅੰਜਨ ਉਲੂਣੇ ਸੁਣੇ ਭੋਜਨਾਂ ਨੂੰ ਖਾਣਾ ਕਰਦਾ, ਪੂਰੀ ਭੁੱਖ ਕਦੇ ਵੀ ਮਿਟਦੀ ਨਹੀਂ। ਕਿਤੇ ਮਿੱਠੇ ਖਾ ਲੈ, ਖੱਟੇ ਖਾ ਲੈ, ਹਾਂਜੀ ਕਿਸ ਤਰ੍ਹਾਂ ਦੇ ਖਾ ਲੈ, ਬਹੁਤੇ ਪਦਾਰਥ ਖਾਣਾ ਵੀ ਭੁੱਖ ਨਹੀਂ ਮਿਟਦੀ। ਉਦਮ ਕਰਿਆ ਸਮਾਨ ਕੀ ਨਿਆਰੀ, ਚਾਰੇ ਘੁੰਟਾਂ ਭੁੱਖਾ। ਇਹ ਫਿਰ ਤ੍ਰਿਸ਼ਨਾ ਦੇ ਅਧੀਨ ਹੋਇਆ ਸਮਾਨ ਕੁੱਤੇ ਵਾਂਗ ਕਈ ਤਰ੍ਹਾਂ ਦੇ ਉਦਮ ਕਰਦਾ, ਚੌਹਾਂ ਘੁੰਟਾਂ ਚਾਰੇ ਦੇਸ਼ਾਂ ਦੇ ਵਿੱਚ ਭੁੱਖਾ ਮੈਨੇ ਭਾਲਦਾ ਫਿਰਦਾ ਹੈ। ਕਾਮ ਬੰਦ ਕਾਮੀ ਗੌਨਾਰੀ ਪਰ ਗਰੇ ਜੋਹ ਨਾ ਚੁੱਕਾ। ਇਸ ਤਰ੍ਹਾਂ ਜਿਹੜੇ ਵਿਕਾਰੀ ਪੁਰਖ ਆ, ਵਿਕਾਰਾਂ ਦੀ ਇੱਛਾ ਵਾਲੇ ਹੋ ਕੇ ਬਹੁਤ ਤਰ੍ਹਾਂ ਦੇ ਚੇਤਨ ਮਾਇਆ ਨੂੰ ਪਾ ਕੇ ਪਰ ਗਰੇ ਪਰਾਏ ਘਰਾਂ ਨੂੰ ਜੋਹ ਮੈਨੇ ਦੇਖਣ ਵੱਲੋਂ ਚੁੱਕਿਆ ਹਟਦੇ ਨਹੀਂ, ਵਾਰ ਵਾਰ ਮਾੜੇ ਪਾਸੇ ਦ੍ਰਿਸ਼ਟੀ ਕਰਦੇ ਹਨ। ਦਿਨ ਪ੍ਰਤ ਕਰਿਆ ਕਰਿਆ ਪਛਤਾਪੈ, ਸੋਗ ਲੋ ਮੈਂ ਸੁੱਖ ਹੈ। ਦਿਨ ਹਰ ਰੋਜ਼ ਵਿਕਾਰਾਂ ਨੂੰ ਭੋਗਦੇ ਆ, ਪਛਤਾਵਾ ਵੀ ਕਰਦੇ ਆ ਕਿ ਅਸੀਂ ਮਾੜੇ ਕੰਮ ਕਿਉਂ ਕਰਦੇ ਹਾਂ, ਕਿਉਂ ਕਰਨੇ ਅਸੀਂ। ਸੋਗ ਅਤੇ ਲੋਭ ਦੇ ਵਿੱਚ ਸੁੱਕਦੇ ਜਾਂਦੇ ਹਨ, ਔਰ ਲੋਭ ਕਰਕੇ ਸੁੱਕਦੇ ਆ, ਸੋਗ ਕਰਕੇ ਸੁੱਕ ਜਾਂਦੇ ਆ। ਹਰ ਹਰ ਨਾਮ ਆਧਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ, ਅਪਾਰ ਜੀ ਦਾ ਪਾਰਾਵਾਨੀ ਨਿਰੰਕਾਰ ਦਾ ਨਾਮ ਅਮੋਲਕ ਆ। ਕਹਿੰਦੇ ਇੱਕ ਇਹ ਜਿਹੜਾ ਨਾਮ ਹੈ ਇੱਕ ਅੰਮ੍ਰਿਤ ਦਾ ਨਿਧਾਨਾ ਮੈਨੇ ਖਜ਼ਾਨਾ ਹੈ, ਨਾਮ ਵਿੱਚੋਂ ਸਾਰੀਆਂ ਬਰਕਤਾਂ, ਨਾਮ ਦੀ ਬਰਕਤ ਨੇ ਅੰਮ੍ਰਿਤ ਬਣਦਾ, ਪੰਜ ਬਾਣੀਆਂ ਪੜ੍ਹਨ ਅੰਮ੍ਰਿਤ ਬਣਦਾ, ਕਿਉਂਕਿ ਨਾਮ ਤੋਂ ਬਿਨਾਂ ਤਾਂ ਅੰਮ੍ਰਿਤ ਬਣ ਹੀ ਨਹੀਂ ਸਕਦਾ। ਸੂਖ ਸਹਿਜ ਆਨੰਦ ਸੰਤਨ ਕਹਿ ਨਾਨੂ ਗੁਰ ਤੇ ਜਾਣਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਤੋਂ ਨਾਮ ਜਪਣ ਦੀ ਯੋਗਤੀ ਨੂੰ ਜਾਣਿਆ ਉਹਨਾਂ ਸੰਤਾਂ ਨੂੰ ਉਚੋਤ ਸਦਾ ਰਹਿਣ ਵਾਲਾ ਜਿਹੜਾ ਸੁੱਖ ਅਤੇ ਆਨੰਦ ਹੈ ਉਹ ਪ੍ਰਾਪਤ ਹੋਇਆ ਹੈ। ਤਨਾਸੀਵਾਂ ਲਾਭ ਪੰਜਵਾਂ ਲਗਨ ਲਾਗਨ ਕੌ ਹੈ ਕਛੂ ਹੈ ਜਾ ਕੋ ਫਿਰ ਇਹੋ ਧਾਵ ਹੈ। ਆਤਮ ਸੁੱਖ ਦੇ ਲਵੇ ਬਰਾਬਰ, ਲਾਉਣ ਲਈ ਕੁਝ ਵੀ ਨਹੀਂ, ਇਹਦੇ ਸਦਾਰਸ਼ ਇਹਦੇ ਬਰਾਬਰ ਕੋਈ ਹੋਰ ਸੁੱਖ ਨਹੀਂ, ਜਿਹਨੂੰ ਲੈਣ ਵਾਸਤੇ ਮੁੜ ਮੁੜ ਕੇ ਹਾਂਜੀ ਇਹ ਹੋਰ ਥਾਂ ਦੌੜਦਾ, ਇਹ ਤਾਂ ਭਾਲਦਾ ਮੈਨੂੰ ਉੱਥੋਂ ਮਾਇਆ ਚੋਂ ਸੁੱਖ ਮਿਲੂ, ਪਦਾਰਥਾਂ 'ਚ ਮਿਲੂ, ਚੰਗਾ ਖਾਣ ਪੀਣ ਪਹਿਨਣ 'ਚੋਂ, ਚੰਗੇ ਅਹੁਦਿਆਂ 'ਚੋਂ ਹਾਂਜੀ ਸੁੱਖ ਮਿਲੇਗਾ, ਫਲਾਣੇ ਦੇਸ਼ ਫਲਾਣੀ ਜਗ੍ਹਾ ਮਿਲੇਗਾ, ਇਹ ਫਿਰ ਦੌੜਦਾ। ਪਰ ਉਹ ਆਤਮਾ ਸੁੱਖ ਦੇ ਬਰਾਬਰ ਕੋਈ ਸੁੱਖ ਵੀ ਨਹੀਂ, ਉਹਦੇ ਸਦਾਰਸ਼ ਲਗਾਉਣ ਨੂੰ ਕੁਝ ਨਹੀਂ। ਇਸ ਵਾਸਤੇ ਜਿਹਨੂੰ ਲੈਣ ਵਾਸਤੇ ਮੁੜ ਮੁੜ ਕੇ ਭੱਜਾ ਨੱਠਾ ਫਿਰਦਾ ਹੈ, ਪਰ ਇਹਨਾਂ ਮਾਇਆ ਪਦਾਰਥਾਂ 'ਚ ਵਿਕਾਰਾਂ 'ਚ ਸੁੱਖ ਨਹੀਂ। ਜਾ ਕੋ ਗੁਰਜੀ ਨੂੰ ਇਹੋ ਅੰਮ੍ਰਿਤ ਤੇ ਸਿਹੀ ਕੌ ਬਣੇ ਆਵੈ। ਲੇਕਿਨ ਜਿਹਨਾਂ ਨੂੰ ਸਤਿਗੁਰਾਂ ਨਾਮ ਅੰਮ੍ਰਿਤ ਦੀ ਦਾਤ ਦਿੱਤੀ ਹੈ, ਕਮਾਈ ਕਰਦੇ ਹੈ, ਉਹਨਾਂ ਨੂੰ ਇਹ ਆਨੰਦ ਬਣ ਆਉਂਦਾ, ਹੋਰ ਨੂੰ ਨਹੀਂ। ਜਾ ਕੋ ਆਇਓ ਏਕ ਰਸਾ, ਜਿਹੜੇ ਗੁਰਮੁਖ ਨੇ ਇੱਕ ਨਾਮ ਦਾ ਰਾਸ ਆ ਕੇ ਮਿਲ ਗਿਆ ਹੈ, ਖਾਣ ਪਾਣ ਆਣ ਨਹੀਂ ਖੁੱਲਿਆ ਤਾਂ ਕਿ ਚੇਤਨਾ ਵਸਾ ਰਹੋ। ਫਿਰ ਉਹ ਗੁਰਮੁਖ ਪਿਆਰ ਨੂੰ ਆਣਵੇਂ ਨੇ ਹੋਰ ਖਾਣ ਪੀਣ ਪਦਾਰਥਾਂ ਦੀ ਖੁੱਲਿਆ ਭੁੱਖ ਨਹੀਂ ਰਹਿੰਦੀ, ਕਿਉਂ ਉਹਨਾਂ ਦੇ ਮਨ ਵਿੱਚ ਹੋਰ ਰਸ ਨਾ ਵਸਾ ਹੈ, ਹੋਰ ਰਸ ਕੋ ਰਸ ਨਹੀਂ ਵਸਦੇ, ਇੱਕ ਜਿਹੜਾ ਨਾਮ ਦਾ ਰਸ ਉਹ ਵਸ ਗਿਆ ਹੈ। ਰਹੋ ਮਾਲਿਓ ਮੰਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ। ਜਿਹਨਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਰੂਪੀ ਇੱਕ ਸੁਆਤੀ ਬੂੰਦ ਪਾ ਲਈ, ਉਹਨਾਂ ਦਾ ਮਨ ਖਿੜ ਗਿਆ ਔਰ ਤਨ ਜਿਹੜਾ ਸੀ ਉਹ ਵੀ ਹਰਿਆ ਪ੍ਰਫੁੱਲਤ ਹੋ ਗਿਆ ਹੈ। ਵਰਨਾ ਸਾਕੋ ਉਸਤਤਾ ਕੀ ਕੀਮਤ ਕਹਿਣਾ ਜਾਈ। ਕਹਿੰਦੇ ਉਸ ਨਿਰੰਕਾਰ ਦੀ ਉਸਤਤ ਜਿਹੜੀ ਸਾਤੋਂ ਵਰਣਨ ਕਥਨ ਕਰਕੇ ਦੱਸੀ ਨਹੀਂ ਜਾਂਦੀ, ਉਹਦੇ ਗੁਣਾਂ ਦੀ ਕੀਮਤ ਜਿਹੜੀ ਇਹ ਵੀ ਕਹਿ ਕੇ ਨਹੀਂ ਦੱਸੀ ਜਾਂਦੀ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਨਿਰੰਕਾਰ ਜਪ ਤਪ ਦੀ ਘਾਲ ਕਮਾਈ ਨਾਲ ਨਹੀਂ ਮਿਲਿਆ, ਸੇਵਾ ਕਰਨ ਨਾਲ ਵੀ ਨਹੀਂ ਮਿਲਿਆ, ਹੁਣ ਸਤਿਗੁਰਾਂ ਦੀ ਕਿਰਪਾ ਅਚਿੰਤਾ ਮੈਨੇ ਅਚਾਨਕ ਆ ਕੇ ਮਿਲ ਪਿਆ। ਕਈ ਵੀਰੇ ਉਸ ਉੱਤੇ ਸਦਾ ਅਸੀਂ ਕਿਰਪਾ ਕਰਦੇ ਹਾਂ, ਬਖਸ਼ਾਂ ਕਰ ਦਿੰਦੇ ਹਾਂ। ਜਾ ਕੋ ਦਇਆ ਕਰੀ ਮੇਰਾ ਠਾਕਰ ਤੈਨੂੰ ਗੁਰ ਹਕਮਾਂ ਨੂੰ ਮੰਨਤਾ। ਇਹਦਾ ਮਤਲਬ ਇਹ ਨਹੀਂ ਕਿ ਜਪ ਤਪ ਨਹੀਂ ਕਰਨੇ, ਸੇਵਾ ਨਹੀਂ ਕਰਨੀ, ਕਰਨੀ ਹੈ, ਪਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤੀ ਹੋਣੀ ਹੈ। ਔਰ ਕਹਿੰਦੇ ਜਿਹਨਾਂ ਉੱਤੇ ਮੇਰੇ ਠਾਕਰ ਮਾਲਕ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੱਤੀ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦਾ ਮੰਨਤਾ ਮੈਨੇ ਉਪਦੇਸ਼ ਜਿਹੜਾ ਕਮਾਉਣਾ ਕੀਤਾ ਹੈ। ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਪਾਲਾ, ਉਹ ਐਸਾ ਪਰਮੇਸ਼ਰ ਹੈ ਦੀਨਾਂ 'ਤੇ ਦਇਆ ਕਰਨ ਵਾਲਾ ਕਿਰਪਾਲੂ ਆ, ਸਾਰੇ ਜੀਵਨ ਦੀ ਪ੍ਰਤਪਾਲਾ ਮੈਨੇ, ਪਾਲਣਾ ਕਰਨ ਵਾਲਾ ਵੀ ਉਹ ਹੈ। ਪੋਤ ਪੋਤ ਨਾਨਕ ਸੰਗ੍ਰਹਿ ਵਿਆਹ ਜੋ ਮਾਤਾ ਗੋਲ ਬਾਲ ਗੋਪਾਲਾ, ਜਿਵੇਂ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਕੋਲ, ਕਾਸ਼ੀ ਦੇ ਦੋ ਪੰਡਿਤ ਆ ਗਏ। ਕਹਿਣ ਲੱਗੇ ਜੀ ਇੱਕ ਬੈਲ ਜਾਣ ਰਿਹਾ, ਉਹਦੇ 'ਤੇ ਦਾਣਿਆਂ ਦੀ ਗੂਣ ਲੱਦੀ ਹੈ, ਗੂਣ ਵਿੱਚ ਮੋਰੀ ਸੀ, ਦਾਣੇ ਕਿਰਦੇ ਜਾਂਦੇ ਸੀ ਅਤੇ ਪੰਛੀ ਦਾਣਿਆਂ ਦੇ ਮਗਰ ਚੋਗ ਚੁਗਦੇ ਆ ਰਹੇ। ਇਸੇ ਤਰ੍ਹਾਂ ਅਸੀਂ ਵੀ ਆਪਣੀ ਪਰਾ ਰੱਬ ਦੇ ਕਰਕੇ ਇੱਥੇ ਆ ਗਏ ਹਾਂ। ਮਹਾਂਪੁਰਖ ਕਹਿਣ ਲੱਗੇ ਸੰਤ ਜੀ ਤੁਹਾਨੂੰ ਨਿਰੰਕਾਰ 'ਤੇ ਵਿਸ਼ਵਾਸ ਨਹੀਂ, ਜੇ ਸੰਤੋਖ ਧਾਰ ਲਈਏ ਉਹ ਬੰਦੇ ਦੀ ਪਰਾ ਰੱਬ ਉੱਥੇ ਹੀ ਭੇਜ ਦਿੰਦਾ। ਦੇਖੋ ਪੂੰਜਾਂ ਜਿਹੜੀਆਂ ਆ ਉਹ ਆਪਣੇ ਆਂਡੇ ਦੇ ਕੇ ਉੱਥੇ ਆ ਜਾਣੀਆਂ, ਬਰਫ਼ ਪੈ ਜਾਂਦੀ ਆਪ ਮੈਦਾਨੀ ਇਲਾਕੇ 'ਚ ਆ ਜਾਣੀਆਂ, ਉਹਨਾਂ ਆਂਡਿਆਂ 'ਚੋਂ ਬੱਚੇ ਕੌਣ ਕੱਢਦਾ, ਉਹਨਾਂ ਦੀ ਪਾਲਣਾ ਕੌਣ ਕਰਦਾ। ਉਡੇ ਉਡਾ ਵੈਸਾ ਕੋ ਸੰਤ ਸਪਾਛੇ ਬਚਰੇ ਛਰਿਆ, ਕਿ ਜਿਨ੍ਹਾਂ ਦਾ ਪਰਮੇਸ਼ੁਰ ਦੇ ਭਰੋਸਾ ਹੈ, ਜੇ ਪਰਮੇਸ਼ੁਰ ਵਿਆਪਕ ਆ ਉਹ ਹਰ ਜਗ੍ਹਾ ਜੀਵਾਂ ਦੀ ਪਾਲਣਾ ਕਰਨ ਲਈ ਸਮਰੱਥ ਆ। ਕਹਿਣ ਲੱਗੇ ਸੰਤ ਜੀ ਤੁਸੀਂ ਸਾਡੇ ਮਨ ਦਾ ਭਰਮ ਹੀ ਕੱਢ ਦਿੱਤਾ, ਇਸ ਵਾਸਤੇ ਉਹ ਦੀਨਾਂ 'ਤੇ ਦਇਆ ਕਿਰਪਾਲੂ ਆ, ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਓਤ ਪੋਤ ਨਾਨਕ ਸੰਗ੍ਰਹਿ ਵਿਆਹ ਜੋ ਮਾਤਾ ਬਾਲ ਗੋਪਾਲਾ, ਪਾਤਸ਼ਾਹ ਕਹਿੰਦੇ ਉਹ ਤਾਂ ਓਤ ਪੋਤ ਤਾਣੇ ਪੇਟੇ ਦੀ ਨਿਆਈ, ਹਾਂਜੀ ਸਾਰਿਆਂ ਨਾਲ ਮਿਲਿਆ ਜੁਲਿਆ। ਜਿਸ ਤਰ੍ਹਾਂ ਮਾਤਾ ਜਿਹੜੀ ਆ ਬਾਲ ਬਾਲਕ ਜਿਹੜਾ ਗੋਦੀ ਦਾ ਉਹਦੀ ਰੱਖਿਆ ਕਰਦੀ ਆ, ਪਾਲਣਾ ਕਰਦੀ, ਇਸ ਤਰ੍ਹਾਂ ਜਿਹੜਾ ਗੋ پال پھر کیڑا پالک ہے، وہ ساری پالنا بھی کرتا ساری رکھیا بھی کرتا ہے۔ تناسری محلہ پنجوا، باہر جاؤ گورا اپنے اوپر جن ہر ہر نام درڑایا، ابھی اپنے ساتوراں تو بلہار کروان جاندے ہاں جنہاں نے کرپا کر کے سانو پرمیشر دا نام جپن دا، ہاں جی یہ جڑا اپنے درڑ کراتا کہ نام جپن نال ہی کلیان ہونی۔ مہادھیان اندھکار میں جن سیدھا مرگ دکھایا، اس نرنکار نے یہ سنسار اجاڑ وچ اگیان روپی جڑا ہنیرا سی پیچھوں کڈ کے ساتور نے نام روپی جڑا سیدھا مرگ راستہ وہ دکھا دتا، اٹھ یوگ دے سادھنا چ نہیں پایا۔ ہمرے پران گوپال گوبند، وہ جڑا گو اندریاں دا بند پرکاش کیا، دھرتی نو پالنا کرن والا، دھرتی دے جیواں دی ساڈے پرانا دا آدھار میں نے آسرا ہے۔ یہا اوہا سرب تھو کی جس ہے ماری چندر آؤ، بسرام دے کرپا کر دے جائے، یہا اوہا لوگ پلو سارے تھوک پدار تھنگی جس ہے جس نرانکار نو ساڈی چند میں نے چنتا ہے۔ یہ تو انہوں پگر ہے جن سرشتی پیدا کیتی ہے، رہاؤ جا کر سمرن سرب ندانا مان بہت پت پوری، جیلا سمرن کرن سارے ندانا خزانے مان آدر بہت اچھی مراتب جڑے پوری پت پوئے جت بھی اودی کرپا نے پراپت ہندی ہے۔ نام لیت کوٹ نام لیت کوٹ اگناسے بھگت بادشاہ سب دھوری، جس نرنکار کا نام لیندے ہیں کروڑاں جنم دے پاپ ناس ہو جاندے ہیں، اور جیدے چرنوں کی دھوڑی نو جن بھی بھگت ہے سارے سارے بادشاہ میں نے چاہتے ہیں۔ سر منورت جے کو چاہے سیگا ایک ندانا، جے کوئی اپنے سارے منورتوں نو سدھ کرنا چاہتا تے پھر انہوں ایک جڑا نو ندیاں اٹھارہ سدھیاں دیکھ جانے کا مالک پرمیشور ہے، وہی سیوا کرنی چاہیے ہے۔ پار بہم پرمپر سوامی سمرت پار پرن کہندے ایسا جڑا پارا بن گئے اویشے برہم سوامی سارے کا مالک پرمپر جا پارا بن پایا جا سنسار تو پرا روپیا، اس نرنکار کا بھجن کرنے نا سنسار ساگر تو پار پرن جی پار پی جا پاو، سنسار ساگر ڈبدا نہیں سنسار ساگر تو تر جا پار ہو جا ہے، پار پرن پڑ میں پی جا ہے۔ شیتل سنت مہسو پایا سنت سنگ رہے اولا، جڑا من نو شیتل کرنے والی شانتی ہے اور ادے کر کے ہاں جی بہت بھاری آتمک سکھ نو پایا، سنتا مہاپرکھوں کی سنگت کر کے ساڈا اولا پڑدا بنیا ہوا، ساڈے پڑدے جڑے کجے ہوئے، ہر تن سنچن ہر نام بھوجن کہو نانک کنو چولا۔ پاتشاہ کہندے ہے ستگرو ہی کتھن کرتے ہیں پرمیشر کا نام روپی تن سنچن میں نے جنہوں نے کٹھا کر لیا، اور ایک نام بھوجن اسی کہندے منہ چولا چلنا کیتا، ایک نام بھوجن اسی نے منہ چولا کر لیا، ہاں جی پاگ چلنا کیتا، ہاں جی چولنا کیتا۔ یہ چولا، چولا کی ہے جڑا مطلب تندیائی والا بھوجن کیتا، یہ تین چیزاں ہوں میدا کھانڈیا گھیو، جی میں اتوں بہت سندر پدارتھ بن جا اسی طرح، ہاں جی یہ کہو نانک انہوں چولا کہندے ہے ابھی نام بھوجن، یہ نام بھوجن چولا میں نے چولا، ہاں جی چولا کر لیا یہ کھانا کیتا۔ اور ادھر کیڑا چولا ہے، گیان روپی میدا ہے، بھگتی روپی کھانڈ ہے، پریم روپی کے ہے گھیو، نام روپی بھوجن اگا کے یہ منکھا دے روپی چولہے نو سفل کر لیا، یہ نام روپی بھوجن اسی چولا میں نے چھگنا کیتا، کہندے فلانا چول مل کھا رہا، ہاں جی جس طرح دھن دھن صاحب شری گرو ارجن دیو بھنی پنڈ چ گئے، اتھے ایک ماتا نے پریم دے نال مطلب وہ پہلا گھیو چاٹے نو ملیا پھر دودھ نہ بنیا، پھر وہ بھوجن بنا کے میٹھا پا کے گھیو دے وچ بہت سندر چوری بنا کے مہاراج نوں دے آئی، تے وہ مہاراج نے جلے چھکیا بڑا سوادی سی، کہنے لگے ماتا یہ کی چیز ہے، مائی کہنے لگی مہاراج یہ چولا ہے، پاتشاہ نے پنڈ کا نام کی ہے، کہندے پینی ہے، مہاراج کہندے نے پنڈ کا نام چولا، ਇਹ ਦੂਜੀ ਵੇਰੀ ਪਿੰਡ ਦਾ ਨਾਂ ਕੀ ਹੈ? ਅਸੀਂ ਪਿੰਡ ਮਹਾਰਾਜ ਕਹਿੰਦੇ ਚੋਲਾ, ਉਹ ਕੋਈ ਐਸਾ ਮੂਰਖ ਸੀ। ਅਸੀਂ ਨਹੀਂ ਜੀ, ਤੁਸੀਂ ਚੋਲਾ ਕਿਵੇਂ ਕਹੀ ਨੇ? ਮਹਾਰਾਜ ਕਹਿੰਦੇ ਅੱਜ ਤੋਂ ਇਸ ਪਿੰਡ ਦਾ ਨਾਮ ਚੋਲਾ। ਉਹ ਕਹੇ ਭੈਣੀ ਹੈਂ ਅਤੇ ਮਹਾਰਾਜ ਕਹਿੰਦੇ ਜਦੋਂ ਮਾਮਲਾ ਕਰਨ ਜਾਓਗੇ ਚੋਲਾ ਨਾਮ 'ਤੇ ਆਵਾਜ਼ ਪੈ ਜਾਣੀ। ਜਦੋਂ ਮਾਮਲਾ ਕਰਨ ਗਏ ਕਹਿੰਦੇ ਵੀ ਭੈਣੀ ਵਾਲੇ ਮਾਮਲਾ ਨੂੰ ਤਾਰਦੇ, ਕਹਿੰਦੇ ਸਾਡਾ ਪਿੰਡ ਤਾਂ ਚੋਲਾ ਆ। ਕਹਿੰਦੇ ਨਹੀਂ, ਤੁਹਾਡਾ ਪਿੰਡ ਭੈਣੀ ਰੋਜ਼ ਤਾਂ ਆਉਂਦੇ ਆ। ਕਹਿੰਦੇ ਭਾਵੀ ਦੇਖੋ, ਜਿਹੜੇ ਦੇਖਿਆ ਉਹ ਭੈਣੀ ਪਿੰਡ ਨਹੀਂ, ਚੋਲਾ ਹੀ ਚੋਲਾ ਨਿਕਲਿਆ, ਉਸ ਤੋਂ ਚੋਲਾ ਸਾਹਿਬ ਬਣ ਗਿਆ। ਸਰਕਾਰੀ ਕਾਗਜ਼ਾਂ 'ਚ ਵੀ ਇਹਦਾ ਨਾਂ ਇਹੀ ਹੋ ਗਿਆ। ਇਸ ਵਾਸਤੇ ਕਹਿੰਦੇ ਅਸੀਂ ਤਾਂ ਉਸ ਪਿੰਡ 'ਚੋਂ ਆਏ ਹਾਂ, ਅਤੇ ਜਦੋਂ ਰਜਿਸਟਰ ਦੇਖੇ ਚੋਲਾ ਪਿੰਡ ਲਿਖਿਆ ਨਿਕਲਿਆ। ਸੁਣ ਦੀਵਾਨ ਮਨ ਸੰਸਾ ਪਿਓ, ਦਫ਼ਤਰ ਖੋਲ ਤੋਂ ਦੇਖਤ ਪਿਓ, ਚੋਲਾ ਲਿਖ ਦੋ ਬੀਜ ਨਿਹਾਰਾ, ਦੇਖਤ ਮਨ ਮੈਂ ਚਾਰ ਜਤਾਰਾ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਚੋਲਾ ਭੋਜਨ ਖਾ ਕੇ ਪਿੰਡ ਦਾ ਨਾਂ ਹੀ ਚੋਲਾ ਸਾਹਿਬ ਰੱਖ ਦਿੱਤਾ। ਇਹ ਜ਼ਿਲ੍ਹੇ ਅੰਮ੍ਰਿਤਸਰ 'ਚ ਸਰਿਆਲੀ ਥਾਣਾ ਪੈਂਦਾ ਔਰ ਰੇਲਵੇ ਸਟੇਸ਼ਨ ਤੋਂ 8 ਮੀਲ ਦੀ ਦੂਰੀ 'ਤੇ ਅਗਨਕੋਣ ਦੇਸ਼ਾ ਵੱਲ ਹੈ। ਤਨਾਸਰੀ ਮਹਲਾ ਪੰਜਵਾ, ਜੇ ਕਰਨੀ ਹੋਵੇ ਸ਼ਰਮਿੰਦਾ ਇਹ ਹਕਮ ਨਹੀਂ ਰੀਤ। 673 ਅੰਗ 'ਤੇ ਚੱਲ ਰਿਹਾ ਹੈ ਜੇ ਕਰਨੀ, ਜਿਹੜੇ ਕਰਮ ਕਰਕੇ ਹਾਂਜੀ ਸ਼ਰਮਿੰਦਾ ਹੋਣਾ ਪਵੇ। ਪਰ ਜੀਵ ਨੇ ਉਹੀ ਕਰਮਾਂ ਦੀ ਕਮਾਈ ਕੀਤੀ ਹੈ। ਜਿਹਨੇ ਸ਼ਰਮਿੰਦਾ ਹੋਣਾ ਪੈਂਦਾ ਉਹ ਮਾੜੇ ਕੰਮ ਕਰਦਾ। ਕਿਹੜੇ? ਸੰਤ ਕੀ ਨਿੰਦਾ, ਸਾਗਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਜਿਹੜੇ ਭਜਨ ਕਰਨ ਵਾਲੇ ਸੰਤ ਉਹਨਾਂ ਦੀ ਨਿੰਦਾ ਕਰਦਾ, ਜਿਹੜੇ ਸਾਗਤ ਪੁਰਖ ਹੈ ਉਹਨਾਂ ਦੀ ਪੂਜਾ ਕਰਨੀ। ਇਸ ਤਰ੍ਹਾਂ ਹੀ ਵਿਪਰੀਤ ਮੈਨੇ ਉਲਟੀ ਪੁੱਠੀ ਜਿਹੜੀ ਚਾਲ ਹੈ, ਰੀਤ ਹੈ, ਉਸ ਭੈੜੇ ਨੇ ਫੜੀ ਹੋਈ ਹੈ। ਮਾਇਆ ਮੋਹ ਭੁੱਲੋ ਅਵਰਾ ਹੀਤ, ਫਿਰ ਅੱਗੇ ਮਾਇਆ ਦੇ ਮੋਹ ਵਿੱਚ ਭੁੱਲਿਆ ਹੋਇਆ ਅਵਰਾ, ਹੋਰਨਾਂ ਨਾਲ ਮਨਮੁਖਾਂ ਦੇ ਨਾਲ ਹੀਤ ਮੈਨੇ ਪ੍ਰੇਮ ਕਰਦਾ ਹੈ। ਹਰ ਚੰਦੋਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਓ। ਵਿਸਰਾਮ ਦੇ ਕਥਨ ਕਰਦੇ ਜਿਸ ਤਰ੍ਹਾਂ ਹਰ ਚੰਦੋਰੀ, ਜਿਹੜੇ ਆਕਾਸ਼ 'ਚ ਗਾੜੇ ਜਾ ਤਾਰੇ ਜਾ ਹੁੰਦੇ ਗੰਧਰਵ ਨੇ ਵੀ ਉਹ ਝੂਠੀ ਨੇ ਨਜ਼ਰ ਆ ਰਹੀ, ਔਰ ਪੱਤਿਆਂ ਦੇ ਉੱਪਰੋਂ ਬਨ ਜਲ ਦੀ ਬੂੰਦ ਜਿਹੜੇ ਪਈ ਹੁੰਦੀ ਹੈ ਉਹ ਪਲ ਵਿੱਚ ਹਰ ਮਹੀਨੇ ਨਾਸ ਹੋ ਜਾਂਦੀ ਹੈ, ਝੜ ਜਾਂਦੀ ਹੈ। ਇਸ ਤਰ੍ਹਾਂ ਬਨ ਜੰਗਲ ਦੇ ਹਰੇ ਪੱਤੇ ਥੋੜ੍ਹੇ ਸਮੇਂ 'ਤੇ ਸੁੱਕ ਸਕ ਜਾਂਦੇ। ਇਸ ਤਰ੍ਹਾਂ ਜਿਹੜਾ ਤੁਹਾਡਾ ਸਰੀਰ ਆ, ਸਰੀਰ ਦਾ ਬੀਤ ਮੈਨੇ ਬਲ ਜਿਹੜਾ ਇਹ ਵੀ ਖਿਣ ਭੰਗ ਰਿਹਾ, ਸਦਾ ਨਹੀਂ ਰਹਿਣ ਵਾਲਾ, ਜਵਾਨੀ ਸਦਾ ਥੋੜ੍ਹੀ ਰਹਿੰਦੀ। ਰਹੋ ਚੰਦਨ ਲੇਪ ਹੋਤ ਦੇਹ ਪਾਓ, ਸੁੱਖ ਕਰ ਦਿਓ ਭਸਮ ਸੰਗੀਤ। ਚਾਹੇ ਕਹਿੰਦੇ ਜਿਹੜੀ ਤੁਹਾਡੀ ਦੇਹ ਸਰੀਰ ਆ ਇਹਨੂੰ ਚੰਦਨ ਲਿਪ ਲਓ, ਹੈਂ ਤਾਂ ਵੀ ਕਹਿੰਦੇ ਗਧੇ ਨੂੰ ਭਸਮ। ਹਾਂਜੀ, ਜਿਹੜਾ ਗਧਾ ਹੈ ਉਹਦੀ ਦੇਹ ਨੂੰ ਚੰਦਨ ਮਲਦੇ, ਉਹ ਗਧੇ ਨੂੰ ਕੀ ਕਰ ਰਿਹਾ? ਭਸਮ ਸਵਾਹ ਨਾਲ ਉਹਨੂੰ ਸੁੱਖ ਹੁੰਦਾ, ਜਿੱਥੇ ਚਰਸਤਾ ਹੋ ਉੱਥੇ ਲਿਟ ਕੇ ਘਟਾ ਪਾਊਗਾ। ਹਾਂਜੀ, ਉਹ ਘੱਟੇ 'ਚ ਲੇਟਣਾ ਸੁੱਖ ਮੰਨਦਾ। ਇਸ ਤਰ੍ਹਾਂ ਮਨਮੁਖਾਂ ਦੀ ਹਾਲਤ ਵੀ ਇਹੀ ਹੈ। ਇਸ ਤਰ੍ਹਾਂ ਚੰਦਨ ਰੂਪ ਪਰਮੇਸ਼ੁਰ ਦੇ ਨਾਮ ਦਾ ਲੇਪ ਹੋਵੇ, ਨਾਮ ਸੁਣ ਦਾ ਪ੍ਰਵੇਸ਼ ਮਿਲਦਾ ਹੋਵੇ, ਅਤੇ ਗਧੇ ਮੰਗ ਜਿਹੜੇ ਵਿਕਾਰੀ ਜੀਵ ਆ ਉਹ ਵਿਸ਼ੇ ਵਿਕਾਰਾਂ ਰੂਪੀ ਭਸਮ ਸਵਾਹ ਨਾਲ ਪ੍ਰੀਤੀ ਕਰਦੇ ਆ, ਵਿਸ਼ੇ ਵਿਕਾਰਾਂ 'ਚ ਸੁੱਖ ਮੰਨਦੇ ਆ, ਉਹਨਾਂ ਦੀ ਮੱਤੇ ਪੁੱਠੀ ਹੁੰਦੀ ਹੈ। ਅੰਮ੍ਰਿਤ ਸੰਗ ਨਾਹੇ ਰੁਚਿਆਵਤ ਵਿਕਟ ਵਾਰੀ ਪ੍ਰੀਤ, ਇਹ ਪਰਮੇਸ਼ੁਰ ਦਾ ਨਾਮ ਰੂਪੀ ਅੰਮ੍ਰਿਤ ਆ। ਇਹਦੇ ਨਾਲ ਤਾਂ ਮਨ 'ਚ ਉਹਨਾਂ ਦੀ ਰੁਚੀ ਆਉਂਦੀ ਨਹੀਂ ਪ੍ਰੀਤ, ਔਰ ਵਿਖੇ ਵਿਕਾਰਾਂ ਰੂਪੀ ਜਿਹੜੀ ਠਗੋਰੀ ਠੱਗ ਬੂਟੀ ਹੈ ਉਹ ਮਨਮੁਖ ਉਹਦੇ ਨਾਲ ਪ੍ਰੀਤੀ ਕਰਦੇ ਆ। ਮਾੜੀ ਕੁਸੰਗਤ ਵੱਲ ਦੌੜ ਦੌੜ ਜਾਂਦੇ ਆ, ਸੰਗਤ ਵੱਤੋਂ ਉਹਨਾਂ ਨੂੰ ਡਰ ਲੱਗਦਾ ਹੈ। ਉੱਤਮ ਸੰਤ ਭਲੇ ਸੰਜੋਗੀ, ਇਸ ਯੁਗ ਮੈਂ ਪਵੇ ਤਨੀਤ। ਉੱਤਮ ਸੰਤ ਜਿਹੜੇ ਸ੍ਰੇਸ਼ਟ ਸੰਤ ਆ, ਭਲੇ ਸੰਜੋਗੀ ਆ, ਮਿਲਾਪ ਵਾਲੇ, ਉਹ ਪਰਮਾਤਮਾ ਨਾਲ ਮਿਲਾਉਣ ਵਾਲੇ ਆ। ਕਹਿੰਦੇ ਫਿਰ ਇਸ ਕਲਯੁਗ ਵਿੱਚ ਆਪ ਬੜੇ ਪਵਿੱਤਰ ਆ, ਅਤੇ ਹੋਰਨਾਂ ਨੂੰ ਪੁਨੀਤ ਮੈਨੂੰ ਪਵਿੱਤਰ ਕਰਦੇ ਆ, ਚੰਗਾ ਉਪਦੇਸ਼ ਦੇ ਕੇ। ਜਾਤ ਅਕਾਲ ਤਾਂ ਜਨਮ ਪਦਾਰਥ ਕਾਚ ਬਾਦ ਰਹਿ ਜੀਤ, ਸੰਤਾਂ ਮਹਾਂਪੁਰਖਾਂ ਦੀ ਸੰਗਤ ਤੋਂ ਬਿਨਾਂ ਇਹਦਾ ਜਨਮ ਰੂਪੀ ਪਦਾਰਥ ਹੈਗਾ, ਇਹ ਬੇਸ਼ਿਆਂ ਰੂਪੀ ਕੱਚ ਦੇ ਬਾਦਰੇ ਮੈਨੇ ਬਦਲੇ ਦੇ ਵਿੱਚ। ਹਾਂਜੀ, ਇਹ ਵਿਅਰਥ ਹੀ ਜਿੱਤਿਆ ਜਾ ਰਿਹਾ, ਇਹਨੂੰ ਵਿਅਰਥ ਗੁਆ ਰਿਹਾ, ਜਿੱਤਿਆ ਹੋਇਆ ਜਨਮ ਪਦਾਰਥ ਕੱਚ ਦੇ ਬਦਲੇ ਨਹੀਂ ਤਾਂ ਵਿਅਰਥ ਜਾ ਰਿਹਾ, ਬੇਵਕਾਰਾਂ ਲਾ ਕੇ ਜ਼ਿੰਦਗੀ ਬਰਬਾਦ ਕਰ ਰਿਹਾ, ਨਸ਼ਿਆਂ ਵਿੱਚ ਵਿਸ਼ਿਆਂ 'ਚ ਜਿਸ ਤਰ੍ਹਾਂ ਅੱਜ ਦਾ ਸੰਸਾਰ ਕਰ ਰਿਹਾ। ਜਨਮ ਮਰਨ ਕੇ ਕਿਲ ਵਿਖ ਦੁੱਖ ਭਾਗੇ, ਗੁਰ ਗਿਆਨ ਅੰਜਨ ਨੇਤਰ ਦੀਤ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਦੇ ਮਨ ਬੁੱਧੀ ਰੂਪੀ ਅੱਖਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੂੰ ਗਿਆਨ ਰੂਪੀ ਅੰਜਨ ਸੁਰਮਾ ਪਾ ਦਿੱਤਾ, وہ جڑے پھر گرمکھ پیارے ہے انہوں نے جنماں جنماں کے جڑے کرب یہ پاپ ہے دکھ پا کے سارے پاپاں دے دکھ بھج جاندے ہیں سادھ سنگ نہ دکھ تے نے سو نانک سپریت پاتشاہ کہندے ہیں ایک نرنکارن پریتی کر کے دوجا سنتاں دی ست سنگ دوارا وہ گرمکھ پیارے انہوں دکھوں کے جال چوں نکل گئے ہیں تناسری محلہ پنجواں پانی پکھا پیسو سنت آ گیا گن گوبند جس گائی ہوں سچے پاتشاہ سانو سوجی دے سنتاں دے اگے جا کے لنگر چ پانی بھرنا انہوں پکھا چلنا انہوں پرشاد لئی چکی بچ دانے پا کے پیسو پیسنے اور پھر گوبند دے پرمیشر دے گنا دے جس گائی میں نے گاؤنا کرا ایسی کرپا کر دے ساس ساس من نام سنبھارا ہے یہ بسرا من نے تو پائی میرا جڑا من ہے سواس سواس یہ پرمیشر تہاڈے نام نوں سمرنا کرے یہ نیدھی یہ جڑا خزانہ روپ نام ہے یہ بسرام یہ کہندے ٹکا نوں پالما تم کرو دیا میرے سائی یہ میرے سائی مالک آپ ساڈے دیا درشٹی میر دی نظر کرو ایسی مت دیجیے میرے ٹھاکر سدا سدا تو تیائی رہو بسرام دے کہندے ہیں میرے مالک آپ سنو ایسی سوجی سریشٹ مت دیو جڑا سدا سدا آپ جی نام دھیان دے رہیے رہو تمری کرپا تے مکھ من چوٹا بن سجائے پرمائی آپ دی کرپا نال میر درشٹی نا یہ جڑا موہ آ پروار دا کہ جڑی من وڈیائی یہ چھٹکارا ہوتا پھر جونیاں جو فرمائی پھرنا ترنا جڑا ہے کہ بن سے جانا ناس ہو جاتا ہے جی تاری کرپا ہو جائے 86 لاکھ جونیا کا چکر مک جاتا ہے آنند روپ رویو سن مدے جد کر کے کھو جائی یہ آنند سروپی نرنکار آپ سارے کے مدے رب رہے ویاپک ہو رہے ہیں آتما کر کے جدھر کدھر بھی دیکھتے ہیں ساری جائی جگہ دے آپ ہی ہو تو آتوں بنا کوئی نہیں تم دیال کرپال کرپا نے پت پاگ نے گوسائی اے گوسائی مالک پرتھوی دے مالک آپ پچھے بھی دیالو سی ہوں بھی کرپالو ہوں اگے ہوں بھی کرپا دین بھی خزانہ روپ ہوں گے اور پاپیاں نو پوتر کرن والے ہو کوٹ سوکھ آنند راج پائے مکتے نمک بلائی جی آپ جی اپنے مخار بین تو ایک نمک تھوڑا ماتر بھی اپنے پریمی نو بلا لو کروڑا راجیاں دے سکھاں ورگا آنند جڑا یہ جیو پا لے گا اور راجیاں دے سکھ تھوڑے ہے تھوڑا جڑا پریم نہ بلونا اچ سکھ زیادہ جاپتا بھگت سا پوری جو پرب کہ من پائی یہ نرنکار جڑا اپنے من نوں پا گئی ہے وہ جاپیا تاپیا بھگتی اور سمجھو پوری ہو گئی جی تینوں منظور ہو گئی نام جاؤ ترسنا سب بجھ ہی ہے نانک ترپت اگائی پاتشاہ کہندے پرمیشر نام جپنا ساری ساری ترشنا دی اگ بجھ گئی ہے اسی کر کے من جڑا ترپت ہو کے اگائی میں نے رج گیا ہوں کسی طرح کی بھوک نہیں رہ گئی تناسری محلہ پنجواں جن کی نے بس اپنے ترے گن پون چتر سنسارا جس نرنکار نے 14 بھون روپ یہ جڑا سنسار ہے کہ مایا نے جڑے ترے گنی جیو پیدا کیتے ہیں کوئی ستو گنی ہے کوئی رجو گنی ہے کوئی تمو گنی ہے یہ سارے مایا نے پیدا کیتے ہوئے جڑی مایا نے تین گن والے جیو اپنے بس کیتے ہیں سنسار دیاں جی اور جڑے چتر بھون چار کھانیاں انہوں نے بھی اس نے اپنے بس کیتا ہوا ہے جن کی بس اپنے ترے گن ہاں جی تے بھون چتر سنسار تے جڑے اس نے اپنے بس کیتے ہیں تین گن ترے گن مایا یہ پیدا کیتے جی بھون جڑے یہ 14 بھون ہیں جن چارے دیشاں بھون چتر چارے دیشاں یہ سنسار دے وچ ساریوں نے بس ویتیاں جاگ اسنان تاپ تھن کھنڈے کیا ہو جان تو بچارا جاگیا اشنان جاگیا تاپ جنہیں بھی سادھ نے اور پوتر سان یہ مایا نے کھنڈ دیتے ہاں جی وہ مایا دے گئے بچارا جیو جنتو کی ہے کچھ بھی نہیں مایا نے تو بڑبڑے نو پرما دتا ہے پرب کی اوٹ گئی تو چھوٹو ہے گرمکھ پیارے ہو جن اہنکار کی اوٹ گرہن کر لو گے گئی میں نے گرہن کروں گے پھر تھی مایا دے جال تو چھٹ جاؤ گے سادھ پرساد ہر ہار رگائے بےغیر بیا تب بوٹو راؤ پاشا بسرام دے کہندے ਜਦੋਂ ਸੰਤਾਂ ਮਹਾਂਪੁਰਖਾਂ ਦੀ ਮਿਹਰ ਦ੍ਰਿਸ਼ਟੀ ਨਾਲ ਪਰਮਾਤਮਾ ਦੇ ਗੁਣ ਮਨ ਵਣ ਸ਼ੀਲ ਕਰਕੇ ਗਾਏ, ਫਿਰ ਵਿਸ਼ੇ ਵਿਕਾਰਾਂ ਨੂੰ ਵਿਆਹ ਦੇ ਰੋਗਾਂ ਤੋਂ ਬੂਟੋ ਮਿਹਣੇ ਹਟ ਗਏ, ਇਹਨਾਂ ਤੋਂ ਫਿਰ ਛੁਟਕਾਰਾ ਹੋ ਗਿਆ। ਮੈਂ ਸੁਣੀਆਂ ਨੇ ਮੁਕਤੇ ਬਕੀਆਂ ਨੇ ਬੋਲਿਆ, ਉਹ ਡਿਠੀ ਉਹ ਮਾਇਆ ਕੈਸੀ ਹੈ, ਕਿਸੇ ਸਥਾਨ ਦੇ ਉੱਤੇ ਉਤਰੀ ਹੋਈ ਡਿਠੀ ਨਹੀਂ ਦੇਖੀ ਨਹੀਂ ਵੀ ਫਲਾਣੇ ਨੇ ਮਾਇਆ ਨੇ ਤਾਰਾ ਕੀਤਾ ਹੈ, ਪਰ ਨਾ ਮੂੰਹ ਤੋਂ ਬਕੀ ਹੈ ਬੋਲਦੀ ਹੈ ਅਤੇ ਨਾ ਤੇ ਤਗੜੇ ਹੋ ਜਾਓ ਮੈਂ ਆ ਗਈ ਹਾਂ, ਇਉਂ ਵੀ ਨਹੀਂ ਕਹਿੰਦੀ, ਨਾ ਉਹ ਕਿਸੇ ਨੂੰ ਹਾਂਜੀ ਮੂੰਹਦੀ ਹੋਈ ਡਿਠੀ ਦੇਖਣ ਵਿੱਚ ਨਜ਼ਰ ਆਉਂਦੀ ਵੀ ਫਲਾਣੇ ਨੂੰ ਮੋਹ ਲਿਆ, ਪਰ ਆਪਣਾ ਗੁਪਤ ਤੌਰ 'ਤੇ ਸਾਰਾ ਹੀ ਢੰਗ ਰੰਗ ਕਰੀ ਜਾਂਦੀ ਹੈ, ਐਸੀ ਠੁਆਰੀ ਪਾਏ ਭੁਲਾ ਗਏ ਮਨ ਸਭ ਕਹਿ ਲੱਗ ਗਿਆ ਮਿੱਠੀ, ਇਹ ਮਾਇਆ ਐਸੀ ਹੈ ਇਹ ਠੱਗ ਬੂਟੀ ਪਾ ਕੇ ਸਾਰੇ ਜੀਵਾਂ ਨੂੰ ਪਰਮਾ ਲੈਂਦੀ ਹੈ ਔਰ ਸਾਰਿਆਂ ਦੇ ਮਨਾਂ ਨੂੰ ਪਿਆਰੀ ਲੱਗਦੀ ਹੈ, ਅਤੇ ਬੱਚੇ ਨੂੰ ਨੋਟ ਫੜਾ ਦਿਓ ਵੀ ਛੱਡਣ ਨੂੰ ਤਿਆਰ ਨੇ, ਅਤੇ ਮੜਾਕੇ ਨੂੰ ਦੇ ਦਿਓ ਉਹ ਹੱਥਾਂ ਨੂੰ ਦੋ ਕੇ ਦੱਸ ਦਿਓ ਇੰਨੇ ਦਾ ਨੋਟ, ਮਾਏ ਬਾਪੂ ਤੇ ਭਰਾ ਤਾ ਉਹਨੂੰ ਕਰ ਕਰ ਮਿਲੇ ਦੂਗਾ, ਮਾਤਾ ਆ ਪਿਤਾ ਆ ਪੁੱਤਰ ਆ ਹਿੱਤ ਪਿਆਰ ਕਰਨ ਵਾਲੇ ਮਿੱਤਰ ਹੈ, ਇਸ ਤਰ੍ਹਾਂ ਜਿੰਨੇ ਵੀ ਸੰਬੰਧੀ ਹੈ ਹਾਂਜੀ, ਅਤੇ ਹਰ ਘਰ ਘਰ ਦੇ ਅੰਦਰ ਇਹ ਮਾਇਆ ਨੇ ਦੂਆ ਹੈ ਦਵੈਸ਼ ਵਾਲਾ ਭਾਵ ਮਿਲਿਆ ਹੋਇਆ ਹਾਂਜੀ, ਇਹਦੇ ਪਿੱਛੇ ਆ ਜਿੰਨੇ ਵੀ ਪੁਆੜੇ ਪੈ ਰਹੇ, ਕਿਸੇ ਵਾਧ ਕਾਟ ਕਿਸੇ ਹੀ ਪੈ ਸਗਲੇ ਲੜਨ ਮੂਗਾ, ਕਿਸੇ ਕੋਲ ਵਾਧਿਆ ਕਿਸੇ ਦੇ ਉਪਾਅ ਮੈਨੇ ਪਾਸ ਮਾਇਆ ਕਾਟਿਆ, ਅਤੇ ਸਾਰੇ ਮਾਇਆ ਪਿੱਛੇ ਲੜ ਲੜ ਕੇ ਮਰ ਰਹੇ ਆ ਖਪ ਰਹੇ, ਚਾਹੇ ਜੜ ਮਾਇਆ ਚਾਹੇ ਚੇਤਨਿਆ, ਹਾਂ ਜਿੰਨੇ ਰਮਾਇਣ ਦੇ ਜਾਂ ਗਿਆ ਮਹਾਂਭਾਰਤ ਦੇ ਜਾਂ ਵਰਲਡ ਵਾਰ ਆ ਸਾਰੇ ਪੁਆੜੇ ਇਹਦੇ ਵਿੱਚ ਪਾਏ ਹੋਏ ਆ, ਹੁਣ ਬਲਿਹਾਰੀ ਸਤਿਗੁਰ ਆਪਣੇ ਜਿਹਨੇ ਉਹ ਚੱਲ ਦਿਖਾਇਆ, ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਬਲਿਹਾਰ ਕੁਰ ਬਣ ਜਾਂਦੇ ਹਾਂ, ਜਿਹਨਾਂ ਨੇ ਸਾਨੂੰ ਇਹ ਮਾਇਆ ਦਾ ਛਲ ਰੂਪੀ ਜਿਹੜਾ ਚੱਲ ਤੇ ਮੈਨੇ ਚਿਲਤਰਿਆ ਕੌਤਕ ਆ ਦਿਖਾ ਦਿੱਤਾ ਕਿ ਤੂੰ ਬਚ ਕੇ ਰਹੋ, ਗੁੱਝੀ ਪਾਏ ਜਲਾ ਸੰਸਾਰਾ ਭਗਤ ਨਾ ਵਿਆਪੇ ਮਾਇਆ, ਇਹ ਜਿੰਨਾ ਸੰਸਾਰ ਆ ਗੁੱਝੀ ਇਹ ਲੋਕਵੀਂ ਜਿਹੜੀ ਮਾਇਆ ਕ੍ਰਿਸ਼ਨਾ ਰੂਪੀ ਅੱਗ ਵਿੱਚ ਸਾਰਾ ਸੰਸਾਰ ਝੁਲਸ ਰਿਹਾ ਸੜ ਰਿਹਾ, ਪਾਤਸ਼ਾਹ ਕਹਿੰਦੇ ਉਸ ਮਾਇਆ ਦਾ ਬਲ ਪਰਮੇਸ਼ੁਰ ਦੇ ਭਗਤਾਂ ਨੂੰ ਵਿਆਪਿਆ ਨਹੀਂ ਲੱਗਦਾ, ਉਹ ਬਚੇ ਆ ਬਾਕੀ ਕੋਈ ਛੱਡਿਆ ਨਹੀਂ, ਸੰਤ ਪ੍ਰਸਾਦ ਮਹਾਂਸੁਖ ਪਾਇਆ ਸਗਲੇ ਬੰਧਨ ਕਾਟੇ, ਸੰਤਾਂ ਮਹਾਂਪੁਰਖਾਂ ਦੀ ਕਿਰਪਾ ਨਾਲ ਬੜਾ ਆਤਮਕ ਰੂਹਾਨੀ ਸੁਖ ਪਾਇਆ, ਉਹਨਾਂ ਨੇ ਕਿਰਪਾ ਕਰਕੇ ਸਾਰੇ ਬੰਧਨ ਕੱਟ ਦਿੱਤੇ ਹਨ, ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ, ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸਤਿਗੁਰਾਂ ਨੇ ਸਾਨੂੰ ਪਰਮੇਸ਼ੁਰ ਦਾ ਨਾਮ ਰੂਪੀ ਧਨ ਦੇ ਦਿੱਤਾ, ਸਤਿਗੁਰਾਂ ਤੋਂ ਅਸੀਂ ਪਾ ਲਿਆ ਔਰ ਖੱਟ ਕੇ ਇਹਦੇ ਲਾਭ ਲੈ ਕੇ ਲਾਭ ਦੇ ਸਹਿਤ ਹੋ ਕੇ ਆਪਣੇ ਸਰੂਪ ਰੂਪੀ ਘਰ ਵਿੱਚ ਮਨ ਨੂੰ ਲੈ ਕੇ ਆਏ ਹਾਂ, ਕਿਉਂਕਿ ਮਨ ਜਿਹੜਾ ਸੀ ਵਿਕਾਰਾਂ ਤੋਂ ਬਚ ਗਿਆ ਅਤੇ ਨਾਮ ਰੂਪੀ ਸੌਦੇ ਦਾ ਲਾਹਾ ਖੱਟ ਕੇ ਆਪਣੇ ਸਵੈਮ ਸਰੂਪ ਘਰ ਵਿੱਚ ਆਏ ਹਾਂ। ਤਨਾਸੀ ਮਹਲਾ ਪੰਜਵਾਂ 674 ਅੰਗ 'ਤੇ ਪਰਮੇਸ਼ੁਰ ਅੱਗੇ ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਕਸਮ ਮਾਰੇ, ਇਹ ਠਾਕੁਰ ਮਾਲਕ ਆਪ ਜੀ ਦਾਤੇ ਹਨ ਔਰ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਹੋ ਔਰ ਸਾਰੇ ਸੰਸਾਰ ਦੇ ਨਾਇਕ ਹੋ ਕੇ ਸਾਡੇ ਵੀ ਕਸਮ ਨੇ ਮਾਲਕ ਹੋ, ਨਿਮਕ ਨਿਮਕ ਤੁਸੀਂ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ, ਨਿਮਕ ਨਿਮਕ ਥੋੜ੍ਹਾ ਥੋੜ੍ਹਾ ਸਮਾਂ ਤੁਸੀਂ ਸਾਰਿਆਂ ਦੀ ਪਾਲਣਾ ਕਰਦੇ, ਅਸੀਂ ਬਾਲਕ ਜਿਹੜੇ ਹਾਂ ਆਪ ਜੀ ਦੇ ਧਾਰੇ ਆਸਰੇ ਰਹਿ ਰਹੇ ਹਾਂ। ਜੇ ਵਾਰੇ ਕਗਨੂਗਨ ਕਹੀਏ ਇਹ ਪਾਤਸ਼ਾਹ ਸਾਡੀ ਰਸਨ ਦੇਖਿਆ ਤੁਹਾਡੇ ਗੁਣ ਬਿਆਨਤਿਆ, ਕਿਹੜੇ ਕਿਹੜੇ ਕਹਿ ਕੇ ਦੱਸੀਏ, ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀਂ ਲਹੀਆ ਰਹਾਓ, ਜਿਸ ਰਾਮ ਦੇ ਕਹਿੰਦੇ ਹੇ ਸਵਾਮੀ ਨਾਥ ਮਾਲਕ ਆਪ ਦੇ ਗੁਣ ਬੇਅੰਤ ਹੋਣ ਕਰਕੇ ਬੇਸ਼ੁਮਾਰ ਅਣਗਿਣਤ ਗੁਣ ਹੈ, ਕੋਈ ਮਹਿਮਾ ਦਾ ਅੰਤ ਨਹੀਂ ਹੈ, ਇਸ ਕਰਕੇ ਬੇਅੰਤ ਹੋਣ ਕਰਕੇ ਆਪ ਦੇ ਗੁਣ ਜਿਹੜੇ ਇਹ ਵੀ ਬੇਸ਼ੁਮਾਰ ਅਣਗਿਣਤੀ ਅਗਿਣਤੀ 'ਚ ਨਹੀਂ ਹੁੰਦੇ। ਅੱਜ ਤੱਕ ਆਪ ਜੀ ਦਾ ਅੰਤ ਕਿਸੇ ਨੇ ਨਹੀਂ ਪਾਇਆ, ਤੇਰੋ ਅੰਤ ਨਾ ਕਿਨਹੀਂ ਲਈਆ, ਕਿਸੇ ਨੇ ਵੀ ਤੇਰਾ ਅੰਤ ਨਹੀਂ ਲਿਆ। ਕੋਟ ਅਪਰਾਧ ਹਮਾਰੇ ਖੰਡਾ ਅਨਕ ਵਿਧੀ ਸਮਝਾਵ, ਇਹ ਸੱਚੇ ਪਾਤਸ਼ਾਹ ਸਾਡੇ ਕਰੋੜਾਂ ਅਪਰਾਧ ਇਹ ਨਸ਼ਟ ਕਰ ਦਿਓ, ਅਨੇਕਾਂ ਤਰ੍ਹਾਂ ਨਾਲ ਸਾਨੂੰ ਸਮਝਾ ਦਿਓ, ਹਾਂਜੀ ਦ੍ਰਿਸ਼ਟਾਂਤਾਂ ਪ੍ਰਮਾਣਾਂ ਸੋਝੀ ਦਿਓ ਸਮਝਾਓ, ਹਮਾ ਗਿਆਨ ਆਤਮਾ ਥੋੜ੍ਹੀ ਤੁਮ ਆਪਣ ਗਿਰਦ ਰਖਾਵ ਹੋ। ਹੇ ਪਾਤਸ਼ਾਹ ਅਸੀਂ ਅਗਿਆਨੀ ਹੈ, ਸਾਡੀ ਮਲ ਅਲਪ ਥੋੜ੍ਹੀ ਤੁਛ ਤੋਂ ਤੁਛ ਹੈ, ਤੁਸੀਂ ਆਪਣਾ ਜਿਹੜਾ ਬਿਰਦੇ ਆ ਗਰੀਬ ਨਿਵਾਜ ਆ ਇਹ ਧਰਮ ਜਾਣ ਕੇ ਸਾਡੀ ਲਾਜ ਰੱਖ ਲਓ, تمہیں سن تمہاری آسا تمہیں سجن سیلے اسی تھی شرن چرن آئے ہیں کرپا کرو سارے میر کرو سانو تھی آسا لگ رہی ہے تو بنا کسی نے ساری آس مراد پوری نہیں کرنی آپ ہی سڈے سہیلے سکھ دن والے سجن ہو رکھ رکھ نہار دیالا نانو کر کے بولے ہے پاشا تھی رکھا کرنے والے دیالو ہو کرپالو ہو سانو سنسار ساگر کی مایا تو اگ تو رکھ لو جی اہم آپ جی کرتے بولے میں نے داس ہاں سنسری والا پنجواں پوجا برت تل کے سنانا پن دان بہت ہیں پرمیشر نام سن تو بنا جنہیں بھی سادھ نے وہ نسب لیا جی میں ایک بنا سفریاں کا کوئی مل نہیں ایک لگ جائے سفریاں کی قیمت بدھ ہی جاتی اسی طرح نام کے نال تو سادھنا کی برکت ہے نام نہیں جپتے پھر یہ سفریاں کی نہیں آئی پاتشاہ کہتے چاہے سولہ طرح کی پوجا کر لے چاہے اکادشی دواسی کی برت رکھ لے چاہے متھے دے اتنے تلک لا لو ٹکے لا لو اور تیرتھان کے اتنے بھی اشنان کر لے پھر پاتشاہ کہتے ہیں ہاں جی پن سمے پن بہت سارا دان بھی دندا رہے کہن بھیجا سنجم سوامی بول ہے میٹھے گن چاہے منہ تو بڑی ممو ٹگنیاں میٹھیاں میٹھیاں گلان کرے من چکاوٹ ہوئے یہو جہ بجن بولنا پھر ہے سنجم بھی گل ہے پر وہ جڑا مالک ہے کدے بھی بھیجا اس طرح نہیں بھیجتا اس طرح کچھ نہیں ہوں پرب جی کو نام جپت من چین پرمیشر کا نام جپنا من چین سوکھ ہوں آنند ہوں بہت پرکار کھوج ہے سب تا کو دیکھنا جائی لین رہا بہت طرح کے نال سارے جیو جڑے ہے پوری کھوج کر رہے ہیں لیکن وہی پراپتی کرنی دیکھنے میں بڑی کٹھن ہے اپنے آپ نہیں لیا جانا ہے جاپ تو اپنے من بس دا کر ارد تاپ لے گئے کوئی جپ کر رہا کوئی تپ کر رہا کوئی بس دا دھرتی کے پرمن گھومتا پھرتا ہے چکر ورتی ہیں کوئی ارد الٹے پٹھے ہو کے سر بھرنے کپالی آسن لا کے تپ کرنے لے گئے میں لگے ہوئے ہیں کوئی گین آکاش میں اڈاریاں مرن لگے سدھ بنے لے گئے پاٹ جڑا وہ کٹھا کرنا جدا نہیں یہ بدن پتیاں اٹھا کر جوگ جوگت کر جائن پاتشاہ کہتے اس طرح کئی جوگاں دیا جگتیاں کرتے ہیں چراسی آسن لاؤ تو اسی طرح پھر وہ بولی توتی بستی کریا کرتے اڑا پیلا سوکھ منا اس طرح کئی جینیاں دے مارگ سے چلتے ہیں ہاں جی لیکن کہتے یہاں ودیاں کر کے میرا جڑا ٹھاکر پرمیشر آ وہ پتیج دا نہیں پرسن نہیں ہوندا ہے ہاں جی پکھنڈ دے نال جوگ دیا جوگتیاں کر کے یہ جیو دی جین جین جے نہیں ہوں جین پاٹ ویسے کٹھا کرنا وہ ارتھ لے کر لیا امرتم نرمولک ہر جس تین پایو جس کرپین جہاں اتنے مہاراج کی کرپین کرپا ہوں انہوں گرو پیارا نام امرت اور نرمولک پرماتما کا جڑا پوتر جاس ہے انہوں پایا ہے سات سنگ رنگ پرا پیٹے نانک سکھ جن رین پاتشاہ کہتے ستسنگت رنگ پیار کرنے نہ جنہوں رنگ کر پیٹے مل گیا پھر وہ جڑے گرو پیارے ہے انہوں جنہوں کی وسطہ روپی رات جڑی ہے وہ سکھان کے بتیت ہوں گی راؤ کی توڑ تو ارتھ کریے ہے کوئی ایسا ہمارا یہو جہا سا متر ہے ساڈا یہو جہا کوئی متر ہے یہ پریشن ہے کہڑا بندھن تے چھڑکاوے پرو ملاوے ہر ہر نام سناوے جڑا سانو سنسار دے بندھن تو چھڑا دے نرنگ نہ ملا دے اور پرمیشر دے نام دی کتھا سناوے وہ نام سناوے وہ متر ہے آسر کرے نشچل منو بہر نہ کتوں تاوے ایلا چانچل مانے نو نرچل میں نے اچل کر دے ٹکا دے سرو بچ یہو جہا ٹکاوے کہ مڑ کے کسی پاسے من تاوے دوڑے نہ این ٹک جائے سمادھی لگ جائے آنند ٹک جائے ہے کوئی ایسو ہمارا کہتے یہو جہا کوئی متر ہے اج کل کا متر وہ جہا تو پوٹیاں گلان کر کے من ہور چنچل کری جاندے ماڑی پر لوگ انہیں جا بہندے کہ سما پاس کرنے سما پاس نہیں کرتے نشٹ کرتے سگل سمگری جیو ہیو دیو ہر کو اپنا اپنا چیت رہاؤ کہندے جی یہو جہ مل جائے میں انہوں ساری سمگری دے نال جی تے ہردا جڑا اپنا من بھی دے دیاں گا اپنا چیت بھی اسے نوں ارپن کر دیاں گا اتھوا سارا کچھ دے کے خدا حکمی بندہ بن جاواں گا رہاؤ پھر ایسی کرپا کر دے پرتن پرتن پر کی نندا ان سو پریت نہ لگا ایسی کرپا کر دیو مہاراج پرائے تن دے تے من نہ ڈولے پرائے تن پرائے سریراں نوں غیر درشٹی پیڑی درشٹی بکار درشٹی نہ دیکھی دنیا دی نندیا نہ کریے انہاں نوں اے جڑے اوگن میری پریت نہ لگا انہاں اوگن نہ میری پریت نہ لگے شبھ گنا نہ لگے تے کیڑے چیز منگی ہے سنت ہے سنگ سنت سنبھاکھن ہر کیرتن من جاگا سنتاں دا ست سنگ جتھے ہوئے سنتاں دے نال سنبھاکھن میں نے انہاں نوں بچن بلاس کرنے پراپت ہوئے اور پرماتما دے کیرتن وچ من جاگے جاگدا رہے ہر کیرتن من جاگے نانکار دے کیرتن من جاگے تین چیزاں ہاں جی تیاگن لئی کیا پرایا تان پرایا تان پرائی نندیا یہ تیاگن نوں انہاں نوں پریت نہ لاوے کیناں پریت لاوے سنتاں دی سنگت سنتاں نوں بچن بلاس کرنے گیان سبندی یہ ہری دا کیرتن کرن اس من جاگتا ہے ادھروں من ستا ہے پٹھیاں کاماں ول جاگدا پر گرمکھاں دا سیدھے پاسے جاگدا گن دان دیال پورکھ پرب سرب سوکھ دیالا کہندے یہ شبھ گنا دے ندان خزانے روپ ستگر دیالو پورکھ پرماتما آپ ساریاں دے رکھکیاں راکھی کرن والے پھر تسیں دیالو ہو کے ساریاں نوں سکھاں نوں دین والے سکھاں دے داتے ہیں ماگیا دان نام تیرو نانک جو ماتا بال گوپالا یہ ستگر سچے پاتشاہ گوپال پرکھ جی دے پالک اسی آپ جی دے کولوں آپ جی کا پتر نام منگتے ہیں جس طرح ماں دے کولوں بچہ بھوجن منگتا اس طرح تو نام دی رات منگ رہے ہیں واحگرو جی کا خالصہ واحگرو جی کی فتح
1: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God. All victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਸਤਨਾਮ ਸ੍ਰੀ ਵਾਹਿਗੁਰੂ ਜੀਓ ਸਤਨਾਮ ਸ੍ਰੀ ਮਹੱਲਾ ਪੰਜਵਾ ਹਰ ਹਰ ਦਿਨੇ ਸੰਤ ਅਵਾਰ ਇਹ ਸ਼ਬਦ ਦੀ ਅਥਾਨਕਾ ਇਸ ਪ੍ਰਕਾਰ ਹੈ ਜਿਸ ਵੇਲੇ ਰਸੁਲ ਹੀ ਖਾਨ ਸੀ ਉਹ ਪੰਜਾਬੀਆਂ ਹੀ ਸੜ ਕੇ ਮਰ ਗਿਆ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਖਬਰ ਮਿਲੀ ਅਤੇ ਗੁਰੂ ਮਹਾਰਾਜ ਨੇ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਸ਼ਬਦ ਉਚਾਰਨ ਕੀਤਾ ਹੈ ਹਰ ਹਰ ਲੀਨੇ ਸੰਤ ਅਵਾਰ ਹਰੀ ਹਰ ਨਿਰੰਕਾਰ ਨੇ ਆਪਣੇ ਸੰਤਾਂ ਨੂੰ ਅਵਾਰ ਮੈਨੇ ਬਚਾ ਲਿਆ ਹੈ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਅਤੇ ਸਹੀ ਕੋ ਫਿਰ ਮਾਰ ਰਹਾਓ ਜੇ ਕੋਈ ਪਰਮੇਸ਼ੁਰ ਦੇ ਦਾਸਾਂ ਦੀ ਬੁਰਿਆਈ ਬੁਰਾ ਚਿਤਵਦਾ ਹੈ ਉਲਟਾ ਪਾਤਸ਼ਾਹ ਕਹਿੰਦੇ ਉਸੇ ਨੂੰ ਮਾਰ ਪੈਂਦੀ ਹੈ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਕਹਿੰਦੇ ਅਸੀਂ ਦਾਸ ਤੁਹਾਡੀ ਸ਼ਰਨ ਵਿੱਚ ਹਾਂ ਤੁਸੀਂ ਆਪੇ ਸਾਡੇ ਸਹਾਈ ਹੋਏ ਹੋ ਜਿਹੜੇ ਨਿੰਦਕ ਲੋਕ ਹੈ ਉਹ ਦੌੜ ਦੌੜ ਕੇ ਹਾਰ ਗਏ ਹਨ ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੜ ਗ੍ਰਹਿ ਨਾ ਮਝਾਰ ਮੰਝਾਰ ਭ੍ਰਮਤ ਭ੍ਰਮਤ ਉਹਨੇ ਭਰਮਦਿਆਂ ਭਰਮਦਿਆਂ ਊਹਾਂ ਉਧਰੇ ਭਾਵ ਕੀ ਹੈ ਆਇਆ ਸੀ ਗ੍ਰਿਫਤਾਰ ਕਰਨ ਮਹਾਰਾਜ ਨੂੰ ਆਵੇ ਚ ਉਹ ਦੇਖ ਕੇ ਸੜ ਕੇ ਮਰ ਗਏ ਹਨ ਮੁੜ ਕੇ ਫਿਰ ਉਹ ਘਰ ਵਿੱਚ ਵੀ ਆਉਣ ਜੋਗੇ ਨਹੀਂ ਰਹੇ ਨਾ ਸਰੂਪ ਰੂਪੀ ਘਰ ਵਿੱਚ ਆਏ ਹਨ ਨਾਨਕ ਸਰਨ ਪਰਿਓ ਦੁੱਖ ਭੰਜਨ ਗੁਣ ਗਾਵੇ ਸਦਾ ਅਪਾਰ ਪਾਤਸ਼ਾਹ ਕਹਿੰਦੇ ਅਸੀਂ ਜਿਹੜਾ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ ਪਰਮੇਸ਼ੁਰ ਹੈ ਉਹਦੀ ਸ਼ਰਨ ਪਏ ਹਾਂ ਅਤੇ ਉਸ ਅਪਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਾਂ। ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆਂ ਕਾ ਦਰਬਾਰ, ਦੀਨ ਅਤੇ ਦੁਨੀਆਂ ਲੋਕ ਪ੍ਰਲੋਕ ਨਿੰਦਕਾਂ ਦੇ ਮੂੰਹ ਕਾਲੇ ਹੋਏ ਹਨ। ਧਨਾਸਰੀ ਮਹੱਲਾ ਪੰਜਵਾਂ, ਅਵ ਹਰ ਰੱਖਣ ਹਰ ਚਤਾਰਿਆ। ਪਾਤਸ਼ਾਹ ਕਹਿੰਦੇ ਹੁਣ ਰੱਖਿਆ ਕਰਨ ਵਾਲੇ ਪਰਮੇਸ਼ੁਰ ਨੂੰ ਚਿਤਾਰਿਆ, ਮੈਂ ਉਹਦਾ ਸਿਮਰਨ ਕੀਤਾ ਹੈ। ਪਤਿਤ ਪਨੀਤ ਕੀਏ ਖਿਨ ਪੀਤਰ, ਸਗਲਾ ਰੋਗ ਬਿਦਾਰਿਆ ਰਹਾਓ। ਉਹ ਪਰਮੇਸ਼ੁਰ ਕੈਸਾ ਪਾਪੀਆਂ ਨੂੰ ਅੱਖਿਆਂ ਵਿੱਚ ਪਵਿੱਤਰ ਕਰ ਦਿੰਦਾ ਹੈ। ਸਾਰੇ ਰੋਗਾਂ ਦਾ ਜਿੰਨਾ ਸਮੂਹ ਆ ਉਹਨੂੰ ਬਿਦਾਰਿਆ, ਮੈਂ ਉਸ ਦਾ ਨਾਸ ਕਰ ਦਿੱਤਾ ਹੈ ਰਹਾਓ। ਗੋਸ਼ਟ ਪਈ ਸਾਧ ਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ। ਸੰਤਾਂ ਮਹਾਂਪੁਰਖਾਂ ਦੀ ਸੰਗਤ 'ਚ ਸਾਡੀ ਗੋਸ਼ਟੀ, ਮੈਂ ਗਿਆਨ ਚਰਚਾ ਹੋਈ ਹੈ, ਇਸ ਕਰਕੇ ਅਸੀਂ ਮਹਾਂਪੁਰਖਾਂ ਦੀ ਸੰਗਤ ਦੇ ਬਲ ਨਾਲ ਕਾਮ ਕ੍ਰੋਧ ਲੋਭ ਅਹੰਕਾਰ ਆਦਿਕਾਂ ਨੂੰ ਮਾਰ ਦਿੱਤਾ ਹੈ। ਸਿਮਰ ਸਿਮਰਨ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। 675 ਪੰਨੇ 'ਤੇ ਚੱਲ ਰਿਹਾ, ਉਸ ਪੂਰੇ ਸਤਿਗੁਰਾਂ ਦੇ ਨਾਮ ਨੂੰ ਚੇਤੇ ਕਰ ਕਰਕੇ ਸਾਰੇ ਸੰਗੀਆਂ ਨੂੰ ਵੀ ਤਾਰ ਲਿਆ ਹੈ। ਔਖਦ ਮੰਤਰ ਮੂਲ ਮਨ ਇੱਕ ਹੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਆਪਣੇ ਮਨ ਦੇ ਵਿੱਚ ਐਸਾ ਭਰੋਸਾ ਧਾਰਨ ਕੀਤਾ ਹੈ ਕਿ ਪਰਮੇਸ਼ਰ ਦੇ ਨਾਮ ਦਾ ਜਿਹੜਾ ਮੰਨਣਾ, ਇਹ ਸਾਰੀਆਂ ਦਵਾਈਆਂ ਦੇ ਮੰਤਰਾਂ ਦਾ ਮੂਲ ਮੈਨੇ ਮੁੰਡ ਹੈ। ਔਖਦ ਮੈਨੇ ਕਿ ਅਗਿਆਨ ਰੂਪੀ ਰੋਗ ਨੂੰ ਦੂਰ ਕਰਨ ਦੀ ਔਸ਼ਧੀ ਪਰਮੇਸ਼ਰ ਦਾ ਨਾਮ ਹੀ ਹੈ ਮੰਤਰ। ਜਿਸ ਤਰ੍ਹਾਂ ਉਹ ਕਾਮ ਕ੍ਰੋਧ ਸੱਪਾਂ ਨੂੰ ਬਕਾਰਾਂ ਰੂਪੀ ਜ਼ਹਿਰ ਨੂੰ ਦੂਰ ਕਰਨ ਵਾਲਾ ਉਹਦਾ ਨਾਮ ਮੰਤਰ ਹੈ। ਮੂਲ ਦਾ ਮਤਲਬ ਅੰਗਤਾ ਮਮਤਾ, ਇਹ ਜਿਹੜੇ ਵਿਦਿਆ ਰੂਪੀ ਫੋੜੇ ਪਿੰਡ ਸੀ, ਇਹਨਾਂ ਨੂੰ ਦੂਰ ਕਰਨ ਵਾਸਤੇ ਮੂਲ ਨਾਮ ਜੜੀ ਬੂਟੀ ਹੈ। ਕਹਿੰਦੇ ਉਹ ਨਿਰੰਕਾਰ ਸਾਰਿਆਂ ਦੇ ਮਨ ਦਾ ਸ਼੍ਰੋਮਣੀ। ਐਸੀ ਗੱਲ ਵਿਚਾਰ ਕੇ ਮਨ ਵਿੱਚ ਉਸ ਨਿਰੰਕਾਰ 'ਤੇ ਵਿਸ਼ਵਾਸ ਭਰੋਸਾ ਧਾਰਿਆ ਹੈ। ਚਰਨ ਰਿਨ ਬੰਸ਼ ਨਿਤ ਨਾਨਕ, ਪੁਨਹ ਪੁਨਹ ਬਲਿਹਾਰਿਆ। ਪਾਤਸ਼ਾਹ ਕਹਿੰਦੇ ਅਸੀਂ ਸਦਾ ਵਾਸਤੇ ਉਹਦੇ ਪਵਿੱਤਰ ਚਰਨਾਂ ਦੀ ਧੂੜੀ ਮੰਗਦੇ ਹਾਂ। ਪੁਨਹ ਪੁਨਹ ਮੈਨੇ ਮੁੜ ਮੁੜ ਕੇ ਵਾਰ ਵਾਰ ਉਸ ਤੋਂ ਬਲਿਹਾਰ ਜਾਂਦੇ ਹਾਂ। ਧਨਾਸੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉਂ ਹੇਤ। ਮੇਰਾ ਉਸ ਰਮੇ ਹੋਏ ਰਾਮ ਪਰਮੇਸ਼ੁਰ ਨਾਲ ਹੇਤ ਮੈਨੇ ਪਿਆਰ ਲੱਗਾ ਹੈ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੋਖਾ ਕਾਟਿਆ ਕੇਤ ਰਹਾਓ। ਵਿਸਰਾਮ ਦੇ ਕੇ ਕਹਿੰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਦਾ ਸਹਾਇਕ ਹੋਏ ਹਨ, ਜਿਨ੍ਹਾਂ ਨੇ ਦੁੱਖਾਂ ਦਾ ਖੇਤ ਕੇਤੂ ਨਾਮ ਕਰਦਾ, ਇਹ ਜਿਹੜਾ ਅਗਿਆਨ ਕੱਟ ਦਿੱਤਾ, ਅਥਵਾ ਦੁੱਖਾਂ ਦਾ ਖੇਤ ਮੈਨੇ ਖੇਤ ਜਿਹੜਾ ਕੱਟ ਦਿੱਤਾ, ਖੇਤ ਮੈਨੇ ਜਿਹੜੇ ਕਿੰਨੇ ਦੁੱਖ ਸੀ ਸਾਰੇ ਕੱਟ ਦਿੱਤੇ, ਦੁੱਖਾਂ ਦਾ ਕੇਤੂ ਮੈਨੇ ਜਿਹੜਾ ਝੰਡਾ ਝੁੱਲ ਰਿਹਾ ਸੀ ਉਹ ਵੀ ਕੱਟ ਦਿੱਤਾ, ਨਾਸ ਕਰ ਦਿੱਤਾ ਹੈ ਰਹਾਓ। ਹੱਥ ਦੇ ਰਾਖਿਓ ਆਪਣਾ, ਕਰ ਬਿਰਥਾ ਸਗਲ ਮਿਟਾਈ। ਆਪਣੇ ਦਾਸ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੀ ਬਿਰਥਾ ਮੈਨੇ ਜਿਹੜੀ ਪੀੜਾ ਸੀ ਉਹ ਮਿਟਾ ਦਿੱਤੀ ਹੈ। ਨਿੰਦਕ ਕੇ ਮੁਖ ਕਾਲੇ ਕਿੰਨੇ, ਜਨਕਾਪ ਸਹਾਈ। ਕਹਿੰਦੇ ਸੇਵਕਾਂ ਦੇ ਸਹਾਇਕ ਹੋ ਕੇ ਨਿੰਦਕਾਂ ਦੇ ਮੂੰਹ ਕਾਲੇ ਕੀਤੇ ਹਨ। ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲਈਏ ਕੰਠ ਲਾਏ। ਸੱਚਾ ਸਾਹਿਬ ਸਾਡਾ ਰੱਖਿਆ ਕਰਨ ਵਾਲਾ ਬਣਿਆ, ਦਾਸਾਂ ਨੂੰ ਗਲ ਲਾ ਕੇ ਰੱਖ ਲਿਆ। ਨਿਰਭਉ ਪੈਦਾ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਗੁਣ ਗਾਉਣ ਕਰਕੇ ਅਸੀਂ ਡਰ ਤੋਂ ਰਹਿਤ ਹੋ ਗਏ ਹਾਂ, ਸਦਾ ਹੀ ਆਤਮਿਕ ਸੁੱਖਾਂ ਨੂੰ ਮਾਣੇ ਮੈਨੇ ਮਾਣਦੇ ਹਾਂ, ਭੋਗਦੇ ਹਾਂ। ਧਨਾਸਰੀ ਮਹੱਲਾ ਪੰਜਵਾਂ, ਔਖਦ ਤੇਰੋ ਨਾਮ ਦਇਆਲ। ਹੇ ਦਿਆਲੂ, ਆਪ ਜੀ ਦਾ ਪਵਿੱਤਰ ਨਾਮ ਔਸ਼ਧ ਮੈਨੇ ਦਵਾਈ ਹੈ। ਉਹ ਆਤਰ ਤੇਰੀ ਗੱਤ ਨਹੀਂ ਜਾਣੀ, ਤੂੰ ਆਪ ਕਰ ਹੈ ਪ੍ਰਤਪਾਲ ਰਹਾਉ। ਵਿਸਰਾਮ ਦੇ ਕਹਿੰਦੇ ਆਤਰ ਕਹਿੰਦੇ ਮੈਂ ਦੁਖੀ ਨੇ, ਤੇਰੀ ਗੱਤ ਜਿਹੜੀ ਰੀਤੀ ਹੈ ਮਰਜ਼ਾਦਾ ਇਹਨੂੰ ਜਾਣਿਆ ਨਹੀਂ, ਇਸ ਵਾਸਤੇ ਤੇਰੀ ਗੱਤ ਦੀ ਪ੍ਰਾਪਤੀ ਜਾਣੀ ਨਹੀਂ, ਤੂੰ ਆਪ ਹੀ ਕਿਰਪਾ ਕਰਕੇ ਸਾਡੀ ਪ੍ਰਤਪਾਲਣਾ ਕਰ ਰਿਹਾ ਹੈ ਰਹਾਉ। ਧਾਰੋ ਅਨੁਗ੍ਰਹ ਸਵਾਮੀ ਮੇਰੇ, ਦੁਤੀਆ ਭਾਵ ਨਿਵਾਰ। ਹੇ ਮੇਰੇ ਸਵਾਮੀ ਮਾਲਕ, ਆ ਮਿਹਰ ਦੀ ਦ੍ਰਿਸ਼ਟੀ ਧਾਰ ਕੇ ਸਾਡੇ ਮਨ 'ਚੋਂ ਜਿਹੜਾ ਦੁਤੀਆ ਦਵੈਸ਼ ਭਾਵ ਆ ਇਹਨੂੰ ਨਿਵਾਰ ਮੈਨੇ ਦੂਰ ਕਰ ਦਿਓ। ਬੰਧਨ ਕਾਟ ਲਿਓ ਆਪਣੇ ਘਰ, ਕਬੂ ਨਾ ਆਵ ਹੈ ਹਾਰ। ਇਹ ਮੋਹ ਮਮਤਾ ਦੇ ਬੰਧਨ ਕੱਟ ਕੇ ਸਾਨੂੰ ਆਪਣੇ ਸੇਵਕ ਬਣਾ ਲਓ, ਜਿਸ ਕਰਕੇ ਸਾਡੀ ਕਦੇ ਵੀ ਹਾਰ ਨਾ ਹੋਵੇ। ਤੇਰੀ ਸਰਨ ਪੈਰਾ ਹੋ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਪ ਦੀ ਸ਼ਰਨ ਪੈਣ ਕਰਕੇ ਅਸੀਂ ਚੁਣਦੇ ਹਾਂ ਕਿ ਮਿਹਰ ਕਰਨ ਵਾਲੇ ਸਤਿਗੁਰੂ ਆਪ ਜੀ ਸਮਰੱਥ ਪੁਰਸ਼ ਹੋ ਆਸ ਕਰ ਪ੍ਰਭ ਕੋ ਆਰਾਧੀ ਨਾਨਕ ਸਾਧ ਕੁਰਬਾਨ ਪਾਤਸ਼ਾਹ ਅਸੀਂ ਅੱਠੇ ਪੈਰ ਤੇਰੇ ਨਾਮ ਨੂੰ ਆਰਾਧਦੇ ਹਾਂ ਅਤੇ ਸਦਾ ਵਾਸਤੇ ਆਪ ਤੋਂ ਬਲਿਹਾਰ ਜਾਂਦੇ ਹਾਂ ਰਾਗ ਧਨਾ ਸ੍ਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੇ ਹੋ ਹਾ ਮੈਨੇ ਬੜਾ ਕਸ਼ਟ ਹਾ ਮੈਨੇ ਬੜਾ ਕਸ਼ਟ ਇਹ ਨਿਰੰਕਾਰ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਸਾਨੂੰ ਰੱਖ ਲਵੋ ਹਮ ਤੇ ਕਿਸ ਨਾ ਹੋਏ ਮੇਰੇ ਸੁਆਮੀ ਹਰ ਕਿਰਪਾ ਆਪਣਾ ਨਾਮ ਦੇਹੋ ਰਹਾਓ ਵਿਸਰਾਮ ਦੇ ਕੇ ਕਥਨ ਕਰਦੇ ਹਨ ਹੇ ਮੇਰੇ ਸੁਆਮੀ ਮਾਲਕ ਸਾਤੋਂ ਕੁਝ ਵੀ ਨਹੀਂ ਹੋ ਸਕਦਾ ਆਪਣੀ ਮਿਹਰ ਕਰਕੇ ਦਇਆ ਦ੍ਰਿਸ਼ਟੀ ਕਰਕੇ ਆਪਣੇ ਨਾਮ ਦਾ ਦਾਨ ਦੇਣਾ ਕਰੋ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਭਰਮ ਹੋ ਅਗਿਆਨ ਅੰਧਾਰ ਇਹ ਸੰਸਾਰ ਸਮੁੰਦਰ 'ਚ ਕੁਟੰਬ ਜਿਹੜਾ ਪਾਰਾ ਵਾਰ ਆ ਪਰਿਵਾਰ ਆ ਇਹ ਅੱਗ ਵਾਂਗੂ ਸਾੜਨ ਵਾਲਾ ਭਰਮ ਦੇ ਮੋਹ ਕਰਕੇ ਇਹ ਅਗਿਆਨਤਾ ਰੂਪੀ ਹਨੇਰਾ ਸਾਰੇ ਹੋ ਰਿਹਾ ਹੈ ਇਹ ਸੰਸਾਰ ਸਮੁੰਦਰ ਵਾਂਗੂ ਕੁਟੰਬ ਜਿਹੜਾ ਇਹ ਸਮੁੰਦਰ ਵਿੱਚ ਜਿਵੇਂ ਬੜਵਾ ਅਗਨੀ ਹੁੰਦੀ ਇਸ ਤਰ੍ਹਾਂ ਕਿਉਂਕਿ ਪਰਿਵਾਰ ਦੇ ਮੋਹ ਵਿੱਚ ਜੀਵ ਕਈ ਪਾਪ ਕਰਦਾ ਇਹ ਮੋਹ ਰੂਪੀ ਭਰਮ ਜਿਹੜਾ ਬੜਬੜੀਆਂ ਘੁੰਮਣ ਘੇਰੀਆਂ ਹੈ ਅਤੇ ਅਗਿਆਨ ਰੂਪੀ ਬੜਾ ਹਨੇਰਾ ਹੈ ਊਚ ਨੀਚ ਸੂਖ ਦੁੱਖ ਤਰਾਪਸ ਨਾਹੀਂ ਤ੍ਰਿਸ਼ਨਾ ਭੂਖ ਇਹ ਸੰਸਾਰ ਸਾਗਰ 'ਚ ਜਿਹੜਾ ਸੁੱਖ ਹੈ ਉੱਚੀ ਘਾਟੀ ਹੈ ਜਿਹੜੇ ਦੁੱਖ ਹੈ ਇਹ ਨੀਚਵੇਂ ਨੇ ਨੀਵੇਂ ਟੋਏ ਹੈ ਤ੍ਰਿਸ਼ਨਾ ਦੀ ਐਸੀ ਭੁੱਖ ਹੈ ਜਿਹਦੇ ਕਰਕੇ ਜੀਵ ਕਦੀ ਰੱਜਦਾ ਹੀ ਨਹੀਂ ਤ੍ਰਿਪਤ ਹੁੰਦਾ ਹੀ ਨਹੀਂ ਉੱਚੀਆਂ ਨੀਵੀਆਂ ਜੂਨਾਂ ਵਿੱਚ ਜਾ ਕੇ ਕਦੀ ਸੁੱਖ ਭੋਗਦਾ ਕਦੀ ਦੁੱਖ ਭੋਗਦਾ ਹੈ ਉੱਚੇ ਨੀਵੇਂ ਜਿਹੜੇ ਫੁਰਨੇ ਇਹਨਾਂ ਕਰਕੇ ਸੁੱਖ ਦੁੱਖ ਭੋਗ ਰਿਹਾ ਇਹ ਤ੍ਰਿਸ਼ਨਾ ਰੂਪੀ ਭੁੱਖ ਕਰਕੇ ਕਦੀ ਰੱਜਦਾ ਹੀ ਨਹੀਂ ਹੈ ਮਨ ਵਾਸਨਾ ਰਚ ਵਿਖੇ ਵਿਆਦ ਇਹ ਮਨ ਜਿਹੜਾ ਭੈੜੀਆਂ ਵਾਸਨਾ ਕਰਕੇ ਵਿਆਦ ਇਹ ਜਿਹੜੇ ਰੋਗ ਰੂਪ ਵਿਕਾਰ ਆ ਇਹਨਾਂ ਵਿੱਚ ਮਿਲਿਆ ਹੋਇਆ ਹੈ ਰਚਿਆ ਹੋਇਆ ਪੰਜ ਦੂਤ ਸੰਗ ਮਹਾਂ ਅਸਾਧ ਇਹ ਜਿਹੜੇ ਪੰਜ ਕਾਮ ਕ੍ਰੋਧ ਅਹੰਕਾਰ ਇਹ ਦੂਤ ਜਿਹੜੇ ਜੀਵ ਦੇ ਸੰਗੀ ਹੋ ਰਹੇ ਆ ਇਹ ਬੜੇ ਅਸਾਧ ਨਾ ਸਾਧੇ ਜਾਣ ਵਾਲੇ ਨਾ ਕਾਬੂ ਕੀਤੇ ਜਾਣ ਵਾਲੇ ਹਨ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਨ ਸਦਾ ਹਰ ਨੇਰਾ ਸੰਸਾਰ ਵਿੱਚ ਜੀ ਨੂੰ ਪ੍ਰਾਣ ਅਤੇ ਧਨ ਇਹ ਸਾਰਾ ਕੁਝ ਆਪ ਨੇ ਬਖਸ਼ ਕਰਕੇ ਦਿੱਤਾ ਹੋਇਆ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਹੇ ਨਿਰੰਕਾਰ ਮੈਂ ਤਾਂ ਸਦਾ ਆਪ ਜੀ ਨੂੰ ਨੇਰਾ ਮੈਨੇ ਨੇੜੇ ਜਾਣਦਾ ਹਾਂ ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕਰ ਰਾਖਿਆ ਜਨ ਕੀ ਆਪ ਹੇ ਗੁਰੂ ਪਿਆਰਿਓ ਜਿਹੜਾ ਠਾਕਰ ਹੈ ਦੀਨਾਂ ਗਰੀਬਾਂ ਦੇ ਦਰਦ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਆਪਣੇ ਦਾਸਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ਤਰਨ ਤਾਰਨ ਹਰ ਨਿਧ ਦੁੱਖ ਨਾ ਸਕੇ ਵੇ ਆਪ ਉਹ ਨਿਰੰਕਾਰ ਦਾ ਨਾਮ ਸੰਸਾਰ ਸਾਗਰ ਤੋਂ ਤਾਰਨੇ ਵਾਸਤੇ ਜਹਾਜ਼ ਰੂਪ ਹੈ ਸੁੱਖਾਂ ਦਾ ਖਜ਼ਾਨਾ ਆ ਜਿਹੜੇ ਨਾਮ ਕਰਕੇ ਕੋਈ ਦੁੱਖ ਨਹੀਂ ਲੱਗ ਸਕਦਾ ਹੈ ਸਾਧੂ ਸੰਗ ਭਜੋ ਗੋਪਾਲ ਸਾਧੂ ਮਹਾਂਪੁਰਖਾਂ ਦੀ ਸੰਗ 'ਚ ਬੈਠ ਕੇ ਗੋਜੋ ਪ੍ਰਿਥਵੀ ਦਾ ਪਾਲ ਪਾਲਕ ਰੱਖ ਕੇ ਉਹ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ ਆਨ ਸੰਜੂ ਕਿਸ਼ਨ ਸੂਝ ਹੈ ਇਹ ਜਤਨ ਕਾਠ ਕਲ ਕਾਲ ਰਹੋ ਕਹਿੰਦੇ ਹੋਰ ਸਾਨੂੰ ਕੋਈ ਸੰਜਮ ਕਰਨਾ ਨਜ਼ਰ ਨਹੀਂ ਆਉਂਦਾ ਸੁੱਝਦਾ ਨਹੀਂ ਪਰਮੇਸ਼ਰ ਦਾ ਨਾਮ ਰੂਪ ਯਤਨ ਕਰਕੇ ਇਹ ਕਲਾ ਵਾਲਾ ਕਾਲ ਜਿਹੜਾ ਸਮਾਂ ਆ ਕਾਠ ਇਹਨੂੰ ਬਤੀਤ ਕਰੋ ਕਰਪਣਾ ਅਤੇ ਕਾਲ ਦੇ ਕੱਟਣ ਦਾ ਇੱਕੋ ਇੱਕ ਯਤਨ ਹੈ ਉਹ ਕੀ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਆਦਿ ਅੰਤ ਦਇਆਲ ਪੂਰਨ ਤਿਸ ਬਿਨਾਂ ਨਹੀਂ ਕੋਏ ਉਹ ਦਿਆਲੂ ਆਦਿ ਤੋਂ ਲੈ ਕੇ ਮੱਧ ਅੰਤ ਤੱਕ ਪਰਿਪੂਰਨ ਉਸ ਤੋਂ ਬਿਨਾਂ ਹੋਰ ਕੋਈ ਵੀ ਕੁਝ ਕਰ ਹੀ ਨਹੀਂ ਸਕਦਾ ਹੈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਜਿਹਨਾਂ ਉਸ ਮਾਲਕ ਦੇ ਨਾਂ ਦਾ ਸਿਮਰਨ ਕੀਤਾ ਉਹਨੇ ਆਪਣਾ ਜਨਮ ਮਰਨ ਦੂਰ ਕਰ ਲਿਆ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਵੇਦ ਸਿਮਰਤ ਕਥਾ ਸਾਸਤ ਭਗਤ ਕਰ ਹੈ ਵਿਚਾਰ ਚਾਰੇ ਵੇਦ ਸਤਾਈ ਸਿਮਰਤੀਆਂ ਛੇ ਸ਼ਾਸਤਰ ਵੀ ਦੱਸ ਰਹੇ ਹੈ ਭਗਤ ਲੋਕ ਵੀ ਇਸ ਵਿਚਾਰ ਨੂੰ ਪ੍ਰਗਟ ਕਰਕੇ ਦੱਸ ਰਹੇ ਹੈ ਮੁਗਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਮਹਾਂਪੁਰਖਾਂ ਦੀ ਸਤਸੰਗਤ ਕਰਨਾ ਇਹ ਅਗਿਆਨਤਾ ਰੂਪੀ ਹਨੇਰਾ ਨਾਸ ਹੋ ਜਾਂਦਾ ਅਤੇ ਮੁਕਤੀ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਚਰਨ ਕਮਲਾ ਆਧਾਰ ਜਨਕਾ ਰਾਸ ਪੂੰਜੀ ਏਕ ਨਿਰੰਕਾਰ ਇਹ ਚਰਨ ਕਮਲਾਂ ਦਾ ਆਧਾਰ ਸਾਨੂੰ ਆਸਰਾ ਅਤੇ ਉਸ ਪਰਮੇਸ਼ਰ ਇੱਕੋ ਇੱਕ ਨਿਰੰਕਾਰ ਦਾ ਸਿਮਰਨ। ਦਾਸਾਂ ਦੀ ਉਹੀ ਰਾਸ ਹੈ, ਉਹੀ ਪੂੰਜੀ ਹੈ, ਉਹੀ ਰਾਸ ਮੈਨੇ ਸੱਚੀ ਪੂੰਜੀ ਹੈ। ਤਾਣ ਮਾਨ ਦੀਵਾਨ ਸਾਚਾ ਨਾਨਕੀ ਪ੍ਰਭ ਟੇਕ ਪਾਤਸ਼ਾਹ ਜੀ ਕਥਨ ਕਰਦੇ ਹੈ। ਤਾਣ ਤਾਂਦਾ ਤੇ ਮਾਨ ਮੰਦਾ, ਦੀਵਾਨ ਆਸਰਾ ਨਿਰੰਕਾਰ ਦਾ ਹੈ। ਕਹਿੰਦੇ ਸਾਡੀ ਦਾਸਾਂ ਦੀ ਟੇਕ ਓਟ ਵੀ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੀ ਹੈ। ਸ੍ਰੀ ਮਹਲਾ ਪੰਜਵਾ ਸਿਰਤ ਬਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ। 676 ਅੰਗ ਤੇ ਚੱਲ ਰਹੀ ਹੈ ਵਿਚਾਰਧਾਰਾ। ਕਹਿੰਦੇ ਅਨੇਕ ਜੂਨਾਂ 'ਚ ਫਿਰਦਿਆਂ ਫਿਰਦਿਆਂ ਘੁੰਮਦਿਆਂ ਘੁੰਮਦਿਆਂ ਵਿਅਰਥ ਘੁੰਮਦਿਆਂ ਘੁੰਮਦਿਆਂ ਹੁਣ ਮਹਾਤਮਾ ਪੁਰਖ ਮਿਲੇ ਆ ਅਤੇ ਉਹਨਾਂ ਨੇ ਪੂਰੇ ਤਾਂ ਹੀ ਕਹਿੰਦੇ ਪੂਰੇ ਗੁਰਾਂ ਨੇ ਸਾਨੂੰ ਇਹ ਪਰਮੇਸ਼ੁਰ ਦੇ ਮਿਲਣ ਦੀ ਵਿਚਾਰ ਸਮਝਾਈ ਹੈ। ਆਣ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਤੇ ਆਇਆ। ਹੋਰ ਜਿੰਨੀਆਂ ਵੀ ਸਾਰੀਆਂ ਵਿਧੀਆਂ ਉਹ ਕੰਮ ਨਹੀਂ ਆਉਂਦੀਆਂ। ਇਹ ਯਕੀਨ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕੀਤਾ ਤਾਂ ਤੇ ਮੋਹਿ ਧਾਰੀ ਓਟ ਗੋਪਾਲ ਤਾਂ ਤੇ ਇਸ ਵਾਸਤੇ ਮੈਂ ਪਰਮਾਤਮਾ ਦੇ ਨਾਮ ਦੀ ਓਟ ਧਾਰਨਾ ਕੀਤੀ ਹੈ। ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹੋ। ਜਦੋਂ ਅਸੀਂ ਪੂਰੇ ਨਿਰੰਕਾਰ ਦੀ ਸ਼ਰਨ ਪੈ ਗਏ ਸਾਡੇ ਜਿੰਨੇ ਜੰਜਾਲ ਸੀ ਸਾਰੇ ਨਾਸ ਹੋ ਗਏ ਹਨ। ਰਹੋ ਸਵਰਗ ਮ੍ਰਿਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ। ਸਵਰਗ ਲੋਕ ਆ ਪਿਆਲ, ਪਤਾਲ ਲੋਕ ਆ ਭੂ ਮੰਡਲ ਮਾਤ ਲੋਕ ਆ, ਭੂ ਮੰਡਲ ਮਾਤ ਲੋਕ ਮ੍ਰਿਤ ਜਮ ਲੋਕ ਜਿਹੜਾ ਸਾਰਿਆਂ ਲੋਕਾਂ ਦੇ ਵਿੱਚ ਇਹ ਮਾਇਆ ਜਿਹੜੀ ਹੈ ਇਹਦੀ ਸ਼ਕਤੀ ਵਿਆਪ ਰਹੀ ਹੈ। ਜੀ ਉਦਾਹਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ। ਇਸ ਵਾਸਤੇ ਸਾਰੇ ਜੀਵਾਂ ਨੂੰ ਆਧਾਰਨ ਵਾਸਤੇ ਸਾਰੀਆਂ ਕੁਲਾਂ ਦੇ ਤਾਰਨ ਲਈ ਮੈਂ ਪਰਮੇਸ਼ੁਰ ਦੇ ਪਵਿੱਤਰ ਨਾਮ ਨੂੰ ਧਿਆਇਆ ਹੈ। ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਭਨਾ ਧਾਨਾ। ਪਾਤਸ਼ਾਹ ਕਹਿੰਦੇ ਨਿਰੰਜਨ ਜਿਹੜਾ ਮਾਂ ਰੂਪੀ ਕਾਲਖ ਤੋਂ ਰਹਿਤ ਪਰਮੇਸ਼ੁਰ ਉਹਦੇ ਨਾਮ ਨੂੰ ਗਾਉਣਾ ਕਰੋ। ਇਹ ਸਾਰੇ ਖਜ਼ਾਨੇ ਪਾ ਲਈਦੇ ਹਨ। ਸਾਰੇ ਖਜ਼ਾਨਿਆਂ ਦੇ ਮਾਲਕ ਪਰਮੇਸ਼ੁਰ ਨੂੰ ਵੀ ਪ੍ਰਾਪਤ ਕਰ ਲਈਦਾ ਹੈ। ਕਰ ਕਿਰਪਾ ਜਿਸ ਦੇ ਸਵਾਮੀ ਵਿਰਲੇ ਕਾਹੂ ਜਾਨਾ। ਜਿਨ੍ਹਾਂ ਨੂੰ ਉਹ ਮਾਲਕ ਕਿਰਪਾ ਕਰਕੇ ਨਾਮ ਦਾ ਦਾਨ ਦਿੰਦਾ ਕਹਿੰਦੇ ਉਹ ਕੋਈ ਵਿਰਲੇ ਹੈਗੇ ਆ ਜਿਨ੍ਹਾਂ ਨੇ ਆਪਣੇ ਸਰੂਪ ਨੂੰ ਆਤਮਾ ਪਦ ਨੂੰ ਜਾਣਿਆ ਹੈ। ਧਨਾ ਸ੍ਰੀ ਮਹਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧਨਾ ਸ੍ਰੀ ਰਾਗ 'ਚ ਪੰਜਵੇਂ ਪਾਤਸ਼ਾਹ ਦੂਸਰੇ ਘਰ ਚਾਰ ਪਦਾਂ ਦਾ ਸ਼ਬਦ ਉਚਾਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਛੋਟ ਜਾਹੇ ਸੇ ਕਰ ਹੈ ਪਰਾਲ। ਪਾਤਸ਼ਾਹ ਕਹਿੰਦੇ ਜਿਹੜੇ ਇਹ ਮਾਇਕੀ ਪਦਾਰਥ ਛੱਡ ਜਾਣੇ ਆ ਉਹਨਾਂ ਵਾਸਤੇ ਕਈ ਤਰ੍ਹਾਂ ਦੇ ਪਰਾਲ ਮੈਨੇ ਪਲਾਲ ਭਾਵ ਯਤਨ ਕਰ ਰਿਹਾ ਹੈ ਉਹਨਾਂ ਵਾਸਤੇ ਪਰਾਲ। ਇਸ ਕੰਮ ਕਰਮ ਕਰਦਾ ਮੈਂ ਸਵਰਗ ਜਾਊਂਗਾ। ਇਹ ਪਰਾਲ ਮੈਨੇ ਪਰਾਲੀ ਪਰਾਲੀ ਨੂੰ ਜਿਹੜੇ ਖਾਲੀ ਪਦਾਰਥ ਹੈ ਉਹਨਾਂ ਨੂੰ ਤਾਂ ਦਿਨ ਰਾਤ ਇਕੱਠੇ ਕਰਨ ਲੱਗਿਆ ਹੋਇਆ ਨਾਮ ਜਪਣ ਵੱਲ ਧਿਆਨ ਹੀ ਨਹੀਂ ਹੈ। ਕਾਮਨ ਆਵ ਹੈ ਸੇ ਜੰਜਾਲ। ਪਾਤਸ਼ਾਹ ਕਹਿੰਦੇ ਇਹ ਜਿਹੜੇ ਜੰਜਾਲ ਧੰਦੇ ਹੈ ਦਿਨ ਦਾ ਫੁਟਕਲ ਵਿਹਾਰ ਕਰਨਾ ਇਹ ਅੰਤ ਨੂੰ ਤੇਰੇ ਕਿਸੇ ਕੰਮ ਨਹੀਂ ਆਉਣੇ ਹਨ। ਸੰਗ ਨਾ ਚੱਲ ਹੈ ਤਿੰਨ ਸਿਉਂ ਹੀਤ ਜੋ ਵੈ ਰਾਜੀ ਸਹੀ ਮੀਤ। ਜਿਹੜੇ ਜੀਵ ਦੇ ਨਾਲ ਚੱਲਣ ਵਾਲੇ ਸ਼ੁਭ ਗੁਣ ਆ ਹਾਂਜੀ ਉਹਨਾਂ ਨਾਲ ਤਾਂ ਪ੍ਰੇਮ ਨਹੀਂ ਕਰਦਾ ਹੈ ਅਤੇ ਭਜਨ ਜਿਹੜੇ ਵਿਘਨ ਪਾਉਣ ਵਾਲੇ ਵੈਰੀ ਆ ਉਹਨਾਂ ਨੂੰ ਜੋ ਵੈ ਰਾਜੀ ਸਹੀ ਮੀਤ ਉਹਨਾਂ ਨੂੰ ਆਪਣੇ ਮਿੱਤਰ ਬਣਾਈ ਬੈਠਾ ਸਮਝੀ ਬੈਠਾ ਹੈ। ਅਤੇ ਜਿਹੜੇ ਸੰਗ ਚੱਲਣ ਵਾਲੇ ਆ ਸ਼ੁਭ ਗੁਣ ਆ ਸਤਸੰਗ ਤੋਂ ਦਇਆ ਧਰਮ ਧੀਰਜ ਵਿਵੇਕ ਆਦਿ ਉਹਨਾਂ ਨਾਲ ਪਿਆਰ ਨਹੀਂ ਕਰਦਾ ਹੈ। ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਹੋਏ ਗਵਾਰਾ ਰਹਾਓ। ਵਿਸਰਾਮ ਦੇ ਕਥਨ ਕਰਦੇ ਹਨ ਇਹ ਜਿਹੜੇ ਸੰਸਾਰੀ ਜੀਵ ਆ ਇਸ ਤਰ੍ਹਾਂ ਭਰਮਾਂ ਵਿੱਚ ਭੁੱਲੇ ਹੋਏ ਆ। ਇਹ ਮੂਰਖ ਲੋਕ ਜਿਹੜੇ ਆ ਇਹ ਮਨੁੱਖ ਜਨਮ ਐਸਾ ਸੁੰਦਰ ਪਦਾਰਥ ਆ ਇਹਨੂੰ ਵਿਅਰਥ ਹੀ ਗੁਆ ਰਹੇ ਹਨ। ਰਹਾਓ ਸਾਚ ਧਰਮ ਨਹੀਂ ਭਾਵੈ ਡੀਠਾ ਝੂਠ ਤੋਂ ਸਿਉ ਰਚੋ ਮਿੱਠਾ। ਸੱਚਾ ਜਿਹੜਾ ਆਪਣਾ ਧਰਮ ਹੈ ਸੱਚ ਦੇ ਧਰਮ ਇਹਨੂੰ ਤਾਂ ਭਨ ਨਹੀਂ ਭਾਵੈ ਡੀਠਾ ਇਹ ਵੇਖਿਆ ਇਹਨੂੰ ਭਾਵੇ ਭਾਉਂਦਾ ਹੀ ਨਹੀਂ ਚੰਗਾ ਨਹੀਂ ਲੱਗਦਾ। ਅਤੇ ਮਿੱਠਾ ਜਾਣ ਕੇ ਫਿਰ ਝੂਠ ਅਤੇ ਜਿਹੜਾ ਧੋ ਛਾਲਿਆ ਹਾਂਜੀ ਇਹਦੇ ਕਾਰਨ ਨਾਲ ਰਚੋ ਦਿਨ ਰਾਤ ਇਹਦੇ ਵਿੱਚ ਤਦਾਕਾਰ ਹੋ ਰਿਹਾ ਮਿਲ ਰਿਹਾ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾ ਹੀ ਮਰਨ ਵਿਚਾਰਾ। ਦਾਤਾਂ ਦਾ ਪਿਆਰੀਆਂ ਲੱਗ ਰਹੀਆਂ ਅਤੇ ਦਾਤਾਂ ਦੇਣ ਵਾਲਾ ਪਰਮੇਸ਼ਰ ਇਹਨੂੰ ਵਿਸਰ ਗਿਆ ਭੁੱਲ ਗਿਆ। ਇਹ ਵਿਚਾਰਾ ਵਿਚਾਰਾ ਜੀਵ ਆ ਇਹ ਆਪਣੇ ਮਰਨ ਨੂੰ ਵੀ ਨਹੀਂ ਜਾਣਦਾ ਕਿ ਇੱਕ ਦਿਨ ਮੇਰੇ 'ਤੇ ਮੌਤ ਆਉਣੀ ਹੈ। ਬਸ ਪਰਾਈ ਕੋਠ ਰੋਵੈ ਕਰਮ ਧਰਮ ਸਗਲਾਈ ਕੋਵੈ।

ਉਹੀ ਸਾਨੂੰ ਪ੍ਰਮਾਣ ਲਿਖਿਆ, ਕਿਉਂਕਿ ਮੈਂ ਆਪਦੇ ਭਾਣੇ ਤੋਂ ਬਲਿਹਾਰ ਜਾਂਦਾ ਹਾਂ। ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਤਾਂ ਮੇਰਾ। ਪਾਤਸ਼ਾਹ ਕਹਿੰਦੇ ਮੈਂ ਤਾਂ ਗਰੀਬ ਤੇਰੇ ਦਾਸਾਂ ਦਾ ਬੰਦਾ ਦਾਸ ਹਾਂ। ਇਹ ਪਰਮੇਸ਼ਰ ਆਪ ਰੱਖਿਆ ਕਰੋ, ਸੰਸਾਰ ਸਾਗਰ ਤੋਂ ਮੈਨੂੰ ਰੱਖ ਲੈਣਾ ਕਰੋ, ਮੇਰੇ ਤੁਸੀਂ ਸਾਹਿਬ ਆ, ਮੇਰੀ ਰੱਖਿਆ ਕਰੋ। ਤਨਾਸੀ ਮਹਲਾ ਪੰਜਵਾਂ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ। ਮੈਂ ਮਸਕੀਨ ਮੈਨੇ ਗਰੀਬ ਹਾਂ, ਇਹ ਪਰਮੇਸ਼ਰ ਤੇਰੇ ਨਾਮ ਦਾ ਆਸਰਾ। ਖੱਟਣੇ ਨੂੰ ਪਰਮੇਸ਼ਰ ਦਾ ਨਾਮ ਹੀ, ਤੇਰੇ ਜੀਨਾ ਭਾਵ ਇਹ ਰੁਜ਼ਗਾਰ ਕਰਦੇ ਹਾਂ। ਤੇਰੇ ਨਾਮ ਦੀ ਬਰਕਤ ਨੇ ਸਾਰਾ ਕੁਛ ਮਿਲ ਮਿਲਾ ਰਿਹਾ ਹੈ। ਸਾਂਚਣ ਕੋ ਹਰ ਇੱਕੋ ਨਾਮ ਹਲਤ ਫਲ ਤਾਕ ਹੈ ਆਵੈ ਕਾਮ। ਸਾਂਚਣ ਇਕੱਠਾ ਕਰਨ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ, ਇਹ ਲੋਕ ਪ੍ਰਲੋਕ ਵਿੱਚ ਇਹਨਾਂ ਜੀਵਾਂ ਦੇ ਕੰਮ ਆਉਣ ਵਾਲਾ ਹੈ। ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਦਾ ਵਹਿ ਗੁਣ ਏਕ ਨਿਰੰਕਾਰ ਰਹਾਉ। ਵਿਸਰਾਮ ਦੇ ਕਹਿੰਦੇ ਹਨ ਪਰਮੇਸ਼ਰ ਦੇ ਨਾਮ ਚ ਰੰਗੇ ਹੋਏ ਜਿਹੜੇ ਆ ਉਹ ਫਿਰ ਅਪਾਰ, ਉਹਨਾਂ ਨੂੰ ਅਪਾਰ ਮੈਨੇ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦਾ ਜਸ ਕਰਨੇ ਨੂੰ। ਔਰ ਉਹ ਪਰਮਾਤਮਾ ਦੇ ਰੰਗ ਪਿਆਰ ਚ ਰੰਗੇ ਹੋਏ ਆ, ਉਹਨਾਂ ਨੇ ਅਪਾਰ ਜਿਹੜਾ ਨਾਮੀ ਪਰਮੇਸ਼ਰ ਉਹਦੀ ਪ੍ਰਾਪਤੀ ਕਰ ਲਈ ਹੈ। ਜਿਹੜੇ ਸਾਧੂ ਜਨ ਹਨ ਇੱਕ ਨਿਰੰਕਾਰ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਰਹਾਉ ਸਾਧਗੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ। ਕਹਿੰਦੇ ਜਿਨ੍ਹਾਂ ਨੇ ਮਹਾਨ ਗਰੀਬੀ ਧਾਰਨੇ ਕਰਕੇ ਸੰਤਾਂ ਦੀ ਸੋਭਾ ਹੁੰਦੀ ਹੈ, ਪਰਮਾਤਮਾ ਜਾਂ ਜਸ ਕਰਨ ਨਾਲ ਸੰਤਾਂ ਦੀ ਵਡਿਆਈ ਚੀਨੀ ਮੈਨੇ ਜਾਣੀ ਜਾਂਦੀ ਹੈ। ਅਨੰਦ ਸੰਤਨ ਕਹਿ ਭਗਤ ਗੋਬਿੰਦ, ਸੁਖ ਸੰਤਨ ਕਹਿ ਬਿਨਸੀ ਚੰਦ। ਗੋਬਿੰਦ ਨਿਰੰਕਾਰ ਦੀ ਭਗਤੀ ਕਰਕੇ ਸੰਤਾਂ ਨੂੰ ਬੜਾ ਭਾਰੀ ਆਨੰਦੋ ਆਨੰਦ ਪ੍ਰਾਪਤ ਹੁੰਦਾ ਹੈ। ਔਰ ਚਿੰਤਾ ਦੇ ਬਿੰਸ ਨੇ ਕਰਕੇ ਸੰਤਾਂ ਨੂੰ ਸੁੱਖ ਹੀ ਸੁੱਖ ਆ, ਕਿਉਂਕਿ ਉਹਨਾਂ ਨੂੰ ਚਿੰਤਾ ਹੀ ਨਹੀਂ, ਉਹਨੇ ਆਪਣਾ ਪਰਮੇਸ਼ਰ ਨੂੰ ਸੌਂਪ ਦਿੱਤਾ ਹੈ। ਜਾਂ ਸਾਧ ਸੰਤਨ ਹੋਵੇ ਇਕੱਤਰ ਤਹਿ ਹਰ ਜਸ ਗਾਵ ਹੈ ਨਾਦ ਕਵਿੱਤ। ਜਿੱਥੇ ਵੀ ਸੰਤ ਸਾਧ ਇਕੱਤਰ ਮਹੀਨੇ ਇਕੱਠੇ ਹੁੰਦੇ ਆ ਉੱਥੇ ਨਾਦ ਬਾਜਿਆਂ ਨੂੰ ਵਜਾ ਕੇ ਅਥਵਾ ਕਵਿਤਾ ਦੁਆਰਾ ਨਿਰੰਕਾਰ ਦੇ ਜਸ ਨੂੰ ਗਾਉਂਦੇ ਹਨ, ਅਥਵਾ ਪਰਮਾਤਮਾ ਦਾ ਜਸ ਰੂਪੀ ਨਾਦ ਜਿਹੜਾ ਸ਼ਬਦ ਆ ਉਹ ਕਵਿਤਾ ਨੂੰ ਛੰਦਾਂ 'ਚ ਪਾ ਪਾ ਕੇ ਗਾਉਂਦੇ ਹਨ। ਸਾਧ ਸਭਾ ਮੈਂ ਆਨੰਦ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਰਾਮ। ਸੰਤਾਂ ਦੀ ਜਿਹੜੀ ਸਭਾ, ਕੋਈ ਸਿੱਧ ਸਭਾ, ਕੋਈ ਨੌਜਵਾਨ ਸਭਾ, ਕੋਈ ਇਸਤਰੀ ਸਭਾ ਆ, ਅਤੇ ਇਸ ਤਰ੍ਹਾਂ ਸੰਤਾਂ ਦੀ ਸਭਾ ਜਿਹੜੀ ਹੈ, ਕੋਈ ਸਿੰਘ ਸਭਾ, ਸੰਤਾਂ ਦੀ ਸਭਾ ਸਦਾ ਹੀ ਸੁੱਖ ਆ ਆਨੰਦ ਆ। ਸੰਤਾਂ ਦੀ ਸਭਾ ਵਿੱਚੋਂ ਆ ਕੇ ਆਨੰਦ ਦੀ ਇਸਤਰੀ ਟਿਕਾਅ ਹੁੰਦਾ ਹੈ। ਇਸ ਵਾਸਤੇ ਐਸੇ ਸੰਤਾਂ ਦੇ ਸੰਗ ਨੂੰ ਉਹ ਗੁਰੂ ਪਾਉਂਦੇ ਆ ਜਿਨ੍ਹਾਂ ਨੇ ਮੱਥੇ ਦੇ ਕਰਾਮ ਭਾਗ ਚੰਗੇ। ਉਹਨੂੰ ਸੰਗ ਸੋ ਪਾਏ ਜਿਸ ਮਸਤਕ ਰਾਮ, ਉਹਨਾਂ ਦੀ ਸੰਗਤ ਉਹ ਪਾਉਂਦੇ ਜਿਹਨਾਂ ਦੇ ਮੱਥੇ ਦੇ ਕਰਮ ਚੰਗੇ ਆ। ਦੋਏ ਕਰ ਜੋੜ ਕਰੀ ਅਰਦਾਸ, ਚੰਨ ਬੁਖਾਰ ਕਾਂ ਗੁਣਤਾਸ। ਅਸੀਂ ਦੋਵੇਂ ਕਰਮ ਨੇ ਹੱਥ ਜੋੜ ਕੇ ਸੰਤਾਂ ਅੱਗੇ ਬੇਨਤੀ ਕਰਦੇ ਹਾਂ, ਔਰ ਸੰਤਾਂ ਦੇ ਚਰਨ ਪੁਖਾਰ ਮੈਨੇ ਧੋਂਦੇ ਹਾਂ, ਔਰ ਤਾਸ ਉਹਨਾਂ ਦੇ ਸੰਤਾਂ ਮਹਾਂਪੁਰਖਾਂ ਦੇ ਗੁਣ ਕਥਨ ਕਰਦੇ ਹਾਂ। ਪ੍ਰਭ ਦਿਆਲ ਕਿਰਪਾਲ ਹਜ਼ੂਰ ਨਾਨਕ ਜੀ ਦਾ ਸੰਤਾਂ ਧੂਰ। ਉਹ ਪਿੱਛੇ ਵੀ ਦਿਆਲੂ ਸੀ, ਹੁਣ ਵੀ ਕਿਰਪਾਲੂ ਹਾਜ਼ਰਾ ਹਜ਼ੂਰ ਹੈ। ਪਾਤਸ਼ਾਹ ਕਹਿੰਦੇ ਸੰਤਾਂ ਦੀ ਚਰਨ ਧੂੜੀ ਲੈ ਕੇ ਅਸੀਂ ਜਿਉਂਦੇ ਹਾਂ। ਸੰਤ ਜਿਹੜੇ ਦਿਆਲੂ ਕਿਰਪਾਲੂ ਹੁੰਦੇ ਆ ਉਹ ਪਰਮਾਤਮਾ ਨੂੰ ਹਜ਼ੂਰ ਨੇੜੇ ਜਾਣਦੇ, ਉਹਨਾਂ ਸੰਤਾਂ ਦੇ ਚਰਨ ਧੂੜ ਲੈ ਕੇ ਅਸੀਂ ਜਿਉਂਦੇ ਹਾਂ। ਧਨਾਸਰੀ ਮਹਲਾ ਪੰਜਵਾਂ ਸੋਖਤ ਡਰਿਆ ਜੇ ਖਸਮ ਸੰਭਾਰਾ ਹੈ, ਡਰ ਡਰ ਫਸੇ ਮਨਮੁਖ ਵਿਚਾਰੇ ਰਹਾਓ। ਵਿਸਰਾਮ ਦੇ ਕੇ ਕਹਿ ਰਹੇ ਹਨ ਜਿਹੜੇ ਪੁਰਖ ਆਪਣੇ ਖਸਮ ਪਰਮੇਸ਼ਰ ਨੂੰ ਚੇਤੇ ਕਰਦੇ ਆ ਉਹ ਕਿਉਂ ਡਰਦੇ ਆ, ਭਾਵ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ। ਔਰ ਜਿਹੜੇ ਮਨਮੁਖ ਵਿਚਾਰੇ ਆ ਜਮਾਂ ਦੇ ਡਰ ਤੋਂ ਡਰ ਕਰਕੇ ਪਸੇ ਮਹੀਨੇ ਸੜ ਰਹੇ, ਬੜੇ ਦੁਖੀ ਹੋ ਰਹੇ, ਨਰਕ ਦੀ ਅੱਗ ਸੜ ਰਹੇ ਹਨ, ਰਹਾਓ। ਫਿਰ ਉੱਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੇ ਨਿਰਮਲ ਸੇਵ। ਮਾਤਾ ਪਿਤਾ ਜਿਹੜੇ ਗੁਰੂ ਦੇ ਪ੍ਰਕਾਸ਼ ਸਤਿਗੁਰੂ ਉਹ ਗੁਰਮੁਖਾਂ ਦੇ ਸਿਰ ਦੇ ਉੱਤੇ ਸਦਾ ਹੀ ਰਖਵਾਲੇ ਆ। ਔਰ ਜਿਹਨਾਂ ਸਤਿਗੁਰਾਂ ਦੀ ਮੂਰਤੀ ਉਹਨਾਂ ਦਾ ਦਰਸ਼ਨ ਸਫਲ ਹੈ ਉਹਨਾਂ ਦੀ ਸੇਵਾ ਵੀ ਬੜੀ ਨਿਰਮਲ ਪਵਿੱਤਰ ਹੈ। ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋ ਪਰ ਪ੍ਰਗਾਸ। ਏਕ ਨਿਰੰਜਨ ਪਰਮੇਸ਼ਰ ਦਾ ਨਾਮ ਉਹਨਾਂ ਦੀ ਰਾਸ ਪੂੰਜੀ ਹੈ। ਐਸੇ ਸੰਤਾਂ ਦੀ ਸੰਗਤ ਮਿਲਿਆ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਜੀਵਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇ ਸਮਿਟ ਹੈ ਹਰ ਨਾਏ। ਉਹ ਜੀਵਾਂ ਦਾ ਦਾਤਾ ਸਾਰੀਆਂ ਜਗ੍ਹਾ 'ਚ ਪਰਿਪੂਰਨ, ਉਸ ਨਾਮਕਾਰ ਦਾ ਨਾਮ ਜਪਣ ਕਰਕੇ ਕਰੋੜਾਂ ਪ੍ਰਕਾਰ ਦੇ ਜਿਹੜੇ ਕਲੇਸ਼ ਹੈ ਉਹ ਮਿਟ ਜਾਂਦੇ ਹਨ। ਜਨਮ ਮਰਨ ਸਗਲਾ ਦੁੱਖ ਨਾਸ ਹੈ, ਗੁਰਮੁਖ ਜਾ ਕੇ ਮੰਤਨ ਵਸ ਹੈ। ਉਹਨਾਂ ਦਾ ਜਮਣ

0: ਜਿਉਂਦਾ ਦੁੱਖ ਵੀ ਨੱਸ ਜਾਂਦਾ। ਔਰ ਜਿਹਨਾਂ ਗੁਰਮੁਖਾਂ ਦੇ ਮਨ ਅਤੇ ਤਨ ਵਿੱਚ ਹਾਂਜੀ ਸਤਿਗੁਰਾਂ ਦੁਆਰਾ ਪਰਮਾਤਮਾ ਨਿਵਾਸ ਕਰਦਾ ਹੈ, ਜਿਸ ਨੂੰ ਆਪ ਲਾਏ ਲੜ ਲਾਏ ਦਰਗਾਹ ਮਿਲਿਆ ਪਿਛਾ ਹੀ ਜਾਏ, ਜਿਹਨਾਂ ਨੂੰ ਨਾਮ ਰੂਪੀ ਪੱਲੇ ਨਾਲ ਪਰਮੇਸ਼ਰ ਲਾ ਲੈਂਦਾ ਹੈ, ਉਹਨਾਂ ਗੁਰਮੁਖਾਂ ਨੂੰ ਦਰਗਾਹ ਦੇ ਵਿੱਚ ਜਾਏ ਸਤਿਕਾਰਯੋਗ ਸਥਾਨ ਜਗ੍ਹਾ ਮਿਲਦੀ ਹੈ। ਸਹੀ ਭਗਤੀ ਸੱਚੇ ਭਾਣੇ ਜਮ ਕਾਲ ਤੇ ਭੈ ਨਖਾਣੇ, ਅਸਲ ਵਿੱਚ ਸੱਚੇ ਭਗਤ ਤਾਂ ਉਹੀ ਹੈ ਜਿਹੜੇ ਉਹਦੇ ਸੱਚੇ ਮਾਲਕ ਦੇ ਭਾਣੇ 'ਚ ਤੁਰਦੇ ਆ, ਉਹੀ ਭਗਤ ਆ। ਜਮ ਅਤੇ ਕਾਲ ਦੀ ਕਾਣ ਤੋਂ ਨਖਾਣੇ ਮੈਨੇ ਰਹਿਤ ਹੋ ਗਏ, ਕਨੌਟ ਜਿਹੜੀ ਹੈ ਚੁੱਕ ਗਈ ਹੈ। ਸੱਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਉਹ ਸਾਹਿਬ ਸੱਚਾ ਹੈ, ਉਹਦਾ ਸਤਸੰਗਤ ਰੂਪੀ ਦਰਬਾਰ ਵੀ ਸੱਚਾ ਹੈ, ਉਹਦੇ ਗੁਣਾਂ ਦੀ ਕੀਮਤ ਦਾ ਵਿਚਾਰ ਕੌਣ ਕਹਿ ਕੇ ਦੱਸ ਸਕਦਾ ਹੈ। ਘੱਟ ਘੱਟ ਅੰਤਰ ਸਗਲ ਆਧਾਰ, ਨਾਨਕ ਜਾਚਿਆ ਸੰਤ ਰੇਣਾਰ, ਉਹ ਸਾਰਿਆਂ ਘਟਾਂ ਘਟਾਂ ਹਿਰਦਿਆਂ ਸਾਰਿਆਂ ਦਾ ਆਸਰ ਪਰਮੇਸ਼ਰ ਹੈ, ਪਾਤਸ਼ਾਹਿਆਂ ਦੇ ਮੈਂ ਉਹਨਾਂ ਸੰਤਾਂ ਦੀ ਰੇਣਾਰ, ਧੂੜੀ ਨੂੰ ਚਰਮ ਧੂੜੀ ਨੂੰ ਜਾਚਿਆ ਮੈਨੇ ਮੰਗਦਾ ਹਾਂ। ਤਨਾਸਰੀ ਮਹਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘਰ ਬਾਰ ਤੇਰਾ ਪ੍ਰਵਾਸਾ, ਤੂੰ ਜਨਕ ਹੈ ਸੰਗ। ਤਨਾਸਰੀ ਰਾਗ ਪੰਜਵੇਂ ਪਾਤਸ਼ਾਹ ਜੀ ਮਿਹਰ ਕਰਦੇ ਹਨ, ਵਾਹਿਗੁਰੂ ਜੀ ਕਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਰੂਪੀ ਘਰ ਵਿੱਚ ਅਤੇ ਬਾਹਰ। ਜਦੋਂ ਸੁਲੀਹਾਂ ਚੜ੍ਹ ਕੇ ਆਇਆ ਸੀ ਅਤੇ 3.5 ਸਾਲੇ ਬਡਾਲੀ ਸਾਹਿਬ ਚਲੇ ਗਿਆ ਸੀ, ਕਹਿੰਦੇ ਬਡਾਲੀ ਸਾਹਿਬ ਸਰੂਪ ਰੂਪੀ ਘਰ ਬਾਹਰ, ਕਹਿੰਦੇ ਜਦੋਂ ਬਿਹਾਰ ਦਾ ਸਮਾਂ ਕਿ ਪਰਮੇਸ਼ੁਰ ਤੇਰਾ ਭਰੋਸਾ ਆ, ਕਿਉਂਕਿ ਤੂੰ ਆਪਣੇ ਸੇਵਾਦਾਰਾਂ ਦੇ ਸਦਾ ਅੰਗ ਸੰਗ ਹੋ ਕੇ ਰਹਿੰਦਾ ਹੈ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ। ਹੇ ਪਰਮੇਸ਼ੁਰ ਆਪਣੇ ਪ੍ਰਭੂ ਪਿਆਰੇ, ਤੂੰ ਆਪਣੀ ਮਿਹਰ ਨਜ਼ਰ ਕਰੋ, ਜਿਹੜੇ ਤੇਰੇ ਅੰਗ ਪ੍ਰੇਮ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਣਾ ਕਰੀਏ, ਔਰ ਰੰਗ ਮੈਨੇ ਪਿਆਰ ਨਾਲ ਤੇਰਾ ਨਾਮ ਜਪੀਏ, ਜਨ ਕੋ ਪ੍ਰਭ ਆਪਣੇ ਕਾ ਤਾਣ। ਕਹਿੰਦੇ ਸਾਨੂੰ ਸੇਵਕਾਂ ਨੂੰ ਆਪਣੇ ਪਰਮੇਸ਼ੁਰ ਦਾ ਤਾਣ ਬਲ ਹੈ, ਜੋ ਤੂੰ ਕਰਹਿ ਕਰਾ ਹੈ ਸਵਾਮੀ, ਸਾ ਮਸਲਤ ਪ੍ਰਵਾਨ ਰਹੋ। ਇਹ ਮਾਲਕ ਜਿਹੜਾ ਤੂੰ ਕਰਾਉਣਾ ਉਹੀ ਅਸੀਂ ਕਰ ਰਹੇ ਹਾਂ, ਸਾਨੂੰ ਉਹੀ ਮਸਲਤ ਜਿਹੜੀ ਸਲਾਹ ਉਹ ਚੰਗੀ ਲੱਗਦੀ ਹੈ, ਪ੍ਰਵਾਨ ਰਹੋ। ਪਤ ਪਰਮੇਸ਼ੁਰ ਗਤ ਨਾਰਾਇਣ, ਧੰਨ ਗੋਪਾਲ ਗੁਣ ਸਾਖੀ, ਉਹ ਨਿਰੰਕਾਰ ਦਾ ਜਿਹੜਾ ਸਿਮਰਨ ਕਰਨਾ ਇਹੀ ਹੈ ਜਿੱਤ, ਜਿਹੜਾ ਨਾਰਾਇਣ ਪਰਮੇਸ਼ੁਰ ਨੂੰ ਵਿਆਪਕ ਜਾਣਨਾ ਇਹੀ ਗਤੀ ਹੈ, ਇਹੀ ਮੁਕਤੀ ਹੈ। ਜਿਹੜਾ ਗੋਪਾਲ ਦੇ ਗੁਣਾਂ ਦੀਆਂ ਸਾਖੀਆਂ ਸੁਣੀਆਂ ਇਹੀ ਸਾਡਾ ਧੰਨ ਹੈ। ਸਾਰਿਆਂ ਦਾ ਮਾਲਕ ਪਰਮੇਸ਼ੁਰ ਆ, ਉਹ ਨਾਰਾਇਣ ਦੇ ਨਾਮ ਜਪਣ ਕਰਕੇ ਗਤ ਮੁਕਤੀ ਹੋ ਜਾਂਦੀ ਹੈ। ਉਹ ਗੋਪਾਲ ਧੰਨ ਆ ਜਿਹਦੇ ਸਾਖੀ ਸਹਾਇਤਾ ਕਰਨ ਵਾਲਾ ਗੁਣ ਹੈ, ਜਿਹਦੇ ਸਾਖੀ ਮੈਨੇ ਗਵਾਹੀ ਦੇਣ ਵਾਲਾ ਪਵਿੱਤਰ ਗੁਣ ਹੈ। ਚਰਨ ਸਰ ਨਾਨਕ ਦਾਸ ਹਰ ਹਰ ਸੰਤੀ ਏ ਵੇ ਜਾਤੀ, ਪਾਤਸ਼ਾਹ ਕਹਿੰਦੇ ਅਸੀਂ ਦਾਸਾਂ ਨੇ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਇਹ ਵੀ ਸੰਤਾਂ ਨੇ ਜਾਤੀ ਮੈਨੇ ਜਾਣੀ ਹੈ। ਇਸ ਤੋਂ ਜਿਹੜਾ ਵਿਸਰਾਮ ਆ ਉਹ ਹਰ ਹਰ ਤੇ ਲਾਉਣਾ, ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਏ ਵੇ ਜਾਤੀ। ਧਨਾਸਰੀ ਮਹਲਾ ਪੰਜਵਾ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਇਸ ਵਾਸਤੇ ਕਹਿੰਦੇ ਰਾਉ ਦੀ ਤੋਕ ਤੋਂ ਯਾਦ ਕਰੀਏ, ਜਿਹਨਾਂ ਕਿ ਮਨ ਸੱਚਾ ਵਿਸ਼ਵਾਸ, ਜਿਹਨਾਂ ਦੇ ਮਨ ਸੱਚਾ ਭਰੋਸਾ ਹੈ, ਉਹਨਾਂ ਦੇ ਸਾਰੇ ਮਨੋਰਥ ਜਿਹੜੇ ਉਹ ਪ੍ਰਭੂ ਤੋਂ ਪੂਰੇ ਹੋਏ ਆ, ਪ੍ਰਭੂ ਤੋਂ ਪਾ ਲਏ ਆ, ਫਿਰ ਉਹਨਾਂ ਨੂੰ ਸਤਿਗੁਰਾਂ ਨੇ ਗਲ ਨਾਲ ਲਾ ਕੇ ਰੱਖਿਆ ਹੋਇਆ, ਉਹਦੀ ਰੱਖਿਆ ਕਰਦੇ ਹਨ। ਸੰਸਾਰ ਸਾਗਰ ਮੈਂ ਜਲ ਨਾ ਦੇਣੇ, ਕਿਨਾਂ ਨਾ ਦੁੱਤਰ ਭਾਖੇ, ਐਸੇ ਗੁਰਮੁਖਾਂ ਨੂੰ ਸਤਿਗੁਰਾਂ ਨੇ ਅੱਗ ਦੇ ਸਮੁੰਦਰ ਸੰਸਾਰ ਵਿੱਚ ਜਲਣ ਸੜਨ ਨਹੀਂ ਦਿੱਤਾ ਉਹਨਾਂ ਨੂੰ। ਹਾਂਜੀ, ਉਹਨਾਂ ਨੂੰ ਕਹਿੰਦੇ ਕਿਸੇ ਨੇ ਦੁੱਤਰ, ਦੁੱਤਰ ਮੈਨੇ ਹੁੰਦਾ ਦੁਸ਼ਤਰ ਭੈੜਾ ਕੌੜਾ ਬਚਨ ਵੀ ਭਾਖੇ ਨਹੀਂ ਕਿਹਾ, ਸਾਰੇ ਸਤਿਕਾਰ ਨਾਲ ਬੁਲਾਉਂਦੇ ਆ। ਜਿਹਨਾਂ ਕਿ ਮਨ ਸੱਚਾ ਵਿਸ਼ਵਾਸ, ਜਿਹਨਾਂ ਦੇ ਮਨ 'ਚ ਸੱਚਾ ਵਿਸ਼ਵਾਸ ਭਰੋਸਾ ਹੈ, ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹੋ, ਉਹ ਮਾਲਕ ਦੀ ਸੋਭਾ ਨੂੰ ਪੇਖ ਪੇਖ ਮੈਨੇ ਦੇਖ ਦੇਖ ਕੇ ਆਨੰਦ ਅਤੇ ਉਲਾਸ ਮੈਨੇ ਪ੍ਰਸੰਨ ਰਹਿੰਦੇ ਹਨ ਰਹੋ। ਚਰਨ ਸਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ, ਉਹ ਪੂਰਾ ਜਿਹੜਾ ਪਰਮੇਸ਼ਰ ਅੰਤਰ ਜਾਮੀ ਹੈ ਸਾਖਿਓ ਸਹਾਇਤਾ ਕਰਨ ਵਾਲਾ, ਅਤੇ ਉਹਦੇ ਚਰਨਾਂ ਦੀ ਸਰਨ 'ਚ ਅਸੀਂ ਸਦਾ ਪਏ ਰਹਿੰਦੇ ਹਾਂ। ਜਾਣ ਬੁੱਝ ਆਪਣਾ ਕਿ ਉਹ ਨਾਨਕ ਭਗਤ ਨਕਾਮ ਕਰ ਰੱਖਿਓ, ਪਾਤਸ਼ਾਹ ਕਹਿੰਦੇ ਉਹਨਾਂ ਦਾ ਅਸੀਂ ਪਿਆਰ ਜਾਣ ਕੇ ਅਤੇ ਸੱਚਾ ਬੂਝ ਸਮਝ ਕੇ ਉਹਨਾਂ ਨੂੰ ਆਪਣਾ ਦਾਸ ਜਾਣ ਕੇ ਰੱਖ ਲਿਆ, ਹਰ ਸਮੇਂ ਭਗਤਾਂ ਦਾ ਅੰਕਰ ਮੈਨੇ ਪੱਖ ਰੱਖਿਆ, ਭਗਤਾਂ ਦੇ ਸ਼ੁਭ ਗੁਣਾਂ ਨੂੰ ਅੰਗੂਰ ਜਿਹੜਾ ਅੰਕਰ ਮੈਨੇ ਅੰਗੂਰ ਆ ਉਹਨੂੰ ਰੱਖਿਆ। ਧਨਾਸਰੀ ਮਹਲਾ ਪੰਜਵਾ, ਜਿਹਾ ਜਿਹਾ ਪੇਖੋ ਤੈਂ ਹਜ਼ੂਰ ਦੂਰ ਕਤ ਹੋਣਾ ਜਾਏ, ਜਿਹੜੇ ਜਿਹੜੇ ਪਾਸੇ ਦੇਖਦੇ ਹਾਂ ਉਹ ਤਾਂ ਨੇੜੇ ਹੀ ਹੈ, ਕਿਤੇ ਦੂਰ ਨਹੀਂ ਜਾਂਦਾ ਹੈ। ਪਰਮੇਸ਼ਰ ਹਰ ਥਾਂ ਵਿਆਪਕ ਹੈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ, ਉਹ ਸਾਰਿਆਂ 'ਚ ਪਰਿਪੂਰਨ ਹੋ ਰਿਹਾ। ਹੇ ਮਨਾ ਤੂੰ ਸਦਾ ਵਾਸਤੇ ਉਹਨੂੰ ਧਿਆਉਣਾ ਕਰ। ਈ ਤੂਤ ਨਹੀਂ ਵਿਛੜਾਇਆ ਸੋ ਸੰਗੀ ਗਣੀ ਹੈ, ਉਹ ਲੋਕ ਕੋਲੋਂ ਕਦੀ ਵਿਛੜਦਾ ਨਹੀਂ, ਉਹਨੂੰ ਸਦਾ ਆਪਣੇ ਅੰਗ ਸੰਗ ਜਾਣਨਾ ਕਰੀਏ ਗਣੀ ਮੈਂ ਵਿਚਾਰਨਾ ਕਰੀਏ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਬਣੀਆਂ ਰਹੋ। ਰਾਹੋ ਦੀ ਪੰਗ ਦੁਆਰਾ ਕਹਿੰਦੇ ਜਿਹੜੇ ਪਦਾਰਥ ਇਹਦਾ ਖਿਣ ਚ ਨਿਮਖ ਮੈਨੇ ਖਿਣ ਚ ਨਾਸ ਹੋ ਜਾਣ ਵਾਲੇ, ਉਹਨਾਂ ਪਦਾਰਥਾਂ ਦਾ ਅਲਪ ਮੈਨੇ ਤੁੱਛ ਸੁੱਖ ਹਾਂਜੀ ਕਥਨ ਕੀਤਾ ਹੈ। ਅਤੇ ਉਹਨਾਂ ਵਿੱਚ ਬਹੁਤਾ ਸੁੱਖ ਨਹੀਂ, ਬਹੁਤਾ ਸੁੱਖ ਤਾਂ ਨਾਮ ਜਪਣ ਚ ਹੀ ਆ। ਰਹਾਓ ਪ੍ਰਤਪਾਲਾ ਅਪਿਆਓ ਦੇ ਕਛ ਉਨਾ ਹੋਈ, ਅਪਿਆਓ ਮੈਨੇ ਭੋਜਨ ਦੇ ਕੇ ਸਾਰਿਆਂ ਦੀ ਪਾਲਣਾ ਪੋਸਣਾ ਕਰ ਰਿਹਾ। ਔਰ ਜਿਹਦੇ ਕੋਲ ਕਿਸੇ ਪਦਾਰਥ ਦੀ ਊਣ ਮੈਨੇ ਕਮੀ ਨਹੀਂ, ਹਾਂਜੀ ਸਾਰੇ ਪਦਾਰਥ ਉਹਦੇ ਕੋਲ ਹੀ ਹੈ। ਸਾਸ ਸਾਸ ਸੰਭਾਲ ਤਾਂ ਮੇਰਾ ਪ੍ਰਭ ਸੋਏ, ਉਹ ਮੇਰਾ ਪਰਮੇਸ਼ਰ ਖਾਸ ਮੈਨੇ ਸਵਾਸ ਸਵਾਸ ਸਭ ਦੀ ਸੰਭਾਲ ਕਰ ਰਿਹਾ ਹੈ। ਅਸਲ ਅਰਸ਼ੇ ਦਾ ਪਾਰ ਪ੍ਰਭ ਉੱਚਾ ਜਾਕਾਰ ਰੂਪ, ਉਹ ਨਿਰੰਕਾਰ ਦਾ ਸਰੂਪ ਸਾਰਿਆਂ ਤੋਂ ਉੱਚਾ ਹੈ। ਉਹ ਨਿਰੰਕਾਰ ਅਛਲ ਛਲਿਆ ਨਹੀਂ ਜਾਂਦਾ, ਅਛੇਦ ਕੱਟਿਆ ਨਹੀਂ ਜਾਂਦਾ, ਅਪਾਰ ਅਪਾਰਾ ਵਰਤੋਂ ਰਹਿਤ ਹੈ। ਜਪ ਜਪ ਕਰਿਆ ਆਨੰਦ ਜਨ ਅਚਰਜ ਅਨੂਪ, ਉਹ ਤਾਂ ਅਚਰਜ ਰੂਪ ਹੈ, ਅਨੂਪ ਉਹਦੇ ਵਰਗਾ ਸੁੰਦਰ ਕੋਈ ਨਹੀਂ, ਉਹਦੇ ਵਰਗੀ ਕਿਸੇ ਦੀ ਉਪਮਾ ਨਹੀਂ। ਹੇ ਪਰਮੇਸ਼ਵਰ ਅਸੀਂ ਤੇਰੇ ਸੇਵਕ ਹਾਂ, ਤੇਰਾ ਜਪ ਤਪ ਕਰਕੇ ਆਨੰਦ ਨੂੰ ਪ੍ਰਾਪਤ ਕਰਦੇ ਹਾਂ। ਸਾ ਮਤ ਦੇਹੋ ਦਿਆਲ ਪ੍ਰਭ ਜੇ ਤੁਮ ਹੈ ਅਰਾਧਾ, ਹੇ ਪਰਮੇਸ਼ਵਰ ਸਾਨੂੰ ਉਹ ਬੁੱਧੀ ਦਿਓ ਜਿਹਦੇ ਕਰਕੇ ਅਸੀਂ ਤੇਰੇ ਨਾਮ ਦੀ ਆਰਾਧਨਾ ਕਰਦੇ ਰਹੀਏ। ਨਾਨਕ ਮੰਗਿਆ ਦਾਨ ਪ੍ਰਭ ਰੇਨ ਪਗ ਸਾਧਾ, ਪਾਤਸ਼ਾਹ ਕਹਿੰਦੇ ਆ ਅਸੀਂ ਤੁਹਾਡੇ ਪਾਸੋਂ ਸਾਧਾਂ ਸੰਤਾਂ ਦੇ ਪਗ ਚਰਨਾਂ ਦੀ ਰੇਨ ਮੈਨੇ ਧੂੜੀ ਦਾ ਦਾਨ ਮੰਗਦੇ ਹਾਂ। ਕਨਾਸਰੀ ਮਹਲਾ ਪੰਜਵਾਂ, ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। 678 ਅੰਗ 'ਤੇ ਚੱਲ ਰਹੀ ਹੈ ਵਿਚਾਰ। ਜਿਸ ਵੇਲੇ ਜਿਹੜਾ ਸੋਲੀ ਖਾਂ ਸੀ ਚੜ੍ਹਾਈ ਕਰਕੇ ਆਇਆ, ਅਤੇ ਉਹਦੇ ਆਉਣ ਤੋਂ ਬਾਬਾ ਬੁੱਢਾ ਜੀ ਇਸ ਸੁਭਾਵ ਕੇ ਵਚਨ ਨਿਕਲ ਗਿਆ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ। ਇਹ ਵਚਨ ਦੇ ਪੂਰਾ ਕਰਨ ਲਈ ਮਹਾਰਾਜ ਅੰਮ੍ਰਿਤਸਰ ਚੱਲ ਕੇ ਤਿੰਨ ਕੌਮਾਂ ਦੇ ਫਾਂਸਰੇ ਬਰਾਲੀ ਸਾਹਿਬ ਚਲਾ ਗਿਆ ਸੀ। ਉੱਥੇ ਆਪ ਰਹੇ ਅਤੇ ਛੇਵੇਂ ਗੁਰੂ ਸੱਚੇ ਪਾਤਸ਼ਾਹ ਜੀ ਦਾ 21 ਹਾੜ ਵਜੀ ਏਕਮ ਸੰਮਤ 1652 ਨੂੰ ਅਵਤਰਨ ਹੋਇਆ, ਅਤੇ ਸਾਰਾ ਪਰਿਵਾਰ ਉੱਥੇ ਰਿਹਾ। ਅਤੇ ਸੱਚੇ ਪਾਤਸ਼ਾਹ ਨੇ ਹੁਕਮ ਦੇ ਕੇ ਸਾਰਿਆਂ ਨੂੰ ਸੱਦ ਲਿਆ, ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੀ ਇਹ ਸ਼ਬਦ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਜਿਨ ਤੁਮ ਭੇਜੇ ਤਿੰਨੇ ਬੁਲਾਏ, ਸੁਖ ਸਾਹਿਬ ਛੇਤੀ ਕਰ ਆਓ। ਜਿਸ ਨਿਰੰਕਾਰ ਨੇ ਆਪ ਜੀ ਨੂੰ ਬਟਾਲੀ ਭੇਜਿਆ, ਉਸੇ ਨਿਰੰਕਾਰ ਨੇ ਅੰਮ੍ਰਿਤਸਰ ਸਾਹਿਬ ਬੁਲਾ ਲਿਆ। ਉਹਨਾਂ ਨਾਮ ਦੇ ਨਾਲ ਸਹਿਜੇ ਸੁਤੇ ਸਿਰ ਹਾਂਜੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਰੂਪੀ ਘਰ ਵਿੱਚ ਆ ਜਾਓ, ਜਾਂ ਦਰਬਾਰ ਸਾਹਿਬ ਰੂਪੀ ਘਰ 'ਚ ਆਓ। ਅੰਧ ਮੰਗਲ ਗੁਣ ਗਾਓ, ਸਹਿਜ ਤੋਂ ਨਿਸ਼ਚਲ ਰਾਜ ਕਮਾਓ। ਸਹਿਜੇ ਹੀ ਤੁਹਾਨੂੰ ਸੁਤੇ ਸਿਰ ਤੁਹਾਨੂੰ ਮੈਨੇ ਬਾਣੀ ਦੁਆਰਾ ਆਨੰਦ ਨੂੰ ਦੇਣ ਵਾਲੇ ਮੰਗਲ ਖੁਸ਼ੀਆਂ ਦੇ ਗੀਤ ਜਿਹੜੇ ਗਾਓ, ਹਾਂਜੀ ਮੰਗਲ ਰੂਪ ਪਵਿੱਤਰ ਗੁਣਾਂ ਨੂੰ ਗਾਉਣਾ ਕਰੋ, ਔਰ ਗੁਰਤਾ ਗੱਦੀ ਦਾ ਨਿਸ਼ਚਲ ਰਾਜ ਕਮਾਉਣਾ ਕਰੋ। ਤੁਮ ਖਰਾਬ ਹੋ ਮੇਰੇ ਮੀਤ, ਪਰਮਾਤਮਾ ਦੀ ਅੰਸ ਹੋਣ ਕਰਕੇ ਤੁਸੀਂ ਸਾਡੇ ਮਿੱਤਰ ਹਾਂ। ਇਹ ਮਿੱਤਰੋ ਅਸੀਂ ਆਪਣੇ ਘਰ ਗੁਰੂ ਕੇ ਮਹਿਲਾਂ ਵਿੱਚ ਹਾਂਜੀ ਆ ਗਏ ਹਾਂ, ਤੁਸੀਂ ਵੀ ਆਉਣਾ ਕਰੋ। ਤੁਮਰੇ ਦੁੱਖ ਯਾਰ ਆਪ ਨਵਾਰੇ, ਆਪਦਾ ਭਈ ਬਤੀਤ ਰਹਾਓ। ਵਿਸ਼ਰਾਮ ਦੇਵ ਕਹਿੰਦੇ ਤੁਹਾਡੇ ਜਿਹੜੇ ਦੁਖੀ ਸੀ, ਸੁਲਹੀ ਖਾਂ ਅਤੇ ਸੁਲਵੀ ਖਾਂ, ਉਹ ਨਾ ਕਰਨ ਆਪੇ ਦੂਰ ਕਰਤੇ ਆ, ਉਹ ਅਵਤਾ ਜਿਹੜੀ ਬਿਵਤਾ ਸੀ ਉਹ ਵੀ ਬਤੀਤ ਹੋ ਗਈ ਹੈ। ਰਾਓ ਪ੍ਰਗਟ ਕਿੰਨੇ ਪ੍ਰਭ ਕਰਨੇ ਹਾਰੇ, ਨਾਸਨ ਭਜਨ ਥਾਕੇ। ਉਹ ਕਰਨ ਹਾਲ ਪਰਮੇਸ਼ਰ ਜਿੱਥੇ ਕਿਤੇ ਤੁਹਾਡਾ ਪ੍ਰਤਾਪ ਪ੍ਰਗਟ ਕਰ ਦਿੱਤਾ, ਹੁਣ ਕਹਿੰਦੇ ਆਪ ਦਾ ਨੱਸਣਾ ਭਜਣਾ ਉਹ ਥਾਕੇ ਰਹਿ ਗਿਆ ਹੈ। ਇਸ ਵਾਸਤੇ ਨੱਸਣਾ ਚੋਰੀ ਹੁੰਦਾ, ਦੌੜਨਾ ਪ੍ਰਤਾਪ ਹੁੰਦਾ, ਪਰ ਆਪ ਜੀ ਦੋਵੇਂ ਦੂਰ ਹੋ ਗਏ। ਘਰ ਮੰਗਲ ਵਾਜੇ, ਨਿਤ ਵਾਜੇ, ਆਪਣੇ ਕਸਮ ਨਾ ਵਾਜੇ। ਹੁਣ ਕਹਿੰਦੇ ਪ੍ਰਗਟ ਤੌਰ 'ਤੇ ਘਰ 'ਚ ਮੰਗਲ ਖੁਸ਼ੀਆਂ ਦੇ ਵਾਜੇ ਹਮੇਸ਼ਾ ਵੱਜ ਰਿਹਾ, ਕਿਉਂਕਿ ਆਪਣੇ ਖਸਮ ਮਾਲਕ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਨਵਾਜੇ ਨਵਾਜ ਲਿਆ, ਹੁਣ ਵਡਿਆ ਲਿਆ, ਉਹਨੇ ਆਪੇ ਇੱਜ਼ਤ ਰੱਖੀ ਹੈ। ਹਸਤਰ ਰਹੋ ਡੋਲੋ ਮਤ ਕਬ ਹੂੰ, ਗੁਰ ਕੈ ਵਚਨ ਆਧਾਰ, ਸਤਿਗੁਰਾਂ ਦੇ ਵਚਨ ਦਾ ਆਧਾਰ ਆਸਰਾ ਲੈ ਕੇ ਟੇਕ ਕੇ ਰਹਿਣਾ ਕਰੋ, ਕਦੇ ਵੀ ਡੋਲੋ ਨਾ। ਜੈ ਜੈ ਕਰ ਸਗਲ ਭੂ ਮੰਡਲ ਮੋਕੂ ਜਲ ਦਰਬਾਰ, ਧਰਤੀ ਦੇ ਸਾਰੀ ਧਰਤੀ ਦੇ ਮੰਡਲ ਦੇ ਉੱਤੇ ਆਪ ਜੀ ਦੀ ਜੈ ਜੈਕਾਰ ਹੋ ਰਹੀ ਹੈ। ਰਾਜ ਦਰਬਾਰ 'ਚ ਵੀ ਆਪ ਦਾ ਮੁਖੜਾ ਉਜਲ ਪਵਿੱਤਰ ਹੋ ਗਿਆ ਹੈ। جن کے جی انہیں ہی پھیرے آپے پیا سہائی یہ سولی یاد جس نرنکار دے جیو سی ان آپے پھیرے موڑے وہ آپے نرنکار سہایتا کرن والا بن گیا ہے آچارج کیا کرنے ہارے نانک سچ وڈیا ہی وہ کرن ہر پرمیشن دکھی سولی دے مارن والا یہ کوت بھی آپے کیتا پاتشاہ کہندے وہی وڈیائی سچی ہے اس واسطے راو دی تھوک تو ارتھ کرنا تم کر آو میرے میت اے میرے متر مہاتما تھی سروپ روپی گھر چا جاؤ تمرے دکھی راپ نوارے آپتا پیبتی تھوڑے دکھ جڑے کام کرو لو مہنکار پرماتما نے دور کرتے ہیں جمن من روپی جڑی آپتا یہ بھی بتیت ہو گئی ختم ہو گئی ہے جن تم بھیجے تھے بلائے سو کہہ چیتی کراؤ جس نے اہنکار نے تمہیں سنسار سے بھیجیا اسی نے تمہیں ستسنگت بلایا اسی کرکے تمہیں سدا رہن والا سکھ دے دتا کہ ہوں سروپ روپی گھر آنا کرو اند منگل گن گاؤ سہج تن نشچل راج کماؤ سہج تن شانتی دین والی جڑی بانی کر کے آنند روپی پرماتما دے منگل خوشیاں دے گیت گاؤ اور نشچل پرماتما دا راج حکم نو کماؤنا کرو بھاو حکم نو منو تم گھر آو میرے میر تمرے دکھی راپ نوارے آپدا پی بتیر کیونکہ تہاڈی آپدا دور ہو گئی ہے اے میرے مترو تسی اپنے گھر سچ کھنڈ وچ آ جاؤ پرگٹ کنے پرو کرنے ہارے ناسن بھجن تھا کے وہ ساریا کلا نو کرن والے پرمیشر نے سارے وڈیائی جس پرگٹ کرتا ناسن جڑا ناستک پونا سی ہاں جی ناستک پونے دے بھجن میں نے پاتر بن رہے سے وہ تھک گیا ہوں تو آستک بھاونا بن گئی ہے گھر منگل واجے ہیں تو واجے اپنے خسم واجے یہ ساتسنگ روپی گھر ہمیشہ منگل خوشیاں نو دین والے باجے واج رہے اپنے خاصم مالکاں نے اپنے سنتاں نو نوازیا وڈیایا ہے ہستا رہو ڈولو مت کم ہوں گر کے بچن آدھار پورے ستگران کے بچن کے آدھار آسرے ہو کے سرو عزت ہو رہے ہیں کدے بھی ہوں ڈلائے من وہ ڈولو نہ جا جا کر سگل بھومنڈل مکھ اجل دربار اس واسطے سگل بھومنڈل سارے سنسار دے وچ جا جا کر ہوئے گی اور دربار وچ بھی مکھڑا جڑا اجل پوتر ہوئے گا جن کا جی تنے ہی پھیرے آپے پیا سہائی یہ جس نے جی پیدا کیتے ہیں سنسار والوں پھیرے آپے ہٹایا آپے تہاڈی سہتا کرن والا بن گیا ہے آچارج کیا کرنے ہارے نانک سچ وڈیائی وہ حکم دین والے ستگر آچارج روپ کرتا بھاو جی بھی چلتی ہے بھیتا کرتی ہے ستگران کی وڈیائی جڑی وہ سچی ہے سناتنی محلہ پنجواں گھر چھیوا ایک اوہنکار ستگر پرساد تناسری راگ پنجویں ستگرو چھیویں گھر کرپا کرتے ہیں واحگرو جیکان اوہنکار پرکاش روپ ستگران کی پرساد کرپا نہ ملتے ہیں سنو سنت پیارے بنو ہمارے جیو ہر بن مکت نہ کاہو جیو رہو وسرام دے کہندے پیارے سنت جنو ساری بےنتی سڈے بچنوں نو سننا کرو پرماتما دے نام تو بنا کسی بھی جیو کی مکتی کلیان نہیں ہونی ہے رہو من نرمل کرم کر تارن ترن ہر من نو ہاں جی سکھ دین والے نشکام کرم کرو پرماتما دا نام تارنے نو ترن میں نے جہاز روپ ہے خبر جنجال تیرے کاہو نہ کام جیو خبر میں نے ہور جنیا جنجال تندے ہے انہوں نے تیرے کسی کام نہیں آنا ہے جیون دیوا پارلم سیوا یہ اپدیش موقع گردینا جیو سارے جیوان دیوا سارے جیوان دا دیوا میں نے پرکاش روپ پرکاش پیا جیون روپ پرماتما دیوا پرکاش روپ ہے وہ سیوا کریا کر میں نے ستگر نے اپدیش دتا ہے تیسے انہوں لائیے ہیت جا کو کشنا ہی بیت انت کی بار وہ سنگ نہ چل ہے کہندے اس نال ہیت پریم نہ لاؤ جنہوں پدارتھوں کا کچھ بیت بیت میں نے کوئی بل ہی نہیں ہے پاو ستا ہی کوئی ہے نہیں کیونکہ انت ویلے وہ پدارتھ جڑے مایا تیرے نال نہیں چلن گے من تن توں اراد ہر کے پریتم ساتھ جا کے سنگ تیرے بندھن چھوٹا اس واسطے اس نرنکار دے پریتم پیارے سنت جنو تسی من وانی شریر کر کے پرماتما دے نام کی ارادنا کرو اور جیری سنگ کر کے تیرے جمن مل دے سارے بندھن جڑے آ وہ چھٹ جان گے گو پارم سن ہردے کمل چرن اور آس کچھ پٹل نہ کیجیے ہردے کمل چ نرنکار دے چرنا کی شرن گرہن کر لو پٹل جڑا پڑھتا ہے گا ہاں جی پڑھتا روپ ہون کر کے کسی پدارتھ کی آسا نہ کرو ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ। ਪਾਤਸ਼ਾਹ ਕਹਿੰਦੇ ਜਿੱਥੇ ਮਾਲਕ ਕਿਰਪਾ ਕਰਦਾ ਉਹੀ ਭਗਤ ਆ, ਉਹੀ ਬ੍ਰਹਮ ਗਿਆਨੀ ਆ, ਉਹੀ ਧਿਆਨੀ ਆ, ਉਹੀ ਤਪਾ ਤਪੱਸਿਆ ਕਰਨ ਵਾਲਾ ਹੈ। ਧਨਾਸਰੀ ਮਹੱਲਾ ਪੰਜਵਾਂ, ਮੇਰੋ ਲਾਲ ਭਲੋ ਰੇ ਭਲੋ ਹਰ ਮੰਗਣਾ। ਹੇ ਭਰਾਵੋ ਮੇਰਾ ਲਾਲ ਪਿਆਰਾ, ਨਿਰੰਕਾਰ ਪਿੱਛੇ ਵੀ ਭਲਾ ਸੀ, ਹੁਣ ਵੀ ਭਲਾ, ਅੱਗੇ ਵੀ ਭਲਾ, ਉਹਦੇ ਕੋਲੋਂ ਮੰਗਣਾ ਕਰੋ ਸਾਰਿਆਂ ਤੋਂ ਭਲਾ ਚੰਗਾ। ਮੇਰਾ ਪਿਆਰਾ ਕੌਣ ਨਿਰੰਕਾਰ ਆ, ਇਸ ਵਾਸਤੇ ਹੇ ਭਰਾਵੋ ਭਲੋ, ਭਲੀ ਪ੍ਰਕਾਰ ਉਸ ਪਰਮਾਤਮਾ ਤੋਂ ਮੰਗਣਾ ਇਹ ਸਾਰਿਆਂ ਤੋਂ ਭਲਾ ਚੰਗਾ ਹੈ। ਇਸ ਵਾਸਤੇ ਮੇਰੇ ਲਾਲ ਪਿਆਰੇ ਪਰਮਾਤਮਾ ਪਾਸੋਂ ਸਾਰਿਆਂ ਦਾ ਭਲਾ ਮੰਗਣਾ ਹੈ, ਕਿਉਂਕਿ ਮਹਾਰਾਜ ਦਾ ਤਾਂ ਹੁਕਮ ਹੀ ਹੈ ਕਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਦਾ ਭਲਾ ਏ, ਇਹ ਭਲਿਆਂ ਤੋਂ ਭਲਾ ਹੈ। ਦੇਖੋ ਅਪਸਾਰ ਨੈਣ ਸੁਣੋ ਸਾਧੂ ਕੇ ਬੈਨ, ਪ੍ਰਾਣ ਪਤ ਚਿੱਤ ਰਾਗ ਸਗਲ ਹੈ ਮਰਨਾ ਰਹੋ, ਵਿਸਰਾਮ ਦੇ ਕੇ ਕਹਿੰਦੇ ਹਨ। ਹਾਂਜੀ, ਦੇਖੋ ਅਪਸਾਰ ਨੈਣ, ਅੱਖਾਂ ਖੋਲ੍ਹ ਕੇ ਦੇਖੋ ਧਿਆਨ ਨਾ, ਸਗਲ ਹੈ ਮਰਨਾ, ਸਾਰਿਆਂ ਨੇ ਇੱਕ ਦਿਨ ਮਰ ਜਾਣਾ ਹੈ। ਇਸੇ ਕਰਕੇ ਸੰਤਾਂ ਦੇ ਜਿਹੜੇ ਬਚਨ ਸੁਣੋ, ਔਰ ਪ੍ਰਾਣਪਤੀ ਕੌਣ ਨਿਰੰਕਾਰ, ਉਹਨੂੰ ਚਿੱਤ ਵਿੱਚ ਚੇਤੇ ਰੱਖੋ ਰਹਾਓ। ਚੰਦਨ ਚੋਆ ਰਸ ਭੋਗ ਕਰਤ ਅਨੇਕੈ, ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ। ਹੇ ਗੁਰਮੁਖਾ, ਚੰਦਨ ਆਦਿ ਨੂੰ ਚੁਆ ਕੇ ਅਨੇਕਾਂ ਤਰ੍ਹਾਂ ਦੇ ਜਿਹੜੇ ਤੂੰ ਰਸ ਭੋਗ ਰਸ ਲੈਣਾ ਕਰਦਾ। ਹਾਂਜੀ, ਚੰਦਨ ਚੋਆ ਰਸ ਭੋਗ ਕਰਤ ਅਨੇਕੈ, ਵਿਖਿਆ ਵਿਕਾਰ ਦੇਖ ਸਗਲ ਹੈ ਮਰਨਾ। ਇਸ ਕਰਕੇ ਜਿਹੜੇ ਵਿਖੇ ਵਿਕਾਰਾਂ ਨੂੰ ਭੋਗਦਾ ਆ, ਪਰ ਵਿਚਾਰ ਕੇ ਦੇਖ ਇਹ ਸਾਰੇ ਰਸ ਫੀਕੇ ਮੈਨੇ ਫਿੱਕੇ ਹਨ। ਇਹ ਕਹਿ ਗੋਬਿੰਦ ਕੋ ਨਾਮ ਨੀਕੋ ਕਹਿਤਾ ਸਾਧਜਨ, ਇਹ ਗੋਬਿੰਦ ਪਰਮੇਸ਼ਵਰ ਰਾਮ ਨੀਕੋ ਮੈਨੇ ਚੰਗਾ ਸੁੰਦਰ ਆ। ਐਸੀ ਗੱਲ ਮਹਾਤਮਾ ਜਨ ਸੰਤ ਜਨ ਕਹਿੰਦੇ ਹਨ। ਤਨ ਧਨ ਆਪਣ ਥਾਪਿਓ, ਹਰ ਜਪਨ ਨਿਮਖ ਜਾਪਿਓ, ਅਰਬ ਦਰਵ ਅਰਥ ਦਰਵ ਦੇਖ ਕਛ ਸੰਗ ਨਹੀਂ ਚਲਣਾ। ਕਹਿੰਦੇ ਆ ਜਿਸ ਤਨ ਧਨ ਆਪਣ ਥਾਪਿਓ, ਆਪਣਾ ਥਾਪ ਛੱਡਿਆ, ਮਨ ਛੱਡਿਆ, ਇੱਕ ਨਿਮਖ ਮਾਤਰ ਵੀ, ਹਾਂਜੀ ਇਹ ਪਰਮੇਸ਼ਰ ਦਾ ਨਾਮ ਤਾਂ ਜਪਿਆ ਨਹੀਂ, ਇਹਨੂੰ ਤਾਂ ਆਪਣਾ ਬਣਾ ਕੇ ਬਹਿ ਗਏ, ਜਿਹੜਾ ਆਪਣਾ ਸੀ ਨਾਮ ਉਹ ਜਪਿਆ ਨਹੀਂ। ਇਹ ਜਿਹੜਾ ਵੀ ਦਰਵ ਧਨ ਆ ਔਰ ਅਰਥ ਪਦਾਰਥ ਦੇਖ ਰਿਹਾ ਆ, ਜਿਸ ਤੁਹਾਨੂੰ ਤੂੰ ਦਿਨ ਰਾਤ ਦੇਖ ਰਿਹਾ, ਇਹ ਮੇਰੇ ਅਰਥ ਹਾਂਜੀ ਆਉਣ ਵਾਲਾ ਆ, ਪਰ ਪਾਤਸ਼ਾਹ ਕਹਿੰਦੇ ਇਹ ਕੁਝ ਵੀ ਤੇਰੇ ਨਾਲ ਚੱਲਣ ਵਾਲਾ ਨਹੀਂ ਹੈ। ਜਾ ਕੁਰੇ ਕਰਮ ਭਲਾ ਤਿੰਨ ਓਟ ਗਈ ਸੰਤ ਪੱਲਾ, ਤਿੰਨ ਨਾਹੀ ਰੇ ਜਮ ਸੰਤਾਵੇ ਸਾਧੂ ਕੀ ਸੰਗਣਾ। ਇਸ ਵਾਸਤੇ ਇਹ ਭਾਈ ਜਿਹਦਾ ਕਰਮ ਭਲਾ ਭਾਗ ਚੰਗੇ ਹੈ, ਉਹਨਾਂ ਨੇ ਸੰਤਾਂ ਦੇ ਪੱਲੇ ਦੀ ਸਿੱਖਿਆ ਰੂਪੀ ਉਪਦੇਸ਼ ਰੂਪੀ ਪੱਲਾ ਫੜਿਆ ਹੈ। ਇਸ ਵਾਸਤੇ ਇਹ ਨਿਯਮ ਆ ਜਿਹਨੂੰ ਸੰਤਾਂ ਦੀ ਸੰਗਣਾ ਸੰਗਤ ਪ੍ਰਾਪਤ ਹੋ ਗਈ ਹੈ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਮ ਨਹੀਂ ਸਤਾਉਂਦਾ ਹੈ। ਜਮ ਸੰਤਾਵੇ, ਜਮ ਨਹੀਂ ਸੰਤਾਉਂਦਾ, ਪਾਏ ਉਰੇ ਪਰਮ ਨਿਦਾਨ ਮਿਟਿਓ ਹੈ ਮਨ, ਇੱਕ ਨਿਰੰਕਾਰ ਨਾਨਕ ਮਨ ਲੱਗਣਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਮਨ ਇੱਕ ਨਿਰੰਕਾਰ ਦੇ ਭਜਨ ਵਿੱਚ ਲੱਗ ਗਿਆ, ਹੰਕਾਰ ਮਿਟ ਗਿਆ, ਉਹਨਾਂ ਨੇ ਪਰਮ ਮਹਾਨ ਨਿਧੀਆਂ ਦੇ ਖਜ਼ਾਨੇ ਨਿਰੰਕਾਰ ਨੂੰ ਪਾ ਲਿਆ ਹੈ। ਧਨਾਸਰੀ ਮਹੱਲਾ ਪੰਜਵਾਂ, ਕਰ ਸਤਿ ਵਾਹਿਗੁਰੂ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਆ ਪੰਜਵੇਂ ਪਾਤਸ਼ਾਹ ਸੱਤਵੇਂ ਕਾਲ ਚ ਵਾਹਿਗੁਰੂ ਜੀ ਕਹਨ ਓਂਕਾਰ ਪ੍ਰਕਾਸ਼ ਸਤਿਗੁਰੂ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਹਰ ਇੱਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਇਹ ਪਿਆਰਿਆ ਇੱਕ ਨਿਰੰਕਾਰ ਦੇ ਨਾਮ ਦਾ ਸਿਮਰਨ ਕਰ, ਇੱਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨੇਚੇ ਯਕੀਨ ਕਰਕੇ ਮਨ ਬਾਣੀ ਸਰੀਰ ਕਰਕੇ ਇੱਕੋ ਇੱਕ ਨਿਰੰਕਾਰ ਸਿਮਰਨੇ ਯੋਗ ਆ। ਉਸ ਨਿਰੰਕਾਰ ਦੇ ਸਿਮਰਨ ਨੂੰ ਸਿਮਰਨਾ ਕਰ, ਕਲ ਕਲੇਸ਼ ਲੋਭ ਮੋਹ ਮਹਾਂ ਪੌਜਲ ਤਾਰੇ ਰਹੋ। ਵਿਸਰਾਮ ਦੇ ਕਹਿੰਦੇ ਕਲਪਨਾ ਕਲੇਸ਼ ਆ, ਲੋਭ ਆ, ਮੋਹ ਆ, ਇਹ ਬੜੇ ਭਾਰੀ ਸੰਸਾਰ ਸਾਗਰੋਂ ਪਰਮੇਸ਼ਰ ਦਾ ਨਾਮ ਤੈਨੂੰ ਤਾਰਨਾ ਕਰੇਗਾ। ਸਾਲ ਸਾਲ ਨਿਮਖ ਨਿਮਖ ਦਿਨ ਸਹਿਣ ਚ ਤਾਰੇ, ਅੰਦਰ ਜੋ ਸਵਾਸ ਜਾਂਦਾ ਬਾਹਰ ਸਵਾਸ ਹੁੰਦਾ, ਨਿਮਖ ਨਿਮਖ ਥੋੜ੍ਹਾ ਥੋੜ੍ਹਾ ਸਮਾਂ ਦਿਨ ਰਾਤ ਉਸ ਪਰਮੇਸ਼ਰ ਦੇ ਨਾਮ ਨੂੰ ਵਿਚਾਰਨਾ ਕਰ। ਸਾਧ ਸੰਗ ਜਪਨ ਸੰਗ ਮਨ ਦਾਨ ਧਾਰੇ, ਸੰਗਤ 'ਚ ਬੈਠ ਕੇ ਨਿਸ਼ੰਕ ਹੋ ਕੇ ਜਪ, ਔਰ ਜਿਹੜਾ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦੇ ਧਿਆਨ ਨੂੰ ਮਨ 'ਚ ਧਾਰਨਾ ਕਰ। ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਤਿਗੁਰਾਂ ਦੇ ਜਿਹੜੇ ਪਵਿੱਤਰ ਚਰਨਾਂ ਨੂੰ ਨਮਸਕਾਰ ਕਰ ਅਤੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਵਿਚਾਰ ਕਰ। ਸਾਧ ਜਨਾਂ ਕੀ ਰਹਿਣ ਨਾਨਕ ਮੰਗਲ ਸੁਖ ਸਧਾਰੇ। ਪਾਤਸ਼ਾਹ ਕਹਿੰਦੇ ਸੰਤ ਜਨ ਚਰਨਾਂ ਦੀ ਧੂੜ ਜਿਹੜੀ ਹੈ ਮੰਗਲ ਖੁਸ਼ੀਆਂ ਦੇਣ ਵਾਲੀ ਹੈ ਔਰ ਸੁੱਖਾਂ ਦੀ ਤਰਫ ਸਧਾਰੇ ਮੈਨੇ ਲੈ ਜਾਣ ਵਾਲੀ, ਸਧਾਰੇ ਮੈਨੇ ਸਹਿਤ ਆਸਰੇ ਦੇ ਕਰਨ ਵਾਲੀ ਹੈ। ਨਾਸਰੀ ਮਹੱਲਾ ਪੰਜਵਾਂ, ਘਰ ਅੱਠਵਾਂ ਦੋ ਪਰੇ, ਨਾਸਰੀ ਰਾਗ ਦੀ ਬਾਣੀ ਪੰਜਵੇਂ ਪਾਤਸ਼ਾਹ ਅੱਠਵੇਂ ਕਰ ਦੋ ਪਦਾਂ ਦਾ ਸ਼ਬਦ ਉਚਾਰਦੇ ਹਨ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਏਕਾਂ ਨੂੰ ਓਂਕਾਰ ਪ੍ਰਕਾਸ਼ ਰੂਪ ਸਤਿਗੁਰੂ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਹਿਬ ਸਾਹਿਬ ਸੰਭਾਲੇ ਮਨ ਬਾਣੀ ਸ਼ੀਰ ਕਰਕੇ ਉਹਦਾ ਸਿਮਰ ਸਿਮਰ ਕੇ ਸੁੱਖ ਪਾਉਣਾ ਕਰੋ। ਉਹਦਾ ਸਿਮਰਨ ਜਿਹੜਾ ਸਿਮਰ ਨੇ ਜੋ ਗਿਆ ਉਹਨੂੰ ਸਿਮਰ ਕੇ ਸੁੱਖ ਪਾਉਣਾ ਕਰੋ। ਅਸੀਂ ਕਹਿੰਦੇ ਇਸੇ ਵਾਸਤੇ ਸਵਾਸ ਸਵਾਸ ਉਹਦੇ ਨਾਮਾਂ ਨੂੰ ਸੰਭਾਲੇ ਮੈਨੇ ਸੰਭਾਲਦੇ ਹਾਂ। ਇਹ ਲੋਕ ਪ੍ਰਲੋਕ ਸੰਗ ਸਹਾਰੀ ਜਤ ਕਦਮ ਹੋਏ ਰਖਵਾਲੇ। ਇਹ ਪਰਮੇਸ਼ਰ ਦਾ ਸਿਮਰ ਇਸ ਲੋਕ ਦਾ ਵੀ ਸੰਗੀ ਆ, ਪ੍ਰਲੋਕ 'ਚ ਵੀ ਸਹਾਇਤਾ ਕਰਨ ਵਾਲਾ, ਜਿੱਥੇ ਕਿਤੇ ਹਰ ਜਗ੍ਹਾ ਸਾਡੀ ਰੱਖਿਆ ਕਰਨ ਵਾਲਾ ਹੈ। ਗੁਰਕਾ ਬਚਨ ਵਸਿਆ ਜੀ ਨਾਲੇ, ਜਿਹੜੇ ਜੀਵ ਦੇ ਨਾਲ ਸਤਿਗੁਰਾਂ ਦੇ ਬਚਨ ਉਪਦੇਸ਼ ਵਸਦੇ ਹਨ। ਜਲ ਨਹੀਂ ਡੁੱਬਿਆ ਤਸਕਰ ਨਹੀਂ ਲੇਵਿਆ, ਭਾਏ ਨੇ ਸਾਖਾ ਜਾਲੇ ਰਹਾ। ਉਹ ਜਿਹੜਾ ਜੀਵ ਪਾਣੀ 'ਚ ਡੁੱਬਦਾ ਨਹੀਂ ਅਤੇ ਚੋਰੂ ਤੋਂ ਤਸਕਰ ਮੈਨੇ ਚੋਰੂ ਤੋਂ ਲੈਂਦੇ ਕੁਛ ਨਹੀਂ, ਉਹਨੂੰ ਭਾਏ ਅੱਗ ਵੀ ਨਹੀਂ ਸਾੜ ਸਕਦੀ। ਉਹ ਪਦਾਰਥਾਂ ਰੂਪੀ ਜਲ 'ਚ ਡੁੱਬਦਾ ਨਹੀਂ। ਜਿਹੜੇ ਕਾਮ ਕੁਲੂ ਮੋਹਕਾਰ ਰੂਪੀ ਚੋਰ ਸ਼ੁਭਗਣਾ ਰੂਪੀ ਤੁਹਾਨੂੰ ਨਹੀਂ ਚਰਾ ਲੈਂਦੇ, ਕ੍ਰਿਸ਼ਨਾ ਰੂਪੀ ਅੱਗ ਵੀ ਉਹਨੂੰ ਸਾੜ ਨਹੀਂ ਸਕਦੀ ਹੈ। ਰਾਓ ਨਿਰਧਨ ਕੋ ਤਨੰਦ ਲੇ ਕੋ ਟੇਕ ਮਾਤ ਦੂਧ ਜੈਸੇ ਵਾਲੇ, ਜਿਵੇਂ ਨਿਰਧਨ ਕੰਗਾਲ ਨੂੰ ਧਨ ਪਿਆਰਾ ਲੱਗਦਾ, ਜਿਹੜਾ ਨੇਤਰਾਂ ਤੋਂ ਹੀਣਾ ਉਹਨੂੰ ਟਿੱਕ ਮੈਨੇ ਸੋਟੀ ਦਾ ਆਸਰਾ ਪਿਆਰਾ ਲੱਗਦਾ, ਜਿਸ ਤਰ੍ਹਾਂ ਬੱਚੇ ਨੂੰ ਮਾਂ ਦਾ ਦੁੱਧ ਪਿਆਰਾ ਲੱਗਦਾ, ਇਵੇਂ ਸਾਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ। ਬਾਲੇ ਮੈਨੇ ਬਾਲਕ ਸਾਗਰ ਮੈਂ ਬੋਸਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਪਾਤਸ਼ਾਹ ਕਹਿੰਦੇ ਜਿਸ ਵੇਲੇ ਕਿਰਪਾ ਕਰਨ ਵਾਲੇ ਸਤਿਗੁਰਾਂ ਨੇ ਮਿਹਰ ਕੀਤੀ, ਅਸੀਂ ਸੰਸਾਰ ਡੁੱਬੇ ਜਾਂਦਿਆਂ ਨੇ ਪਰਮਾਤਮਾ ਦਾ ਨਾਮ ਰੂਪੀ ਬੋਸ ਮੈਨੇ ਬੇੜਾ ਪ੍ਰਾਪਤ ਕਰ ਲਿਆ ਹੈ। ਧਨਾਸਰੀ ਮਹੱਲਾ ਪੰਜਵਾਂ, ਭੈ ਕਿਰਪਾਲ ਦਿਆਲ ਗੋਬਿੰਦ ਅੰਮ੍ਰਿਤ ਲਿਆ ਸੰਚਾਈ, ਜਿਨ੍ਹਾਂ 'ਤੇ ਉਹ ਦਿਆਲੂ ਹੋ ਗਿਆ ਗੋਬਿੰਦ, ਕਿਰਪਾਲੂ ਹੋ ਗਿਆ ਪਰਮੇਸ਼ਰ, ਉਹਨਾਂ ਨੇ ਹਿਰਦੇ ਰੂਪੀ ਹਾਂਜੀ ਖੇਤ ਦੇ ਅੰਦਰ ਸਤਿਗੁਰਾਂ ਦਾ ਨਾਮ ਰੂਪੀ ਅੰਮ੍ਰਿਤ ਸੰਚਾਈ ਮੈਨੇ ਸਿੰਜ ਦਿੱਤਾ। ਹਰ ਵੇਲੇ ਨਾਮ ਜਪਦੇ ਰਹਿੰਦੇ ਆ। ਨਾਮ ਨੇ ਹਿਰਦ ਸਧਾਰ ਲਾਗ ਰਹੀ ਜਨਮ ਪਾਈ, ਉਹਨਾਂ ਪਿਆਰਿਆਂ ਜਨਾਂ ਦੀ ਪਾਈ ਮੈਨੇ ਚਰਨੀ, ਨਿਧੀਆਂ ਸਿੱਧੀਆਂ ਰਿਧੀਆਂ ਲੱਗ ਰਹੀਆਂ। ਸੰਤਨ ਵੋ ਅੰਧ ਸਗਲ ਹੀ ਜਾਈ, ਸਾਰੀਆਂ ਜਾਈ ਜਗ੍ਹਾ ਉੱਪਰ ਸੰਤ ਕਿਤੇ ਵੀ ਚੱਲ ਜਾਣ ਆਨੰਦੇ ਹੀ ਆਨੰਦ ਆ। ਗ੍ਰਹਿ ਵਾਰ ਠਾਕਰ ਭਗਤ ਨਗਾਰ ਅਵ ਰਿਹਾ ਸਰਬ ਠਾਈ ਰਹਾ, ਸਾਰੀਆਂ ਜਗ੍ਹਾ ਦੇ ਉੱਤੇ ਉਹ ਰਹਿ ਰਿਹਾ ਵਿਆਪਕ ਹੋ ਰਿਹਾ। ਉਹ ਠਾਕਰ ਪਰਮੇਸ਼ਰ ਕਰਤੇ ਵਾਰ ਭਗਤਾਂ ਦਾ ਰਖਵਾਲਾ ਹੈ। ਰਹੋ ਤਾਕੋ ਕੋਈ ਨਾ ਪਹੁੰਚਣ ਹਾਰਾ ਜਾ ਕੇ ਅੰਗ ਸਾਈ, ਜਿਨ੍ਹਾਂ ਦਾ ਅੰਗ ਪੰਖ ਗੁਸਾਈ ਪਰਮੇਸ਼ਰ ਆਪ ਕਰਦਾ, ਉਹਨਾਂ ਦੇ ਬਰਾਬਰ ਹੋਰ ਕੋਈ ਪੁੱਜਣ ਵਾਲਾ ਨਹੀਂ ਹੈ। ਜਮ ਕੀ ਦਰਾਸ ਮਿਟਾ ਜੇ ਸਿਮਰਨ ਨਾਨਕ ਨਾਮ ਧਿਆਈ, ਪਾਤਸ਼ਾਹ ਕਹਿੰਦੇ ਜਿਹਦਾ ਸਿਮਰਨ ਕਰਨਾ ਜਮਾਂ ਦਾ ਜਿਹੜਾ ਡਰ ਆ ਤਰਾਸ ਪੈ ਮਿਟ ਜਾਂਦਾ। ਇਸ ਵਾਸਤੇ ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਾਂ। ਧਨਾ ਸ੍ਰੀ ਮਹਲਾ ਪੰਜਵਾਂ, ਦਰਬੰਤ ਦਰਬ ਦੇਹ ਗਰਬ ਧੂਮਬੰਤ ਅਭਿਮਾਨੀ, ਜਿਵੇਂ ਜਿਹੜਾ ਧਨ ਵਾਲਾ ਧਨਾੜ ਆ ਉਹ ਆਪਣੇ ਧਨ ਮਾਇਆ ਨੂੰ ਦੇਖ ਕੇ ਗਰਬੇ ਬੜਾ ਹੰਕਾਰ ਕਰਦਾ। ਭੂਮੀ ਵਾਲਾ ਜਿਹੜਾ ਜ਼ਿਮੀਂਦਾਰ ਆ ਉਹ ਦੇਖਦਾ ਮੇਰੀ ਜ਼ਮੀਨ ਆ, ਦੇਖ ਕੇ ਹੰਕਾਰ ਕਰਦਾ, ਦੇਖੋ ਜੀ ਔਰ ਜਿੱਥੇ ਦੀ ਨਜ਼ਰ ਨਹੀਂ ਆਉਂਦੀ ਸਾਰੀ ਧਰਤੀ ਸਾਡੀ ਆ। ਹਾਂਜੀ ਰਾਜਾ ਜਨ ਜਨ ਸਗਲ ਰਾਜ ਹਮਰਾ ਤਿਉਂ ਹਰ ਜਨ ਟੇਕ ਸੁਣੀ। ਮਹਾਰਾਜ ਨੇ ਉਹ ਬਚਨ ਕੀਤਾ ਸੀ ਨਾ, ਉਹ ਤਿੱਤਰ ਥੇ ਦੇ ਘੁੰਮਦਾ ਸੀ, ਕਹਿੰਦੇ ਭੂਮੀਆਂ ਭੂਮ ਉੱਪਰ ਨੇ ਤਲੁੱਜਿਆ ਛੋਟ ਜਿਲੇ ਤ੍ਰਿਸ਼ਨਾ ਨਹੀਂ ਬੁੱਝਿਆ। ਕਹਿੰਦੇ ਪਾਤਸ਼ਾਹ ਕੀ ਕਹਿੰਦੇ ਆ, ਜਿਹੜਾ ਤਿੱਤਰ ਆ ਇਹ ਪਿਛਲੇ ਜਨਮ 'ਚ ਰਾਜਾ ਸੀ ਅਤੇ ਜੰਗ ਹੋਈ, ਇਹਦਾ ਨਗਰ ਰਾਜ ਉਜਾੜਿਆ ਗਿਆ ਅਤੇ ਉਹ ਫੁਰਨਾ ਮਿਟਿਆ ਨਹੀਂ, ਹੁਣ ਤਿੱਤਰ ਬਣ ਕੇ ਥੇ ਦੇ ਉੱਤੇ ਘੁੰਮਦਾ ਫਿਰਦਾ, ਇਹ ਜਿਹੜੀ ਭਟਕਣਾ ਆ ਫਿਰ ਜਨਮ ਮਰਨ 'ਚ ਲੈ ਆਉਂਦੀ ਹੈ। ਰਾਜਾ ਜਨ ਸਗਲ ਰਾਜ ਹਮਰਾ, ਰਾਜਾ ਲੈ ਸਾਰਾ ਰਾਜ ਮੇਰਾ ਤਿਉਂ ਹਰ ਜਨ ਟੇਕ ਸੁਣੀ। ਇਸ ਤਰ੍ਹਾਂ ਜਿਹੜੇ ਪਿਆਰੇ ਪਰਮੇਸ਼ਰ ਦੇ ਆ ਉਹ ਕਹਿੰਦੇ ਸਾਨੂੰ ਤਾਂ ਨਿਰੰਕਾਰ ਦੀ ਟੇਕ ਉਹਦਾ ਆਸਰਾ ਹੈ, ਜੇ ਕੋਈ ਆਪਣੀ ਓਟ ਸਮਾਰਾ ਜਿਹੜਾ ਕੋਈ ਗੁਰਮੁਖ ਉਹਦੀ ਓਟ ਸ਼ਰਨ ਵਿੱਚ ਆ ਜਾਂਦਾ। ਹਾਂਜੀ ਆਏ ਪੁਰਸ਼ ਨੂੰ ਸਮਾਰੇ ਇਹਨਾਂ ਨੇ ਉਹਦਾ ਫਿਰ ਪਰਮੇਸ਼ਰ ਖਿਆਲ ਵੀ ਕਰਦਾ ਆ। ਜਿਹੜਾ ਪੁਰਖ ਹਾਂਜੀ ਜਿਹੜਾ ਕੋਈ ਪੁਰਖ ਆਪਣੀ ਸ਼ਰਨ ਵਿੱਚ ਕਿਸੇ ਨੂੰ ਆਇਆ ਵੇਖ ਕੇ ਆਪਣੀ ਓਟ ਤਾਕਤ ਨੂੰ ਸੰਭਾਲਦਾ ਹੈ, ਜੈਸਾ ਵਿੱਚ ਤੈਸਾ ਹੋਏ ਵਰਤ ਹੈ ਆਪਣਾ ਬਲ ਨਹੀਂ ਹਾਰਿਆ ਰਹੋ, ਜੈਸਾ ਉਹਦੇ ਵਿੱਚ ਬਿਤ ਬਲ ਹੁੰਦਾ ਉਹਦੀ ਰਖਵਾਲੀ ਵਾਸਤੇ ਉਨਾ ਹੀ ਹੋ ਕੇ ਉਹ ਵਰਤਦਾ ਔਰ ਆਪਣੇ ਬਲ ਨੂੰ ਨਹੀਂ ਹਾਰਦਾ, ਆਪਣੇ ਜਿਉਂਦਿਆਂ ਸ਼ਰਨੀ ਪੈ ਨੂੰ ਦੁਸ਼ਮਣ ਤੋਂ ਫਿਰ ਮਾਰ ਨਹੀਂ ਪੈਣ ਦਿੰਦਾ। ਇਸ ਤਰ੍ਹਾਂ ਪਰਮੇਸ਼ੁਰ ਆਪਣੀ ਸ਼ਰਨ ਪੈ ਦੀ ਸਹਾਇਤਾ ਕਿਉਂ ਨਹੀਂ ਕਰੇਗਾ, ਕਿ ਜੇ ਮਿੱਤਰ ਦੀ ਸਹਾਇਤਾ ਕਰਦਾ, ਕੋਈ ਰਾਜੇ ਦੀ ਸ਼ਰਨ ਪੈ ਦੀ ਸਹਾਇਤਾ ਕਰਦਾ ਤਾਂ ਪਰਮੇਸ਼ੁਰ ਸਹਾਇਤਾ ਕਿਉਂ ਨਹੀਂ ਕਰੇਗਾ, ਅਵਸ਼ ਕਰਦਾ ਹੈ। ਬਾਬਾ ਵੀਰ ਸਿੰਘ ਦੇ ਚਰਨਾਂ 'ਚ ਨਰੰਗਾਬਾਦ ਆਏ ਸੀ ਨਾ, ਕਹਿੰਦੇ ਇਹਨਾਂ ਦੀ ਬਾਂਹ ਸਾਨੂੰ ਫੜਾ ਦਿਓ, ਕਹਿੰਦੇ ਬਾਂਹ ਫੜਨ ਜੋਗਾ ਵੀ ਕੋਈ ਹੋਏ ਤੇ ਜਿਹੜੇ ਸ਼ਰਨ ਚ ਆ ਗਏ ਉਹ ਦੇਣੇ ਨਹੀਂ, ਆਪਣਿਆਂ ਦੀ ਵਾਰ ਨਹੀਂ ਕਰਨਾ, ਆਪਾਂ ਕੁਰਬਾਨ ਕਰ ਦੇਣਾ। ਅਤੇ ਮਹਾਂਪੁਰਖਾਂ ਨੇ ਬਚਨ ਦੀ ਆਪ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਜਿਹੜੇ ਸ਼ਰਨ ਆ ਗਏ ਉਹਨਾਂ ਨੂੰ ਆਪਣਾ ਉਹਨਾਂ ਦੀ ਸਹਾਇਤਾ ਕੀਤੀ। ਆਨ ਤਿਆਗ ਪੈ ਕਾਲ ਸਰ ਸਰਨ ਸਰਨ ਕਰ ਆਏ। ਇਸ ਤਰ੍ਹਾਂ ਜਿਹੜੇ ਗੁਰੂ ਪਿਆਰੇ ਆਨਮੇ ਨੇ ਹੋਰ ਸਾਰੇ ਅਪਾਪ ਤਿਆਗ ਕੇ ਪਰਮਾਤਮਾ ਦੇ ਆਸਰੇ ਹੋ ਗਏ ਆ। ਪਾਤਸ਼ਾਹ ਕਹਿੰਦੇ ਮੈਂ ਆਪ ਜੀ ਦੀ ਸ਼ਰਨ ਹਾਂ, ਐਸਾ ਕਹਿ ਕੇ ਤੁਹਾਡੀ ਸ਼ਰਨ 'ਚ ਆਏ ਹਾਂ। ਸ਼ਰਨਾਂ ਵਿੱਚੋਂ ਇੱਕ ਪਰਮੇਸ਼ਵਰ ਦੀ ਸ਼ਰਨ ਹੈ, ਰਾਜੇ ਦੀ ਸ਼ਰਨ ਹੈ, ਮਾਂ ਪੇ ਦੀ ਹੈ, ਦੇਵੀ ਦੇਵਤਿਆਂ ਦੀ, ਪਰ ਪ੍ਰਭੂ ਦੀ ਸ਼ਰਨ ਵੱਡੀ ਹੈ। ਸੰਤ ਅਨੁਗ੍ਰਹਿ ਪੈਮਨ ਨਿਰਮਲ ਨਾਨਕ ਹਰ ਗੁਣ ਗਾਏ। ਪਾਤਸ਼ਾਹ ਕਹਿੰਦੇ ਸੰਤਾਂ ਦੀ ਕਿਰਪਾ ਕਰਕੇ ਅਤੇ ਮਨ ਆਦਿ ਕੇ ਜਿਹੜੇ ਇੰਦਰੇ ਆ ਇਹ ਫਿਰ ਪਵਿੱਤਰ ਹੋ ਗਏ ਆ, ਅਸੀਂ ਪਰਮੇਸ਼ਵਰ ਦੇ ਗੁਣ ਗਾਉਂਦੇ ਹਾਂ। ਤਨਾਸੀ ਮਨ ਲਾ ਪੰਜਵਾ ਜਾ ਕੋ ਹਰੰਗ ਲਾਗੂ ਇਸ ਯੁਗ ਮੈਂ ਸੋ ਪਈਏ ਤੈ ਸੂਰਾ। ਇਸ ਕਲਯੁਗ ਜਾ ਕੋ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਰੰਗ ਪਿਆਰ ਲੱਗ ਗਿਆ ਉਹ ਸੂਰਾ ਸੂਰਵੀਰ ਕਹੀਏ ਤਾਂ ਮੈਨੇ ਕਹੇ ਜਾਂਦੇ ਹਨ। ਆਤਮ ਜਿਨ੍ਹਾਂ ਸਗਲ ਵਾਸਤਾ ਗਿਆ ਜਾ ਕਾ ਸਤਿਗੁਰ ਪੂਰਾ। ਕਹਿੰਦੇ ਜਿਨ੍ਹਾਂ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਪੂਰੇ ਸਤਿਗੁਰੂ ਜਿਨ੍ਹਾਂ ਦੇ ਰਖਵਾਲੇ ਆ ਉਹ ਫਿਰ ਆਤਮ ਮਨ ਨੂੰ ਜਿੱਤ ਲੈਂਦੇ ਆ। ਸਾਰੇ ਲੋਕ ਜਾਂ ਸਾਰੇ ਇੰਦਰੇ ਉਹਦੇ ਬਸ ਵਿੱਚ ਹੋ ਜਾਂਦੇ ਹਨ। ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਾਹਿਬ ਸਮਾਵਨ ਸੰਗ ਰਹਾਉ। ਵਿਸਰਾਮ ਦੇਵ ਕਿਰਪਾ ਕਰਦੇ ਹਨ 680 ਪੰਨੇ ਦੇ ਆਤਮ ਰੰਗ। ਮਨ ਦੇ ਰੰਗ ਮੈਨੇ ਪਿਆਰ ਕਰਕੇ ਠਾਕੁਰ ਉਸ ਪਰਮੇਸ਼ਰ ਦੇ ਜਸ ਨੂੰ ਗੁਣਾ ਕਰੋ। ਸਤਿਗੁਰਾਂ ਦੀ ਸ਼ਰਨ ਵਿੱਚ ਪਾਵਨ ਮੈਨੇ ਪੈਣ ਕਰਕੇ ਨਾਮ ਦੇ ਧਿਆਨ ਕਰਕੇ ਸਹਿਜ ਮੈਨੇ ਗਿਆਨ ਦੇ ਨਾਲ ਸਮਾਉਣਾ ਹੁੰਦਾ ਹੈ। ਰਹੋ ਜਨ ਕੇ ਚਰਨ ਵਸਾ ਮੇਰਾ ਹੀਰਾ ਸੰਗ ਪੁਨੀਤਾ ਦੇਹੀ। ਉਹ ਸੰਤ ਜਨਾਂ ਦੇ ਚਰਨ ਸਾਡੇ ਹਿਰਦੇ ਜੇ ਵਸ ਜਾਣ ਉਹਨਾਂ ਦਾ ਉਪਦੇਸ਼, ਕਿਉਂਕਿ ਸੰਤਾਂ ਦੀ ਸੰਗ ਕਰਕੇ ਸੇਵਾ ਕਰਕੇ ਦੇਹ ਵੀ ਪਵਿੱਤਰ ਹੋ ਜਾਂਦੀ ਹੈ। ਜਨ ਕੀ ਧੂਰ ਦੇਹੋ ਕਿਰਪਾ ਨੇ ਦੇ ਨਾਨਕ ਹੈ ਸੋ ਕਹੀ। ਪਾਤਸ਼ਾਹ ਦੇ ਕਿਰਪਾ ਦੇ ਨਿਧੀ ਮੈਨੇ ਸਮੁੰਦਰ ਪਰਮੇਸ਼ਰ ਸਾਨੂੰ ਸੰਤਾਂ ਮਹਾਂਪੁਰਖਾਂ ਬੰਦਗੀ ਵਾਲਿਆਂ ਦੇ ਚਰਨਾਂ ਦੀ ਧੂੜੀ ਦਿਓ। ਕਹਿੰਦੇ ਮੈਨੂੰ ਦਾਸ ਨੂੰ ਇਹ ਸੁੱਖ ਦੇਣ ਵਾਲੀ ਹੈ, ਇਹਦੇ 'ਚ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.

0: ਕਰੇਗਾ ਸਰੂਪ ਸਿੰਘ ਮਨਮਾਨੀਆਂ।
1: ਛੱਡ ਦੇ ਨਿਸ਼ਾਨ ਸਿੰਘ ਬੇਈਮਾਨੀਆਂ, ਉਹ ਕਰੇ ਨਾ ਸਰੂਪ ਸਿੰਘ ਮਨਮਾਨੀਆਂ।
0: ਛੱਡ ਦੇ ਨਿਸ਼ਾਨ ਸਿੰਘ ਬੇਈਮਾਨੀਆਂ, ਕਰੇ ਨਾ ਸਰੂਪ ਸਿੰਘ ਮਨਮਾਨੀਆਂ।
1: ਛੱਡ ਦੇ ਨਿਸ਼ਾਨ ਸਿੰਘ ਬੇਈਮਾਨੀਆਂ, ਕਰੇ ਨਾ ਸਰੂਪ ਸਿੰਘ ਮਨਮਾਨੀਆਂ।
0: ਦਿਲਜੀਤ ਭਾਗਿਆ।

0: ਹੋ ਗਿਆ ਸੀ ਫਤੜ ਲੱਖ ਪੁਰੀਆ ਜਾਤ ਗਿਆ ਦਲਾ ਵਿਚਕਾਰ ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਯੋਧਿਆ ਤੇਰੀਆਂ ਹਾਂਜੀ ਹਾਂ ਵਾਰਾਂ ਤੁਰੀਆਂ ਜਾਂ
1: ਰਣ ਵਿੱਚ ਆਹਮੋ ਸਾਹਮਣੇ ਦਲ ਦੋਵੇਂ ਜੁੱਟੇ ਤੀਰ ਤਿਹਾਏ ਰੱਤ ਦੇ ਚਿੰਨਿਆਂ ਤੋਂ ਛੁੱਟੇ ਠੇਕਾਂ ਹੋਈਆਂ ਛਾਨਣੀ ਕਈ ਮੱਥੇ ਫੁੱਟੇ ਸੀਸ ਧੜਾਂ ਤੋਂ ਲੱਥ ਗਏ ਤੜ ਰਹਿ ਗਏ ਬੁੱਟੇ ਬਾਬਾ ਸੰਗਤ ਸਿੰਘ ਜੀ ਤੇ ਨਾਲ ਦੇ ਸਿੰਘਾਂ ਨੇ ਆਈ ਹੋਈ ਫੌਜ ਦਾ ਉਹ ਕਹਿਣ ਕੀਤਾ ਉਹ ਯੁੱਧ ਹੋਇਆ ਦੁਸ਼ਮਣ ਤੋਬਾ ਤੋਬਾ ਕਰ ਉੱਠਿਆ ਜਿਹੜੇ ਵਾਧੇ ਅੱਗੇ ਨੂੰ ਆਉਂਦੇ ਸਨ ਪਿੱਛੇ ਨੂੰ ਦੌੜ ਉੱਠੇ ਔਰ ਵਜ਼ੀਰ ਖਾਨ ਹੌਸਲਾ ਦਿੰਦਾ ਦਲੇਰੀਆਂ ਦਿੰਦਾ ਕਹਿੰਦਾ ਅੱਗੇ ਵਧੋ ਹਵੇਲੀ ਵਿੱਚ ਕੋਈ ਨੀ ਰਹਿ ਗਿਆ ਬਸ ਇਹਨਾਂ ਗਿਣਤੀ ਦੇ ਸਿੰਘਾਂ ਨੂੰ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਦੇ ਸਿਰ ਤੇ ਕਲਗੀ ਸੋਭਾ ਪਾ ਰਹੀ ਏ ਬਸ ਇਹਨਾਂ ਨੂੰ ਪਕੜ ਲੈਣਾ ਜਾਂ ਇਹਨਾਂ ਨੂੰ ਸ਼ਹੀਦ ਕਰ ਦੇਣਾ ਲੋ ਜੀ ਸੂਰਮਿਆਂ ਨੇ ਉਹ ਤਲਵਾਰ ਵਾਹੀ ਨੌ ਪੋਹ ਦਾ ਦਿਨ ਪਿਆਰੇ ਗੁਰਸਿੱਖੋ ਆਖਰ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਲੜਦੇ ਭਿੜਦੇ ਜੂਝਦੇ ਵਾਰ ਕਰਦੇ ਸੈਂਕੜੇ ਫੱਟ ਆਪਣੇ ਸੀਨਿਆਂ ਵਿੱਚ ਖਾ ਕੇ ਸ਼ਹਾਦਤ ਦਾ ਜਾਂ ਪੀ ਕੇ ਗੁਰੂ ਚਰਨਾਂ ਦੇ ਨਾਲ ਲੀਨ ਹੋ ਗਏ ਦੁਸ਼ਮਣ ਦਲਾਂ ਨੇ ਵੇਖਿਆ ਇਹਨਾਂ ਸਿੰਘਾਂ ਨੂੰ ਸ਼ਹੀਦ ਹੋਇਆ ਦੌੜ ਕੇ ਨੇੜੇ ਆ ਗਏ ਕੋਈ ਲੜਨ ਵਾਲਾ ਨਹੀਂ ਰਹਿ ਗਿਆ ਸਿੱਖਾਂ ਦਾ ਗੁਰੂ ਅੱਜ ਇਸ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ ਇਸ ਗੱਲ ਦੀਆਂ ਵਾਰਾਂ ਇਹਨਾਂ ਨੇ ਤੋੜ ਦਿੱਤੀਆਂ ਬੜਾ ਚਾਅ ਚੜ ਗਿਆ ਕਹਿਣ ਲੱਗੇ ਜਿਸ ਗੁਰੂ ਨੂੰ ਆਨੰਦਪੁਰ ਸਾਹਿਬ ਦੇ ਕਿਲਿਆਂ ਵਿੱਚ ਨਾ ਫੜ ਸਕੇ ਜਿਸ ਗੁਰੂ ਨੂੰ ਕੋਈ ਪੰਗਾਣੀ ਦੇ ਮੈਦਾਨੇ ਪਹਿਲੇ ਜੰਗ ਅੰਦਰ ਨਾ ਰੋਕ ਸਕਿਆ ਜਿਸ ਗੁਰੂ ਨੂੰ ਚਾਰ ਚੁਫੇਰੇ ਅਨੇਕਾਂ ਜੰਗ ਹੋਏ ਹਰ ਮੈਦਾਨੇ ਜੰਗ ਵਿੱਚ ਸਾਨੂੰ ਹਾਰ ਮਿਲੀ ਅੱਜ ਸਾਡੀ ਜਿੱਤ ਹੋਈ ਹੈ ਦਰਅਸਲ ਜਿੱਤ ਇਹਨਾਂ ਦੀ ਕੁਝ ਵੀ ਨਹੀਂ ਜੇ 10 ਲੱਖ ਫੌਜਾਂ ਨੇ ਘੇਰਾ ਪਾਇਆ ਤੇ ਜਿਉਂਦਿਆਂ ਕਿਸੇ ਇੱਕ ਸਿੰਘ ਨੂੰ ਵੀ ਨਾ ਫੜ ਸਕੇ ਇਹ ਤਾਂ ਇਹਨਾਂ ਦੀ ਹਾਰ ਸੀ ਪਰ ਸਿਰਫ ਇੱਕ ਬਾਦਸ਼ਾਹ ਨੂੰ ਮੂੰਹ ਵਿਖਾਉਣ ਵਾਸਤੇ ਇਹਨਾਂ ਨੇ ਬਾਬਾ ਸੰਗਤ ਸਿੰਘ ਜੀ ਜੋ ਸ਼ਹੀਦ ਹੋਏ ਪਏ ਨੇ ਉਹਨਾਂ ਦਾ ਸਿਰ ਧੜ ਨਾਲੋਂ ਵੱਖਰਾ ਕੀਤਾ ਚੁੱਕ ਲਿਆ ਤੇ ਲੁੱਡੀਆਂ ਪਾਉਂਦੇ ਤੁਰ ਪਏ ਇਹ ਗੁਰੂ ਗੋਬਿੰਦ ਸਿੰਘ ਦਾ ਸਿਰ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਅਸੀਂ ਮਾਰ ਲਿਆ ਪਰ ਪਿਆਰੇ ਗੁਰਸਿੱਖੋ ਇਹਨਾਂ ਦੇ ਦਿਲ ਦਾ ਇੱਕ ਵਹਿਮ ਇਹਨਾਂ ਦੇ ਦਿਲ ਦਾ ਇੱਕ ਭੁਲੇਖਾ ਸੀ ਜਦੋਂ ਚੰਗੀ ਤਰ੍ਹਾਂ ਪਹਿਚਾਣ ਕੀਤੀ ਗਈ ਸਿਰ ਫੇਰ ਗਿਆ ਸੂਬਾ ਸਰਹਿੰਦ ਵਜ਼ੀਰ ਖਾਨ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਤਾਂ ਉਹਨਾਂ ਦੇ ਹਮ ਸ਼ਕਲ ਨੇ ਉਹ ਗੁਰੂ ਤਾਂ ਸਾਨੂੰ ਫਿਰ ਇਸ ਮੈਦਾਨੇ ਜੰਗ ਵਿੱਚੋਂ ਇੰਨੇ ਵੱਡੇ ਘੇਰੇ ਦੇ ਵਿੱਚੋਂ ਉਹ ਨਿਕਲਣ ਵਿੱਚ ਕਾਮਯਾਬ ਹੋ ਗਏ ਨੇ ਪਿਆਰੇ ਗੁਰਸਿੱਖੋ ਇਹਨਾਂ ਦੇ ਚਿਹਰਿਆਂ ਤੇ ਫਿਰ ਉਦਾਸੀ ਛਾ ਗਈ ਕਿਉਂਕਿ ਇਹਨਾਂ ਦੀ ਜਿੱਤ ਨਹੀਂ ਇਹਨਾਂ ਦੀ ਹਾਰ ਹੀ ਹੈ ਇਹਨਾਂ ਦੇ ਨਸੀਬਾਂ ਦੇ ਅੰਦਰ ਤੱਕੀਏ ਦੂਜੇ ਪਾਸੇ ਸੋਹਣਿਆਂ ਦੇ ਸੁਲਤਾਨ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸ ਹਵੇਲੀ ਵਿੱਚੋਂ ਨਿਕਲ ਕੇ ਦੁਸ਼ਮਣ ਦਲਾਂ ਤੋਂ ਲੰਘਦੇ

ਹੋਵੇ ਦਰਬਾਰ, ਹਜ਼ਾਰਾਂ ਸੰਗਤਾਂ ਹੱਥ ਜੋੜ ਕੇ ਗੁਰੂ ਦੇ ਚਰਨਾਂ ਤੇ ਨਤਮਸਤਕ ਹੋਣ ਵਾਸਤੇ ਖੜੀਆਂ ਹੋਣ, ਕਿਤੇ ਰਾਜੇ ਮਹਾਰਾਜੇ ਆਣ ਕੇ ਗੁਰੂ ਦੇ ਦਰ ਤੇ ਰਤਨ ਰਾਏ ਵਰਗੇ ਕੀਮਤੀ ਭੇਟਾ ਰੱਖ ਕੇ ਗੁਰੂ ਦੇ ਚਰਨਾਂ ਤੋਂ ਵਾਰਨੇ ਜਾਂਦੇ ਹੋਣ, ਸਿੱਖ ਸੰਗਤਾਂ ਬੈਠੀਆਂ ਹੋਣ ਸੱਜ ਕੇ ਤੇ ਗੁਰੂ ਸਾਹਿਬ ਜੀ ਦੇ ਸੀਸ ਉੱਤੇ ਪ੍ਰਸ਼ਾਦੀ ਹਾਥੀ ਚੌਰ ਕਰਦਾ ਹੋਵੇ, ਜਿਸ ਗੁਰੂ ਨੇ ਦੁਨੀਆਂ ਦੇ ਹਰ ਨਤਾਲੇ ਹੋਏ ਮਨੁੱਖ ਨੂੰ ਆਪਣੇ ਗਲ ਦੇ ਨਾਲ ਲਾ ਕੇ ਪਿਆਰ ਦਿੱਤਾ ਹੋਵੇ, ਅੱਜ ਮੇਰਾ ਮਾਹੀ ਦੀਨ ਦੁਨੀਆਂ ਦਾ ਵਾਲੀ ਕਲਗੀਆਂ ਵਾਲਾ ਦਾਤਾਰ ਇਸ ਹਵੇਲੀ ਦੇ ਵਿੱਚੋਂ ਆਪਣੀਆਂ ਅੱਖਾਂ ਦੇ ਸਾਹਮਣੇ ਦੋ ਪੁੱਤਰ ਜਿਹੜੇ ਕੋਸਣ ਪਰਿਵਾਰ ਵਿੱਚੋਂ ਉਹ ਵੀ ਸ਼ਹੀਦ ਕਰਵਾ ਕੇ ਤੇ ਨੰਗੇ ਪੈਰੀ ਤੁਰਿਆ ਜਾ ਰਿਹਾ। ਝਾੜੀਆਂ ਜੰਡ ਤੇ ਕਰੀਰ ਤਿੱਖੇ ਕੰਡੇ ਵੱਜ ਵੱਜ ਕੇ ਜਿਹੜਾ ਜਾਮਾ ਜਿਹੜਾ ਚੋਲਾ ਪਹਿਨਿਆ ਹੋਇਆ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਵੀ ਲੀਰਾਂ ਲੀਰਾਂ ਹੋ ਗਿਆ, ਪੈਰਾਂ ਦੇ ਵਿੱਚ ਵੱਜ ਵੱਜ ਕੇ ਕੰਡੇ ਛਾਲੇ ਛਾਲੇ ਹੋ ਗਏ ਨੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ, ਪਰ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹੋਏ ਮੇਰੇ ਗੁਰਦੇਵ ਪਾਤਸ਼ਾਹ ਅਗੇਰੇ ਤੁਰੇ ਜਾ ਰਹੇ ਨੇ। ਗੁਰਸਿੱਖੋ, ਦਿਨ ਦੇ ਚੜਾਅ ਦੇ ਨਾਲ ਕਿਹੜੀ ਪਿੰਡ ਆ ਗਿਆ ਜਿੱਥੇ ਮੇਰੇ ਗੁਰਦੇਵ ਪਾਤਸ਼ਾਹ ਲੰਘਦੇ ਜਾ ਰਹੇ ਨੇ। ਇਤਿਹਾਸ ਕਹਿੰਦਾ ਜਿੱਥੇ ਦੋ ਗੁੱਜਰ ਆਪਣਾ ਮਾਲ ਚਾਰ ਰਹੇ ਨੇ, ਇਸ ਗੱਲ ਦੀ ਖਬਰ ਤਾਂ ਦੂਰ ਦਰੇਡੇ ਤੱਕ ਸੀ ਨਾ। ਅਨੰਦਪੁਰ ਦਾ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਆਪਣੇ ਸਾਥੀਆਂ ਸਮੇਤ ਚਮਕੌਰ ਦੀ ਹਵੇਲੀ ਅੰਦਰ ਹੈ, ਜਿੱਥੇ ਫੌਜਾਂ ਨੇ ਕਾਬਲ ਕੰਧਾਰ ਮੁਲਤਾਨ ਤੱਕ ਦੀਆਂ ਫੌਜਾਂ ਨੇ, ਕਸ਼ਮੀਰ ਤੱਕ ਦੀਆਂ ਫੌਜਾਂ ਨੇ ਆਣ ਕੇ ਘੇਰਾ ਪਾਇਆ ਹੋਇਆ। ਅੱਜ ਉਸ ਗੁਰੂ ਨੂੰ ਮਾਰ ਲੈਣਾ ਜਾਂ ਫੜ ਲੈਣਾ, ਪਰ ਇਹ ਦੋਵੇਂ ਗੁਜਰ ਜਿਨ੍ਹਾਂ ਦਾ ਨਾਂ ਇਤਿਹਾਸ ਨੇ ਅਲਭੂ ਤੇ ਗਾਮੂ ਦੱਸਿਆ, ਇਹਨਾਂ ਨੇ ਵੇਖਿਆ ਇਹ ਤੁਰੇ ਜਾਣ ਵਾਲੇ ਮਨੁੱਖ ਕੌਣ ਨੇ, ਪਹਿਚਾਣ ਲਿਆ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ। ਉਹ ਜਿਨ੍ਹਾਂ ਨੂੰ ਫੜਨ ਵਾਸਤੇ ਲੱਖਾਂ ਫੌਜਾਂ ਘੇਰਾ ਪਾ ਕੇ ਬੈਠੀਆਂ, ਕੀ ਗੁਰੂ ਗੋਬਿੰਦ ਸਿੰਘ ਇਹਨਾਂ ਸਾਰੀਆਂ ਫੌਜਾਂ ਨੂੰ ਚਕਮਾ ਦੇ ਕੇ ਉਹਨਾਂ ਵਿੱਚੋਂ ਨਿਕਲ ਆਏ ਨੇ? ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਸਿੱਖਾਂ ਦਾ ਗੁਰੂ ਵੱਜ ਕੇ ਉਸ ਪਾਸੇ ਨੂੰ ਦੌੜਿਆ ਜਾ ਰਿਹਾ। ਤਨ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਏਡੇ ਧੀਰਜਵਾਨ, ਏਡੇ ਹੌਸਲੇ ਵਾਲੇ, ਫਿਰ ਵੀ ਇਹਨਾਂ ਨੂੰ ਆਵਾਜ਼ ਦੇ ਕੇ ਕਹਿੰਦੇ ਨੇ, ਚੁੱਪ ਕਰਾਉਣ ਵਾਸਤੇ ਯਤਨ ਕਰਦੇ ਨੇ, ਸ਼ਾਂਤ ਹੋ ਜਾਓ, ਰੌਲਾ ਨਾ ਪਾਓ। ਪਰ ਰੌਲਾ ਕਾਹਨੂੰ ਬੰਦ ਕਰਦੇ ਨੇ? ਮੇਰੇ ਗੁਰਦੇਵ ਸਤਿਗੁਰਾਂ ਨੇ ਇਸ ਕੰਮ ਵਿਚਾਰ ਤੋਂ ਕੰਮ ਲਿਆ, ਲਾਲਚ ਵੱਸ ਹੋ ਕੇ ਸ਼ਾਇਦ ਚੁੱਪ ਕਰ ਜਾਣਗੇ। ਇਤਿਹਾਸ ਕਹਿੰਦਾ ਮੇਰੇ ਗੁਰਦੇਵ ਸਤਿਗੁਰਾਂ ਨੇ ਕੁਝ ਮੋਹਰਾਂ ਵੀ ਇਹਨਾਂ ਨੂੰ ਦਿੱਤੀਆਂ ਨੇ, ਕਹਿੰਦੇ ਸ਼ਾਂਤ ਹੋ ਜਾਓ। ਪਰ ਲਾਲਚ ਵਿੱਚ ਆਣ ਕੇ ਮੋਹਰਾਂ ਲੈ ਕੇ ਫਿਰ ਵੀ ਚੁੱਪ ਨਹੀਂ ਹੋਏ, ਬਸ ਫਿਰ ਤਾਂ ਇੱਕੋ ਹੀ ਤਰੀਕਾ ਰਹਿ ਗਿਆ ਸੀ ਚੁੱਪ ਕਰਾਉਣ ਦਾ, ਜਿਵੇਂ ਕਰਾਇਆ ਜਾ ਸਕਦਾ। ਮੇਰੇ ਗੁਰਦੇਵ ਸੱਚੇ ਪਾਤਸ਼ਾਹ ਨੇ ਇਹਨਾਂ ਦੋਵਾਂ ਨੂੰ ਸਦਾ ਵਾਸਤੇ ਸ਼ਾਂਤ ਕਰ ਦਿੱਤਾ, ਇਤਿਹਾਸ ਇਹ ਗੱਲ ਕਹਿੰਦਾ। ਪਿਆਰੇ ਗੁਰਸਿੱਖੋ, ਇਸ ਤੋਂ ਅਗੇਰੇ ਮੇਰੇ ਕਲਗੀਧਰ ਪਾਤਸ਼ਾਹ ਕੁਆਂਤ ਨਗਰ ਆਉਂਦਾ, ਉਹਦੇ ਵਿੱਚ ਵੀ ਲੰਘਦੇ ਹੋਏ ਉਸ ਅਸਥਾਨ ਤੇ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਅੰਦਰ ਮਾਛੀਵਾੜੇ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਹੈ, ਜਿੱਥੇ ਪਵਿੱਤਰ ਅਸਥਾਨ ਯਾਦਗਾਰ ਬਣਿਆ ਹੋਇਆ। ਇਸ ਅਸਥਾਨ ਤੇ ਇੱਕ ਨਜ਼ਦੀਕ ਗੁਰਦੁਆਰਾ ਝਾੜ ਸਾਹਿਬ ਵੀ ਹੈ, ਮੌਜੂਦ ਹੈ, ਜਿੱਥੇ ਹਰ ਸਾਲ ਚੜ੍ਹਦੀ ਕਲਾ ਵਿੱਚ ਸਿੱਖ ਸੰਗਤਾਂ ਜੋੜ ਮੇਲੇ ਮਨਾਉਂਦੀਆਂ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੀਆਂ ਨੇ। ਮੇਰੇ ਗੁਰਦੇਵ ਸਤਿਗੁਰੂ ਇਹਨਾਂ ਨਗਰਾਂ ਵਿੱਚੋਂ ਲੰਘਦੇ ਹੋਏ ਮਾਛੀਵਾੜੇ ਦੀ ਧਰਤੀ ਤੇ ਪਹੁੰਚ ਗਏ। ਅੱਜ ਉਸ ਅਸਥਾਨ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ, ਮਾਛੀਵਾੜੇ ਨਗਰ ਦੇ ਬਿਲਕੁਲ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ, ਦੇਸ਼ ਦਾ ਨਾਂ ਹੈ ਚਰਨ ਕਮਲ ਸਾਹਿਬ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਇਸ ਨਗਰ ਦੇ ਬਾਹਰ ਬਾਗ ਵਿੱਚ ਆਣ ਪਹੁੰਚੇ ਨੇ, ਜਿੱਥੇ ਲੱਗਾ ਹੋਇਆ ਖੂਹ ਹੈ। ਇਤਿਹਾਸ ਕਹਿੰਦਾ ਮੇਰੇ ਸਾਹਿਬ ਜੀ ਨੇ ਇਸ ਖੂਹ ਦੀਆਂ ਟੰਡਾਂ ਵਿੱਚੋਂ ਟਿੰਡ ਖੋਲ ਕੇ ਜਲ ਛਕਿਆ। ਕਿੰਨਾ ਲੰਮਾ ਸਫ਼ਰ, ਸਫ਼ਰ ਦਾ ਥਕੇਵਾ, ਪ੍ਰਸ਼ਾਦਾ ਪਾਣੀ ਕੋਈ ਛਕਿਆ ਨਹੀਂ, ਦੁਸ਼ਮਣ ਦਲਾਂ ਦਾ ਮੁਕਾਬਲਾ ਕਰਦੇ ਮੇਰੇ ਗੁਰਦੇਵ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲਦੇ ਆ ਰਹੇ ਨੇ। ਭਾਵੇਂ ਉਹ ਸਰਸਾ ਦੇ ਤੇਜ਼ ਪਾਣੀ ਦੇ ਬਹਾਅ ਦੇ ਨਾਲ ਘੁਲਣਾ ਪਿਆ, ਭਾਵੇਂ ਚਮਕੌਰ ਸਾਹਿਬ ਦੇ ਚਾਰਜ ਫੇਰੇ ਦੁਸ਼ਮਣ ਦਲਾਂ ਦੇ ਪਏ ਹੋਏ ਘੇਰੇ ਨਾਲ ਨਜਿੱਠਣਾ ਪਿਆ। ਸਰੀਰ ਤਾਂ ਭਾਵੇਂ ਜ਼ਰੂਰ ਕੁਝ ਸੇਕੇਵਾਂ ਮੰਨਦਾ ਹੈ, ਪਰ ਪਿਆਰੇ ਗੁਰਸਿੱਖੋ, ਆਤਮਾ ਮੇਰੇ ਗੁਰਦੇਵ ਸਤਿਗੁਰੂ ਜੀ ਦੀ ਬਲਵਾਨ ਹੈ, ਆਤਮਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ, ਉਹ ਤਾਂ ਮਨੁੱਖਤਾ ਨੂੰ ਬਲਵਾਨ ਕਰਨ ਵਾਲੀ ਹੈ, ਉਹਨਾਂ ਨੂੰ ਕੌਣ ਡਲਾਉਣ ਵਾਲਾ ਸੀ। ਮੇਰੇ ਧੰਨ ਗੁਰਦੇਵ ਪਾਤਸ਼ਾਹ ਮਹਾਰਾਜ ਇਸ ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਰਾਣਾ ਲੈ ਕੇ ਕੁਝ ਸਮਾਂ ਆਰਾਮ ਕਰਨ ਲੱਗੇ ਨੇ। ਅੱਜ ਮਖਮਲੀ ਵਿਛਾਉਣਾ ਨਹੀਂ, ਸਿਰ ਦੇ ਥੱਲੇ ਕੋਈ ਉਹ ਕੀਮਤੀ ਗੱਦੇ ਜਾਂ ਸਰਾਣੇ ਨਹੀਂ, ਅੱਜ ਕੋਈ ਲੱਗੇ ਹੋਏ ਪਲੰਘ ਨਹੀਂ, ਅੱਜ ਮੇਰੇ ਗੁਰਦੇਵ ਪਾਤਸ਼ਾਹ ਧਰਤੀ ਦੀ ਹੈ ਕੁੱਤੇ, ਉਹ ਦੁਨੀਆਂ ਤੇ ਮਨੁੱਖਤਾ ਨੂੰ ਸੁੱਖ ਦੇਣ ਵੇਲੇ ਮੇਰੇ ਗੁਰਦੇਵ ਪਾਤਸ਼ਾਹ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਪਏ ਨੇ, ਪਰ ਹੱਥ ਤਲਵਾਰ ਦੀ ਮੁੱਠ ਦੇ ਉੱਤੇ ਹੈ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਚਿਹਰਾ ਦਗਦਾ ਕਰਦਾ, ਜਿਹੜਾ ਕੋਈ ਦਰਸ਼ਨ ਕਰ ਲਵੇਗਾ ਉਹ ਵੀ ਐਨ ਸ਼ਾਂਤ।

ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਭਾਈ ਗੁਲਾਬਾ ਤੇ ਪੰਜਾਬਾ, ਆਣ ਕੇ ਦਾਤਾਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਇਸ ਹਾਲਾਤ ਵਿੱਚ ਵੇਖ ਕੇ ਮਨ ਬੜਾ ਭਾਰਾ ਆਇਆ। ਮੇਰੇ ਗੁਰਦੇਵ ਸਤਿਗੁਰੂ ਧੀਰਜ ਦਿੰਦੇ ਹੋਏ ਕਹਿੰਦੇ, ਕੋਈ ਗੱਲ ਨਹੀਂ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਾਣਾ ਹੈ, ਉਸ ਮਾਲਕ ਦੀ ਰਜ਼ਾ ਹੈ, ਜਿੱਥੇ ਉਹ ਰੱਖੇ ਜਿਸ ਕਦਰ ਉਹ ਚਾਹੇ ਉਹਦੀ ਰਜ਼ਾ ਵਿੱਚ ਰਹਿਣਾ ਹੀ ਫਰਜ਼ ਬਣਦਾ ਹੈ। ਮੇਰੇ ਗੁਰਦੇਵ ਸਤਿਗੁਰਾਂ ਦੇ ਕੋਲ ਬੈਠੇ ਭਾਈ ਗੁਲਾਬਾ ਤੇ ਪੰਜਾਬਾ, ਲਿਆਂਦਾ ਹੋਇਆ ਇਹਨਾਂ ਦਾ ਦੁੱਧ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਛਕਦੇ ਨੇ। ਰਜਵੀ ਇੱਥੇ ਇਹਨਾਂ ਨੇ ਸੇਵਾ ਕੀਤੀ, ਇਸ ਤੋਂ ਅਗੇਰੇ ਕਿਵੇਂ ਘਰ ਵਿੱਚ ਲੈ ਕੇ ਗਏ, ਕੀ ਕੁਝ ਵਾਪਰਿਆ, ਤੇ ਫਿਰ ਕੱਲ ਦੇ ਦੀਵਾਨ ਵਿੱਚ ਆਪ ਸੰਗਤ ਦੀ ਸੇਵਾ ਦੇ ਅੰਦਰ ਬਿਨਾਂ ਕਰਾਂਗੇ। ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਸਾਂਝੇ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਨੂੰ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਆਓ ਹੁਣ ਸਾਰੇ ਆਪਾਂ ਰਲ ਕੇ ਬੜੇ ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰੀਏ। ਸਾਰੀ ਸੰਗਤ ਨੇ ਪਿਆਰ ਵਿੱਚ ਆਣ ਕੇ ਗੁਰੂ ਦੀ ਬਾਣੀ ਨੂੰ ਗਾਉਣਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, ਸਿੰਘ ਸਭਾ 2@gmail.com।
3: You are listening Seek Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਦੇ ਸਤਿਕਾਰੇ ਹੋਏ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ, ਨਵਾਂਸ਼ਹਿਰ ਦੁਆਬਾ ਜ਼ਿਲ੍ਹਾ ਜਲੰਧਰ ਵਾਲੇ ਅਤੇ ਪ੍ਰਸਿੱਧ ਸੰਗੀਤ ਕਲਾਕਾਰ ਪੰਥ ਦੇ ਉੱਘੇ ਰਾਗੀ ਸਰਦਾਰ ਬਲਵੰਤ ਸਿੰਘ ਜੀ ਲਿੱਤਰਾਂ, ਗਰਮੀ ਵਾਲਿਆਂ ਦੇ ਸਹਿਯੋਗ ਨਾਲ ਸੰਗਤਾਂ ਦੇ ਕਰ ਕਮਲਾਂ ਚ ਕੈਸ਼ ਪੇਸ਼ ਕੀਤੀ ਜਾ ਰਹੀ ਹੈ। ਕੰਧਾਂ ਵਿਚੋਂ ਲਾਲ ਮੋਲ ਦੇ ਐ ਕਲਗੀ ਕਰਦੇ ਵੀਰ ਦਲੇਰ ਸਿੰਘਾਂ, ਇਸ ਪੰਥ ਬਦਲੇ ਦਸ਼ਮੇਸ਼ ਪਿਤਾ ਨੇ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਵਕਤ ਯਾਦ ਕਰ ਨਿਕਲੇ ਸੀ ਜਗ ਚਮਕੌਰ ਤੋਂ, ਘਰ ਘਾਟ ਸਭ ਬਰਬਾਦ ਸੀ, ਪੈਰੀ ਸੀ ਛਾਲੇ ਪੈ ਗਏ, ਘਰ ਤੇ ਲੁਕੇ ਦਿਲ ਸਾਧ ਸੀ, ਨਾ ਤਖਤ ਸੀ ਨਾ ਤਾਜ ਸੀ ਨਾ ਨੀਲਾ ਸੀ ਨਾ ਬਾਜ ਸੀ, ਆਖਣ ਲੱਗੇ ਕਰਤਾਰ ਨੂੰ ਜਿਸ ਦੀ ਹਰ ਦਮ ਯਾਦ ਸੀ, ਕਰਸ਼ਾ ਸੁਰਾਹੀ ਸੂਨ ਦੀ ਖੰਜਰ ਪਿਆਲੇ ਪੀਆਂ ਗਾ, ਐ ਪ੍ਰਭੂ ਮੇਰੇ ਪੰਥ ਨੂੰ ਸੁਖ ਮਿਲੇ ਨੇ ਦੁੱਖਾਂ ਦੇ ਜੀਵਨ ਜੀਆਂ ਦਾ। ਜਿਸ ਪੰਥ ਦੀ ਆਨ ਸ਼ਾਨ ਬੁਲੰਦ ਰੱਖਣ ਲਈ ਸਾਹਿਬਜ਼ਾਦੇ ਸ਼ਹੀਦ ਹੋਏ, ਸਿੰਘ ਸਰਖੜੀਆਂ ਤੇ ਚੜੇ, ਬੰਦ ਮੰਦ ਕਟਵਾਏ, ਅੱਜ ਫਿਰ ਪੰਥ ਤੇ ਸੰਕਟ ਹੈ, ਕੌਮ ਦੀ ਜਵਾਨੀ ਲਹੂ ਲੁਹਾਨ ਹੈ, ਕਿਉਂ ਨਾ ਸਭ ਕੁਝ ਵਾਰੀਏ ਇਸ ਤੋਂ, ਪੰਥ ਹੀ ਤਨ ਜਾਗੀਰ ਸਾਡੀ, ਪੰਥ ਹੀ ਜ਼ਿੰਦਗੀ ਦਾ ਸਰਮਾਇਆ, ਪੰਥ ਹੀ ਹੈ ਤਕਦੀਰ ਸਾਡੀ, ਪੰਥ ਹੀ ਸਾਡਾ ਮੱਕਾ ਕਾਬਾ, ਪੰਥ ਹੀ ਸਾਡਾ ਤੀਰਥ ਮੰਦਰ, ਪੰਥ ਰਿਹਾ ਨਾ ਜੇਕਰ ਕਿੱਥੇ ਰਹਿਣੇ ਕਾਸ਼ੀ ਤੇ ਹਰ ਮੰਦਰ, ਪੰਥ ਬਿਨਾਂ ਅਸੀਂ ਨਿਰੀਆਂ ਲੋਠਾਂ, ਸਾਡੀ ਅਣਖ ਤੇ ਆਨ ਨਾ ਕੋਈ, ਲੱਖ ਪੈ ਜੰਗੀ ਚੰਗੀ ਪੜੀਏ ਸਾਡਾ ਧਰਮੀ ਮਾਨ ਨਾ ਕੋਈ, ਪੰਥ ਪਿਆਰੇ ਦੇ ਨਾਂ ਅੱਗੇ ਸਭਨਾਂ ਦੇ ਸਿਰ ਝੁਕ ਜਾਂਦੇ ਨੇ, ਪੰਥ ਸਦਕੇ ਹੋਣ ਲੱਗਿਆ ਕੁੱਲ ਵਖੇਵੇਂ ਮੁੱਕ ਜਾਂਦੇ ਨੇ, ਪੰਥ ਹੀ ਅਫਜ਼ਲ, ਪੰਥ ਮੁਕੱਦਸ, ਪੰਥ ਹੀ ਪਹਿਲਾਂ, ਪੰਥ ਹੀ ਅੱਗੇ, ਗੁਰੂ ਅਰਜਨ ਛੱਡਦੇ ਹੋਏ ਬੋਲੇ, ਪੰਥ ਨੂੰ ਤਤੀ ਵਾਹ ਨਾ ਲੱਗੇ, ਲੋੜ ਪਈ ਤਾਂ ਹਿੱਕਾਂ ਤੇ ਫਿਰ ਪੰਥ ਦੇ ਮਹਿਲ ਉਸਾਰ ਦਿਆਂਗੇ, ਦੁਨੀਆਂ ਵੇਖੀ ਹੱਸਦਿਆਂ ਹੱਸਦਿਆਂ ਪੰਥ ਤੋਂ ਜਾਣਾ ਵਾਰ ਦਿਆਂਗੇ, ਕਲਗੀ ਕਰਦੇ ਅਣਖੀਲਿਆ ਹਠੀਲਿਆ ਜੋਸ਼ੀਲਿਆ ਫੁਰਤੀਲਿਆ ਸਿੰਘਾ, ਅੱਜ ਸਰਹੰਦ ਦੀਆਂ ਨੀਆਂ ਵਿੱਚੋਂ ਕਲਗੀ ਕਰਦੇ ਛੋਟੇ ਲਾਲ ਤੈਨੂੰ ਕੁਝ ਇਉਂ ਕਹਿ ਰਹੇ ਨੇ, ਕਿਤੇ ਭੁੱਲ ਨਾ ਜਾਈ ਉਪਕਾਰ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਅਗਰਤਾ ਪ੍ਰਦਾਨ ਕਰਨੇ ਸਾਹਿਬਾਂ ਦੀ ਹਜ਼ੂਰੀ ਵਿੱਚ ਆਏ ਮੁਖਵਾਸ ਸਤਿਗੁਰਾਂ ਦਾ ਹੁਕਮਨਾਮਾ ਸੁੱਚ ਬੁੱਧੀ ਅਨੁਸਾਰ ਇਸਦੇ ਅਰਥ ਭਾਵ ਅਰਥ ਅਤੇ ਮੌਜੂਦਾ ਦੌਰ ਦੀਆਂ ਕੁਛ ਗੱਲਾਂ ਵਿਚਾਰਾਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਇਸ ਤੋਂ ਪਹਿਲੇ ਚਲੀ ਆ ਰਹੀ ਪਰੰਪਰਾ ਅਨੁਸਾਰ ਦਾਸ ਜੀ ਦੋਏ ਕਰ ਜੋੜ ਸਨਿਮਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਜੋ ਅੱਜ ਪਾਵਨ ਪਵਿੱਤਰ ਵਾਸ ਆਇਆ ਉਹਦੇ ਅਰਥ ਅਤੇ ਭਾਵ ਅਰਥ ਰੱਖਣ ਤੋਂ ਬਾਅਦ ਜੋ ਅੱਜ ਦੀ ਇਹ ਇਕੱਤਰਤਾ ਹੈ ਅਤੇ ਅੱਜ ਦੀ ਇਕੱਤਰਤਾ ਦਾ ਜੋ ਉਦੇਸ਼ ਹੈ ਅਤੇ ਸਿੰਘ ਸਾਹਿਬਾਨ ਦਾ ਜੋ ਹੁਕਮ ਹੈ ਅਤੇ ਉਹਨਾਂ ਦੇ ਜੋ ਮਤੇ ਨੇ ਉਹਨਾਂ ਦਾ ਜੋ ਪੰਥ ਲਈ ਫਰਜ਼ ਅਤੇ ਹੁਕਮ ਲਾਗੂ ਕਰਨਾ ਹੈ ਅਤੇ ਸਭ ਕੁਝ ਨੂੰ ਅਸੀਂ ਅੱਜ ਸ਼ਾਂਤਮਈ ਢੰਗ ਨਾਲ ਸੁਣਨਾ ਹੈ ਧਾਰਨ ਕਰਨਾ ਅਤੇ ਉਸ 'ਤੇ ਅਮਲ ਕਰਨਾ। ਗੁਰੂ ਘਰ ਦੀ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਮੈਂ ਪਹਿਲੇ ਕੋਈ 5-10 ਮਿੰਟਾਂ 'ਚ ਸਾਹਿਬਾਂ ਦੇ ਵਾਸ ਦੇ ਅੱਖਰੀ ਅਰਥ ਅਤੇ ਭਾਵ ਅਰਥ ਕਰਦੇ ਹਾਂ ਤਾਂ ਕਿ ਮੈਂ ਸੁਤੰਤਰ ਰੂਪ ਦੇ ਕੁਛ ਵਿਚਾਰਾਂ ਅੱਜ ਦੇ ਸਮੇਂ ਦੇ ਤੁਹਾਡੇ ਸਾਹਮਣੇ ਭੇਟ ਕਰ ਸਕਾਂ ਅਰਜ਼ ਕਰ ਸਕਾਂ। ਇਸ ਵਾਸਤੇ ਆਪ ਪਰੰਪਰਾ ਦੇ ਮੁਤਾਬਕ ਵਾਕ ਪ੍ਰਥਮ ਸਰਵਨ ਕਰੋ ਇਸ ਇੱਕ ਪੰਕਤੀ ਦੇ ਅਰਥ ਫਿਰ ਅਗਲੀਆਂ ਗੱਲਾਂ ਅਗਾਂਹ ਕਰਾਂਗੇ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਇਹ ਪਾਵਨ ਪਵਿੱਤਰ ਵਾਕ ਹੈ। ਹਾਂਜੀ, ਉਰਦੂ ਨਜ਼ਮ ਦੇ ਜੈਸੇ ਚਿੱਟਾ ਹੈ, ਰੁਬਾਈ ਹੈ, ਦੋਹਾ ਹੈ, ਗਜ਼ਲ ਹੈ, ਨਜ਼ਮ ਹੈ, ਇਸ ਤਰ੍ਹਾਂ ਸੰਸਕ੍ਰਿਤ ਸਾਹਿਤ ਦੇ ਅਤੇ ਪੰਜਾਬੀ ਸਾਹਿਤ ਦੇ ਕਵਿਤਾ ਦੀ ਦੁਨੀਆ ਦੇ ਦੋ ਪਦੇ ਨੇ ਅਤੇ ਪਦੇ ਹੈਗੇ ਨੇ, 100 ਪਦੇ ਨੇ, 5 ਪਦੇ ਨੇ, 8 ਪਦੀਆਂ ਇਤਿਹਾਸਕ ਨੇ ਔਰ ਇਸ ਤੋਂ ਇਲਾਵਾ ਛੰਦ ਨੇ, ਮੰਗਲ ਨੇ। ਸੋ ਬੇਸ਼ੁਮਾਰ ਇਹ ਕਵਿਤਾਵਾਂ ਦੇ ਆਪਣੇ ਆਪਣੇ ਨਮੂਨੇ ਨੇ। ਇਹ ਦੋ ਪਦਾ ਹੈ ਜਿਹਦੇ 'ਚ ਮੇਰੇ ਪਾਤਸ਼ਾਹ ਇਹ ਫਰਮਾਨ ਕਰਦੇ ਨੇ। ਹਾਂਜੀ, ਗੁਰੂ ਘਰ ਦੀ ਇਹ ਪਰੰਪਰਾ ਹੈ ਜਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਸ ਚੱਲ ਰਹੇ ਨੇ ਕਿ ਕੋਈ ਨਵਾਂ ਖਿਆਲ ਕਿਸੇ ਥਾਂ 'ਤੇ ਸਤਿਗੁਰ ਨੇ ਦੇਣਾ ਹੁੰਦਾ, ਨਵੀਂ ਗੱਲ ਕੋਈ ਆਰੰਭ ਕਰਨੀ ਆਉਂਦੀ ਹੈ ਤਾਂ ਉਹਦੇ ਪਹਿਲੇ ਮੰਗਲਾ ਚਰਨ ਹੁੰਦਾ। ਮੰਗਲਾ ਚਰਨ ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਸਾਹਿਤਕਾਰ ਆਲਮ ਲੋਕ ਗ੍ਰੰਥਕਾਰ ਕਰਦੇ ਰਹੇ ਗਣੇਸ਼ ਦਾ ਅਤੇ ਸੁਰੱਖਿਆ ਦਾ। ਸਨਾਤਨ ਮਤ ਦੀ ਇਹ ਧਾਰਨਾ ਹੈ ਕਿ ਸਿੱਧੀ ਦਾਤਾ ਗਣੇਸ਼ ਹੈ ਅਤੇ ਬੁੱਧੀ ਦਾਤਾ ਸੁਰੱਖਿਆ ਹੈ। ਕਵੀ ਲੋਕ, ਸਾਹਿਤਕਾਰ ਲੋਕ ਅਤੇ ਸੰਗੀਤ ਦੇ ਸਮਰਾਟ ਪੂਜਾ ਕਰਦੇ ਨੇ ਸੁਰੱਖਿਆ ਦੀ, ਅਤੇ ਜਿਨ੍ਹਾਂ ਨੂੰ ਸਿੱਧੀ ਚਾਹੀਦੀ ਹੈ, ਧਨ ਸੰਪਦਾ ਚਾਹੀਦਾ, ਕੋਈ ਕਾਰਜ ਸਿੱਧ ਕਰਨਾ, ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ। ਇਹ ਪਰੰਪਰਾ ਚਲੀ ਆ ਰਹੀ ਸੀ ਗਣੇਸ਼ ਦੀ ਪੂਜਾ ਅਤੇ ਸੁਰੱਖਿਆ ਦੀ ਪੂਜਾ। ਜੇ ਕੋਈ ਸਾਹਿਤਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਸੁਰੱਖਿਆ ਦੀ, कि जो कोई आर्थिक सम्मेलन है तो पहले पूजा गणेश की। इस तरह है यह सिलसिला साढ़े दौर जो है सनातन मत बड़े पुराने समय तो चले आ रहा है। गुरु नानक देव जी महाराज ने इस संबंध में अपने ये विचार दिते, अगर सिद्धिदाता गणेश है और बुद्धिदाता सुरस्वती है तो फिर परमात्मा की तो कोई लोड़ ही नहीं। बंदे नू दो चीजा चाहिए ने, सिद्ध और बुद्ध। बुद्धि सारा ज्ञान आ जाता है, सिद्धि सारी संपदा आ जाती है। तो सारी संपदा बंदे नू मिल जाए, सारा ज्ञान बंदे नू मिल जाए तो होर किसी चीज की फिर लोड़ रही नहीं, मनुख के अंदर कोई भुख रही नहीं। पर परमात्मा तो शुद्ध परमात्मा नू एक पासे रख के सनातन मत ने इस दुख की पूर्ति गणेश से सृष्टि नाल जोड़ी। वो सृष्टि जो है वो बुद्ध दाता है और गणेश जो है ये सिद्धि दाता है। साहिब श्री गुरु नानक देव जी महाराज ने जो मंगलाचरण आरंभ किया है उसका पहला अक्षर है इस इस ओंकार। गुरु ग्रंथ साहिब जी महाराज का पहला अक्षर एक, और गुरु ग्रंथ साहिब जी महाराज का जो मंगलाचरण है गुरमध्य जो मंगलाचरण है उसका पहला अक्षर है एक। जपजी साहब का जो मंगलाचरण है उसका अक्षर पहला है एक। एक गिनती देते उन हिंसा है पर गुरु नानक की रचना तो हिंसे के रूप च नहीं निकलिया, एक खसम की बाणी ब्रह्म वाक के रूप च निकलिया एक। गुरु गोबिंद सिंह जी महाराज कहते ने एक है अनेक है अनेक है फिर एक है। फिर साहब ऐसा भी कहते ने एक मूर्त अनेक दर्शन किंगन रूप अनेक खेल खेल अखेल खेलन अंत को फिर एक। सारी अनेकता का जो आधार है वो एक है। इसे एक तो ये सारी अनेकता का जन्म है, एक मूल है, एक जो है आधार है। लेकिन एक ने ही अनेका रूप धारण किए हुए ने। जो अनेकता है इनू संसार कहने में जो एक है वो करतार है। जिथे तक आत्मा का गल है विचार चलेगी आत्मा की उस एक है साढ़े शरीर दे। पर जिथे तक शरीरक संबंध की गल आएगी तो रूप बड़े ने। हुण एक बंदे दे सिर्फ कोई एक ही रूप दे उत्ते उसकी होंद नहीं खड़ी, अनेका रूप ने। एक बंदा जे किसी का प्यो है तो फिर किसी का पुत्र भी है, जे किसी का पुत्र है किसी का पति भी है, किसी का भरा भी है, किसी का पड़ोसी भी है, किसी का दोस्त भी है। बंदा एक है तो रूप उसके इतने। मनोविज्ञानी कहते ने जब बंदा पुत्रा के सामने पिता के रूप में जाता है तो चेहरे के हाव भाव से मानसिक मंडल कुछ और होता है। उही मनुख जब प्यो के सामने पुत्र के रूप में जाता है तो चेहरे के हाव भाव से मन के भाव कुछ और ही आते। उही मनुख जब पत्नी के सामने पति के रूप में जाता है तो चेहरे का रूप मानसिक मंडल मनुख का कुछ होर हो जाता है। उही मनुख जब मित्र के सामने मित्र के रूप च खड़ा होता है, पड़ोसी के सामने पड़ोसी के रूप च खड़ा होता है तो चेहरे के हाव भाव से मानसिक संस्कार कुछ होर आते हैं। उही बंदा जब गुरु के सामने सिख के रूप च खड़ा होता है तो चेहरे के हाव भाव से मन दिया तरंगा कुछ होर आदियां ने। हुण बंदा इस है तो रूप इस दे इतने ने। एक किसी का सिख भी है, किसी का पुत्र भी है, किसी का भरा भी है, किसी का पिता भी है, किसी का पति भी है, किसी का पड़ोसी भी है, किसी का दोस्त भी है। जितने रूप पुरुष दे ने उतने ही ये रूप नारी दे ने। जे नारी किसी की मां है तो किसी की भैन है, किसी की धी है, किसी की पत्नी है, किसी की सहेली है, किसी की सिखणी है। मनुख पूरन ओही है जिदे ये सारे रूप बेदाग हो। सारे रूप मैं हैरान हाँ जिन्हां दे हथ सता आउंदी है, कई दफा देखी दा समुचा देश ते ओदी सारी ताकत किसी दे हथ समेट दई दी है ते कम से कम ओदे सारे रूप ते वेखने चाहिए ने। किधरे ऐसा तो नहीं ओदे सारे रूप दागी ने। जो मेरे पढ़न दे चाया चंगी पुत्री नहीं साबत हो सकी, पिता पिटदा ही रहा, आले दुआले के बुजुर्ग मुखालफत करते रहे, पिता का दिल तोड़ के ਔਰ ਚੰਗੇ ਚੰਗੇ ਬਜ਼ੁਰਗਾਂ ਦੇ ਵਿਚਾਰਾਂ ਤੇ ਲੱਤ ਮਾਰ ਕੇ ਉਹਨੇ ਕਦਮ ਚੁੱਕਿਆ, ਚੰਗੀ ਪੁੱਤਰੀ ਨਹੀਂ ਸਾਬਤ ਹੋਈ। ਅਗਾਂਹ ਚਲੀਏ ਫਿਰ ਚੰਗੀ ਪਤਨੀ ਵੀ ਨਹੀਂ ਸਾਬਤ ਹੋਈ। ਪਤੀ ਹਸਪਤਾਲ ਵਿੱਚ ਬਿਮਾਰ ਪਿਆ ਰਿਹਾ, ਤਲਾਕ ਹੋਈ, ਪੁੱਛਣ ਤੱਕ ਨਹੀਂ ਗਈ, ਚੰਗੀ ਪਤਨੀ ਨਹੀਂ ਸਾਬਤ ਹੋਈ। ਅਗਾਂਹ ਚਲੀਏ ਜੋ ਕੁਛ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਉਂਦਾ ਰਿਹਾ, ਉੱਥੋਂ ਇੱਕ ਗੱਲ ਸਪਸ਼ਟ ਹੋ ਗਈ, ਚੰਗੀ ਮਾਂ ਵੀ ਨਹੀਂ ਸਾਬਤ ਹੋਈ। ਫਿਰ ਹੋਰ ਮੈਂ ਅੱਗੇ ਚਲਾ ਤੇ ਜੋ ਮੈਂ ਦੇਖਿਆ ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ। ਰਾਤ ਨੂੰ 12 ਵਜੇ ਨੂੰਹ ਨੂੰ ਘਰੋਂ ਕੱਢ ਛੱਡਿਆ ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ। ਪੋਤਰਾ ਰੋਂਦਾ ਹੀ ਰਹਿ ਗਿਆ, ਪਿੱਟਦਾ ਹੀ ਰਹਿ ਗਿਆ। ਜੋ ਚੰਗੀ ਧੀ ਨਹੀਂ ਸਾਬਤ ਹੋਈ, ਜੋ ਚੰਗੀ ਪਤਨੀ ਨਹੀਂ ਸਾਬਤ ਹੋਈ, ਜੋ ਚੰਗੀ ਮਾਂ ਨਹੀਂ ਸਾਬਤ ਹੋਈ, ਜੋ ਚੰਗੀ ਸੱਸ ਨਹੀਂ ਸਾਬਤ ਹੋਈ, ਜੋ ਚੰਗੀ ਦਾਦੀ ਨਹੀਂ ਸਾਬਤ ਹੋਈ, ਖਿਮਾ ਕਰਨੀ ਉਹ ਚੰਗੀ ਰਾਜਪਾਠ ਦੀ ਕਰਿੰਦਾ ਕਿਸ ਤਰ੍ਹਾਂ ਸਾਬਤ ਹੋਵੇਗੀ। ਮਨੁੱਖ ਦੇ ਇਹਨਾਂ ਸਾਰੇ ਰੂਪਾਂ ਤੋਂ ਹੀ ਅੰਦਾਜ਼ਾ ਲਾਈਦਾ ਕਿ ਵਾਕਈ ਇਹ ਮਨੁੱਖ ਕੀ ਹੈ। ਕਮਾਲ ਦੀ ਗੱਲ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਜਿਸ ਦੀ ਜ਼ਿੰਦਗੀ ਦਾਗੀ ਹੋਵੇ ਤੇ ਸਮੁੱਚਾ ਦੇਸ਼ ਉਹਦੇ ਹੱਥਾਂ 'ਚ ਦੇ ਦਿੱਤਾ ਜਾਏ ਤਾਂ ਦੇਸ਼ ਬਰਬਾਦ ਨਹੀਂ ਹੋਏਗਾ ਤੇ ਹੋਰ ਕੀ ਹੈ, ਦੇਸ਼ ਤਬਾਹ ਨਹੀਂ ਹੋਏਗਾ ਤੇ ਹੋਰ ਕੀ ਹੈ। ਮੈਂ ਅਰਜ਼ ਕਰ ਰਿਹਾ ਸੀ ਜੈਸੇ ਅਕਾਲ ਪੁਰਖ ਇੱਕ ਹੈ ਤੇ ਇੱਕ ਹੁੰਦਿਆਂ ਹੋਇਆ ਉਹਦੇ ਰੂਪ ਅਨੇਕਾਂ ਨੇ, ਉਸਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਤੇ ਮਨੁੱਖ ਦੇ ਵੀ ਰੂਪ ਅਨੇਕਾਂ ਨੇ। ਜੇ ਪੁਰਸ਼ ਕਿਸੇ ਦਾ ਪਿਓ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਪੜੋਸੀ ਹੈ, ਕਿਸੇ ਦਾ ਮਿੱਤਰ ਹੈ, ਇਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ। ਤੇ ਚਾਣਕ ਨੇ, ਭਰਤਰੀ ਨੇ ਔਰ ਬਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ, ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਬਿਦਰ ਨੀਤੀ ਦਰਪਣ ਤੇ ਤੀਸਰਾ ਰਾਜਯੋਗੀ ਭਰਤਰੀ ਦਾ ਜਿਹਦਾ ਨਾਂ ਹੈ ਨੀਤੀ ਸਤਕ। ਇਹ ਤਿੰਨੇ ਗ੍ਰੰਥ ਰਾਜਨੀਤੀ ਦੱਸੇ ਨੇ ਤੇ ਤਿੰਨੇ ਮਹਾਂਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ। ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ, ਸਮਾਜਿਕ ਜ਼ਿੰਦਗੀ ਉਸਦੀ ਸਾਰੀ ਦਾਹੀ ਹੈ, ਤਾਂ ਸਿਆਸੀ ਜ਼ਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ, ਉਸਦੀ ਪਾਵਨ ਨਹੀਂ ਹੋ ਸਕਦੀ, ਬੇਦਾਗ ਨਹੀਂ ਹੋ ਸਕਦੀ। ਤੇ ਇੰਝ ਲੱਗਦਾ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ, ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਂਚ ਵੀ ਨਹੀਂ ਆਉਂਦੀ। ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤਾਂ ਬੜਾ ਜ਼ੋਰ ਦਿੱਤਾ, ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ, ਲਕਸ਼ਮੀ ਦਾਸ ਨੂੰ ਇੱਕ ਪਾਸੇ ਕੀਤਾ, ਚੁਣਿਆ ਤੇ ਲੈਣਾ ਚੁਣੇ। ਔਰ ਫਿਰ ਕਮਾਲ ਕੀ ਸੀ, ਗੁਰੂ ਰਾਮਦਾਸ ਜੀ ਨੇ ਪਰੰਪਰਾ ਤੇ ਇਹ ਹੈ ਕਿ ਵੱਡਾ ਹੀ ਪੁੱਤਰ ਚੁਣਿਆ ਜਾਂਦਾ, ਠੁਕਰਾ ਕੇ ਇੱਕ ਪਾਸੇ ਕੀਤਾ, ਸਭ ਤੋਂ ਛੋਟੇ ਨੂੰ ਚੁਣਿਆ। ਇਹ ਥੋੜੀ ਗੱਲ ਨਹੀਂ, ਚੋਣ ਦੇ ਉੱਤੇ ਗੁਰੂਆਂ ਨੇ ਬਹੁਤ ਵੱਡਾ ਜ਼ੋਰ ਦਿੱਤਾ, ਚੋਣ ਗਲਤ ਨਾ ਹੋਵੇ। ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੁਣੋ ਨੁਮਾਇੰਦਾ ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ, ਦੇਸ਼ ਦੀ ਸੰਪਤੀ, ਦੇਸ਼ ਦੀ ਅਸਮਤ ਔਰ ਦੇਸ਼ ਦੀ ਸਤਾ ਹੱਥਾਂ 'ਚ ਦੇਣੀ ਹੈ। ਪਰ ਦੇਖੋ ਤੇ ਸਹੀ, ਹੱਥ ਬੇਦਾਗ ਨੇ ਕਿ ਨਹੀਂ, ਹੱਥ ਪਵਿੱਤਰ ਨੇ ਕਿ ਨਹੀਂ, ਇਹ ਬਿਲਕੁਲ ਨਹੀਂ ਸੋਚਿਆ ਗਿਆ। ਉਹਦਾ ਇੱਕ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈ ਹੈ। ਪਤਾ ਇਹ ਦੇਸ਼ ਕਿਤਨੇ ਸਾਲ ਗੁਲਾਮ ਰਿਹਾ? ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ, ਅਫਗਾਨੀਆਂ ਦਾ ਗੁਲਾਮ ਰਿਹਾ, ਇਰਾਨੀਆਂ ਦਾ ਗੁਲਾਮ ਰਿਹਾ, ਅਰਬੀਅਨ ਲੋਕਾਂ ਦਾ ਇਹ ਗੁਲਾਮ ਰਿਹਾ, ਇੱਥੇ ਮੰਗੋਲ ਆਏ, ਇੱਥੇ ਡੱਚ ਆਏ, ਇੱਥੇ ਪੁਰਤਗੇਜ਼ ਆਏ, ਇੱਥੇ ਫ੍ਰੈਂਚ ਆਏ, ਇੱਥੇ ਅੰਗਰੇਜ਼ ਆਏ, ਇਹ ਸਾਰਿਆਂ ਦਾ ਗੁਲਾਮ। ਫਰਾਈਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ, ਉਹ ਦੇਸ਼ ਇੱਕ ਸਾਲ ਪਛੜ ਜਾਂਦਾ। ਤੇ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ, 100 ਸਾਲ ਫਿਰ ਉਹਨੂੰ ਸਿਰ ਚੁੱਕਣ ਨੂੰ ਨਹੀਂ ਮਿਲਦੇ। ਤੇ ਜਿਹੜਾ ਦੇਸ਼ 2000 ਸਾਲ ਤਾਂ ਗੁਲਾਮ ਰਿਹਾ ਹੋਇਆ ਹੋਇਆ, ਤੁਸੀਂ ਖੁਦ ਅੰਦਾਜ਼ਾ ਲਗਾਓ, ਇੱਥੇ ਲਾਸ਼ਾਂ ਹੀ ਸਨ ਜਾਪਦਾ, ਅਗਲੇ ਜਿਹੜੇ ਆਉਂਦੇ ਰਹੇ ਕਬਰਾਂ ਤੇ ਰਾਜ ਕਰਦੇ ਰਹੇ, ਮੁਰਦਾ ਸਨ ਸਰ। ਜੀਵਦੇ ਜਾਗਦੇ ਮਨੁੱਖ ਦੇ ਉੱਤੇ ਇਤਨਾ ਲੰਬਾ ਰਾਜ ਪਾਠ ਨਹੀਂ ਕੀਤਾ ਜਾ ਸਕਦਾ, ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ, ਮਰ ਚੁੱਕਿਆ। ਤੇ ਪਤਾ ਮਰੇ ਹੋਏ ਦੀ ਪਹਿਚਾਣ ਕੀ ਆਉਂਦੀ ਹੈ? ਮਰੇ ਹੋਏ ਦੀ ਪਹਿਚਾਣ ਇਹ ਆਉਂਦੀ ਹੈ, ਵੈਦ ਲੋਕ ਪੁਰਾਣਾ ਢੰਗ ਤੇ ਸੀ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪਏਗਾ। ਹਾਂਜੀ, ਹੱਥ ਵੇਖਦੇ ਨੇ, ਪੈਰ ਵੇਖਦੇ ਨੇ ਤੇ ਠੰਡੇ, ਤੇ ਹੱਥ ਪੈਰ ਠੰਡਾ ਤੇ ਮੁਰਦਾ, ਇਹ ਸਬੂਤ ਮਰੇ ਹੋਏ ਬੰਦੇ ਦਾ। ਇਹ ਸਬੂਤ ਵੀ ਹੱਥ ਠੰਡੇ ਪੈਰ ਠੰਡੇ, ਤੇ ਇਹ ਕਲਾ ਅਜੇ ਵੀ ਵੈਦਿਕ ਦੁਨੀਆ ਦੇ ਜੋ ਹੈ ਚੱਲਦੀ ਹੈ। 3 ਮਹੀਨੇ ਪਹਿਲੇ ਕਿਤੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ, ਪਟਨਾ ਸਾਹਿਬ ਦੀ ਗੱਲ ਹੈ, ਮੈਂ ਗੁਰਪੁਰਬ ਤੇ ਗਿਆ ਤੇ ਚੇਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ ਤੇ 2-3 ਸੱਜਣ ਮੈਨੂੰ ਮਿਲੇ, ਇੰਝ ਹੱਥ ਮਿਲਾਇਆ, ਕਹਿਣ ਲੱਗੇ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ, ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖਣੇ ਨੇ ਤੇ ਪੈਰ ਬੜੇ ਠੰਡੇ ਸਨ, ਤੇ ਸਾਰੇ ਮੈਨੂੰ ਖਿੱਚ ਚਲੇ ਗਏ ਨੇ ਤੁਸੀਂ ਆਰਾਮ ਕਰੋ, ਹੱਥ ਪੈਰ ਠੰਡੇ ਹੋਣਾ, ਸਿਹਤ ਅੱਧੀ ਖਰਾਬ, ਜੇ ਬਿਲਕੁਲ ਠੰਡੇ ਹੋ ਜਾਣ ਤੇ ਮੁਰਦਾ। ਮੈਂ ਫਿਰ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ, ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ, ਅੱਗ ਨਹੀਂ ਚਾਹੀਦੀ। ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ, ਬੰਦਾ ਮੁਰਦਾ। ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ, ਤੋ ਖਿਮਾ ਧਰਨੀ, ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ। ਹੱਥ ਠੰਡੇ ਪੈਰ ਠੰਡੇ, ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ। ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ, ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ, ਇਹਦੀਆਂ ਤੱਲੀਆਂ ਮਲਣੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ। ਕਿਤਨੀ ਮਿਹਨਤ ਕਰੇ ਵੈਦ, ਪਤਾ ਕੀ ਕਰਦੇ ਨੇ? ਜਦ ਕੋਈ ਹੱਥ ਪੈਰ ਠੰਡੇ ਹੋ ਗਏ, ਕਹਿੰਦੇ ਨੇ ਤਲੀਆਂ ਮਲੋ, ਇਹਦੀ ਗਰਮਾਹਟ ਆ ਜਾਏ, ਖੂਨ ਦਾ ਦੌਰਾ ਚੱਲ ਪਏ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ, ਕੁਝ ਖੂਨ ਵਿੱਚ ਰਵਾਨੀ ਆਈ, ਕੁਝ ਥੋੜਾ ਜਿਹਾ ਸਾਹ ਚੱਲਣ ਲੱਗਿਆ, ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ ਹੋਵੇ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਸਿਮਾ ਕਰਨੀ, ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ, ਇਸ ਕੌਮ ਦਾ ਹਰ ਪਹਿਲੂ ਵਿੱਚ ਹੱਥ ਮਾਰਿਆ ਜਾ ਰਿਹਾ। ਇਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ, ਇਹਨਾਂ ਦੀ ਬੋਲੀ ਖੋਲੋ, ਸਭਿਅਤਾ ਖੋਲੋ, ਰੂਪ ਖੋਲੋ, ਸੰਸਕ੍ਰਿਤੀ ਖੋਲੋ, ਧਰਮ ਖੋਲੋ, ਹਰ ਪਾਸੇ ਦੱਸ ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ। ਇਸ ਵਾਸਤੇ ਸਾਡੀ ਮੰਗ ਹੈ ਕਿ ਸਤਾ ਜਿਹੜੀ ਹੈ ਇਹ ਉਹਨਾਂ ਹੱਥਾਂ ਚ ਹੋਵੇ ਜਿਹੜੇ ਹੱਥ ਖਾਲਿਸ ਨੇ, ਪਵਿੱਤਰ ਨੇ, ਸ਼ੁੱਧ ਨੇ, ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ। ਮੈਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ, ਉਹਦੇ ਚ ਇੱਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ ਤੇ ਕੀ ਦੇਖਦੇ ਨੇ, ਇੱਕ ਜੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਕਿਤਾਬ ਲਈ ਰੋ ਰਿਹਾ ਸੀ। ਘੋੜਾ ਰੋਕਿਆ, ਘੋੜੇ ਤੋਂ ਉਤਰੇ ਤੇ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ, ਰੋ ਕਿਉਂ ਰਹੇ? ਜ਼ਈਫ ਹੈ, ਬਜ਼ੁਰਗ ਹੈ, ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ। ਆਖਣ ਲੱਗਾ, ਹਾਂ ਰੋਂਦਾ ਨਾ ਤੇ ਹੋਰ ਕੀ, ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਫਿਰ ਨਹੀਂ ਮੈਂ ਉਸ ਬੁੱਢੇ ਦਾ ਫਿਰ ਨਹੀਂ ਪੁੱਛਿਆ ਕੀਤਾ। ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ? ਤੂੰ ਕਿਉਂ ਦੁਖੀ ਹੈ? ਤੂੰ ਕਿਉਂ ਰੋ ਰਿਹਾ? ਕਹਿਣ ਲੱਗਾ 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅੱਖਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ। 20 ਸਾਲ ਦੀ ਮੇਰੀ ਮਿਹਨਤ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ 'ਚ ਰੱਖਿਆ ਜਾਂਦਾ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜ੍ਹਦੀ ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ ਹੈ। ਪਰ ਬਦਕਿਸਮਤੀ ਦੇਸ਼ ਦਾ ਰਾਜਾ ਇੱਕ ਸਿੱਖ, ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ 'ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੇ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾਮਾਲ ਕਰਨਾ, ਤੂੰ ਮੇਰੇ ਰਾਜ ਦਰਬਾਰ 'ਚ ਆਵੇਂ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ, ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ, ਹੈ ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਤੋ ਇੱਥੋਂ ਗੱਲ ਸਪਸ਼ਟ ਹੋ ਗਈ, ਆਖੀ ਰਹੇ ਨਾ ਕੋਏ, ਮਹਾਰਾਜਾ ਰਣਜੀਤ ਸਿੰਘ ਨੇ ਇਸ ਧਨ ਨਾਲ ਰਾਜ ਪਾਠ ਚਲਾਇਆ, ਕੋਈ ਆਖੀ ਨਾ ਹੋਇਆ, ਬੇਜ਼ਾਰ ਨਾ ਹੋਇਆ, ਕੋਈ ਦੁਖੀ ਨਾ ਹੋਇਆ। ਤੇ ਖਿਮਾ ਕਰਨੀ, ਇਹਨਾਂ 35-37 ਸਾਲਾਂ ਵਿੱਚ ਰਾਜ ਪ੍ਰਬੰਧ ਇਸ ਢੰਗ ਨਾਲ ਜੋ ਹੈ ਚੱਲੇ ਹੈ, ਕਿਧਰੇ ਆਸਾਮੀ ਪੈ ਰਹਿੰਦੇ ਨੇ, ਕਿਧਰੇ ਆਂਧਰਾ ਪ੍ਰਦੇਸ਼ ਦੇ ਰਹਿੰਦੇ ਪਏ ਨੇ, ਕਿਧਰੇ ਕਸ਼ਮੀਰੀ ਪੈ ਰਹਿੰਦੇ ਨੇ, ਕਿਧਰੇ ਮੁਸਲਿਮ ਪੈ ਰਹਿੰਦੇ ਨੇ। ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ। ਤੋ ਖੈਰ, ਇਸ ਤਰ੍ਹਾਂ ਦੀ ਮੰਗ ਇਹ ਸਾਡੀ ਹੈ। ਤੋ ਮੈਂ ਉਸ ਤਰ੍ਹਾਂ ਜੈਸੇ ਪਰਮਾਤਮਾ ਹਿੱਸ ਹੈ, ਉਹਨੇ ਆਪਣੀ ਮਖਲੂਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਹੋਏ ਨੇ ਤੇ ਪਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ। ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾਗ ਹੋਵਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਥੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸਰ ਏਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ ਹੇ ਪ੍ਰਭੂ, ਤੂੰ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰੇ। ਤੇ ਮੰਗਲਾਚਰਨ ਹੈ ਸ਼ਬਦ ਉੱਤੇ ਇਸ ਓਅੰਕਾਰ, ਓਅੰਕਾਰ ਸ਼ਬਦ ਤਿੰਨ ਸ਼ਬਦਾਂ ਦਾ ਜੋੜ ਹੈ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਇੱਕ ਓਅੰਕਾਰ, ਇੱਕ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ਼ ਹੋ ਰਿਹਾ। ਉਹ ਜਿਹੜਾ ਇੱਕ ਓਅੰਕਾਰ ਹੈ ਉਹ ਸੱਤ ਹੈ, ਸਦੀ ਵੀ ਹੈ, ਕਾਇਮ ਦਾਇਮ ਹੈ ਹਮੇਸ਼ਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਉਹ ਜੋ ਇੱਕ ਹੈ ਉਹ ਸੋਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ਼ ਹੋ ਰਿਹਾ। ਉਹ ਓਅੰਕਾਰ ਹੈ, ਉਹ ਜਿਹੜਾ ਓਅੰਕਾਰ ਹੈ ਉਹ ਸੱਤ ਹੈ। ਔਰ ਉਹ ਜਿਹੜਾ ਸੱਤ ਹੈ ਉਹ ਗੁਰੂ ਹੈ, ਇਕਾਗਰਤਾ ਪ੍ਰਦਾਨ ਕਰਨੀ, ਉਹ ਗੁਰੂ ਹੈ, ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਔਰ ਉਹ ਜਿਹੜਾ ਗੁਰੂ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਬਖਸ਼ਿੰਦ ਹੈ, ਕਿਰਪਾਲੂ ਹੈ। ਤੋ ਇਹ ਹੈ ਮੰਗਲਾਚਰਨ। ਹੁਣ ਅੱਗੇ ਆਪ ਵਾਕ ਸ਼ਰਵਨ ਕਰੋ, ਇੱਕ ਦਫਾ ਪਿਆਰ ਨਾਲ ਲਾਥੋ ਸਤਨਾਮ। ਹਾਂਜੀ, ਅੱਜ ਦਾ ਜਿਹੜਾ ਪਾਵਨ ਪਵਿੱਤਰ ਵਾਸ ਅੰਮ੍ਰਿਤ ਵੇਲੇ ਆਇਆ ਹੈ, ਉਹ ਵੀ ਉਸ ਹਰਿਮੰਦਰ ਸਾਹਿਬ, ਉਸ ਅੰਮ੍ਰਿਤ ਸਰੋਵਰ ਦੇ ਸੰਬੰਧ ਵਿੱਚ ਆਇਆ ਹੈ, ਜਿਸ ਦੀ ਵਕਤ ਦੇ ਸਤਾਧਾਰੀਆਂ ਨੇ ਰੱਜ ਕੇ ਬੇਹੁਰਮਤੀ ਕੀਤੀ ਹੈ, ਜਿਸ ਨੇ ਰੱਜ ਕੇ ਬੇਅਦਬੀ ਕੀਤੀ। ਰਾਮਦਾਸ ਸਰੋਵਰ ਨਾ ਸੇ, ਇਤਨੀ ਗੱਲ ਤੇ ਸਪਸ਼ਟ ਹੈ ਕਿ ਅੰਮ੍ਰਿਤਸਰ ਨੂੰ ਗੁਰੂਆਂ ਨੇ ਵਸਾਇਆ, ਗੁਰੂਆਂ ਨੇ ਬਖਸ਼ਿਸ਼ ਦਿੱਤੀ, ਗੁਰੂਆਂ ਨੇ ਪਵਿੱਤਰਤਾ ਦਿੱਤੀ। ਔਰ ਇਹ ਸਾਰੀ ਦੁਨੀਆਂ ਨੂੰ ਸਹਿਜੇ ਸਹਿਜੇ ਪਤਾ ਚੱਲ ਰਿਹਾ ਕਿ ਸਿੱਖ ਜਗਤ ਦੇ ਕਿਤਨੀ ਕਸ਼ਿਸ਼ ਅੰਮ੍ਰਿਤਸਰ ਲਈ ਕਿਉਂ, ਸਿੱਖ ਜਗਤ ਦੇ ਅੰਦਰ ਤੜਪ ਇਤਨੀ ਅੰਮ੍ਰਿਤਸਰ ਦੇ ਲਈ ਕਿਉਂ ਹੈ, ਔਰ ਮਰ ਮਿਟਣ ਦੀ ਭਾਵਨਾ ਇਤਨੀ ਕਿਉਂ ਹੈ। ਮੈਂ ਤੇ ਇਤਨੀ ਅਰਜ਼ ਕਰ ਰਿਹਾ, ਜਿਹੜੇ ਸ਼ਹੀਦ ਹੋ ਗਏ ਉੱਥੇ ਕਾਬੂ ਚ ਹੈ, ਚਾਰੋਂ ਪਾਸੇ ਘਿਰ ਗਏ, ਪਰ ਖਿਮਾ ਕਰਨੀ ਤੇ ਖੁੱਲ ਦਿੱਲੀ ਨਾਲ ਆਜ਼ਾਦੀ ਦੇ ਨਾਲ ਸ਼ਹੀਦ ਹੋਣਾ ਆਏ ਨੇ। ਤੇ ਜਿਸ ਕੌਮ ਦੇ ਇਸ ਤਰ੍ਹਾਂ ਦੀ ਖੁੱਲੀ ਦਿਲ ਨਾਲ ਆਜ਼ਾਦ ਹੋਣ ਜੋ ਹੈ ਸ਼ਹੀਦ ਹੋਣ ਲਈ ਆਉਣ, ਖਿਮਾ ਕਰਨੀ ਉਸ ਕੌਮ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ। ਇਹ ਕੌਮ ਜੀਵਦੀ ਹੈ, ਜੀਵਦੇ ਮਨੁੱਖ ਦੀ ਇਹ ਪਹਿਚਾਣ ਹੈ, ਉਹਦੇ ਅੰਦਰ ਗਰਮੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਾਂ, ਮੁਰਦੇ ਦੀ ਸੀ ਪਹਿਚਾਣ ਠੰਡਾ ਹੋ ਗਿਆ, ਹੱਥ ਪੈਰ ਠੰਡੇ ਹੋ ਗਏ, ਤਲੀਆਂ ਮਲਦੇ ਨੇ, ਗਰਮਾਹਟ ਆਵੇ, ਗਰਮੀ ਆਵੇ, ਤੇ ਮੈਂ ਅਰਜ਼ ਕਰਾਂ ਤਲੀਆਂ ਮਲਣ ਦੀ ਲੋੜ ਹੀ ਨਹੀਂ, ਇੱਥੇ ਗਰਮੀ ਮੌਜੂਦ ਹੈ, ਇੱਥੇ ਜ਼ਿੰਦਗੀ ਮੌਜੂਦ ਹੈ। ਸਤਿਗੁਰੂ ਦਾ ਦਿੱਤਾ ਹੋਇਆ ਵਾਕ, ਸਤਿਗੁਰੂ ਦੇ ਦਿੱਤੇ ਹੋਏ ਬਚਨ, ਉਹਨਾਂ ਨੇ ਸੂਰਬੀਰਤਾ ਅੰਦਰ ਖਾਲਸੇ ਦੇ ਇਸ ਢੰਗ ਦੀ ਪੈਦਾ ਕੀਤੀ ਹੋਈ ਹੈ। ਇਹ ਜੀਵਦੀ ਜਾਗਦੀ ਕੌਮ ਹੈ, ਕਬਰਾਂ ਨੂੰ ਗੁਲਾਮ ਰੱਖ ਸਕਦੇ ਹੋ, ਮੁਰਦਿਆਂ ਨੂੰ ਗੁਲਾਮ ਰੱਖ ਸਕਦੇ ਹੋ, ਜੀਵਦੀ ਜਾਗਦੀ ਕੌਮ ਨੂੰ ਤੁਸੀਂ ਗੁਲਾਮ ਨਹੀਂ ਰੱਖ ਸਕਦੇ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਸਚਾਈ ਹੈ। ਪਾਵਨ ਪਵਿੱਤਰ ਵਾਕ ਆਇਆ ਰਾਮਦਾਸ ਸਰੋਵਰ ਨਾਤੇ, ਰਾਮ ਦੇ ਦਾਸਾਂ ਦੇ ਸਰੋਵਰ ਦੇ ਵਿੱਚ, ਭਾਵ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਣਾਇਆ ਹੋਇਆ ਇਹ ਸਰੋਵਰ ਤੇ ਰਾਮ ਦੇ ਦਾਸਾਂ ਦਾ ਇਹ ਸਰੋਵਰ, ਉਹਦੇ ਵਿੱਚ ਜਦ ਇਸ਼ਨਾਨ ਕੀਤਾ, ਉਹਦੇ ਜੋ ਹੈ ਨਹਾਏ, ਹਾਂਜੀ, ਅੱਜ ਤੱਕ ਜਿਤਨੇ ਪਾਪ ਕਮਾਏ ਸਨ, ਤੇ ਪਾਪ ਕਹਿੰਦੇ ਕਿਸਨੂੰ ਕਹੋਗੇ ਪਾਪ, ਪਾਪ ਤੇ ਪੁੰਨ ਦੀ ਬੜੀ ਚਰਚ ਹੈ, ਤੇ ਮੈਂ ਇਸ ਤਰ੍ਹਾਂ ਇਸਲਾਮ ਜਿਸ ਨੂੰ ਪਾਪ ਕਹਿੰਦਾ ਹੈ, ਹਿੰਦੂ ਧਰਮ ਉਸ ਨੂੰ ਪਾਪ ਨਹੀਂ ਕਹਿੰਦਾ, ਹਿੰਦੂ ਧਰਮ ਜਿਸ ਨੂੰ ਪਾਪ ਕਹਿੰਦਾ ਉਹਨੂੰ ਈਸਾਈ ਪਾਪ ਨਹੀਂ ਕਹਿੰਦੇ, ਈਸਾਈ ਜਿਹਨੂੰ ਪਾਪ ਕਹਿੰਦੇ ਨੇ ਉਹਨੂੰ ਯਹੂਦੀ ਪਾਪ ਨਹੀਂ ਕਹਿੰਦੇ। ਹਜ਼ਰਤ ਈਸਾ ਸ਼ਰਾਬ ਪੀ ਲੈਂਦੇ ਸਨ, ਗਊ ਦਾ ਮਾਸ ਮੁਹੰਮਦ ਸਾਹਿਬ ਖਾ ਲੈਂਦੇ ਸਨ, ਮਛਲੀ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜੋ ਹੈ ਖਾ ਲੈਂਦੇ ਸਨ, ਮੈਦਾਨੇ ਜੰਗ ਵਿੱਚ ਮਹਾਭਾਰਤ ਦੀ ਜੰਗ ਵਿੱਚ ਸ਼੍ਰੀ ਕ੍ਰਿਸ਼ਨ ਝੂਠ ਬੋਲ ਲੈਂਦੇ ਸਨ। ਔਰ ਉਹਨੇ ਕਿਹਾ ਯੁਧਿਸ਼ਠਿਰ ਕਹਿ ਰਹੇ ਅਸ਼ਵਥਾਮਾ ਹਥੋ ਮਰ ਗਏ, ਹੁਣ ਕਿਹਨੂੰ ਪਾਪ ਆਖੋਗੇ, ਕੀ ਪਾਪ ਹੈ, ਕਿਧਰੇ ਕੋਈ ਅਵਤਾਰੀ ਪੁਰਸ਼ ਝੂਠ ਵੀ ਬੋਲ ਲੈਂਦਾ, ਕਿਧਰੇ ਕੋਈ ਗਊ ਵੀ ਖਾ ਲੈਂਦਾ, ਕਿਧਰੇ ਕੋਈ ਮਛਲੀ ਵੀ ਖਾ ਲੈਂਦਾ, ਕਿਧਰੇ ਕੋਈ ਸ਼ਰਾਬ ਵੀ ਪੀ ਲੈਂਦਾ, ਤੇ ਕਹਿੰਦੇ ਧਰਮ ਤੇ ਉਹੀ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੋਵੇ, ਤੇ ਜਿਹੜਾ ਧਰਮ ਹੈ ਨਿਰਮਲ ਕਰਮ ਤੇ ਨਹੀਂ ਖੜਾ ਉਹ ਧਰਮ ਪਖੰਡ ਹੈ। ਸਤਿਗੁਰੂ ਨੇ ਆਪ ਕਹਿ ਦਿੱਤਾ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਦਾਸੀ ਲੂਟੇ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਤ ਸਿਮਰਤ ਜਿਤ ਛੂਟੇ। ਕਿਹੜਾ ਧਰਮ ਪਾਖੰਡ ਹੈ ਜੋ ਮਲੀਨ ਕਰਮਾਂ ਤੇ ਖੜਾ, ਕਰਮ ਧਰਮ ਜਿਨ੍ਹਾਂ ਕਰਮਾਂ ਦੇ ਉੱਤੇ ਧਰਮ ਖੜਾ, ਕਿਹੜੇ ਕਰਮਾਂ ਦੇ ਉੱਤੇ, ਥੋਕਟ ਕਰਮਾਂ ਤੇ, ਵਿਅਰਥ ਦੇ ਕਰਮਾਂ ਦੇ ਉੱਤੇ, ਤੇ ਸਾਹਿਬ ਕਹਿੰਦੇ ਨੇ ਉੱਥੇ ਪਾਖੰਡ ਹੈ। ਪਰ ਹੁਣ ਇੱਥੇ ਨਿਰਣਾ ਕਰੀਏ, ਨਿਰਮਲ ਕਰਮ ਕਿਹੜਾ, ਫਿਰ ਕਿਹੜਾ ਪਵਿੱਤਰ ਕਰਮ ਹੈ, ਕਿਸ ਨੂੰ ਨਿਰਮਲ ਕਰਮ ਮੰਨੀਏ, ਕਿਉਂਕਿ ਦੁਨੀਆਂ ਭਰ ਦੇ ਅਵਤਾਰੀ ਪੁਰਸ਼ ਰਿਸ਼ੀ ਮੁਨੀ ਸੰਤ ਜਨਾਂ ਦੇ ਨਿਰਮਲ ਕਰਮ ਤੇ ਮਲੀਨ ਕਰਮਾਂ ਦੀ ਵਿਆਖਿਆ ਕਰੀ, ਤੇ ਸਾਰਿਆਂ ਦੇ ਨਿਰਮਲ ਤੇ ਮਲੀਨ ਕਰਮ ਮਿਲਦੇ ਹੀ ਨੇ ਭਿੰਨ ਭਿੰਨ, ਕਿਹਨੂੰ ਪਾਪ ਆਖੋਗੇ, ਕਿਹਨੂੰ ਪੁੰਨ ਆਖੋਗੇ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੋ ਪੰਕਤੀਆਂ ਵਿੱਚ ਨਿਰਣਾ ਕਰ ਦਿੱਤਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਲੋਕੀ ਇੱਕ ਮੁਹਾਵਰਾ ਧਾਰਮਿਕ ਦੁਨੀਆਂ ਬੜਾ ਗਲਤ ਵਰਤਦੇ ਨੇ, ਬਈ ਸ਼ੁੱਧ ਹਿਰਦੇ ਨਾਲ ਬਾਣੀ ਪੜੋ, ਜੇ ਹਿਰਦਾ ਹੀ ਸ਼ੁੱਧ ਹੋ ਗਿਆ ਤਾਂ ਬਾਣੀ ਕੀ ਪੜਨੀ, ਬਾਣੀ ਇਸ ਵਾਸਤੇ ਪੜਨੀ ਹਿਰਦਾ ਸ਼ੁੱਧ ਹੋਵੇ, ਇੰਜ ਕਹਿਣਾ ਚਾਹੀਦਾ। ਲੋਕੀ ਕਹਿੰਦੇ ਸ਼ੁੱਧ ਹਿਰਦੇ ਨਾਲ ਗੁਰਦੁਆਰੇ ਜਾਓ, ਹੱਦ ਹੋ ਗਈ, ਕਮਾਲ ਦੀ ਗੱਲ, ਇਹ ਤੇ ਇੰਜ ਹੋਈ ਗਈ ਨੂੰ ਗੱਲ, ਬਈ ਇਸ਼ਨਾਨ ਕਰਕੇ ਬਾਥਰੂਮ ਦੇ ਵਿੱਚ ਜਾਓ, ਇਸ਼ਨਾਨ ਕਰਕੇ ਜੋ ਇਸ਼ਨਾਨ ਘਰ ਦੇ ਜਾਓ, ਪਰ ਇਸ਼ਨਾਨ ਘਰ ਦੇ ਜਾਣ ਦੀ ਕੀ ਲੋੜ ਹੈ ਜੇ ਇਸ਼ਨਾਨ ਪਹਿਲਾਂ ਹੀ ਕਰ ਲਿਆ। ਗੁਰਦੁਆਰੇ ਜਾਓ ਤਾਂ ਕਿ ਅੰਤਿਸ਼ਕਰਨ ਸ਼ੁੱਧ ਹੋਵੇ, ਗਲਤ ਇਹ ਹੈ। ਪਰ ਲੋਕੀ ਕਹਿੰਦੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ, ਗਲਤ ਕਹਿੰਦੇ ਨੇ, ਬਾਣੀ ਪੜੋ ਤਾਂ ਕਿ ਮਨ ਇਕਾਗਰ ਹੋਵੇ, ਜਪ ਕਰੋ ਤਾਂ ਕਿ ਮਨ ਇਕਾਗਰ ਹੋਵੇ, ਗਲਤ ਇਹ ਨਹੀਂ। ਪਰ ਕਹਿੰਦੇ ਨਹੀਂ ਜੀ, ਇਕਾਗਰ ਮਨ ਨਾਲ ਬਾਣੀ ਪੜੋ, ਮੁਹਾਵਰਾ ਗਲਤ ਹੈ, ਮਨ ਨੂੰ ਸ਼ੁੱਧ ਕਰੋ ਤੇ ਬਾਣੀ ਪੜੋ, ਤੇ ਮਨ ਨੂੰ ਕਿਹਦੇ ਨਾਲ ਸ਼ੁੱਧ ਕਰੀਏ, ਜੇਕਰ ਬਾਣੀ ਪੜਨ ਦੀ ਕੀ ਲੋੜ ਰਹਿ ਜਾਂਦੀ ਹੈ ਜੇ ਮਨ ਸ਼ੁੱਧ ਹੋ ਗਿਆ। ਸਾਬਣ ਤੇ ਪਾਣੀ ਦੀ ਤੇ ਇਸ ਵਾਸਤੇ ਲੋੜ ਹੈ ਨਾ, ਕੱਪੜੇ ਦੀ ਮਹਿਲ ਕੱਢ ਛੱਡੀਏ ਤੇ ਕੱਪੜਾ ਨਿਰਮਲ ਹੈ, ਸਾਫ਼ ਹੈ, ਸਵੱਛ ਹੈ, ਤੇ ਹੁਣ ਸਾਬਣ ਤੇ ਜੋ ਹੈ ਪਾਣੀ ਦੀ ਲੋੜ ਕੀ। ਤਾਂ ਮੈਂ ਇਸ ਤਰ੍ਹਾਂ ਕੁਛ ਮੁਹਾਵਰੇ ਧਾਰਮਿਕ ਦੁਨੀਆਂ ਦੇ ਵਿੱਚ ਗਲਤ ਵਰਤੇ ਜਾਂਦੇ ਨੇ, ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਹਿਰਦਾ ਸ਼ੁੱਧ ਹੋ ਸਕੇ, ਇਸ ਵਾਸਤੇ ਗੁਰਦੁਆਰੇ ਜਾਈਏ, ਬਾਣੀ ਇਸ ਵਾਸਤੇ ਪੜ੍ਹਨੀ ਹੈ ਹਿਰਦਾ ਸ਼ੁੱਧ ਹੋਵੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, ਨਿਰਮਲ ਕਰਮ ਕਿਹੜਾ ਹੈ, ਤੇ ਧਰਮ ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦੂਸ ਹੈ ਲੂਟ ਹੈ। ਤੇ ਸਤਿਗੁਰ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇ ਸ੍ਰੇਸ਼ਟ ਧਰਮ, ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਤੇ ਸ੍ਰੇਸ਼ਟ ਧਰਮ ਕਿਹੜਾ, ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ,
3: ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਹੁਕਮਨਾਮਾ ਪਰੰਪਰਾ ਅਨੁਸਾਰ ਇਸ ਦੀ ਵਿਆਖਿਆ ਦੇ ਨਾਲ ਨਾਲ ਅੱਜ ਦਾ ਇਹ ਦਿਨ ਜਿਸ ਨੂੰ ਦੀਵਾਲੀ ਕਹਿੰਦੇ ਨੇ ਇਹ ਕਰੀਬਨ ਸਮੁੱਚੇ ਭਾਰਤ ਵਿੱਚ ਸਾਰੀਆਂ ਹੀ ਕੌਮਾਂ ਸਾਰੀਆਂ ਹੀ ਸੰਪਰਦਾਵਾਂ ਦੀ ਤਰਫੋਂ ਮਨਾਇਆ ਜਾਂਦਾ ਹੈ ਔਰ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਵਿੱਚ ਕੇਵਲ ਇੱਕੋ ਇੱਕ ਸੰਪਰਦਾ ਹੈ ਜਿਸ ਦੇ ਦੀਵੇ ਅੱਜ ਦੇ ਦਿਨ ਬੁਝਾ ਕੇ ਰੱਖ ਦਿੱਤੇ ਗਏ ਨੇ ਔਰ ਇਹ ਕੌਮ ਅੱਜ ਦੀਵਾਲੀ ਨਹੀਂ ਮਨਾਏਗੀ। ਦੀਵਾਲੀ ਨਾ ਮਨਾਉਣ ਦਾ ਮਤਲਬ ਇਤਨਾ ਹੈ ਤੂਫਾਨੀ ਹਵਾਵਾਂ ਨੇ ਸਾਡਾ ਦੀਵਾ ਬੁਝਾਇਆ ਹੈ, ਸਾਡੇ ਘਰ ਅੰਧਕਾਰ ਕੀਤਾ ਹੈ ਔਰ ਸਾਡੇ ਚਸ਼ਮੋ ਚਿਰਾਗ ਕੁਛ ਦੀਵੇ ਜੇਲ੍ਹਾਂ ਵਿੱਚ ਕੁਛ ਦੀਵੇ ਬੁਝਾ ਦਿੱਤੇ ਗਏ, ਕੁਛ ਟਿਮਟਿਮਾ ਰਹੇ ਨੇ। ਇਸ ਤਰ੍ਹਾਂ ਦੀ ਦਸ਼ਾ ਵਿੱਚ ਵਾਕਈ ਇਹ ਫੈਸਲਾ ਠੀਕ ਹੈ ਕਿ ਕੌਮ ਕੀ ਦੀਵਾਲੀ ਮਨਾਏਗੀ, ਪਰ ਪ੍ਰਥਮ ਮੈਂ ਆਏ ਹੋਏ ਹੁਕਮਨਾਮੇ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਕੁਛ ਆਪ ਜੀ ਦੇ ਸਾਹਮਣੇ ਫਿਰ ਵਿਚਾਰਾਂ ਰੱਖਾਂ। ਐਸਾ ਨਾ ਹੋਵੇ ਕਿ ਹੁਕਮਨਾਮੇ ਦੇ ਵਿਚਾਰ ਫਿਰ ਰਹਿ ਜਾਏ। ਸੋ ਸਾਹਿਬਾਂ ਦਾ ਪਾਵਨ ਪਵਿੱਤਰ ਹੁਕਮਨਾਮਾ ਜੋ ਅੱਜ ਆਇਆ ਇਹਦੀ ਮੂਲ ਪੰਕਤੀ ਇੱਥੋਂ ਲਵਾਂਗੇ। ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੇ ਸਾਡੀ ਲੋਚਾ ਪੂਰਨ ਕਰ ਦਿੱਤੀ। ਸੰਤ ਦੀ ਲੋਚ ਕੀ ਹੋ ਸਕਦੀ ਹੈ, ਸੰਤ ਦੀ ਟਾਂਗ ਕੀ ਹੋ ਸਕਦੀ ਹੈ। ਭਗਤ ਦੀ ਕਾਮਨਾ, ਭਗਤ ਦੀ ਟਾਂਗ, ਲੋਚਾ, ਭਗਤ ਕਿਸ ਨੂੰ ਵੇਖਣਾ ਚਾਹੁੰਦਾ ਹੈ? ਲੋਚਨ ਤੋਂ ਲੋਚਾ ਸ਼ਬਦ ਬਣਿਆ ਹੈ, ਲੋਚਨ ਕਹਿੰਦੇ ਨੇ ਅੱਖਾਂ ਨੂੰ। ਜਿਹਨੂੰ ਵੇਖਣ ਦੀ ਅੰਦਰ ਪਿਆਸ ਹੋਵੇ ਉਹਨੂੰ ਕਹਿੰਦੇ ਲੋਚਾ, ਅੱਖਾਂ ਲੋਚਨ। ਤੇ ਜਿਹਨੂੰ ਵੇਖਣ ਦੀ ਬੜੀ ਤੜਪ ਤੇ ਪਿਆਸ ਹੋਵੇ ਲੋਚਾ। ਪਰ ਕਿਸੇ ਬੁਰੀ ਵਾਸ਼ਨਾ ਨਾਲ ਕਿਸੇ ਇੱਕ ਥਾਂ ਤੇ ਲੋਚਨ ਟਿਕ ਜਾਣ ਉਹਨੂੰ ਕਹਿੰਦੇ ਨੇ ਲੁੱਚਾ। ਲੋਚਾ ਤੇ ਲੁੱਚਾ ਦੋ ਸ਼ਬਦ ਬੜੇ ਨਿਕਟ ਵਰਤੇ ਨੇ, ਪਰ ਅਰਥਾਂ ਦੇ ਜ਼ਮੀਨ ਆਸਮਾਨ ਦਾ ਭੇਦ ਹੈ। ਘੂਰ ਘੂਰ ਕੇ ਵੇਖਣਾ, ਲੋਭ ਭਰੀ ਦ੍ਰਿਸ਼ਟੀ ਨਾਲ, ਕਾਮਨਾ ਭਰੀ ਦ੍ਰਿਸ਼ਟੀ ਨਾਲ ਘੂਰ ਘੂਰ ਕੇ ਵੇਖਣਾ ਤੇ ਘੂਰਦੀਆਂ ਜਾਂ ਨਜ਼ਰਾਂ ਟਿਕਾ ਦੇਣੀਆਂ, ਲੋਚਨ ਕਿਧਰੇ ਟਿਕਾ ਦੇਣੇ, ਲੁੱਚਾ ਗਾਲ ਬਣਦੀ ਬਈ ਤੇ ਲੁੱਚਾ ਹੈ, ਬਾਹਰ ਤੇ ਘੂਰ ਘੂਰ ਕੇ ਵੇਖਦਾ। ਅੱਖਰੀ ਅਰਥ ਇਹ ਬਣਦੇ ਨੇ ਲੋਚਨ ਅੱਖਾਂ। ਤੇ ਇਸੇ ਲੋਚਨ ਤੋਂ ਦੋ ਸ਼ਬਦ ਬਣੇ ਲੋਚਾ ਔਰ ਲੁੱਚਾ। ਲੋਚਾ ਜਿਹਨੂੰ ਵੇਖਣ ਦੀ ਪਿਆਸ ਹੈ, ਜਿਹਨੂੰ ਵੇਖਣ ਦੀ ਤਾਂਗ ਹੈ, ਜਿਹਨੂੰ ਵੇਖਣ ਦੀ ਤੜਪ ਹੈ ਲੋਚਾ। ਤੇ ਲੁੱਚਾ ਜਿੱਥੇ ਘੂਰ ਘੂਰ ਕੇ ਨਜ਼ਰਾਂ ਟਿਕਾ ਦਿੱਤੀਆਂ ਗਈਆਂ, ਵੇਖਣ ਦੀ ਪਿਆਸ ਹੈ ਉਹ ਦ੍ਰਿਸ਼ਟੀ ਕੁਝ ਹੋਰ, ਘੂਰ ਕੇ ਤੱਕਣ ਦੀ ਦ੍ਰਿਸ਼ਟੀ ਕੁਝ ਹੋਰ। ਇੱਕ ਸ਼ਬਦ ਧਾਰਮਿਕ ਦੁਨੀਆਂ ਵਿੱਚ ਉਪਮਾ ਵਾਲਾ ਹੋ ਗਿਆ, ਇੱਕ ਸ਼ਬਦ ਤੇ ਗਾਲ ਹੀ ਬਣ ਕੇ ਰਹਿ ਗਿਆ ਲੁੱਚਾ। ਮਹਾਰਾਜ ਕਹਿੰਦੇ ਨੇ ਪ੍ਰਭੂ ਨੇ ਸਾਡੀ ਲੋਚਾ ਪੂਰੀ ਕਰ ਦਿੱਤੀ। ਕਿਹੜੀ ਲੋਚਾ ਸੀ? ਪ੍ਰਭੂ ਨੂੰ ਵੇਖਣ ਦੀ, ਉਹਨੂੰ ਵੇਖਣ ਦੀ ਜਿਹੜੀ ਲੋਚਾ ਸੀ, ਉਹਨੂੰ ਵੇਖਣ ਦੀ ਜਿਹੜੀ ਪਿਆਸ ਸੀ, ਲੋਚਾ ਵੇਖਣ ਦੀ ਪਿਆਸ, ਵੇਖਣ ਦੀ ਤਾਂ ਉਹ ਪੂਰੀ ਕਰ ਦਿੱਤੀ। ਪਰ ਕਿਸ ਦੁਆਰਾ ਪੂਰੀ ਹੋਈ, ਕਿਵੇਂ ਪੂਰੀ ਹੋਈ? ਮਹਾਰਾਜ ਕਹਿੰਦੇ ਨੇ ਗੁਰਪੂਰੇ ਕਿਰਪਾ ਧਾਰੀ, ਪੂਰੇ ਗੁਰਦੇਵ ਨੇ ਬਖਸ਼ਿਸ਼ ਕਰ ਦਿੱਤੀ। ਉਹਨੇ ਸੂਝ ਤੇ ਸਮਝ ਦੇ ਦਿੱਤੀ ਵੀ ਤੇਰੀ ਲੋਚਾ ਕਿਵੇਂ ਪੂਰੀ ਹੋ ਸਕਦੀ ਹੈ। तो गुरु सिर्फ जप की प्रेरणा करता है, जप की विधि दसदा है। गुरु माहौल ऐसा बनाता है कि मनुख की लोचा पूरी हो जाए। इस वास्ते कहते ने बंदे का फर्ज है गुरु तक पहुंचना, फिर गुरु का फर्ज है बंदे नू रब तक पहुंचाना। गुरु तक पहुंचना बड़ा औखा है, अगर कोई पहुंचे तो गुरु उसनू लाजमी परमात्मा तक पहुंचा देंदा। तुसी आखोगे गुरु तक पहुंच गया, तन दी गल नहीं मन दी गल है। इसनू मैं कहना हुना हाजरी भरन वाले बहुत सारे ने, गुरु दी हजूरी विच बैठण वाला कोई कोई है। हजूरी च मन बैठना है, हाजरी तन ने भरनी है। इत्थे हजूरी दी प्रवानगी है, हाजरी दी कोई बहुत वड्डी गल नहीं है। तो गुरु सूझ देंदा है, समझ देंदा है, जपण दी प्रेरणा देंदा है, जपण दी विधि देंदा है, जिस द्वारा लोचा पूरी हो जाती है परमात्मा नूं वेखण दी। तो साहिब कहिंदे ने पूरे गुरदेव ने बख्शिश कीती ते पूरे गुरु दी बख्शिश की है, ज्ञान सूझ समझ। गुरुद्वारे आके की लेना है, गुरु कोलों की लेना है, गुरु द्वारे होए सोजी पाए सी, इतों ते सूझ की प्राप्ति होंगी है सोजी की। जिन्हों सूझ मिल गई गुरु की बख्शिश हो गई, जिन्हों ना मिली सूझ क्या गुरु का कसूर नहीं? गुरु का कसूर नहीं। सूरज रोशनी दे रहा है सारियां नूं दे रहा है, पर जिहड़ा अखां बंद करके बैठ गया उहदा रोशनी नाल संबंध टुट जांदा है। गुरु सारियां नूं सूझ देंदा है, पर जिहड़ा बेमुख होवे, गुरमुख है ही नहीं, गुरु की गल ही नहीं मनदा, गुरु की सिख्या कबूल ही नहीं, गुरु के पाए हुए पूर्णियां ते चलना ही नहीं, बेमुख मनमुख। ते मनमुख का मतलब है उन्हें मन की अख बंद कर ली है। तो गुरु के चानने तो वाई जो अखा खोल के सुनते ने, अखा खोल के बैठते ने, अखा खोल के आते ने, इसनू मेरे पातशाह ने कह दिता है प्रभु की उस्तत करो संत मीत सावधान एकागर चीत। जो सावधानी नाल बैठता है अखा खोल के बैठता है, जो सावधानी नाल बाणी पढ़दा है वह अखा खोल के पढ़दा है, जो सावधानी नाल कीर्तन सुनदा है वह अखा खोल के कीर्तन सुन रहा है। सुचेत होके सावधान होके जो ऐसा करदा ओहदे उत्ते गुरु की बख्शिश हो जाती है, उन्हें सूझ मिल जाती है, उन्हें समझ मिल जाती है, उन्हें सियाणप मिल जाती है। गुरु द्वारे होए सोझी पाए सी, फिर उस सोझी द्वारा उसनू परमात्मा की प्राप्ति हो जाती है, अकाल पुरख की प्राप्ति हो जाती है। तो साहिब कहिंदे ने पूरे गुरदेव ने बख्शिश की थी। परमात्मा नूं वेखण दी जिहड़ी साडी लोचा सी, जिहड़ी साडी तांग सी, तड़प सी, तो फिर परमात्मा ने आप पूरी कर दी। अगां आप सरवण करो। हां जी, नाम सिमरन अध्यात्मक जल नाल जद असी इशनान कीता ता मन अपने घर दे च आया। मेरे मन परदेसी वे प्यारे आहो घरे, अपने घर दे च मैले मन वास्ते कोई थां नहीं, इशनान करके आना पैगा। और इशनान नहीं कीता ते द्वार बंद, रस्ते बंद। ते इशनान करना की है, जिवें उपर बंदा पानी पांदा ते सहजे सहजे स्वच्छ होंदा ना, साबण लांदा, जिथों जिथों दी मैल उसनूं पुटदा धोंदा। वाहिगुरू वाहिगुरू जपी जाना, बाणी पढ़ी जाना, बस इशनान करना है, जपना इशनान करना है, बाणी जपनी इशनान करनी है। ते जैसे कोई इशनान कर लैंदा है उहनूं अपने घर दे टिकाणा मिल जांदा है, मैले वास्ते थां नहीं। इट्टां दे पत्थरां दे बनाए हुए मकान दे उत्ते बंदे मैले कुचैले भी रह सकदे ने, ऐसी कोई गल नहीं। पर अपना घर जो निजी घर अध्यात्मक घर परमात्मा दा घर है, उत्थे मैलियां लई थां नहीं है, बिल्कुल नहीं। इस वास्ते लाजमी है इशनान करके आना। कर इशनान ग्रह आए, इशनान कीता असी नाम सिमरन नाल, नाम दे जल नाल, ते मन अपने घर दे च आ गया। जपदिया ही अपने घर दे च आ जाएगा, जपदिया ही पावन हो जाएगा, जपदिया ही टिक जाएगा। मन दा टिक जाना अपने घर दे च आ जाना है। और सतगुरु की बाणी तभी तो साडे मन नू बार बार कहती है, मेरे मन परदेसी वे प्यारे आओ घरे। अपने घर दे चा जिथे तक तू भटकेगा सब परदेश है, मन परदेसी देखिए सब देश पर आया। इथे कुछ भी अपना नहीं, आ अपने घर विच आ अपने टिकाने विच। महाराज कहिंदे ने नाम सिमरन दे जल नाल इशनान करके जद मन अपने घर विच आया तां आनंद दी प्राप्ति हो गई, सुख दी प्राप्ति हो गई, मंगल दी प्राप्ति हो गई, खेड़ियां ते खुशियां दी प्राप्ति हो गई। हां जी हां जी, वो संत जनों इस तरह की आनंदमयी अवस्था, इस तरह की सुखमयी अवस्था, इस तरह का दुखों तो जिहड़ा छुटकारा हासिल करना है तो केवल इको एक साधना है। वो संत जनों राम नाम निस्तरिए, राम नाम का जाप करो, उसे नाल ही बंदा पार हो जाता है, तर के पार लंघ जाता है दुखों तो कलेशों तो विपतावान तो। ये संत जनों यही जो है अवसर है, यही एक तरीका है, और कोई ढंग नहीं। हां जी यही सुकृत दिन रात करना चाहिए, यही शुभ कर्म कर्म जिहड़ा है दिन रात करना चाहिए। केड़ा उठत बैठत हर हर दे आई है, उठदियां बैठदियां अन दिन सुकृत करिए, दिन रात यही सुकृत करो, यही शुभ कर्म करो। मैं फिर अर्ज करा, इनू किसी होर पासे ना लाना, भई शुभ कर्म करो ते फिर नाम जपो। नाम जपन तो वड्डा होर कोई शुभ कर्म है ही नहीं, और जो नाम जपदा है उस तो शुभ ही होंदा है, जो कुछ भी होंदा है शुभ होंदा है, अशुभ होंदा ही नहीं उस तो। तो जो कुछ भी करदा है ठीक करदा है। साहिब कहिंदे दिन रात तू इस कुकृत कर, शुभ कर्म कर, चंगा कर्म कर, केड़ा उठत बैठत हर हर दिहाइए। दिन रात उठदियां बैठदियां हरी हर दा जाप कर, ईश्वर दा जाप कर। मैं फिर अर्ज करदे हां किधरे हरी हर दा जाप, राम दा जाप, अल्लाह दा जाप, खुदा दा जाप। गोरख सोजन गोर उठा ली करते बार न लागे, इतने अनेका नाम ने ते साहिब कहने ने गुरु गोबिंद सिंह जी महाराज अनंत नाम गाए हो पर पुरख पाए हो। बलहारे जाओ जेते तेरे नाम है अनंत नाम ने। जे एक फुल दे कई नाम हो सकते ने, एक फल दे कई नाम हो सकते ने, तो मैं अर्ज करा कि सृष्टि का जिहड़ा करता है ना, मनुख ने अपनी बोली के मुताबिक ओदे भी कई नाम रखे ने। किसे एक नाम नु चुन के दावा करी जाना गुरु ग्रंथ साहिब जी महाराज इसे नाम के जप बारे कह रहे ने, क्षमा करनी है, बहुत वड्डा झूठ है। तो डिंब भी अपना इस ढंग नाल डिंब जो है चलांदे ने। तो सारे मंत्र ने गुरु दे, पर जो गुरु की पाई हुई लीक ते चलना चाहता है, अधिकारी बनना चाहता है, तो अधिकारी ले प्राचीन समय से सिलसिला के चरणामृत पिला के उन गुरु मंत्र की दीक्षा दे दी जाती सी। चरण धोए रहरास कर चरणामृत सिखा पिलाया। गुरु नानक देव जी महाराज को यह परंपरा चली, मसंदा ने फिर यह परंपरा चलाई, गुरु तेग बहादुर साहब जी तक यह परंपरा चलती रही, पर गुरु गोबिंद सिंह जी महाराज नूं बदलनी पई, सुधार करना पै। बाद विच उही लोग चरण धो धो के पिलाण लग पए सन जिन्हां दे चरणां च कख भी नहीं सी, कुछ भी नहीं सी। चरण ते ओ महान ने जिथे टिकन ते खाक धूड़ हो जाए, मत्थे ते लाण जोगा हो जाए। सुरमा कुंतो खाक औलिया ताबा बीनी इब्तिदाता इंतहा। जे आग तो लैके तू अंत तक वेखना चाहना है तो किसे परम पुरख की चरण धूल नू मस्तक से ला। नाम रसिया जिथे खड़ा होगा ओदे कदम

0: ਜੋ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਂਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪ ਖੁੱਲ ਜਾਂਦੇ ਨੇ, ਕਰੋੜਾਂ ਜਨਮਾਂ ਦੇ ਸੰਸਕਾਰ ਮਿਟ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਇੱਕ ਜਨਮ ਦਾ ਦੁੱਖ ਹੋਵੇ ਤੇ ਸ਼ਾਇਦ ਅਸੀਂ ਇੱਕ ਸਾਲ ਵਿੱਚ ਦੂਰ ਕਰ ਸਕੀਏ। ਕਈ ਜਨਮਾਂ ਦੇ ਅੰਦਰ ਸੰਸਕਾਰ ਨੇ, ਕਈ ਜਨਮਾਂ ਦੇ ਅੰਦਰ ਪਾਪ ਨੇ, ਇਕੱਠੇ ਨੇ, ਢੇਰ ਵੱਧਦਾ ਹੀ ਜਾ ਰਿਹਾ, ਵੱਧਦਾ ਜਾ ਰਿਹਾ। ਪਰ ਇਸ ਪੌੜੀ ਤੇ ਚੜ੍ਹ ਕੇ ਜੋ ਮੰਜ਼ਲੇ ਮਕਸੂਦ ਤੇ ਪਹੁੰਚ ਜਾਂਦਾ ਹੈ, ਸ਼ਾਇਦ ਕਿ ਉਹਦੇ ਕਰੋੜਾਂ ਜਨਮਾਂ ਦੇ ਪਾਪ ਬਣ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਜਿਸ ਸੰਸਾਰ ਵਿੱਚ ਜਿਸ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਕਲਾ ਵਰਤਾਈ ਹੋਈ ਹੈ, ਭਾਵ ਆਪਣੀ ਸਤਾ ਰੱਖੀ ਹੋਈ ਹੈ, ਔਰ ਆਪਣੀ ਸਤਾ ਦੇ ਆਸਰੇ ਕਿ ਸੂਰਜ, ਚੰਦ, ਤਾਰੇ, ਜ਼ਮੀਨ, ਆਸਮਾਨ, ਪਸ਼ੂ, ਪੰਛੀ, ਸਾਗਰ, ਹਵਾ ਸਭ ਟਿਕਾ ਕੇ ਰੱਖੀ ਹੋਈ ਹੈ, ਉਸਦੀ ਉਸਤਤ ਕਰੋ। ਜਿਸਨੇ ਆਪਣੀ ਕਲਾ ਵਰਤਾ ਰੱਖੀ ਹੈ, ਜਿਸਨੇ ਆਪਣੀ ਸਤਿਆ ਦੇ ਨਾਲ ਸਾਰੇ ਨਿਜ਼ਾਮ ਨੂੰ ਜੋ ਹੈ ਕਾਬੂਜ ਕੀਤਾ ਹੋਇਆ ਹੈ, ਉਸਦੀ ਉਪਮਾ ਕਰੋ, ਉਸਦੀ ਮਹਿਮਾ ਗਾਇਨ ਕਰੋ। ਤੇ ਤੁਸੀਂ ਆਖੋਗੇ ਮਹਿਮਾ ਗਾਇਨ ਕਰਨੀ, ਉਸਤਤ ਕਰਨੀ ਤੇ ਖੁਸ਼ਾਮਦ। ਦਿੱਲੀ ਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਬੰਦੇ ਨੂੰ ਵੀ ਖੁਸ਼ਾਮਦ ਦੀ ਲੋੜ ਹੈ, ਆਖਿਰ ਬੰਦਾ ਰੱਬ ਨੇ ਬਣਾਇਆ, ਜਦ ਰੱਬ ਖੁਸ਼ਾਮਦ ਹੀ ਹੈ ਤੇ ਬੰਦਾ ਵੀ ਖੁਸ਼ਾਮਦ ਹੀ। ਰੱਬ ਦੀ ਉਪਮਾ ਕਰੋ ਤੇ ਰੱਬ ਬਖਸ਼ਿਸ਼ ਕਰਦਾ, ਨਾ ਕਰੋ ਤੇ ਨਹੀਂ ਕਰਦਾ। ਮੈਂ ਸਫ਼ਰ ਭੁੱਲ ਗਿਆ, ਗੱਲ ਨੂੰ ਸਮਝਿਆ ਨੇ, ਤੇ ਮੈਨੂੰ ਕਹਿਣ ਲੱਗਾ ਧਾਰਮਿਕ ਦੁਨੀਆਂ ਚ ਇਹੀ ਆਖਿਆ ਜਾਂਦਾ ਨਾ, ਰੱਬ ਦੀ ਉਸਤਤ ਕਰੋ, ਰੱਬ ਦੀ ਉਪਮਾ ਕਰੋ। ਤੇ ਜੇ ਰੱਬ ਨੂੰ ਉਪਮਾ ਦੀ ਲੋੜ ਹੈ ਤੇ ਆਖਿਰ ਬੰਦੇ ਨੂੰ ਉਪਮਾ ਦੀ ਲੋੜ ਹੋਵੇ ਤੇ ਫਿਰ ਨਿੰਦਾ ਕਿਹੜੀ ਗੱਲ ਦੀ। ਬੰਦੇ ਨੂੰ ਵੀ ਉਸਤਤ ਦੀ ਲੋੜ ਹੈ ਕਿਉਂਕਿ ਰੱਬ ਨੂੰ ਉਸਤਤ ਦੀ ਲੋੜ ਹੈ, ਤੇ ਸਾਰੇ ਸੰਤ ਜਨ ਕਹਿੰਦੇ ਨੇ ਉਸਦੀ ਉਸਤਤ ਕਰੋ। ਹੁਣ ਉਸਤਤ ਉਸਤਤ ਵਿੱਚ ਅੰਤਰਾ ਕੀ ਹੈ ਇਹ ਮੈਂ ਅਰਜ਼ ਕਰਦਾ। ਸੂਰਜ ਦੀ ਉਸਤਤ ਕਰੀਏ ਤੇ ਸਾਡੀ ਉਸਤਤ ਕਰਨ ਨਾਲ ਇਹਦੇ ਚ ਚਮਕ ਨਹੀਂ ਹੈ, ਤੇ ਜੇ ਨਾ ਕਰੀਏ ਤੇ ਕੋਈ ਅੰਧੇਰਾ ਨਹੀਂ ਹੋ ਜਾਣਾ। ਪਰਮਾਤਮਾ ਨੂੰ ਵੱਡਾ ਵੱਡਾ ਕਰਕੇ ਆਖੀਏ, ਸਾਡੇ ਵੱਡਾ ਵੱਡਾ ਆਖਣ ਨਾਲ ਉਹ ਵੱਡਾ ਨਹੀਂ ਹੈ, ਤੇ ਜੇ ਕਿਧਰੇ ਨਾ ਆਖੀਏ ਤਾਂ ਉਹਨੇ ਛੋਟਾ ਵੀ ਨਹੀਂ ਹੋ ਜਾਣਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਗਾਹਕ ਨਾ ਜਾਏ। ਸਾਡੇ ਵੱਡਾ ਵੱਡਾ ਆਖਣ ਨਾਲ ਉਹ ਵੱਡਾ ਨਹੀਂ ਹੈ, ਜੇ ਨਾ ਆਖੀਏ ਤਾਂ ਛੋਟਾ ਵੀ ਨਹੀਂ ਹੋ ਜਾਂਦਾ। ਦੂਜੀ, ਕਿਸੇ ਸੰਗੀਤਕਾਰ ਦੀ ਉਪਮਾ ਕਰੀਏ, ਉਸਤਤ ਕਰੀਏ ਤੇ ਬੰਦਾ ਸੰਗੀਤਕਾਰ ਨਹੀਂ ਬਣ ਜਾਂਦਾ। ਕਿਸੇ ਮਹਾਨ ਦਾਰਸ਼ਨਿਕ ਕਵੀ ਦੀ ਉਪਮਾ ਕਰੀਏ ਤੇ ਬੰਦਾ ਕਵੀ ਨਹੀਂ ਬਣ ਜਾਂਦਾ। ਕਿਸੇ ਕਰੋੜਾਂ ਪਤੀ, ਅਰਬਾਂ ਪਤੀ ਧਨਵਾਨ ਦੀ ਮਹਿਮਾ ਗਾਇਨ ਕਰੀਏ ਤੇ ਬੰਦਾ ਕੋਈ ਧਨਵਾਨ ਨਹੀਂ ਹੋ ਜਾਂਦਾ। ਕਿਸੇ ਹੁਕਮਰਾਨ ਦੀ ਉਸਤਤ ਕਰੀਏ ਤੇ ਬੰਦੇ ਨੂੰ ਕੋਈ ਰਾਜਪਾਠ ਨਹੀਂ ਮਿਲ ਜਾਂਦਾ, ਕੋਈ ਬੰਦਾ ਹੁਕਮਰਾਨ ਨਹੀਂ ਹੋ ਜਾਂਦਾ। ਪਰ ਸੱਚ ਜਾਣੋ, ਕੋਈ ਭਗਵਾਨ ਦੀ ਉਪਮਾ ਕਰੇ ਤੇ ਭਗਵਾਨ ਹੀ ਹੋ ਜਾਂਦਾ। ਕੋਈ ਗੁਰੂ ਗੁਰੂ ਦੀ ਮਹਿਮਾ ਗਾਇਨ ਕਰੇ ਤੇ ਗੁਰੂ ਵਰਗਾ ਹੀ ਹੋ ਜਾਂਦਾ। ਕੋਈ ਰੱਬ ਦੀ ਮਹਿਮਾ ਗਾਇਨ ਕਰੇ ਤੇ ਰੱਬ ਵਰਗਾ ਹੀ ਹੋ ਜਾਂਦਾ। ਹੁਣ ਧਨਵਾਨ ਦੀ ਮਹਿਮਾ ਕਰੀਏ ਤੇ ਮਹਿਮਾ ਕਰਨ ਵਾਲਾ ਨਿਰਧਨ ਬਣਿਆ ਰਹਿ, ਮਹਿਮਾ ਕਿਉਂ ਗਾਈਏ? ਫਿਰ ਗਾਣ ਦਾ ਮਤਲਬ ਕੀ? ਕਿਸੇ ਕਲਾਕਾਰ ਦੀ ਮਹਿਮਾ ਗਾਇਨ ਕਰੀਏ ਤੇ ਆਪ ਨਿਗੁਣੇ ਹੀ ਬਣੇ ਰਹਿ ਗਏ। ਤੂੰ ਬੜਾ ਸੰਗੀਤਕਾਰ ਹੈ, ਮਹਾਨ ਸੰਗੀਤਕਾਰ ਹੈ, ਤੂੰ ਸੰਗੀਤ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਮਝਦਾ ਹੈ, ਤੇ ਆਪ ਜਦੋਂ ਪਾਠ ਵੀ ਕਰੇ ਤੇ ਬੇਸੁਰਾ ਹੋਵੇ, ਤੇ ਫਿਰ ਕੀਤੀ ਹੈ ਤੂੰ ਉਪਮਾ ਕੀਤੀ ਸੰਗੀਤਕਾਰ ਦੀ ਤੇ ਸਾਰਾ ਦਿਨ ਬੇਸੁਰਾ ਬੋਲੀ ਜਾਂਦਾ। ਤੂੰ ਆਪ ਉਪਮਾ ਕੀਤੀ ਮਹਾਨ ਕਵੀ ਦੀ ਤੇ ਤੇਰੇ ਬੋਲਾਂ ਵਿੱਚ ਕੋਈ ਤਰਤੀਬ, ਕੋਈ ਕਵਿਤਾ ਦੀ ਝਲਕ ਨਹੀਂ। ਤੂੰ ਉਪਮਾ ਕੀਤੀ ਧਨਵਾਨ ਦੀ ਤੇ ਨਿਰਧਨਤਾ ਤੇਰੀ ਬਣੀ ਹੋਈ ਹੈ। ਤੂੰ ਉਪਮਾ ਕੀਤੀ ਹੁਕਮਰਾਨ ਦੀ ਤੇ ਗੁਲਾਮੀ ਤੇਰੀ ਬਣੀ ਹੋਈ ਹੈ। ਤੂੰ ਹੁਕਮਰਾਨ ਤੇ ਬਣੇ ਹੋਏ ਗੁਲਾਮੀ ਤੇਰੀ ਬਣੀ ਹੋਈ ਹੈ। ਨਹੀਂ ਤੂੰ ਉਸ ਹੁਕਮਰਾਨ ਦੀ ਉਪਮਾ ਕਰ, ਜਿਹਦੀ ਉਪਮਾ ਕਰਦਿਆਂ ਤੂੰ ਵੀ ਰਾਜਾ ਹੋ ਜਾਏ, ਤੂੰ ਵੀ ਮਹਾਨ ਹੋ ਜਾ। ਤੂੰ ਉਸ ਧਨਵਾਨ ਦੀ ਉਪਮਾ ਕਰ ਕਿ ਤੇਰੀ ਸਾਰੀ ਦੀ ਸਾਰੀ ਨਿਰਧਨਤਾ ਲੱਗ ਜਾਏ। ਹਮ ਨਿਰਧਨ ਜੋ ਇਹੋ ਧਨ ਪਾਇਓ, ਮਰਤੇ ਬੂਟ ਗਵਾਣੇ। ਭਗਤ ਕਬੀਰ ਕਹਿੰਦੇ, ਜਿਸ ਦਿਨ ਦਾ ਮੈਨੂੰ ਨਾਮ ਧਨ ਪ੍ਰਾਪਤ ਹੋਇਆ, ਉਸ ਦਿਨ ਦੇ ਬੜੇ ਬੜੇ ਧਨਵਾਨ ਵੀ ਫੁੱਟ ਕੇ ਮਰਦੇ ਪਏ ਨੇ। ਵੀ ਹੈ ਇਹ ਪਰਮ ਸੁੱਖ ਇਸਨੇ ਕਿੱਥੋਂ ਲੱਭ ਲਿਆ, ਇਹ ਪਰਮ ਆਨੰਦ ਇਸਨੇ ਕਿੱਥੋਂ ਲੱਭ ਰਿਹਾ। ਤੋ ਰੱਬ ਦੀ ਉਪਮਾ ਕਰਨੀ ਰੱਬ ਦੀ ਲੋੜ ਨਹੀਂ, ਇਹ ਸਾਡੀ ਲੋੜ ਹੈ। ਤੇ ਪਰਮਾਤਮਾ ਦੀ ਉਪਮਾ ਕਰਨ ਵਾਲਾ ਆਪ ਉਪਮਾ ਯੋਗ ਹੋ ਜਾਂਦਾ, ਪਰਮਾਤਮਾ ਨੂੰ ਵੱਡਾ ਵੱਡਾ ਆਖਣ ਵਾਲਾ ਆਪ ਵੱਡਾ ਹੋ ਜਾਂਦਾ। ਪਰਮਾਤਮਾ ਦਾ ਜੋ ਹੁਕਮ ਮੰਨ ਲੈਂਦਾ, ਉਸਦਾ ਹੁਕਮ ਫਿਰ ਤਿੰਨ ਲੋਕਾਂ ਤੇ ਚੱਲਦਾ। ਇੰਨੀ ਮੈਂ ਅਰਜ਼ ਕਰਦਾ, ਪਰਮਾਤਮਾ ਨਾਲ ਜੋ ਜੁੜ ਜਾਂਦਾ ਹੈ ਉਹ ਸਰਵ ਸ਼ਕਤੀਮਾਨ ਹੋ ਜਾਂਦਾ। ਇਸ ਵਾਸਤੇ ਸੰਤਾਂ ਦੀ, ਜੁੜੇ ਹੋਏ ਪੁਰਸ਼ਾਂ ਦੀ ਸੁਖਮਨੀ ਸਾਹਿਬ ਵਿੱਚ ਬੜੀ ਮਹਿਮਾ ਹੈ। ਕਾਰਨ ਤੇ ਸੰਤ ਰਾਮ ਨੇ ਦੇਗ ਨਾ ਭਾਈ। ਰਾਮ ਦੀ ਮਹਿਮਾ ਗਾਇਨ ਕਰਦਿਆਂ ਕਰਦਿਆਂ ਸੰਤ ਰਾਮ ਵਰਗਾ ਹੀ ਹੋ ਜਾਂਦਾ, ਭਗਤ ਗੁਰੂ ਵਰਗਾ ਹੀ ਹੋ ਜਾਂਦਾ, ਸਿੱਖ ਗੁਰੂ ਵਰਗਾ ਹੀ ਹੁੰਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਜਿੱਥੇ ਭੇਦ ਬਿਲਕੁਲ ਮਿਲ ਜਾਏ, ਧਨਵਾਨ ਦੀ ਉਪਮਾ ਕਰੋ ਨਿਰਗੁਣ ਤੇ ਧਨਵਾਨ ਦਾ ਭੇਦ ਬਣਿਆ ਰਹੇਗਾ, ਗੁਣਵਾਨ ਦੀ ਉਪਮਾ ਕਰੋ ਤੇ ਨਿਰਗੁਣ ਤੇ ਗੁਣਵਾਨ ਦਾ ਭੇਦ ਬਣਿਆ ਹੀ ਰਹੇਗਾ। ਔਰ ਉਸੇ ਤਰੀਕੇ ਨਾਲ ਹੁਕਮਰਾਨ ਦੀ ਉਪਮਾ ਕਰੋ, ਗੁਲਾਮ ਤੇ ਹੁਕਮਰਾਨ ਦਾ ਭੇਦ ਬਣਿਆ ਹੀ ਰਹੇਗਾ। ਪਰ ਯਕੀਨ ਜਾਣੋ, ਪਰਮਾਤਮਾ ਦੀ ਉਪਮਾ ਕਰੀਏ ਤੇ ਪਰਮਾਤਮਾ ਤੇ ਉਪਮਾ ਕਰਨ ਵਾਲੇ ਚ ਭੇਦ ਮਿਟ ਜਾਂਦਾ, ਪਰਮਾਤਮਾ ਵਰਗਾ ਹੀ ਹੋ ਜਾਂਦਾ, ਗੁਰੂ ਵਰਗਾ ਹੀ ਹੋ ਜਾਂਦਾ, ਅਕਾਲ ਪੁਰਖ ਵਰਗਾ ਹੀ ਹੋ ਜਾਂਦਾ। ਇਸ ਵਾਸਤੇ ਸਹਿਜ ਕਹਿੰਦੇ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਉਸਤ ਕਰ ਜਿਹਨੇ ਆਪਣੀ ਸਤਿਆ ਦੇ ਨਾਲ ਸਾਰੇ ਜਗਤ ਨੂੰ ਨੱਥਿਆ ਹੋਇਆ, ਕਾਬੂ ਕੀਤਾ ਹੋਇਆ, ਤੂੰ ਉਸ ਦੀ ਮਹਿਮਾ ਗਾਇਨ ਕਰ ਤੇ ਉਸ ਦੀ ਉਪਮਾ ਕਰ। ਹਾਂਜੀ, ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਜਿਹੜੇ ਜੀਵ ਮੰਨ ਲੈਂਦੇ ਨੇ, ਉਹ ਸਾਰੇ ਦੇ ਸਾਰੇ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੋ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ, ਉਹ ਸਾਰੇ ਦੇ ਸਾਰੇ ਜੀਵ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਮਹਾਨ ਹੋ ਜਾਂਦੇ ਨੇ। ਹਾਂਜੀ, ਗੁਰੂ ਨੇ ਐਸੀ ਨਾਮ ਵਿੱਚ ਦ੍ਰਿੜਤਾ ਕਰਾ ਦਿੱਤੀ ਹੈ ਕਿ ਜਿਤਨੇ ਵਿਘਨ ਨੇ ਸਭ ਨਾਸ਼ ਹੋ ਗਏ, ਸਭ ਮਿਟ ਗਏ। ਮਹਾਰਾਜ ਕਹਿੰਦੇ ਨੇ, ਵਿਘਨ ਨ ਕੋ ਲਾਗਤਾ ਗੁਰ ਪੈ ਅਰਦਾਸ। ਜਿਹਦੀ ਹਰ ਵਕਤ ਅਰਦਾਸ ਗੁਰੂ ਦੇ ਅੱਗੋਂ ਹੈ, ਉੱਥੇ ਵਿਘਨ ਨਹੀਂ ਨੇ। ਜਿੱਥੇ ਅਰਦਾਸ ਨੇ, ਜਿੱਥੇ ਗੁਰੂ ਨਾਲ ਗੁਰਨਾ ਨੇ, ਜਿੱਥੇ ਗੁਰੂ ਦੀ ਸਿੱਖਿਆ ਧਾਰਨ ਨੇ, ਪਤਾ ਉੱਥੇ ਕਿਤਨੇ ਵਿਘਨ ਨੇ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਕੋਟ ਵਿਘਨ ਕਿਸ ਲਾਗਤੇ, ਜਿਸ ਨੂੰ ਬਿਸਰੇ ਨਾਉ, ਨਾਨਕ ਅਨ ਬਿਨ ਬਿਲਪਤੇ ਜਿਉਂ ਸੁਣੇ ਹਰ ਕਾ। ਉਹਨੂੰ ਤੇ ਕਰੋੜਾਂ ਵਿਘਨ ਲੱਗਦੇ ਨੇ, ਸਵੇਰੇ ਵਿਘਨ, ਦੁਪਹਿਰ ਨੂੰ ਵਿਘਨ, ਸ਼ਾਮੀ ਵਿਘਨ, ਵਿਘਨਾਂ ਦੀ ਜ਼ਿੰਦਗੀ ਲੰਘਦੀ, ਵਿਘਨ ਹੀ ਵਿਘਨ ਪੈਂਦਾ। ਪਰ ਮਹਾਰਾਜ ਕਹਿੰਦੇ, ਸਤਿਗੁਰ ਨੇ ਐਸੀ ਨਾਮ ਦੀ ਦ੍ਰਿੜਤਾ ਕਰਾ ਦਿੱਤੀ ਹੈ ਕਿ ਸਾਰੇ ਵਿਘਨ ਨਾਸ ਹੋ ਗਏ ਨੇ, ਸਾਰੀਆਂ ਬਲਾਵਾਂ ਦੂਰ ਹਟ ਗਈਆਂ ਨੇ, ਸਾਰੀਆਂ ਰੋਕਾਂ ਮਿਟ ਗਈਆਂ ਨੇ। ਹਾਂਜੀ, ਸਤਿਗੁਰ ਦੀ ਸੱਚੀ ਸਾਖੀ ਨਾਲ, ਸਿੱਖਿਆ ਦੇ ਨਾਲ, ਨਾਮ ਜਪ ਨਾਲ ਜਿਤਨੇ ਪਾਪ ਸਨ ਸਾਰੇ ਦੇ ਸਾਰੇ ਮਿਟ ਗਏ। ਆਤਮਾ ਨਿੱਜ ਘਰ ਵਿੱਚ ਆ ਗਈ, ਮਨ ਆਪਣੇ ਨਿੱਜੀ ਘਰ ਵਿੱਚ ਆਣ ਕੇ ਜੋ ਹੈ ਵਸਿਆ। ਧਰਮ ਦੀ ਸਾਰੀ ਸਾਧਨਾ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਨੂੰ ਨਿੱਜ ਘਰ ਦੀ ਪ੍ਰਾਪਤੀ ਹੋ ਜਾਏ, ਆਪਣੇ ਅਸਥਾਨ ਦੀ ਜੋ ਹੈ ਪ੍ਰਾਪਤੀ ਹੋ ਜਾਏ। ਤੇ ਇਸ ਸੰਬੰਧ ਵਿੱਚ ਸਾਡੇ ਦੇਸ਼ ਵਿੱਚ ਵੱਖ ਵੱਖ ਤਜਰਬੇ ਹੋਏ, ਜਿਤਨੇ ਤਜਰਬੇ ਹੋਏ ਇਹ ਸਾਰੇ ਤਜਰਬਾਤ ਉਹਨਾਂ ਦੀ ਵਿਆਖਿਆ ਥੋੜੇ ਥੋੜੇ ਜੋ ਹੈ ਸਮੇਂ 'ਚ ਮੈਂ ਸਾਰੀ ਦੀ ਸਾਰੀ ਕਰ ਦਿੰਦਾ ਮੁਕਤਸਰ ਰੂਪ ਵਿੱਚ, ਕਿਉਂਕਿ ਲਿਖਤੀ ਇਤਿਹਾਸ ਵੱਲ ਕਮ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 3-3.5 ਹਜ਼ਾਰ ਸਾਲ ਦਾ ਹੀ ਮਿਲਦਾ ਹੈ, ਉਸ ਤੋਂ ਪਿੱਛੇ ਜਾਈਏ ਤਾਂ ਨਹੀਂ। ਅਤੇ ਚਲੋ ਇਤਨੀ ਦੂਰੀ ਤੋਂ ਯਾਤਰਾ ਆਰੰਭ ਕਰੀਏ। ਇੰਝ ਕਹੀਏ ਕਿ ਰਾਮ ਤੋਂ ਯਾਤਰਾ ਆਰੰਭ ਕਰੀਏ। ਸ੍ਰੀ ਰਾਮ ਨੇ ਸੋਚਿਆ ਕਿ ਮਨੁੱਖ ਆਪਣੇ ਨਿੱਜ ਘਰ ਵਿੱਚ ਆਵੇ, ਉਹਨਾਂ ਨੇ ਇੱਕ ਨਿਯਮ ਬਣਾਇਆ, ਮਰਿਆਦਾ ਬਣਾਈ, ਔਰ ਬੜੀ ਸਖਤੀ ਨਾਲ ਲਾਗੂ ਕੀਤੀ ਕਿ ਆਪ ਦਾ ਨਾਂ ਪੈ ਗਿਆ ਮਰਿਆਦਾ ਪੁਰਸ਼ੋਤਮ ਰਾਮ। ਅੱਜ ਦਾ ਇਹ ਤਿਉਹਾਰ ਕਰੀਬਨ ਕਰੀਬਨ ਦੇਸ਼ ਦੇ ਤਮਾਮ ਮਹਾਂਪੁਰਸ਼ਾਂ ਨਾਲ ਜੁੜਦਾ ਹੈ, ਸ੍ਰੀ ਰਾਮ ਨਾਲ, ਮਹਾਤਮਾ ਬੁੱਧ ਨਾਲ, ਮਹਾਵੀਰ ਨਾਲ, ਸਿੱਖ ਜਗਤ ਨਾਲ, ਗੁਰੂ ਘਰ ਦੇ ਚ। ਇਸ ਵਾਸਤੇ ਦੀਵਾਲੀ ਕਰੀਬਨ ਕਰੀਬਨ ਬੜੇ
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam.

जुगाद गुरै नमै, सत गुरै नमै, श्री गुरुदेव नमै, दर्शन

गुर के शब्द मंत्र मनुमाना।

गुरुप्रसाद उर्द कमल विगास अंधकार में पया प्रगास जिनकिया

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ, ਗੁਰੂ ਕੇ ਪਿਆਰਿਓ, ਰਾਜ ਦੁਲਾਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਉਹ ਗੁਰੂ ਕੇ ਸਿੱਖ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਹੈ। ਸ੍ਰੀ ਲਹਿਣਾ ਜੀ ਨੂੰ ਸੇਵਾ ਕਰਦਿਆਂ ਵੇਖਿਆ ਹੈ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਚਨ ਸੁਣਦਿਆਂ ਨੂੰ ਵੇਖਿਆ। ਉਹ ਵੀ ਸਿੱਖ ਧੰਨ ਭਾਗੀ ਹਨ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਦਰਸ਼ਨ ਪਾਇਆ ਹੈ। ਉਹ ਵੀ ਸਿੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਸਾਹਿਬ ਦੀ ਆਗਿਆ ਵਿੱਚ ਰਹਿੰਦਿਆਂ ਵੇਖਿਆ, ਸੇਵਾ ਕਰਦਿਆਂ ਵੇਖਿਆ। ਗੁਰੂ ਰਾਮਦਾਸ ਮਹਾਰਾਜ ਨੂੰ ਵਚਨ ਮੰਨਦਿਆਂ ਵੇਖਿਆ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਵਾਸ ਸਵਾਸ ਸਿਮਰਨ ਕਰਦਿਆਂ ਵੇਖਿਆ। ਗੁਰੂ ਨਾਨਕ ਸਾਹਿਬ ਵਰਗੇ ਸਤਿਗੁਰੂ ਜਿਨ੍ਹਾਂ ਦੇ ਵਿੱਚ ਸ਼ਬਦ ਦਾ ਇਤਨਾ ਗਿਆਨ ਪ੍ਰਚੰਡ ਸੀ, ਜਿਹੜਾ ਸ਼ਬਦ ਅੱਜ ਵੀ ਉਹਨਾਂ ਸਿੱਖਾਂ ਪਿਆਰਿਆਂ ਦੇ ਮਨ ਦਾ ਆਧਾਰ ਬਣਿਆ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਚਾਹ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਜੀਵਨ ਵਿੱਚ ਵਚਨ ਸਹਿ ਜਾਂਦੇ ਸਨ, ਕਿਸੇ ਕੌੜੇ ਫਿੱਕੇ ਵਚਨ ਦਾ ਬਰਦਾਸ਼ਤ ਕਰ ਲੈਣਾ, ਸੁਣ ਲੈਣਾ, ਸਹਿ ਜਾਣਾ, ਅੱਗੋਂ ਕੁਝ ਨਾ ਬੋਲਣਾ, ਇਹ ਬਹੁਤ ਵੱਡੀ ਇਬਾਦਤ ਹੈ, ਬਹੁਤ ਵੱਡੀ ਸਹਿਨਸ਼ੀਲਤਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਇਹ ਸਹਿਨਸ਼ੀਲਤਾ ਵੇਖੀ ਜਾ ਸਕਦੀ ਹੈ ਕਿ ਉਹ ਸੁੱਖ ਬਹੁਤ ਹੀ ਉੱਚਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਦਰਸ਼ਨ ਪਾਇਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵਿਰਾਜੇ ਹਨ, ਹਰੀ ਕੀਰਤਨ ਹੋ ਰਿਹਾ ਹੈ, ਅੰਮ੍ਰਿਤ ਸਰੋਵਰ ਵਿੱਚ ਗੁਰਸਿੱਖ ਪਿਆਰੇ ਸਨਾਨ ਦਾਨ ਕਰ ਰਹੇ ਹਨ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪ ਬਹੁਤ ਵੱਡੇ ਕੀਰਤਨੀਏ ਹਨ, ਬਾਣੀ ਦੇ ਸਰੋਤ ਹਨ, ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਪਿਆਰਿਆਂ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਯਾਚਨਾ ਕੀਤੀ, ਗੁਰਦੇਵ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਅਸੀਂ ਭਾਗਾਂ ਵਾਲੇ ਹਾਂ, ਆਪ ਦਾ ਦਰਸ਼ਨ ਪਾ ਰਹੇ ਹਾਂ, ਪਵਿੱਤਰ ਬਾਣੀ ਸੁਣ ਰਹੇ ਹਾਂ, ਉਹ ਬਾਣੀ ਜੋ ਗੁਰੂ ਨਾਨਕ ਜੀ ਨੇ ਉਚਾਰੀ, ਉਹ ਬਾਣੀ ਜੋ ਗੁਰੂ ਅੰਗਦ ਸਾਹਿਬ ਜੀ ਮੁਖਾਰਬਿੰਦ ਤੋਂ ਸਾਨੂੰ ਪ੍ਰਾਪਤ ਹੋਈ, ਉਹ ਬਾਣੀ ਜੋ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕਰਕੇ ਉਤਪੰਨ ਕੀਤੀ, ਉਹ ਬਾਣੀ ਮਿੱਠੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਜੋ ਉਚਾਰੀ, ਪਾਤਸ਼ਾਹ ਉਹ ਬਾਣੀ ਜੋ ਆਪ ਉਚਾਰ ਰਹੇ ਹੋ ਅਸੀਂ ਸਰਵਣ ਕਰ ਰਹੇ ਹਾਂ। ਬਾਣੀ ਸਰਵਣ ਕਰਦਿਆਂ ਮਨ ਨਹੀਂ ਜੁੜਦਾ ਪਾਤਸ਼ਾਹ, ਇਹ ਕਿਰਪਾ ਕਰੋ ਮਨ ਕਿਵੇਂ ਜੁੜੇ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਰਮਾਇਆ, ਗੁਰੂ ਕੇ ਪਿਆਰਿਓ, ਇਹ ਸੰਸਾਰ ਮਨ ਦੀ ਖੇਡ ਹੈ, ਇਸ ਤਨ ਵਿੱਚ ਮਨ ਰਹਿੰਦਾ ਹੈ ਤੇ ਮਨ ਤਨ ਤੋਂ ਬਿਨਾਂ ਕਦੀ ਨਹੀਂ ਰਿਹਾ, ਮਨ ਔਰ ਤਨ ਦਾ ਗਹਿਰਾ ਸੰਬੰਧ ਹੈ। ਤਨ ਇੱਕ ਵਸਤਰ ਹੈ, ਇੱਕ ਭਾਂਡਾ ਹੈ,
جو من سدا ہی بدلتا رہتا ہے، پر من کدی مکتا نہیں، تن کئی ورا مکتا ہے۔ یہ من بہت چنچل ہے، یہ سنسار سارا من کا ہی کھیڈ ہے۔ من جویں ویکھدا ہے اویں ہی سمجھدا ہے، اس لیے یہ سارا ہی ستگراں دا گیان من دے پرسائے ہے۔ جدوں یہ سوجھی آ جاوے کہ وانی پڑھ دیاں من نہیں جڑدا، تاں یہ سمجھ لو تسی من نوں جان لیا ہے۔ کوئی وستو اس تن دے وچ ایسی ہے جو واہگرو جی دے نال جڑ نہیں رہی ہے، تاں تے اس دے جوڑن دا یتن کرو۔ اے من ستگراں دے شبد نال جڑدا ہے، اے من ستگراں دے درشناں نال جڑدا ہے، اے من ستگراں دی وچار پوتر وانی دی وچار سن کے جڑدا ہے، اے من سنگت وچ آ کے نمانے ہو کے بیٹھن نال جڑدا ہے، اے من میٹھا بولنیاں جڑدا ہے۔ اس من دی خوراک جنوں آہار کہی دے جے ساتوک ہو جائے تاں جڑدا ہے۔ اس من نے جو شریر دھارن کیتا ہے، اس شریر نوں جے وستر سادہ دتا جاوے تاں جڑدا ہے۔ اے من جے تھوڑا بولے جڑدا ہے، اے من جے تھوڑا کھاوے جڑدا ہے، اے من جے تھوڑا پہنے تاں جڑدا ہے، اے من زیادہ اکانت واس کرے تاں جڑدا ہے۔ بھائی پیارے گرسکھو، اے من تاں جڑدا ہے جے پورن ستگرو دی کرپا ہو جاوے۔ اے من ہی واسنا دا بھریا ہویا ہے، من وچوں ہی ترشنا اٹھدی ہے، من وچوں ہی کام اٹھدا ہے۔ کام دی پورتی ہو جاوے موہ اٹھدا ہے، نہ پورتی ہوئے کرودھ اٹھدا ہے۔ لوبھ تے موہ دوویں اس من دے پکھ نے، اور ہنکار جنم جات ہی اس من نوں ملیا ہویا ہے۔ پر وچاریو جے اس من وچ ست بھی ہے، اس من وچ سنتوش بھی ہے، اس من وچ دھرم بھی ہے، اس من وچ دیا بھی ہے، اس من وچ وچار بھی ہے، تاں تے ست دی کھوج کریو، تاں تے دھرمی ہو کے جیویو، تاں تے مایا دے سنسار وچ سنتوش رکھیو، تاں تے تھوڑا بولیو، ستگراں دی وچار سنتے رہو۔ اس نے گرو وچن سننا کہیدا ہے۔ ستگراں لئی اپنے من وچ آدر رکھیو، ستگرو ہی پتا ہن، ماتا ہن، گرو ہن، داتے ہن، پران داتے ہن، مان سمان دے مالک ہن۔ جو کچھ دیتا ہے وہ ستگراں نے ہی دیتا ہے۔ ستگرو تے ست پرش اکو ہی ہن، ست پرش نر آکار ہویا کردے ہن، ستگرو پرگٹ ہوندے ہن۔ ستگرو اجنما ہوندے، او دا کدی جنم نہیں ہوندا، ستگرو تا سکھ دے من وچ پرگٹ ہوندے ہن۔ تاں کہ اس من نوں ستگرو دا کر کے مننا، من بیچے ستگر کے پاس، اس سیوک کے کارج راس۔ اس من نوں ستگرو دی امانت سمجھ کے ورتنا، ستگرو دی دات سمجھ کے ورتنا۔ اس من نوں شریر ملیا، شریر دے اندریاں نوں ورتنا، ہر اندرے نوں ورتنا، پر ستگرو دا کر کے ورتنا، اپنے من دا کر کے نہ ورتنا۔ تن وی گرو دا کر کے ورتنا، من وی گرو دا کر کے ورتنا، مایا وی گرو دی کر کے ورتنی، مایا وچ شکر رکھنا، سچی کرت کرنی، دھرمی ہون دا ارتھ اے وشواس رکھنا۔ واہگرو جی تے وشواس رکھنا، واہگرو جی اس دیہی دے اندر ہی الوپ بیٹھے ہن، من راہی واہگرو جی دا درشن پایا جا سکدا ہے۔ سادھنا کرنا، نام جپنا،
ਭਜਨ ਕਰਨਾ, ਸਿਮਰਨ ਕਰਨਾ, ਉਸ ਪ੍ਰਭੂ ਦੀ ਯਾਦ ਵਿੱਚ ਰਹਿਣਾ, ਇਹ ਸਿੱਖ ਦਾ ਧਰਮ ਹੈ, ਜਗਿਆਸੂ ਦਾ ਧਰਮ ਹੈ। ਸਤਿਗੁਰੂ ਜੀ ਨੇ ਫਰਮਾਇਆ, ਸਤਿਗੁਰੂ ਪੂਰਾ ਹੋਵੇ, ਸਿੱਖ ਜਿਹੜਾ ਹੈ ਉਹ ਅਮਲ ਕਰਨ ਵਾਲਾ ਹੋਵੇ, ਸਿੱਖ ਅਮਲ ਕਰਨ ਵਾਲਾ ਹੋਵੇ, ਅਮਲੀ ਸਿੱਖ ਹੋਵੇ, ਮਨ ਵਿੱਚ ਜਗਿਆਸਾ ਵੀ ਰੱਖਦਾ ਹੋਵੇ, ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਵੀ ਤਤਪਰ ਹੋਵੇ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੋਵੇ, ਤਾਂ ਵਾਹਿਗੁਰੂ ਜੀ ਦਾ ਦਰਸ਼ਨ ਅਵਸ਼ ਹੁੰਦਾ। ਕਦੀ ਹੋ ਨਹੀਂ ਸਕਦਾ ਵਾਹਿਗੁਰੂ ਦਾ ਦਰਸ਼ਨ ਸਿੱਖ ਨੂੰ ਨਾ ਹੋਵੇ। ਤਾਂ ਤੇ ਸਾਡੇ ਸਤਿਗੁਰੂ ਤਾਂ ਪੂਰੇ ਹਨ, ਸਾਡੇ ਅਮਲੀ ਜੀਵਨ ਵਿੱਚ ਕਿਸੇ ਨਾ ਕਿਸੇ ਥਾਂ ਕੋਈ ਉਕਾਈ ਹੈ, ਉਸ ਨੂੰ ਦੂਰ ਕਰਿਓ ਜੇ। ਅੱਠੋ ਪੈਰ ਵਾਹਿਗੁਰੂ ਵਾਹਿਗੁਰੂ ਜਪਿਓ, ਅੱਠੋ ਪੈਰ ਉਸਦੀ ਯਾਦ ਵਿੱਚ ਰਹਿਓ। ਇੱਕ ਗੱਲ ਹੋਰ ਆਪਣੇ ਮਨ ਵਿੱਚ ਰੱਖਿਓ ਜੇ, ਮਨ ਨੂੰ ਇਹ ਸਮਝਾ ਕੇ ਰੱਖਣਾ, ਮਨਾ ਇਹ ਦੇਹੀ ਤੇਰੇ ਕੋਲ ਸਦਾ ਨਹੀਂ ਰਹਿਣੀ, ਪਰ 84 ਲੱਖ ਜੂਨ ਦੀ ਭੋਗ ਵਿੱਚੋਂ ਇਹ ਦੇਹੀ ਸਭ ਤੋਂ ਉੱਤਮ ਹੈ। ਇਸ ਦੇਹੀ ਵਿੱਚ ਮਨ ਤੂੰ ਜਿਤਨੇ ਆਨੰਦ ਮਾਣ ਸਕਦਾ ਹੈ, ਉਤਨੇ ਆਨੰਦ ਤੂੰ ਕਿਸੇ ਹੋਰ ਦੇਹੀ ਵਿੱਚ ਕਦੇ ਨਹੀਂ ਮਾਣ ਸਕੇਗਾ। ਇਸ ਦੇਹੀ ਨੂੰ ਐਸਾ ਮੂੰਹ ਲੱਗਾ ਜੋ ਵਾਹਿਗੁਰੂ ਬੋਲ ਸਕਦਾ, ਇਸ ਦੇਹੀ ਨੂੰ ਐਸੀਆਂ ਅੱਖਾਂ ਲੱਗੀਆਂ ਨੇ ਜੋ ਵਾਹਿਗੁਰੂ ਦਾ ਦਰਸ਼ਨ ਪਾ ਸਕਦੀਆਂ ਨੇ, ਇਸ ਦੇਹੀ ਨੂੰ ਐਸੇ ਕਰਨ ਲੱਗੇ ਨੇ ਜੋ ਵਾਹਿਗੁਰੂ ਦੀ ਉਸਤਤ ਸੁਣ ਸਕਦੇ ਨੇ, ਗੁਰਬਾਣੀ ਸੁਣ ਸਕਦੇ ਨੇ, ਇਸ ਦੇਹੀ ਨੂੰ ਅਜਿਹੇ ਹੱਥ ਲੱਗੇ ਨੇ ਜੋ ਸੇਵਾ ਕਰ ਸਕਦੇ ਨੇ, ਸਿਮਰਨ ਕਰ ਸਕਦੇ ਨੇ, ਇਸ ਦੇਹੀ ਨੂੰ ਅਜਿਹੇ ਪੈਰ ਲੱਗੇ ਨੇ ਜੋ ਇਸ ਦੇਹੀ ਨੂੰ ਮਨ ਨੂੰ ਗੁਰਾਂ ਦੇ ਚਰਨਾਂ ਵਿੱਚ ਲਿਆ ਸਕਦੇ ਨੇ। ਇਸ ਲਈ ਇਸ ਦੇਹੀ ਨੂੰ ਸੰਭਾਲ ਕੇ ਰੱਖੀ, ਇਸ ਦੇਹੀ ਦੀ ਸੇਵਾ ਨਾ ਕਰਦਾ ਰਹੀ, ਇਸ ਦੇਹੀ ਨੂੰ ਪੋਛਦਾ ਨਾ ਰਹੀ, ਇਸ ਦੀ ਸੰਭਾਲ ਰੱਖੀ। ਇਸ ਦੀ ਸੰਭਾਲ ਦਾ ਅਰਥ ਹੈ ਇਸ ਦੇਹੀ ਨੂੰ ਨਸ਼ੇ ਤੋਂ ਬਚਾ ਕੇ ਰੱਖੀ। ਜ਼ਿਆਦਾ ਖਾਣਾ ਵੀ ਇੱਕ ਨਸ਼ਾ ਹੈ, ਜ਼ਿਆਦਾ ਪਹਿਨਣਾ ਵੀ ਇੱਕ ਨਸ਼ਾ ਹੈ, ਜ਼ਿਆਦਾ ਲੋਭ ਕਰਨਾ ਵੀ ਇੱਕ ਨਸ਼ਾ ਹੈ, ਜ਼ਿਆਦਾ ਪਰਿਵਾਰ ਬਣਾਉਣਾ ਵੀ ਇੱਕ ਨਸ਼ਾ ਹੈ। ਇਸ ਲਈ ਇਸ ਨਸ਼ੇ ਤੋਂ ਪਰਹੇਜ਼ ਰੱਖੀ। ਸਾਤਵਿਕ ਜੀਵਨ ਬਿਤਾਉਂਦਾ ਹੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ। ਗੁਰੂ ਮਹਾਰਾਜ ਦੇ, ਗੁਰੂ ਅਰਜਨ ਸਾਹਿਬ ਦੇ ਇਹ ਵਚਨ ਸੁਣ ਕੇ ਸਿੱਖ ਨਿਹਾਲ ਹੋਏ। ਮਹਾਰਾਜ ਨੇ ਕਿਰਪਾ ਕਰਕੇ ਅੱਜ ਦਾ ਇਹ ਸ਼ਬਦ ਉਚਾਰਿਆ ਜੋ ਆਪ ਨੇ ਸਰਵਣ ਕੀਤਾ। ਗੌਂਡ ਰਾਗ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਇਹ ਬਹੁਤ ਵੱਡੀ ਬਖਸ਼ਿਸ਼ ਹੈ। ਆਪ ਸਭ ਜਾਣਦੇ ਹੋਵੋਗੇ, ਕੁਝ ਵਚਨ ਐਸੇ ਹੁੰਦੇ ਨੇ ਜੋ ਬੜੇ ਅਮੋਲਕ ਹੁੰਦੇ ਨੇ। ਉਹ ਵਚਨ ਸ੍ਰੀ ਲਹਿਣਾ ਜੀ ਨੇ ਸੁਣੇ, 7 ਸਾਲ ਦੇ ਜੀਵਨ ਵਿੱਚ ਗੁਰੂ ਨਾਨਕ ਦੀ ਗੋਦ ਵਿੱਚ ਬੈਠ ਕੇ। ਅਸੀਂ ਵੀ ਉੱਚੀਆਂ ਭਾਗਾਂ ਵਾਲੇ ਹੋਵੀਏ, ਗੁਰੂ ਮਹਾਰਾਜ ਦੇ ਕੋਲੋਂ ਉਹ ਵਚਨ ਸੁਣੀਏ। ਉਹਨਾਂ ਵਚਨਾਂ ਵਿੱਚੋਂ ਅੱਜ ਦਾ ਇੱਕ ਵਚਨ ਵਿਚਾਰ ਦੇ ਅਧੀਨ ਹੈ। ਆਪ ਜਿਤਨੇ ਵੀ ਮਾਈ ਭਾਈ ਬੈਠੇ ਹੋ, ਗੁਰੂ ਚਰਨਾਂ ਵਿੱਚ ਭਾਗਾਂ ਵਾਲੇ ਹੋ, ਐਸਾ ਸਮਾਂ ਕਦੀ ਕਦੀ ਆਉਂਦਾ ਜੀਵਨ ਵਿੱਚ ਜਦੋਂ ਸਾਨੂੰ ਅਜਿਹਾ ਵਚਨ ਸੁਣਨ ਨੂੰ ਪ੍ਰਾਪਤ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇਸਤਾਰ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਦੀ ਇੱਕ ਬਹੁਤ ਵੱਡੀ ਲੀਲਾ ਹੈ ਜੋ ਸਹਿਣਸ਼ੀਲਤਾ ਕਿੱਥੋਂ ਆਈ, ਇਹ ਬਰਦਾਸ਼ਤ ਸ਼ਕਤੀ ਕਿੱਥੋਂ ਆਈ ਕਿ ਤੱਤੀ ਤਵੀ ਤੇ ਬਹਿ ਗਏ, ਤੱਤਾ ਰੇਤਾ ਸੀਸ ਤੇ ਪਵਾਇਆ, ਸਰੀਰ ਤਾਂ ਜਲ ਬਲ ਗਿਆ ਪਰ ਮਨ ਸਵਸਥ ਰਿਹਾ। ਇਸ ਮਨ ਦੀ ਜ਼ਬਾਨ ਨੇ ਕੋਈ ਕੁਵਚਨ ਨਹੀਂ ਕਿਹਾ, ਭਾਣਾ ਮਿੱਠਾ ਕਰਕੇ ਮੰਨਿਆ। ਵਾਸਤਵਿਕ ਤਾਂ ਮਹਾਰਾਜ ਆਪਣੇ ਜੀਵਨ ਦੇ ਵਿੱਚ ਹੀ ਇਹਨਾਂ ਤੱਤੇ ਵਚਨਾਂ ਨੂੰ ਸੁਣਦੇ ਰਹੇ ਹਨ। ਕੋਈ ਵਿਰਲਾ ਹੀ ਐਸਾ ਸਿੱਖ ਸੀ
ਜਿਸਨੇ ਤੱਤਾ ਵਚਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨਾ ਕਿਹਾ ਹੋਵੇ, ਗੁਰੂ ਪਰਿਵਾਰ ਵਿੱਚ, ਰਿਸ਼ਤੇਦਾਰਾਂ ਵਿੱਚ, ਗੁਰੂ ਪੁੱਤਰਾਂ ਵਿੱਚ, ਸ਼ਰੀਕਿਆਂ ਵਿੱਚ ਔਰ ਪੰਥ ਦੇ ਦਰੋਹੀਆਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਜੋ ਸਲੂਕ ਕੀਤਾ, ਜੋ ਦੁਰਵਚਨ ਕਹੇ ਹਨ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੇ ਪਿਆਰ ਨਾਲ ਸਹੇ ਹਨ। ਸੱਚ ਤਾਂ ਇਹ ਹੈ ਕਿ ਮਹਾਰਾਜ ਸਾਰੀ ਆਯੂ ਹੀ ਤੱਤੀ ਤਵੀ 'ਤੇ ਬੈਠੇ ਰਹੇ ਹਨ, ਇੱਕ ਵਾਹਿਗੁਰੂ ਦਾ ਆਸਰਾ ਲੈ ਕੇ ਜੋ ਠੰਡਾ ਹੈ, ਇੱਕ ਵਾਹਿਗੁਰੂ ਦਾ ਆਸਰਾ ਲੈ ਕੇ ਜੋ ਸ਼ਾਂਤੀ ਦਾ ਸਮੁੰਦਰ ਹੈ, ਦਇਆ ਦਾ ਪੁੰਜ ਹੈ, ਜੋ ਪਰੇ ਪਰੀਲਾ ਹੈ, ਆਦ ਅਨੰਤ ਹੈ, ਬੇਅੰਤ ਹੈ, ਜੋ ਸਭ ਦੇ ਵਿੱਚ ਵੱਸਦਾ ਹੈ। ਮਹਾਰਾਜ ਕੋਲ ਅਰਦਾਸ ਬੇਨਤੀ ਕਰੀਏ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਸਾਨੂੰ ਵੀ ਇਹ ਦਾਤ ਬਖਸ਼ਣਾ, ਅਸੀਂ ਵੀ ਕੋਈ ਵਚਨ ਸਹਿ ਸਕੀਏ। ਗੁਰਸਿੱਖੀ ਦਾ ਜੀਵਨ ਹੀ ਇਹ ਹੈ, ਬਚਨ ਦਾ ਸਹਿ ਜਾਣਾ। ਕੁਵਚਨ ਤੇ ਸਾਰਾ ਸੰਸਾਰ ਹੀ ਕਰਦੇ, ਕਿਉਂਕਿ ਕਲਯੁਗ ਦਾ ਸਮਾਂ ਹੈ। ਵਚਨ ਹੀ ਸਾਨੂੰ ਕਦੀ ਕਦੀ ਸੁਣਨ ਨੂੰ ਮਿਲਦਾ ਹੈ, ਤੇ ਗੁਰੂ ਵਚਨ ਤਾਂ ਭਾਗਾਂ ਵਾਲਿਆਂ ਨੂੰ ਹੀ ਸੁਣਨ ਨੂੰ ਮਿਲਦਾ ਹੈ। ਅਸੀਂ ਬਹੁਤ ਅੱਛਿਆਂ ਭਾਗਾਂ ਵਾਲੇ ਹਾਂ, ਉੱਤਮ ਭਾਗਾਂ ਵਾਲੇ ਹਾਂ। ਜੋ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਵਚਨ ਸਾਨੂੰ ਸੁਣਨ ਨੂੰ ਮਿਲਣ ਜਾ ਰਿਹਾ ਹੈ, ਪਿਆਰ ਸਹਿਤ ਸਰਵਣ ਕਰਿਓ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅਤਿ ਪ੍ਰਸੰਨਤਾ ਵਿੱਚ ਉਹਨਾਂ ਗੁਰਸਿੱਖਾਂ ਨੂੰ ਇਹ ਵਚਨ ਫਰਮਾ ਰਹੇ ਹਨ ਜਿਹੜੇ ਗੁਰੂ ਕੇ ਲਾਲ ਵਾਹਿਗੁਰੂ ਦਾ ਦਰਸ਼ਨ ਚਾਹੁੰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਇਹ ਆਸ ਹੈ ਵੀ ਕਦੀ ਨਾ ਕਦੀ ਵਾਹਿਗੁਰੂ ਦਾ ਦਰਸ਼ਨ ਜ਼ਰੂਰ ਹੋਵੇਗਾ, ਕਿਉਂਕਿ ਮਨੁੱਖ ਜਨਮ ਵਿੱਚ ਹੀ ਦਰਸ਼ਨ ਹੁੰਦਾ ਆਇਆ ਹੈ। ਜਿਨ੍ਹਾਂ ਦੇ ਮਨ ਵਿੱਚ ਸੇਵਾ ਭਾਵ ਹੈ, ਸਿਮਰਨ ਭਾਵ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਸਭ ਦਾ ਭਲਾ ਮੰਗਣ ਦੀ ਤਾਕਤ ਹੈ, ਜੋ ਸਭ ਦਾ ਭਲਾ ਮੰਗਦੇ ਹਨ, ਜੋ ਨਿਤਨੇਮੀ ਪ੍ਰੇਮੀ ਹਨ, ਜੋ ਗੁਰੂ ਦੇ ਭੈ ਵਿੱਚ ਰਹਿੰਦੇ ਹਨ, ਗੁਰੂ ਦੀ ਆਗਿਆ ਵਿੱਚ ਰਹਿੰਦੇ ਹਨ, ਸਦਾ ਸਦਾ ਗੁਰੂ ਦੀ ਬਾਣੀ ਦਾ ਵਿਚਾਰ ਸੁਣਦੇ ਔਰ ਕਰਦੇ ਰਹਿੰਦੇ ਹਨ, ਇਹ ਉਹਨਾਂ ਸਿੱਖਾਂ ਲਈ ਅੱਜ ਵਿਸ਼ੇਸ਼ ਪ੍ਰਸਾਦ ਹੈ। ਪ੍ਰੇਮ ਸਹਿਤ ਸਰਵਣ ਕਰਿਓ ਜੀ। ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰ ਮੂਰਤ ਗੁਰ ਸ਼ਬਦ ਹੈ। ਜਿਨ੍ਹਾਂ ਸਿੱਖਾਂ ਨੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰਸ਼ਨ ਕੀਤਾ, ਉਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਿਆਨ ਕਰਨ, ਆਪਣੇ ਮਨ ਵਿੱਚ ਰੱਖਣ। ਸਤਿਗੁਰੂ ਨਾਨਕ ਸਾਹਿਬ ਪਿਤਾ ਹਨ, ਮਾਤਾ ਹਨ, ਗੁਰੂ ਹਨ, ਸਤਿਗੁਰੂ ਹਨ, ਵਾਣੀ ਸਰੂਪਾਂ ਹਨ, ਮੰਤਰ ਦੇ ਦਾਤਾ ਹਨ, ਸਬਦ ਸਰੂਪਾਂ ਹਨ, ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਜੀ ਆਪ ਹਨ। ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਕਾ ਸ਼ਬਦ ਗੁਰੂ ਕਾ ਮੰਤਰ ਹੈ। ਗੁਰ ਮੰਤਰ ਆਰਾਧਨ ਕਰਨ ਲਈ ਦਿੱਤਾ ਜਾਂਦਾ ਹੈ, ਗੁਰੂ ਕੇ ਸਿੱਖੋ। ਵਾਹਿਗੁਰੂ ਗੁਰਮੰਤਰ ਹੈ, ਇਸ ਦਾ ਅਭਿਆਸ ਕਰਨਾ, ਸਵਾਸ ਸਵਾਸ ਅਭਿਆਸ ਕਰਨਾ, ਦਿਨ ਔਰ ਰਾਤ ਕਰਨਾ, ਅੱਛੋ ਹੀ ਪੈਰ ਕਰਨਾ, ਇਹੀ ਪ੍ਰਾਣ ਹੈ, ਇਹੀ ਪ੍ਰਾਣ ਦਾ ਦਾਤਾ ਹੈ, ਇਹੀ ਜੀਵਨ ਦਾ ਦਾਤਾ ਹੈ, ਇਹੀ ਦੇਹੀ ਔਰ ਮਨ ਨੂੰ ਪਾਲਣ ਹਾਰਾ ਹੈ, ਇਹੀ ਸਾਡੇ ਕੋਲੇ ਹੈ, ਇਹਦੇ ਰਾਹੀਂ ਅਸੀਂ ਇੱਕ ਦਿਨ ਵਾਹਿਗੁਰੂ ਦਾ ਦਰਸ਼ਨ ਪਾ ਲਵਾਂਗੇ। ਗੁਰ ਕੈ ਚਰਨ ਹਿਰਦੈ ਲੈ ਧਾਰੋ। ਗੁਰੂ ਦੇ ਚਰਨ ਨੇ ਵਿਸ਼ਵਾਸ, ਸਿੱਖ ਦੇ ਮਨ ਵਿੱਚ ਸਤਿਗੁਰਾਂ ਲਈ ਵਿਸ਼ਵਾਸ ਹੋਣਾ ਚਾਹੀਦਾ ਹੈ। ਵਿਸ਼ਵਾਸ ਹੀ ਚਰਨ ਹਨ, ਚਰਨਾਂ ਵਿੱਚ ਸਤਿਗੁਰੂ ਜੀ ਵੱਸਦੇ ਹਨ। ਚਰਨਾਂ ਨੂੰ ਮੱਥਾ ਟੇਕਿਆ ਜਾਂਦਾ ਹੈ, ਚਰਨਾਂ ਤੇ ਨਿਵਿਆ ਜਾਂਦਾ ਹੈ, ਚਰਨਾਂ ਤੋਂ ਬਲ ਬਲ ਜਾਈਦਾ, ਚਰਨਾਂ ਨਾਲ ਪਿਆਰ ਕਰੀਦਾ, ਚਰਨਾਂ ਤੇ ਨਿਮਣ ਵਾਲਾ ਗੌਰਾ ਹੁੰਦਾ, ਮਿੱਠਾ ਹੁੰਦਾ, ਚਰਨਾਂ ਤੇ ਨਿਮਣ ਵਾਲੇ ਨੂੰ ਹੀ ਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਇਸ ਲਈ ਗੁਰੂ ਦੇ ਚਰਨਾਂ ਤੇ
ਸਦਾ ਸਦਾ ਬਲਹਾਰ ਜਾਣਾ, ਵਿਸ਼ਵਾਸ ਰੱਖਣਾ, ਮੱਥਾ ਟੇਕੀ ਰੱਖਣਾ। ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦੇ ਨੇ, ਜਿਤਨਾ ਸਮਾਂ ਅਭਿਆਸ ਕਰਦੇ ਨੇ ਉਤਨਾ ਸਮਾਂ ਉਹਨਾਂ ਦਾ ਸਿਰ ਉਹਨਾਂ ਦਾ ਮਨ ਸਤਿਗੁਰਾਂ ਦੇ ਚਰਨਾਂ ਨਾਲ ਜੁੜਿਆ ਰਹਿੰਦਾ, ਐਸਾ ਵਿਸ਼ਵਾਸ ਕਰਿਓ ਜੇ। ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਗੁਰੂ ਨਮਨ ਯੋਗ ਹੈ ਕਿਉਂਕਿ ਗੁਰੂ ਵਿੱਚ ਹੀ ਵਾਹਿਗੁਰੂ ਜੀ ਆਪ ਵਸਦੇ ਹਨ। ਗੁਰੂ ਦੇ ਰਾਹੀਂ ਅਸੀਂ ਉਸ ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਜੋ ਅਨੰਤ ਹੈ, ਜੋ ਦਿਸਦਾ ਨਹੀਂ, ਅਗੰਮ ਹੈ, ਅਗਾਧ ਹੈ, ਜੋ ਇੰਦਰੀਆਂ ਦਾ ਵਿਸ਼ਾ ਨਹੀਂ, ਜਿਸ ਥਾਈਂ ਸਾਡੀ ਬਾਣੀ ਨਹੀਂ ਪਹੁੰਚ ਸਕਦੀ, ਉਸ ਵਾਹਿਗੁਰੂ ਬੇਅੰਤ ਅਨੰਤ ਸਵਾਮੀ ਨੂੰ ਨਮਨ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਤਾਂ ਕਿ ਗੁਰੂ ਦੇ ਰਾਹੀਂ ਸਾਡੀ ਨਮਨ ਉਸ ਵਾਹਿਗੁਰੂ ਨੂੰ ਹੈ, ਗੁਰੂ ਦੇ ਮੰਤਰ ਰਾਹੀਂ ਅਸੀਂ ਉਸ ਵਾਹਿਗੁਰੂ ਤੱਕ ਪਹੁੰਚ ਸਕਦੇ ਹਾਂ। ਇਸ ਲਈ ਗੁਰੂ ਦੇ ਲਈ ਆਪਣੇ ਮਨ ਵਿੱਚ ਸ਼ਰਧਾ ਰੱਖਣਾ, ਗੁਰਮੰਤਰ ਦਾ ਅਭਿਆਸ ਕਰਨਾ ਔਰ ਆਪਣੇ ਸਤਿਗੁਰੂ ਤੋਂ ਬਲ ਬਲ ਜਾਣਾ, ਸਦਕੇ ਸਦਕੇ ਜਾਣਾ, ਬਲ ਬਲ ਜਾਣਾ। ਸਦਕੇ ਸਦਕੇ ਜਾਣ ਦਾ ਅਰਥ ਇਹ ਹੈ ਕਿ ਜੋ ਕੁਛ ਸਾਨੂੰ ਮਿਲਿਆ ਇਹ ਗੁਰੂ ਨਾਨਕ ਨੇ ਦਿੱਤਾ ਹੈ। ਸਰੀਰ ਵੀ ਉਸਦਾ ਹੈ, ਮਨ ਵੀ ਉਸਦਾ ਹੈ, ਪਰਿਵਾਰ ਵੀ ਉਸਦਾ ਹੈ, ਇੰਦਰੀ ਵੀ ਉਸਦੇ ਨੇ, ਮਾਇਆ ਵੀ ਉਸਦੀ ਹੈ, ਘਰ ਵੀ ਉਸਦਾ ਹੈ, ਬੱਚੇ ਵੀ ਉਸਦੇ ਨੇ, ਵਾਹਨ ਵੀ ਉਸਦਾ ਹੈ, ਅੱਖਾਂ ਵੀ ਉਸਦੀਆਂ, ਰਸਨਾ ਵੀ ਉਸਦੇ, ਕੰਨ ਵੀ ਉਸਦੇ, ਹੱਥ ਪੈਰ ਵੀ ਉਸਦੇ, ਜੋ ਤਨ ਤੇ ਪਹਿਰਿਆ ਉਹ ਵੀ ਉਸਦਾ, ਜੋ ਮਨ ਤੇ ਪਹਿਰਿਆ ਉਹ ਵੀ ਉਸਦਾ। ਸਭ ਕੁਛ ਸਤਿਗੁਰੂ ਦਾ ਕਰਕੇ ਮੰਨਣਾ, ਇਹਨੂੰ ਸਦਕੇ ਜਾਣਾ, ਬਲ ਬਲ ਜਾਣਾ ਕਹੀਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰਮਤ ਦੇ ਅਨੁਸਾਰ ਸਾਨੂੰ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਕੋਲੋਂ ਮਿਲਦੀ ਹੈ, ਐਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ। ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਅਸੀਂ ਵਾਹਿਗੁਰੂ ਸ਼ਬਦ ਦਾ ਧਿਆਨ ਕਰਨਾ ਹੈ, ਵਾਹਿਗੁਰੂ ਸ਼ਬਦ ਨੂੰ ਮਨ ਵਿੱਚ ਰੱਖਣਾ ਹੈ। ਵਾਹਿਗੁਰੂ ਸ਼ਬਦ ਸਾਡੇ ਸਤਿਗੁਰੂ ਹਨ, ਗੁਰਮੂਰਤ ਗੁਰ ਸ਼ਬਦ ਹੈ, ਭਾਈ ਗੁਰਦਾਸ ਜੀ ਦਾ ਇਹ ਨਿਰਣਾ। ਗੁਰਮੂਰਤ ਗੁਰ ਸ਼ਬਦ ਹੈ, ਵਾਹਿਗੁਰੂ ਮੰਤਰ ਦਾ ਧਿਆਨ ਕਰਨਾ, ਵਾਹਿਗੁਰੂ ਮੰਤਰ ਨੂੰ ਹਿਰਦੇ ਵਿੱਚ ਰੱਖਣਾ, ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਵਾਹਿਗੁਰੂ ਮੰਤਰ ਨੂੰ ਨਮਨ ਕਰਨਾ, ਵਾਹਿਗੁਰੂ ਮੰਤਰ ਤੋਂ ਬਲ ਬਲ ਜਾਣਾ, ਇਹ ਮੰਨ ਕੇ ਚੱਲਣਾ। ਇਹ ਮਨ ਵੀ ਵਾਹਿਗੁਰੂ ਦਾ, ਇਹ ਤਨ ਵੀ ਵਾਹਿਗੁਰੂ ਦਾ, ਇਹ ਪਰਿਵਾਰ ਵੀ ਵਾਹਿਗੁਰੂ ਦਾ, ਇਹ ਇੰਦਰੀ ਵੀ ਵਾਹਿਗੁਰੂ ਦੇ, ਇਹ ਮਾਇਆ ਵੀ ਵਾਹਿਗੁਰੂ ਦੀ, ਇਹ ਵਾਹਨ ਵੀ ਵਾਹਿਗੁਰੂ ਦੇ, ਅੱਖਾਂ ਵੀ ਵਾਹਿਗੁਰੂ ਦੀਆਂ, ਕੰਨ ਵੀ ਵਾਹਿਗੁਰੂ ਦੇ, ਰਸਨਾ ਵੀ ਵਾਹਿਗੁਰੂ ਦੀ, ਹੱਥ ਪੈਰ ਵੀ ਵਾਹਿਗੁਰੂ ਦੇ, ਸਭ ਕੁਛ ਵਾਹਿਗੁਰੂ ਦਾ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਤੇ ਕਲਗੀਆਂ ਵਾਲੇ ਪ੍ਰੀਤਮ ਨੇ ਇਹ ਆਗਿਆ ਕੀਤੀ, ਮੇਰੇ ਪਿਆਰੇ ਕੋਲੋਂ ਸ਼ਬਦ ਮਿਲੇਗਾ। ਪਿਆਰਾ ਉਹ ਹੁੰਦਾ ਜੋ ਗੁਰੂ ਦਾ ਅੰਗ ਹੁੰਦਾ, ਪਿਆਰਾ ਉਹ ਹੁੰਦਾ ਜਿਹਨੂੰ ਗੁਰੂ ਦਿਸਦਾ, ਪਿਆਰਾ ਉਹ ਹੁੰਦਾ ਜਿਹਦੇ ਅੰਦਰ ਗੁਰੂ ਪ੍ਰਗਟ ਹੋਇਆ ਹੁੰਦਾ। ਇਸ ਲਈ ਐਸੇ ਸਿੱਖ ਕੋਲੋਂ ਅੰਮ੍ਰਿਤ ਪਾਨ ਕਰਨਾ ਜੋ ਗੁਰੂ ਦਾ ਪਿਆਰਾ ਹੋਵੇ ਔਰ ਗੁਰੂ ਜਿਸ ਦੇ ਅੰਦਰ ਪ੍ਰਗਟ ਹੋਏ ਹੋਣ। ਵਾਹਿਗੁਰੂ ਮੰਤਰ ਦਾ ਅਭਿਆਸ, ਵਾਹਿਗੁਰੂ ਮੰਤਰ ਦਾ ਆਸਰਾ, ਵਾਹਿਗੁਰੂ ਮੰਤਰ ਦਾ ਸ਼ੁਕਰ ਕਰਨਾ, ਵਾਹਿਗੁਰੂ ਮੰਤਰ ਤੋਂ ਬਲ ਬਲ ਜਾਣਾ, ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰ ਸ਼ਬਦ ਕਿਹਾ। ਸ਼ਬਦ ਦੀ ਮਹਿਮਾ ਪਰਮ ਅਪਾਰ ਹੈ, ਸ਼ਬਦ ਹੀ ਸਤਿਗੁਰੂ ਹੈ, ਸ਼ਬਦ ਹੀ ਲੇਵ ਹੈ, ਸ਼ਬਦ ਹੀ ਧਿਆਨ ਹੈ, ਸ਼ਬਦ ਹੀ ਅਨੂ ਹੈ, ਸ਼ਬਦ ਹੀ ਆਕਾਸ਼ ਹੈ ਔਰ ਅੰਤੋ ਗਤਵਾ ਸ਼ਬਦ ਹੀ ਆਤਮਾ ਹੈ। ਆਤਮਾ ਹੀ ਵਾਹਿਗੁਰੂ ਹੈ, ਆਤਮਾ ਹੀ ਗੁਰੂ ਹੈ। ਸਤਿਗੁਰੂ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਾਹਮਣੇ ਰਿਹਾ ਸਮਾਏ। ਤਾਂ ਕਿ ਸਤਿਗੁਰੂ ਆਤਮਾ ਹੈ, ਆਤਮਾ ਮਨ ਤੋਂ ਪਰੇ ਹੈ,
ਮਨ ਦੇ ਵਿੱਚ ਹੈ ਪਰ ਮਨ ਤੋਂ ਪਰੇ ਹੈ। ਮਨ ਜਦੋਂ ਆਤਮਾ ਨੂੰ ਖੋਜੇਗਾ ਤਦੋਂ ਹੀ ਇਹ ਆਤਮਾ ਰੂਪੀ ਸਤਿਗੁਰੂ ਮਨ ਦੇ ਵਿੱਚ ਪ੍ਰਗਟ ਹੋਵੇਗਾ। ਪ੍ਰਗਟ ਹੋਣ ਦਾ ਜਿਹੜਾ ਤਰੀਕਾ ਹੈ, ਨਾਮ ਦਾ ਅਭਿਆਸ ਹੈ, ਉਸ ਵਾਹਿਗੁਰੂ ਦਾ ਸਿਮਰਨ ਹੈ, ਸੁੱਚੀ ਕਿਰਤ ਕਰਕੇ, ਸੁੱਚਾ ਆਚਾਰ ਰੱਖ ਕੇ, ਸੁੱਚਾ ਵਿਹਾਰ ਕਰਕੇ, ਥੋੜਾ ਖਾਇਆ, ਥੋੜਾ ਬੋਲਿਆ, ਸ਼ੁਕਰ ਕਰਿਆ ਔਰ ਸਦਾ ਸਦਾ ਗੁਰੂ ਵਚਨ ਸੁਣਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਇੱਕ ਗੱਲ ਹੋਰ ਯਾਦ ਰੱਖਣਾ, ਗੁਰੂ ਪਿਆਰਿਆਂ ਦੀ ਸੰਗਤ ਜ਼ਰੂਰ ਕਰਨੀ, ਸਾਧੂਆਂ ਦੀ ਸੰਗਤ ਕਰਨੀ, ਸੰਤਾਂ ਦੀ ਸੰਗਤ ਕਰਨੀ, ਗੁਰਮੁਖਾਂ ਦੀ ਸੰਗਤ ਕਰਨੀ, ਗੁਰਸੇਵਕਾਂ ਦੀ ਸੰਗਤ ਕਰਨੀ, ਗੁਰੂ ਦਾਤਾਂ ਦੀ ਸੰਗਤ ਕਰਨੀ। ਇਹ ਸੰਤ ਜਨ, ਇਹ ਸਾਧੂ ਜਨ ਗੁਰਬਾਣੀ ਵਿੱਚ ਵੀ ਹਾਜ਼ਰ ਹਨ, ਭਗਤ ਹਾਜ਼ਰ ਹਨ, ਪਾਠ ਹਾਜ਼ਰ ਹਨ, ਚਾਰ ਗੁਰਸਿੱਖ ਹਾਜ਼ਰ ਹਨ, ਗੁਰੂ ਵੀ ਇਸ ਗੁਰਬਾਣੀ ਵਿੱਚ ਹਾਜ਼ਰ ਹਨ। ਪ੍ਰਗਟ ਮਨ ਵਿੱਚ ਹੋਣਗੇ, ਪ੍ਰਗਟ ਉਦੋਂ ਹੋਣਗੇ ਜਦੋਂ ਮਨ ਵਿੱਚ ਸ਼ਰਧਾ ਹੋਵੇ। ਸ਼ਰਧਾ ਪਿਆਰ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਅਸੀਂ ਗੁਰੂ ਚਰਨਾਂ ਵਿੱਚ ਆਏ ਹਾਂ, ਪਿਆਰ ਨਾਲ ਆਏ ਹਾਂ। ਗੁਰੂ ਘਰ ਵਿੱਚ ਆ ਕੇ ਐਸਾ ਸਤਸੰਗ ਸਾਨੂੰ ਪ੍ਰਾਪਤ ਹੋਵੇ, ਐਸਾ ਵਿਚਾਰ ਮਿਲੇ ਜਿਸ ਨਾਲ ਸਾਡੇ ਮਨ ਦੀ ਸ਼ਰਧਾ ਵਧੇ। ਸ਼ਰਧਾ ਵੱਧ ਜਾਣ ਦਾ ਪ੍ਰਤੀਕ ਇਹ ਹੈ ਜੋ ਅਸੀਂ ਕੱਲ੍ਹ ਸਾਂ ਅੱਜ ਹੋਰ ਹੋਵੀਏ। ਕੱਲ ਮਾਨੋ ਜੇ ਅਸੀਂ ਸੇਵਕ ਸਾਂ ਤੇ ਅੱਜ ਗੁਰਸਿੱਖ ਹੋਵੀਏ, ਜੇ ਕੱਲ ਗੁਰਸਿੱਖ ਸਾਂ ਤੇ ਅੱਜ ਗੁਰਮੁਖ ਹੋਵੀਏ, ਜੇ ਕੱਲ ਗੁਰਮੁਖ ਸਾਂ ਤੇ ਅੱਜ ਅਸੀਂ ਸਨਮੁਖ ਹੋਵੀਏ, ਅੱਜ ਅਸੀਂ ਗੁਰੂ ਦੇ ਪਿਆਰੇ ਹੋਵੀਏ, ਇਹੋ ਜਿਹੀ ਤਰੱਕੀ ਹੋਵੇ। ਸਾਹਿਬ ਦਸਮ ਪਾਤਸ਼ਾਹ ਬੜੇ ਨਾਜ਼ ਨਾਲ ਫਰਮਾਇਆ ਕਰਦੇ ਸਨ, ਮੇਰਾ ਸਿੱਖ ਚੜ੍ਹਦੀਆਂ ਕਲਾਂ ਵਿੱਚ ਰਹੇਗਾ। ਜਾਣਦੇ ਹੋ ਚੜ੍ਹਦੀਆਂ ਕਲਾਂ ਕੀ ਹੁੰਦੀਆਂ? ਚੜ੍ਹਦੀਆਂ ਕਲਾਂ ਦਾ ਅਰਥ ਇਹ ਹੈ ਕਿ ਸਿੱਖ ਸਦਾ ਸਤਿਗੁਰੂ ਵੱਲ ਨੂੰ ਵੱਧਦਾ, ਸਿੱਖ ਸਦਾ ਉਸ ਮਾਰਗ ਤੇ ਚੱਲਦਾ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਕੋਈ ਵੱਡਿਆਂ ਭਾਗਾਂ ਵਾਲਾ ਹੀ ਇਸ ਮਾਰਗ ਤੇ ਚੱਲਦਾ। ਇਹ ਮਾਰਗ ਹੈ ਵਾਹਿਗੁਰੂ ਨਾਮ ਜਪਣਾ, ਇਹ ਮਾਰਗ ਹੈ ਤਨ ਤੋਂ ਪਰੇ ਹੋਣਾ, ਇਹ ਮਾਰਗ ਹੈ ਮਨ ਰਾਹੀਂ ਆਪਣੇ ਆਪ ਨੂੰ ਜਾਣਨ ਦਾ ਯਤਨ ਕਰਨਾ। ਤੁਸੀਂ ਕੌਣ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ

मत को भरम भूले संसार, गुरबिन कोय ना उतरस पार। सतगुरु जी कहंदे ने ए जीवो कदी भुल ना जाना, बिना सतगुरु तो वाहिगुरु जी की प्राप्ति कदे नहीं हुंदी। अज दे इस जगत विच ऐसे भी धर्म हन जिन्हां दा विचार ए है वी सतगुरु की लोड़ नहीं, असी वाहिगुरु दे बनाए हुए हाँ, असी वाहिगुरु का जाप करते हाँ, असी वाहिगुरु का दर्शन पा सकते हाँ। तां ते ओ प्यारे गुरु महाराज गुरु अर्जन साहब जी का यह वचन जरूर सुन लैन, मत को परम भूले संसार, गुरबिन कोय ना उतरस पार। गुरु की कृपा तो बिना कोई भी पाव सागर तो पार उतर नहीं सकता, पाव वाहिगुरु जी का दर्शन नहीं पा सकता। रहाओ भूले को गुरमार्ग पाया। जदों इस जीव का जन्म हुंदे, जन्म होने के नाल ही ये पुठा हो जाता है। जदों माता के गर्भ के विच हुंदा है, जे पैर उपर नूं हुंदे ने, सिर तले नूं हुंदा है, सही पोजीशन विच हुंदा है। माता के जन्म के विच इस जीव नूं पूर्व का ज्ञान भी हुंदा है, कष्ट का ज्ञान भी हुंदा है। वाहिगुरु की प्रार्थना करदा है, महाराज जी इस कष्ट विचों कढो, मैं आपका सिमरन करांगा। पर जदों वाहिगुरु जी कृपा करके इनू इस कष्ट विचों कढ देंदे हन, ਇਹ ਜੀਵ ਉਲਟ ਜਾਂਦਾ ਹੈ, ਤਾਂ ਸਿਰ ਉੱਪਰ ਨੂੰ ਹੋ ਜਾਂਦਾ ਹੈ, ਪੈਰ ਨੀਚੇ ਨੂੰ ਹੋ ਜਾਂਦੇ ਨੇ, ਸਿਰ ਦਾ ਅਰਥ ਇਹ ਹੰਕਾਰੀ ਹੋ ਜਾਂਦਾ, ਮੈਂ ਕਰਨ ਲੱਗ ਪੈਂਦਾ, ਪਰਿਵਾਰ ਵਿੱਚ ਰਹਿਣ ਲੱਗ ਪੈਂਦਾ, ਮੋਹ ਔਰ ਲੋਭ ਦਾ ਇਹ ਸ਼ਿਕਾਰ ਹੋ ਜਾਂਦਾ, ਸਮਾਂ ਪੈਣ ਨਾਲ ਕਾਮ ਕ੍ਰੋਧ ਜਾਗ ਪੈਂਦਾ, ਮੇਰੀ ਕਰਦਾ ਹੈ, ਸਾਰੀ ਉਮਰ ਵਾਹਿਗੁਰੂ ਜੀ ਦੇ ਨਾਮ ਤੋਂ ਭੁੱਲਿਆ ਰਹਿੰਦਾ। ਜਦੋਂ ਇਹ ਜੀਵ ਵਾਹਿਗੁਰੂ ਦੇ ਚਰਨਾਂ ਵਿੱਚ ਆਇਆ, ਸਤਿਗੁਰਾਂ ਨੇ ਫਰਮਾਇਆ, ਇਹ ਜੀਵ ਤੋਤੇ ਵਾਹਿਗੁਰੂ ਦੀ ਅਨਸਤ ਹੈ, ਇਹ ਜੀਵ ਤੋਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਆਇਆ। ਜਦੋਂ ਵੀ ਕੋਈ ਗੁਰੂ ਚਰਨਾਂ ਵਿੱਚ ਸਿੱਖ ਬੈਠਾ ਹੈ, ਸਤਿਗੁਰਾਂ ਨੇ ਇਹੀ ਫਰਮਾਇਆ, ਇਹ ਜੀਵ ਤੂੰ ਭੁੱਲਿਆ ਹੋਇਆ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਤੂੰ ਵਾਹਿਗੁਰੂ ਨਾਲ ਵਚਨ ਕੀਤਾ ਸੀ ਮੈਂ ਸਿਮਰਨ ਜ਼ਰੂਰ ਕਰਾਂਗਾ, ਤੂੰ ਵਾਹਿਗੁਰੂ ਨਾਲ ਇਹ ਵੀ ਵਚਨ ਕੀਤਾ ਸੀ ਕਿ ਮੈਂ ਅਵਾਸੀ ਹੀ ਵਾਹਿਗੁਰੂ ਜੀ ਆਪਦਾ ਦਰਸ਼ਨ ਪਾਵਾਂਗਾ ਔਰ ਸਿਮਰਨ ਕਰਾਂਗਾ, ਹੋਰ ਕੁਝ ਨਹੀਂ ਕਰਾਂਗਾ। ਤਾਂਹੀਓ ਵਾਹਿਗੁਰੂ ਨੇ ਕਿਰਪਾ ਕਰਕੇ ਮਨੁੱਖਾ ਦੇਹੀ ਦਿੱਤੀ, ਇੱਕ ਸਮਾਂ ਦਿੱਤਾ ਤਾਂ ਜੋ ਤੂੰ ਸਿਮਰਨ ਕਰ ਸਕੇ। ਵਾਹਿਗੁਰੂ ਨੇ ਇਹ ਵੀ ਕਿਰਪਾ ਕੀਤੀ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾ ਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾਰਜ ਕਾਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ। ਵਾਹਿਗੁਰੂ ਨੇ ਇਹ ਵੀ ਕਿਰਪਾ ਕੀਤੀ, ਇਹ ਜੀਵ ਚਿੰਤਾ ਨਾ ਕਰ, ਜਿਸਨੇ ਤੈਨੂੰ ਪੈਦਾ ਕੀਤਾ ਉਹ ਤੈਨੂੰ ਰਿਜਕ ਵੀ ਦੇਵੇਗਾ, ਇਸ ਲਈ ਵਾਹਿਗੁਰੂ ਦਾ ਸਿਮਰਨ ਕਰ। ਅਰਥ ਇਹ ਹੈ ਯਤਨ ਤੇ ਕਰੋ ਪਰ ਚਿੰਤਾ ਨਾ ਕਰੋ। ਯਤਨ ਕਿਸ ਗੱਲ ਦਾ ਕਰਨਾ ਹੈ? ਕਿਰਤ ਕਰਨ ਦਾ। ਯਤਨ ਕਿਸ ਗੱਲ ਦਾ ਕਰਨਾ ਹੈ? ਵਾਹਿਗੁਰੂ ਦੇ ਸਿਮਰਨ ਕਰਨ ਦਾ ਯਤਨ। ਵਾਹਿਗੁਰੂ ਦਾ ਯਤਨ ਸਿਮਰਨ ਕਰਨ ਦਾ ਕਰਾਂਗੇ ਤਾਂ ਹੀ ਹੋ ਸਕੇਗਾ, ਕਿਉਂਕਿ ਜੀਵ ਕਰਮ ਕਰਨ ਚ ਸੁਤੰਤਰ ਹੈ। ਹਰ ਕਰਮ ਅਸੀਂ ਕਰਦੇ ਹਾਂ, ਇਸ ਲਈ ਸਾਨੂੰ ਵਾਹਿਗੁਰੂ ਨਾਮ ਜਪਣ ਦਾ ਵੀ ਕਰਮ ਕਰਨਾ ਹੀ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮੈਂ ਭੁੱਲਿਆ ਹੋਇਆ ਸਾਂ, ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਸਤਿਗੁਰੂ ਨੇ ਮੈਨੂੰ ਭੁੱਲੇ ਹੋਏ ਨੂੰ ਰਾਹ ਪਾ ਦਿੱਤਾ, ਮੈਂ ਵਾਹਿਗੁਰੂ ਜਪਣ ਲੱਗ ਪਿਆ। ਸਤਸੰਗ ਦੇ ਵਿਚਾਰੋ, ਤੁਹਾਡੇ ਵਿੱਚੋਂ ਕਿਤਨੇ ਕੈਸੇ ਪ੍ਰੇਮੀ ਨੇ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਨੇ? ਜਿਹੜੇ ਕਰਦੇ ਨੇ ਉਹ ਮੁਬਾਰਕ ਨੇ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ। ਜਿਹੜਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਉਹ ਅਜੇ ਵੀ ਭੁੱਲਿਆ ਹੋਇਆ ਹੈ। ਇਸ ਲਈ ਵਾਹਿਗੁਰੂ ਦਾ ਸਿਮਰਨ ਕਰੋਗੇ ਤਦ ਹੀ ਨਿਜਾਤ ਮਿਲੇਗੀ, ਮੋਕਸ਼ ਮਿਲੇਗਾ, ਗੁਰੂ ਦੀ ਪ੍ਰਸੰਨਤਾ ਹੋਏਗੀ, ਸੁਖੀ ਜੀਵਨ ਬਤੀਤ ਕਰੋਗੇ। ਭੁੱਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਅਵਰ ਤਿਆਗ, ਸਤਿਗੁਰਾਂ ਫਰਮਾਇਆ ਇਹ ਮਾਇਆ ਫਾਨੀ ਹੈ, ਇਹ ਸੰਸਾਰ ਫਾਨੀ ਹੈ, ਇਹ ਸਰੀਰ ਤੇਰਾ ਨਹੀਂ ਹੈ,
ਇਹਨੇ ਇੱਕ ਦਿਨ ਖਤਮ ਹੋ ਜਾਣਾ। ਇਹ ਪੁੱਤਰ ਧੀਆਂ ਵੀ ਤੇਰੇ ਨਾਲ ਨਹੀਂ ਜਾਣਗੀਆਂ, ਦੌਲਤ ਵੀ ਤੇਰੇ ਨਾਲ ਨਹੀਂ ਜਾਏਗੀ, ਇਹ ਸਰੀਰ ਵੀ ਤੇਰੇ ਨਾਲ ਨਹੀਂ ਜਾਏਗਾ। ਇਹਨੂੰ ਅਵਰ ਤਿਆਗ ਕਹੀਦਾ। ਅਵਰ ਨਾਮ ਮਾਇਆ ਦਾ ਹੈ। ਮਾਇਆ ਦਾ ਤਿਆਗ ਸਮਝਾਇਆ, ਪ੍ਰਭੂ ਨਾਲ ਪਿਆਰ ਸਮਝਾਇਆ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਾਂਗੇ, ਉਦੋਂ ਇਹ ਗਿਆਨ ਹੋਵੇਗਾ ਵੀ ਵਾਹਿਗੁਰੂ ਹੀ ਸਾਡਾ ਹੈ, ਵਾਹਿਗੁਰੂ ਹੀ ਸੱਤ ਹੈ, ਵਾਹਿਗੁਰੂ ਹੀ ਸਾਡੇ ਕੋਲੇ ਰਹਿਣ ਵਾਲਾ ਹੈ, ਵਾਹਿਗੁਰੂ ਹੀ ਸਾਡੇ ਨਾਲ ਜਾਣ ਵਾਲਾ ਹੈ। ਬਾਕੀ ਸਭ ਬਿਨਸਨਹਾਰ ਹੈ। ਸਰੀਰ ਵੀ ਜਾਣ ਵਾਲਾ ਹੈ, ਪਰਿਵਾਰ ਵੀ ਜਾਣ ਵਾਲਾ ਹੈ, ਮਾਇਆ ਵੀ ਜਾਣ ਵਾਲੀ ਏ, ਜ਼ਮੀਨ ਜਾਇਦਾਦ ਵੀ ਜਾਣ ਵਾਲੀ ਏ, ਇਸਤਰੀਆਂ ਪੁੱਤਰ ਧੰਦਾ ਸਭ ਜਾਣ ਵਾਲਾ ਹੈ। ਇੱਕ ਵਸਤੂ ਨਾਲ ਰਹਿਣ ਵਾਲੀ ਹੈ, ਉਹ ਹੈ ਰਾਮ ਨਾਮ, ਉਹ ਹੈ ਵਾਹਿਗੁਰੂ ਦਾ ਨਾਮ। ਜੈ ਮਾਰਗ ਜਾਤ ਅਕੇਲਾ, ਤੈ ਹਰੀ ਨਾਮ ਸੰਗੋ ਸੇਲਾ। ਜਿਸ ਮਾਰਗ ਤੇ ਜੀਵ ਤੂੰ ਇਕੱਲਿਆ ਜਾਣਾ, ਜਿੱਥੇ ਨਾਲ ਕੋਈ ਤੇਰੇ ਨਹੀਂ ਜਾਣਾ, ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਮੰਜੇ ਸਾਂ। ਤੈਨੂੰ ਮਾਲ ਵੀ ਛੱਡ ਕੇ ਜਾਣਾ ਪਏਗਾ, ਪ੍ਰਾਪਰਟੀ, ਤੈਨੂੰ ਜਵਾਨੀ ਵੀ ਛੱਡ ਕੇ ਜਾਣਾ ਪਏਗੀ, ਤੈਨੂੰ ਪਰਿਵਾਰ ਵੀ ਛੱਡ ਕੇ ਜਾਣਾ ਪਏਗਾ। ਜਿੱਥੇ ਭਰਾ ਭੈਣ ਤੇਰੇ ਨਾਲ ਨਹੀਂ ਜਾਣਗੇ, ਕੋਈ ਵੀ ਨਾਲ ਨਹੀਂ ਹੋਵੇਗਾ, ਉੱਥੇ ਹਰੀ ਨਾਮ ਹੀ ਤੈਨੂੰ ਸੁੱਖ ਦੇਵੇਗਾ। ਇਸ ਲਈ ਵਾਹਿਗੁਰੂ ਨਾਮ ਜਪ ਲੈ, ਇਹ ਸਤਿਗੁਰੂ ਜੀ ਫਰਮਾਉਂਦੇ ਹਨ। ਭੋਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਤਾਂ ਤੇ ਮਾਇਆ ਨੂੰ ਫਾਨੀ ਸਮਝੋ, ਸਤਿਗੁਰਾਂ ਦੀ ਬਾਣੀ ਨੂੰ ਸੱਤ ਸਮਝੋ। ਵਾਹਿਗੁਰੂ ਨਾਮ ਸੱਤ ਹੈ, ਬਾਕੀ ਸਭ ਮਿੱਥਿਆ ਹੈ, ਬਾਕੀ ਸਭ ਮਿੱਥਿਆ ਹੈ। ਐਸਾ ਕਰਕੇ ਜਾਣੋ, ਗੁਰੂ ਕੇ ਸਿੱਖੋ। ਜਨਮ ਮਰਨ ਕੀ ਤ੍ਰਾਸ ਮਿਟਾਈ। ਮੌਤ ਦਾ ਡਰ ਵੱਡਾ ਹੁੰਦਾ, ਮੌਤ ਉਸਦੀ ਹੁੰਦੀ ਜਿਸ ਦਾ ਜਨਮ ਹੋਇਆ ਹੋਵੇ।

0: ਨਹੀਂ ਟਿਕੇਗੀ। ਜੇ ਉਸ ਕੌਲ ਨੂੰ ਕੋਈ ਸਿੱਧਾ ਕਰ ਦੇ ਤੇ ਅੰਮ੍ਰਿਤ ਦੀ ਬੂੰਦ ਉਹਦੇ ਵਿੱਚ ਟਿਕੇਗੀ। ਐਨ ਇਸੇ ਹੀ ਤਰ੍ਹਾਂ ਮੂਧਾ ਕੌਲ ਕਹੀਦਾ ਮਨ ਮਤ ਨੂੰ। ਜਿੰਨੀ ਦੇਰ ਤੱਕ ਸਾਡੇ ਅੰਦਰ ਮਨ ਦੀ ਮਤ ਹੈ ਓਨੀ ਦੇਰ ਤੱਕ ਗੁਰਮਤ ਨਹੀਂ ਆਉਂਦੀ। ਜਦੋਂ ਮਨ ਦੀ ਮਤ ਛੱਡ ਦੇਵਾਂਗੇ ਕੌਲ ਸਿੱਧਾ ਹੋ ਜਾਏਗਾ, ਬਰਤਨ ਸਿੱਧਾ ਹੋ ਜਾਏਗਾ, ਉਦੋਂ ਸਾਡੇ ਅੰਦਰ ਗੁਰੂ ਦੀ ਮਤ ਆ ਜਾਏਗੀ। ਜਦੋਂ ਵੀ ਅਸੀਂ ਬੋਲੀਏ ਗੁਰੂ ਦੀ ਮਤ ਰਾਹੀਂ ਬੋਲੀਏ, ਜਦੋਂ ਵੀ ਅਸੀਂ ਕੋਈ ਕੰਮ ਕਰੀਏ ਗੁਰੂ ਦੀ ਮਤ ਨਾਲ ਕਰੀਏ, ਜਦੋਂ ਵੀ ਵੇਖੀਏ ਗੁਰੂ ਦੀ ਮਤ ਨਾਲ ਵੇਖੀਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਲਿਖਿਆ ਹੋਇਆ, ਸਿੱਖ ਵੇਖਦਾ ਕਿਵੇਂ ਹੈ, ਸਿੱਖ ਬੋਲਦਾ ਕਿਵੇਂ ਹੈ, ਸਿੱਖ ਕਿਰਤ ਕਿੱਦਾਂ ਕਰਦਾ, ਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ, ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਪਰ ਮਨ ਦੀ ਮਤ ਦੇ ਵਿੱਚ ਮੱਤਿਆ ਹੋਇਆ ਇਨਸਾਨ ਆਪਣੀ ਬੋਲੀ ਬੋਲਦਾ, ਔਰ ਉਹ ਬੋਲੀ ਬੋਲਦਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਨਹੀਂ। ਖਿਆਲ ਰੱਖਣਾ, ਜਿੱਥੇ ਸਾਡੇ ਮਨ ਦੀ ਮਤ ਜਾਵੇਗੀ ਉੱਥੇ ਹੀ ਗੁਰਮਤ ਆਵੇ। ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਲੈ ਰਹੇ। ਅਸੀਂ ਗੁਰੂ ਚਰਨਾਂ ਵਿੱਚ ਆਏ ਹਾਂ, ਅਰਦਾਸ ਬੇਨਤੀ ਕਰੀਏ ਮਹਾਰਾਜ ਜੀ ਸਾਡੀ ਮਨ ਦੀ ਮਤ ਖਤਮ ਹੋ ਜਾਵੇ ਤਾਂ ਜੋ ਅਸੀਂ ਗੁਰੂ ਮਤ ਲੈਣ ਵਾਲੇ ਬਣ ਸਕੀਏ। ਜਦੋਂ ਮਨ ਦੀ ਮਤ ਜਾਏਗੀ ਉਦੋਂ ਹੀ ਸੂਰਜ ਚੜ੍ਹੇਗਾ। ਜਦੋਂ ਦਿਨ ਚੜ੍ਹਦਾ ਅੱਖਾਂ ਵੇਖਦੀਆਂ ਨਾ ਸੂਰਜ ਚੜ੍ਹ ਗਿਆ। ਸੂਰਜ ਨੂੰ ਭਾਵੇਂ ਨਾ ਵੀ ਵੇਖੀਏ ਅੱਖਾਂ ਨੂੰ ਪਤਾ ਲੱਗ ਜਾਂਦਾ ਕਿ ਸੂਰਜ ਉਦੇ ਹੋ ਗਿਆ। ਜਦੋਂ ਸਾਡੇ ਮਨ ਦੀ ਮਤ ਜਾਵੇਗੀ ਗੁਰਮਤ ਆਵੇਗੀ, ਔਰ ਜਿੱਦਣ ਗੁਰੂ ਮਤ ਆਵੇਗੀ ਗੁਰੂ ਵਾਲੇ ਉਦਣ ਹੀ ਅਸੀਂ ਹੋਵਾਂਗੇ, ਗੁਰਸਿੱਖ ਉਦਾਂ ਹੀ ਹੋਵਾਂਗੇ। ਇਸ ਲਈ ਗੁਰਸਿੱਖ ਬਣਨ ਦਾ ਯਤਨ ਕਰਨਾ। ਗੁਰਸਿੱਖ ਦੀ ਬਾਰੀਕ ਹੈ, ਖੰਨਿਓ ਤਿੱਖੀ ਹੈ, ਵਾਲੋਂ ਨਿੱਕੀ ਹੈ, ਖੰਡੇ ਤੋਂ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ, ਬੜੀ ਬਾਰੀਕ ਹੈ। ਪਰ ਸਹਿਜੇ ਸਹਿਜੇ ਸਹਿਜੇ ਸਹਿਜੇ ਸਿੱਖਦਿਆਂ ਸਿੱਖਦਿਆਂ ਇਹ ਗੁਰਸਿੱਖੀ ਆ ਹੀ ਜਾਂਦੀ ਹੈ, ਕਿਉਂਕਿ ਗੁਰੂ ਬਾਬਾ ਜੀ ਬੜੇ ਦਿਆਲੂ ਨੇ, ਗੁਰੂ ਨਾਨਕ ਬੜੇ ਮਿਹਰਬਾਨ ਨੇ। ਗੁਰੂ ਨਾਨਕ ਸਾਹਿਬ ਜੀ ਚਾਹੁੰਦੇ ਨੇ ਕਿ ਮੇਰੇ ਗੁਰਸਿੱਖ ਜਿਹੜੇ ਨੇ ਉਹ ਗੁਰਸਿੱਖ ਹੋਣ, ਉਹ ਸਹਿਜ ਸਿਮਰਨ ਕਰਨ, ਯੋਗੀਆਂ ਵਾਲਾ ਸਿਮਰਨ ਨਾ ਕਰਨ, ਕਾਰਗ੍ਰਸਤ ਨੂੰ ਛੱਡ ਕੇ ਨਾ ਜੰਗਲਾਂ ਵਿੱਚ ਜਾਣ, ਕਿਰਤ ਕਰਨ ਵਾਲੇ ਸਿੱਖ ਹੋਣ, ਵੰਡ ਕੇ ਛੱਕਣ ਵਾਲੇ ਸਿੱਖ ਹੋਣ, ਨਾਮ ਜਪਣ ਵਾਲੇ ਸਿੱਖ ਹੋਣ, ਸਭ ਦਾ ਭਲਾ ਮੰਗਣ ਵਾਲੇ ਸਿੱਖ ਹੋਣ, ਔਰ ਗੁਰੂ ਦੁਆਰੇ ਮਿਲ ਕੇ ਬੈਠਣ ਵਾਲੇ ਸਿੱਖ ਹੋਣ, ਲੜਨ ਵਾਲੇ ਸਿੱਖ ਨਾ ਹੋਣ, ਕਾਮੀ ਸਿੱਖ ਨਾ ਹੋਣ, ਦੁਰਾਚਾਰੀ ਸਿੱਖ ਨਾ ਹੋਣ, ਝੂਠੇ ਸਿੱਖ ਨਾ ਹੋਣ, ਗਲਤ ਵਪਾਰ ਕਰਨ ਵਾਲੇ ਸਿੱਖ ਨਾ ਹੋਣ, ਮੁਰਦੇ ਵੇਚਣ ਵਾਲੇ ਸਿੱਖ ਨਾ ਹੋਣ, ਮੁਰਦਿਆਂ ਦਾ ਵਪਾਰ ਕਰਨ ਵਾਲੇ ਸਿੱਖ ਨਾ ਹੋਣ, ਕੱਚਾ ਮਾਸ ਵੇਚਣ ਵਾਲੇ ਸਿੱਖ ਨਾ ਹੋਣ, ਕੱਚਾ ਮਾਸ ਖਾਣ ਵਾਲੇ ਸਿੱਖ ਨਾ ਹੋਣ। ਗੁਰੂ ਮਹਾਰਾਜ ਜੀ ਚਾਹੁੰਦੇ ਨੇ ਮੇਰੇ ਸਿੱਖ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਹੋਣ, ਮੇਰੇ ਸਿੱਖ ਅੰਮ੍ਰਿਤਧਾਰੀ ਹੋਣ, ਮੇਰੇ ਸਿੱਖ ਜੰਗਜੂ ਹੋਣ, ਮੇਰੇ ਸਿੱਖ ਬਹਾਦਰ ਹੋਣ, ਮੇਰੇ ਸਿੱਖ ਵੀਰ ਹੋਣ, ਮੇਰੇ ਸਿੱਖ ਸੰਤ ਵੀ ਹੋਣ, ਸ਼ਹੀਦ ਵੀ ਹੋਣ, ਆਨ ਸ਼ਾਨ ਤੇ ਜਿਉਣ ਵਾਲੇ ਹੋਣ ਔਰ ਆਨ ਸ਼ਾਨ ਤੇ ਮਰ ਜਾਣ ਵਾਲੇ ਹੋਣ। ਕਲਗੀਆਂ ਵਾਲੇ ਪ੍ਰੀਤਮ ਐਸਾ ਸਿੱਖ ਬਣਾਉਣਾ ਸੋਚਦੇ ਹਨ ਔਰ ਬਣਾਏ ਵੀ ਹਨ, ਬਣ ਵੀ ਸਕੀਦਾ। ਵਾਹਿਗੁਰੂ ਮੰਤਰ ਦਾ ਅਭਿਆਸ ਕਰੋ, ਇੱਕੋ ਹੀ ਇੱਕ ਦਵਾਈ, ਭਾਈ ਰੇ ਰਾਮ ਕਹੋ ਚਿੱਤ ਲਾਏ, ਪਿਆਰ ਨਾਲ ਵਾਹਿਗੁਰੂ ਆਖੋ, ਪਿਆਰ ਨਾਲ ਵਾਹਿਗੁਰੂ ਆਖਣਾ ਸਿੱਖ ਲਵੋ, ਸੰਗਤ ਵਿੱਚੋਂ ਸਿੱਖ ਲਓ, ਸਾਧੂਆਂ ਦੀ ਸੰਗਤ ਵਿੱਚੋਂ ਸਿੱਖ ਲਓ, ਸਿਮਰਨ ਕਰਨ ਵਾਲਿਆਂ ਦੀ ਸੰਗਤ ਵਿੱਚੋਂ ਸਿੱਖ ਲਓ ਵਾਹਿਗੁਰੂ ਕਿਵੇਂ ਕਹਿਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੋ, ਵਾਹਿਗੁਰੂ ਤੋਂ ਛੁੱਟ ਹੋਰ ਕੁਛ ਨਾ ਬੋਲੋ, ਸੁਣੋ ਤੇ ਵਾਹਿਗੁਰੂ ਨਾਮ ਸੁਣੋ। दर्शन करो ते वाहिगुरु जी दा करो, होर कोई मन विच इच्छा ना रखो। गुर प्रसाद उर्द कमल विगास, मन दी मत कड्डी गई, गुरु मत आ गई। जदों गुरु मत आ गई, अमृतधारी सिख हो गए, गुरु वाले सिख हो गए। ये तां सिख गूंगा हुंदा, बहरा हुंदा, अंधा भी हुंदा, क्योंकि पराया रूप नहीं देखदा, इस वास्ते अंधा हुंदा, कच्ची बाणी नहीं बोलदा, इसलिए गूंगा हुंदा, ते बहरा इसलिए हुंदा, निंदा नहीं सुनदा, इसलिए बहरा भी हुंदा। ओदां गुरसिख अखां वाला भी हुंदा, कान वाला भी हुंदा, रसना वाला भी हुंदा। गुरसिख पंडित हुंदा, सो पंडित जो मन प्रबोधे, राम नाम आत्म सोधे, राम नाम सार रस पीवे, उस पंडित के उपदेश जग जीवे। गुरसिख पंडित हुंदा, गुरसिख सेवादार भी हुंदा, अपनी सेवा आप करदा, किसी ते डिपेंड नहीं करदा, किसी को मंग के नहीं खांदा, पर अधीनता इसके सुपने विच भी नहीं है, इत आजाद है और आजादी नाल जिउंदा है। मन दा संतर भी है, देही दा संतर भी है, सिर दा संतर भी है, वाहिगुरु नाम जपण विच स्वतंत्र भी है, क्योंकि इन्हें अठो पैर जपना है, किसी का भय नहीं मनना, केवल एक वाहिगुरु का भय मंगना है, क्योंकि वाहिगुरु ही मेरे नाल हैं। दुकालन प्रनासी दयालन स्वरूप है, सदा अंग संगम अवंगम विभूते, वाहिगुरु सिख दे नाल है। जिस सिख दे नाल वाहिगुरु जी हैं, अंधकार में भया प्रगास, ओ सिख आत्मा वाला है, ओ सिख वाहिगुरु का सिख है, ओ खालसा है, वाहिगुरु खालसे दे हन, खालसा वाहिगुरु का है, वाहिगुरु खालसे दे हन, खालसा वाहिगुरु का है, वाहिगुरु खालसे दे हन, खालसा वाहिगुरु है। इन बिन इस दे विच कोई अंतर नहीं है। जिनकी आसो गुर ते जानिया, मन ये जानना चाहुंदे मैं कित्थों आया, मन आत्मा तो बन के आया, अज इसने जान लिया है, क्योंकि आत्मा स्वरूप इसके सामने है। आत्मा ही माँ है, आत्मा ही प्यो है, आत्मा ही गुरु है, आत्मा ही प्राण है, आत्मा ही सतगुरु है, आत्मा ही वाणी है, आत्मा ही शब्द है, आत्मा ही अमृत है, आत्मा ही मंत्र है, आत्मा ही वाहिगुरु वाहिगुरु वाहिगुरु वाहिगुरु जी आप हैं। ता ते मन आत्मा तो बनया, अज आत्मा विच ही लीन हो गया। ज्यों जल में जल आए खटाना, क्यों ज्योति संजोत समाना, मिट के गवन पाए विश्राम, नानक प्रभ के साध कुर्बान। जिनकी आसो गुर ते जानिया, मैं कौन सा, एक गुरु की कृपा नाल मैं जान लिया, मैं आत्मा हाँ, मैं सत हाँ, मैं अजन्मा हाँ, मैं शरीर नहीं हाँ, मन नहीं हाँ, मैं शुद्ध चित आत्मा हाँ, मैं ही सत हाँ, मैं ही सत हाँ, मैं ही सत हाँ, एक गुरु की कृपा नाल जान लिया। जिनके आसो गुर ते जानिया, गुर कृपा ते मुगध मन मानिया। मुगध कहने ने मूढ़ नू, बेवकूफ नू, अज्ञानी नू। जदों अज्ञानता सी उदों अपने आप नू शरीर समझदा सी कि शरीर ते बुढ़ा भी है, बच्चा भी है, जवान भी है, बीमार भी है, दुखी भी है, सुखी भी है, प्यो भी है, पति भी है, और किसी का बच्चा भी है, किसी का दुश्मन भी है, ते किसी का प्यारा भी है। शरीर के सारे रिश्ते ने, पर शरीर है नहीं। जदों शरीर नहीं है, आत्मा ही आत्मा है, सत ही सत है, ते शरीर का मनना जड़ा अज्ञान सी वो खत्म हो गया है। गुर कृपा ते मुग्ध मन मानिया, गुर करता गुर करने जोग। हुण ए मन ने मन लिया कि गुरु ही वाहिगुरु है, गुरु ही करन वाला है, गुरु ही आत्मा है, गुरु दा ही कीता होना है, मेरा कुछ कीता नहीं होना। ए पूर्ण खालसे दा स्वरूप है। सतगुरु जी सब तो अड़ा ही कीता होना है। जिथे असी अपने मन की मत को पूर्ण तौर पर गवा देने, उसे पूर्णता प्राप्त हो जाने। फिर सुनो, ਜਿਸ ਥਾਵੇਂ ਅਸੀਂ ਆਪਣੇ ਮਨ ਦੀ ਮੱਤ ਨੂੰ ਪੂਰਨ ਤੌਰ ਤੇ ਗਵਾ ਦਿੰਦੇ ਹਾਂ, ਉੱਥੇ ਹੀ ਅਸੀਂ ਪੂਰਨਤਾ ਨੂੰ ਪ੍ਰਾਪਤ ਹੁੰਦੇ ਹਾਂ। ਇਸ ਲਈ ਪੂਰਨਤਾ ਨੂੰ ਪ੍ਰਾਪਤ ਹੋਣ ਵਾਸਤੇ ਮੈਂ ਮੇਰੀ ਕਰਨਾ ਛੱਡੋ, ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਕਹੋ, ਘਰ ਵੀ ਤੇਰਾ, ਪਰਿਵਾਰ ਵੀ ਤੇਰਾ, ਸਰੀਰ ਵੀ ਤੇਰਾ, ਮੈਂ ਵੀ ਤੇਰਾ, ਬੈਲੈਂਸ ਵੀ ਤੇਰਾ, ਮਾਇਆ ਵੀ ਤੇਰੀ, ਪਰਿਵਾਰ ਵੀ ਤੇਰਾ, ਸਭ ਕੁਝ ਤੇਰਾ, ਮਾਣ ਵੀ ਤੇਰਾ, ਅਪਮਾਨ ਵੀ ਤੇਰਾ, ਕੱਚਾ ਘਰ ਵੀ ਤੇਰਾ, ਪੱਕਾ ਘਰ ਵੀ ਤੇਰਾ, ਰੰਗਪਨ ਵੀ ਤੇਰਾ, ਰਾਜਪਨ ਵੀ ਤੇਰਾ, ਸ਼ਹਿਨਸ਼ਾਹੀ ਵੀ ਤੇਰੀ, ਗਰੀਬੀ ਵੀ ਤੇਰੀ, ਦੁੱਖ ਵੀ ਤੇਰਾ, ਸੁੱਖ ਵੀ ਤੇਰਾ, ਤੇਰਾ ਤੇਰਾ ਤੇਰਾ ਤੇਰਾ ਕਰਦੇ ਗੁਰੂ ਨਾਨਕ ਸਾਹਿਬ ਨਿਰੰਕਾਰ ਵਿੱਚ ਲੀਨ ਹੋ ਗਏ। ਤੇਰਾ ਕਹਿਣਾ ਸਿੱਖੋ ਬਾਈ, ਜਦੋਂ ਮਨ ਦੀ ਮੱਤ ਛੁੱਟੇਗੀ ਫਿਰ ਇਸ ਥਾਂ ਤੇ ਆ ਕੇ ਅਸੀਂ ਪੂਰਨਤਾ ਨੂੰ ਪ੍ਰਾਪਤ ਹੋਵਾਂਗੇ। ਗੁਰ ਪਰਮੇਸ਼ਰ ਹੈ ਪੀ ਹੋਗ, ਗੁਰੂ ਵੀ ਸਦਾ ਰਹੇਗਾ ਤੇ ਪਰਮੇਸ਼ਰ ਵੀ ਸਦਾ ਹੀ ਰਹੇਗਾ। ਗੁਰੂ ਸਦਾ ਸਦਾ ਰਹੇਗਾ, ਪਰਮੇਸ਼ਰ ਵੀ ਸਦਾ ਸਦਾ ਹੀ ਰਹੇਗਾ, ਬਾਕੀ ਹੋਰ ਕੁਛ ਵੀ ਨਹੀਂ ਰਹੇਗਾ। ਗੁਰ ਪਰਮੇਸ਼ਰ ਹਮੇਸ਼ਾ ਹਮੇਸ਼ਾ ਆਦ ਤੋਂ ਅੰਤ ਤੱਕ ਰਹੇਗਾ, ਬਾਕੀ ਹੋਰ ਮਹਾਂਪਰਲੇ ਵਿੱਚ ਕੁਛ ਵੀ ਨਹੀਂ ਰਹੇਗਾ। ਕਾਉ ਨਾਨਕ ਪ੍ਰਭ ਇਹ ਜਨਾਈ। ਬੜੇ ਪਿਆਰ ਨਾਲ ਸਤਿਗੁਰੂ ਅਰਜਨ ਸਾਹਿਬ ਨੇ ਵਚਨ ਆਪਣੇ ਸਿੱਖਾਂ ਨੂੰ ਸੁਣਾਏ ਤੇ ਸੁਣਾ ਕੇ ਆਪਣੇ ਆਪ ਨੂੰ ਸੰਕੋਚ ਲਿਆ, ਪਰਮੇਸ਼ਰ ਵਿੱਚ ਹੋ ਗਏ। ਆਖਣ ਲੱਗੇ ਮੈਨੂੰ ਤਾਂ ਵਾਹਿਗੁਰੂ ਨੇ ਇਹੀ ਜਾਣਕਾਰੀ ਦਿੱਤੀ ਹੈ ਭਾਈ, ਕਉ ਨਾਨਕ ਪ੍ਰਭ ਇਹ ਜਨਾਈ। ਮੈਂ ਇੱਕੋ ਹੀ ਇੱਕ ਗੱਲ ਜਾਣਦਾ ਹਾਂ, ਕਿਹੜੀ? ਬਿਨ ਗੌਰ ਮੁਕਤ ਨ ਪਾਈਐ ਭਾਈ। ਇਸ ਵਾਲੇ ਇਸ ਲਈ ਗੁਰ ਸਿੱਖੋ, ਗੁਰੂ ਕੇ ਹੋ ਕੇ ਜੀਵਣਾ, ਗੁਰੂ ਕੇ ਸਿੱਖ ਬਣਨਾ, ਗੁਰੂ ਦੀ ਭਗਤੀ ਕਰਨੀ, ਗੁਰੂ ਦੀ ਤਰਜ਼ੇ ਰਹਿਣੀ ਰਹਿਣਾ, ਗੁਰੂ ਜੋ ਦੇਵੇ ਉਹ ਖਾਣਾ, ਗੁਰੂ ਜੋ ਪਹਿਰਾਵੇ ਉਹ ਪਹਿਰਨਾ, ਗੁਰੂ ਜੋ ਬੁਲਾਵੇ ਉਹ ਬੋਲਣਾ, ਗੁਰੂ ਜਿੱਥੇ ਲੈ ਜਾਵੇ ਚਲੇ ਜਾਣਾ, ਗੁਰੂ ਭੁੱਖਾ ਰੱਖੇ, ਗੁਰੂ ਰਾਜੀ ਰੱਖੇ, ਦੁੱਖ ਵਿੱਚ ਰੱਖੇ, ਸੁੱਖ ਵਿੱਚ ਰੱਖੇ, ਕੋਲੇ ਰੱਖੇ, ਦੂਰ ਰੱਖੇ, ਜਿੱਥੇ ਵੀ ਰੱਖੇ ਆਪਣੀ ਯਾਦ ਵਿੱਚ ਰੱਖੇ, ਆਪਣੇ ਪਿਆਰੇ ਚਰਨਾਂ ਵਿੱਚ ਰੱਖੇ। ਬਸ ਮੈਨੂੰ ਤਾਂ ਇਹੀ ਗਿਆਨ ਹੋਇਆ ਹੈ, ਇਹੀ ਸੋਝੀ ਪਈ ਹੈ। ਇਤਨੇ ਸ਼ਬਦ ਕਹਿ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਨੂੰ ਸੰਕੋਚ ਲਿਆ। ਗੁਰਸਿੱਖ ਇਹ ਵਚਨ ਸੁਣ ਕੇ ਗਦ ਗਦ ਹੋਏ। ਵਚਨ ਦਾ ਸੁਣਨਾ ਤੇ ਵਚਨ ਦਾ ਮੰਨ ਲੈਣਾ, ਉਪਰੰਤ ਇਸ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਜਪ ਲੈਣਾ, ਇਹ ਗੁਰਸਿੱਖਾਂ ਦੀ ਰਹਿਣੀ ਹੈ। ਗੁਰਸਿੱਖ ਉਹ ਹਨ ਜੋ ਸਭ ਤੋਂ ਪਹਿਲਾਂ ਵਚਨ ਸੁਣਦੇ ਹਨ, ਫਿਰ ਵਿਸ਼ਵਾਸ ਕਰਦੇ ਹਨ ਕਿ ਜੋ ਵਚਨ ਕਿਹਾ ਇਹ ਸਾਡੇ ਭਲੇ ਲਈ ਕਿਹਾ, ਇਸ ਦੇ ਵਿੱਚ ਸਾਡਾ ਭਲਾ ਹੈ। ਮਹਾਰਾਜ ਨੇ ਜੋ ਵਚਨ ਸੁਣਾਇਆ ਹੈ ਇਹ ਸਾਡੇ ਭਲੇ ਲਈ ਸੁਣਾਇਆ ਹੈ, ਤੇ ਜੇ ਅਸੀਂ ਭਲਾ ਭਲਾ ਭਲਾ ਕਰਕੇ ਮੰਨ ਲਵਾਂਗੇ ਤਾਂ ਇਹਦੇ ਵਿੱਚ ਸਾਡੀ ਭਲਾਈ ਹੀ ਹੋਵੇਗੀ। ਔਰ ਗੁਰਸਿੱਖਾਂ ਇਹੀ ਪਾਇਆ ਹੈ, ਜਦੋਂ ਉਹਨਾਂ ਨੇ ਸਤਿਗੁਰਾਂ ਦਾ ਵਚਨ ਮੰਨ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ ਤਾਂ ਗੁਰਸਿੱਖ ਉੱਚੀਆਂ ਉੱਚੀਆਂ ਸਾਧਨਾ ਕਰਕੇ ਬੜੇ ਕਰਨੀ ਵਾਲੇ ਹੋ ਗਏ ਹਨ, ਬੜੇ ਪਿਆਰੇ ਸਿੱਖ ਹੋ ਗਏ ਹਨ, ਬੜੇ ਉੱਚੇ ਸੰਤ ਭਗਤ ਬਣੇ ਹਨ, ਬੜੀਆਂ ਉੱਚੀਆਂ ਉੱਚੀਆਂ ਸ਼ਹੀਦੀਆਂ ਦਿੱਤੀਆਂ ਹਨ, ਉੱਚੇ ਉੱਚੇ ਰਾਜ ਕਮਾਏ ਹਨ, ਔਰ ਬੜੇ ਸ਼ਾਨ ਸ਼ੌਕਤ ਨਾਲ ਗੁਰਸਿੱਖ ਪਿਆਰੇ ਆਪਣੀ ਆਨ ਸ਼ਾਨ ਬਾਣ ਵਿੱਚ ਰਹੇ ਹਨ। ਇਹ ਸਭ ਗੁਰੂ ਦੀ ਬਰਕਤ ਹੈ, ਇਹ ਸਭ ਗੁਰੂ ਦੀ ਦੌਲਤ ਹੈ। ਸੋ ਪਿਆਰੇ ਗੁਰਸਿੱਖੋ, ਆਪ ਜੀ ਨੇ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਧਰਨ ਕੀਤਾ ਹੈ। ਇਹ ਸ਼ਬਦ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੁਰਾ ਹੈ, ਸੈਂਟਰਲਾਈਜੇਸ਼ਨ ਹੈ। ਇਹ ਸ਼ਬਦ ਜਿਨ੍ਹਾਂ ਦੀ ਸਮਝ ਵਿੱਚ ਆ ਗਿਆ ਉਹ ਵਾਹਿਗੁਰੂ ਨਾਮ ਜਪਦੇ ਹਨ ਤੇ ਅੰਤੋ ਗਤਵਾ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੇ ਹਨ। ਤਾਂ ਤੇ ਇਸ ਸ਼ਬਦ ਨੂੰ ਆਪ ਦੁਬਾਰਾ ਵੀ ਪੜ੍ਹਨਾ, ਦੁਬਾਰਾ ਵੀ ਸੁਣਨਾ, ਹੁਣ ਅੰਤੋ ਗਤਵਾ ਕਥਾ ਦੀ ਸਮਾਪਤੀ ਕਰਦੇ ਹਾਂ। ਤੇ ਆਪਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਦਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਬੋਲਣਾ। ਇੱਕ ਪਾਸੇ ਦਾਸ ਬੋਲੇਗਾ, ਦੂਸਰੇ ਪਾਸੇ ਸਾਰੀ ਸੰਗਤ ਪ੍ਰੇਮ ਨਾਲ ਬੋਲੇਗੀ
1: ਵਾਹਿਗੁਰੂ ਵਾਹਿਗੁਰੂ।

ਉਹਨੂੰ ਸਮਝ ਮਿਲ ਜਾਂਦੀ ਹੈ, ਉਹਨੂੰ ਸਿਆਣਪ ਮਿਲ ਜਾਂਦੀ ਹੈ। ਗੁਰੂ ਦੁਆਰੇ ਹੋਏ ਸੋਝੀ ਉਪਾਏ ਸੀ, ਫਿਰ ਉਸ ਸੋਝੀ ਦੁਆਰਾ ਉਸਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ। ਪਰਮਾਤਮਾ ਨੂੰ ਵੇਖਣ ਦੀ ਜਿਹੜੀ ਸਾਡੀ ਲੋਚਾ ਸੀ, ਜਿਹੜੀ ਸਾਡੀ ਤਾਂਘ ਸੀ, ਤੜਪ ਸੀ, ਉਹ ਫਿਰ ਪਰਮਾਤਮਾ ਨੇ ਆਪ ਪੂਰੀ ਕਰ ਦਿੱਤੀ। ਅਗਾਂਹ ਆਪ ਸਰਵਨ ਕਰਵਾਉਣ ਜੀ ਨਾਮ ਸਿਮਰਨ ਅਧਿਆਤਮਕ ਜਲ ਨਾਲ ਜਦ ਅਸੀਂ ਇਸ਼ਨਾਨ ਕੀਤਾ ਤਾਂ ਮਨ ਆਪਣੇ ਘਰ ਦੇ ਚ ਆਇਆ। ਮੇਰੇ ਮਨ ਪਰਦੇਸੀ ਦੇ ਪਿਆਰੇ ਆਹੋ ਘਰੇ, ਆਪਣੇ ਘਰ ਦੇ ਚ ਮੈਲੇ ਮਨ ਵਾਸਤੇ ਕੋਈ ਥਾਂ ਨਹੀਂ, ਇਸ਼ਨਾਨ ਕਰਕੇ ਆਉਣਾ ਪਏਗਾ। ਔਰ ਇਸ਼ਨਾਨ ਨਹੀਂ ਕੀਤਾ ਤੇ ਦੁਆਰ ਬੰਦ, ਰਸਤੇ ਬੰਦ। ਤੇ ਇਸ਼ਨਾਨ ਕਰਨਾ ਕੀ ਹੈ? ਜਿਵੇਂ ਉੱਪਰ ਬੰਦਾ ਪਾਣੀ ਪਾਉਂਦਾ ਤੇ ਸਹਿਜੇ ਸਹਿਜੇ ਸਵੱਛ ਹੁੰਦਾ ਨਾ, ਸਾਬਣ ਲਾਉਂਦਾ, ਜਿੱਥੋਂ ਜਿੱਥੋਂ ਦੀ ਮਹਿਲ ਉਸਨੂੰ ਫੁੱਟਦਾ ਧੋਂਦਾ। ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਬਾਣੀ ਪੜ੍ਹੀ ਜਾਣਾ, ਬਸ ਇਸ਼ਨਾਨ ਕਰਨਾ, ਜਪਣਾ, ਇਸ਼ਨਾਨ ਕਰਨਾ, ਬਾਣੀ ਜਪਣੀ, ਇਸ਼ਨਾਨ ਕਰਨੀ। ਤੇ ਜੈਸੇ ਕੋਈ ਇਸ਼ਨਾਨ ਕਰ ਲੈਂਦਾ ਉਹਨੂੰ ਆਪਣੇ ਘਰ ਦੇ ਟਿਕਾਣਾ ਮਿਲ ਜਾਂਦਾ, ਮਹਿਲੇ ਵਾਸਤੇ ਥਾਂ ਨਹੀਂ। ਤੇ ਇੱਟਾਂ ਦੇ ਪੱਥਰਾਂ ਦੇ ਬਣਾਏ ਹੋਏ ਮਕਾਨ ਦੇ ਉੱਤੇ ਬੰਦੇ ਮੈਲੇ ਕੁਚੈਲੇ ਵੀ ਰਹਿ ਸਕਦੇ ਨੇ, ਐਸੀ ਕੋਈ ਗੱਲ ਨਹੀਂ। ਪਰ ਆਪਣਾ ਘਰ ਜੋ ਨਿੱਜੀ ਘਰ, ਅਧਿਆਤਮਕ ਘਰ, ਪਰਮਾਤਮਾ ਦਾ ਘਰ ਹੈ, ਉੱਥੇ ਮੈਲਿਆਂ ਲਈ ਥਾਂ ਨਹੀਂ ਹੈ, ਬਿਲਕੁਲ ਨਹੀਂ। ਇਸ ਵਾਸਤੇ ਲਾਜ਼ਮੀ ਹੈ ਇਸ਼ਨਾਨ ਕਰਕੇ ਆਉਣਾ। ਕਰ ਇਸ਼ਨਾਨ ਗ੍ਰਹਿ ਆਏ, ਇਸ਼ਨਾਨ ਕੀਤਾ ਅਸੀਂ ਨਾਮ ਸਿਮਰਨ ਨਾਲ, ਨਾਮ ਦੇ ਜਲ ਨਾਲ, ਤੇ ਮਨ ਆਪਣੇ ਘਰ ਦੇ ਚ ਆ ਗਿਆ। ਜਪਦਿਆਂ ਹੀ ਆਪਣੇ ਘਰ ਦੇ ਚ ਆ ਜਾਏਗਾ, ਜਪਦਿਆਂ ਹੀ ਪਾਵਨ ਹੋ ਜਾਏਗਾ, ਜਪਦਿਆਂ ਹੀ ਟਿਕ ਜਾਏਗਾ। ਮਨ ਦਾ ਟਿਕ ਜਾਣਾ ਆਪਣੇ ਘਰ ਵਿੱਚ ਆ ਜਾਣਾ। ਔਰ ਸਤਿਗੁਰੂ ਦੀ ਬਾਣੀ ਕਦੀ ਤੇ ਸਾਡੇ ਮਨ ਨੂੰ ਬਾਰ ਬਾਰ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਆਪਣੇ ਘਰ ਦੇ ਚਾ। ਜਿੱਥੇ ਤੱਕ ਤੂੰ ਭਟਕੇਗਾ ਸਭ ਪਰਦੇਸ਼ ਹੈ, ਮਨ ਪਰਦੇਸੀ ਜੇਥੀਏ ਸਭ ਦੇਸ਼ ਪਰ ਆਇਆ। ਇੱਥੇ ਕੁਛ ਵੀ ਆਪਣਾ ਨਹੀਂ, ਆ ਆਪਣੇ ਘਰ ਵਿੱਚ, ਆ ਆਪਣੇ ਟਿਕਾਣੇ ਵਿੱਚ। ਮਹਾਰਾਜ ਕਹਿੰਦੇ ਨੇ ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਦੇ ਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ ਹੋ ਸੰਤ ਜਨੋ, ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ ਹੈ, ਉਹ ਕੇਵਲ ਇੱਕੋ ਇੱਕ ਸਾਧਨ ਹੈ। ਇਹ ਸੰਤ ਜਨੋ ਰਾਮ ਨਾਮ ਨਿਸਤਰੀਏ, ਰਾਮ ਨਾਮ ਦਾ ਜਾਪ ਕਰੋ, ਉਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ, ਤਰ ਕੇ ਪਾਰ ਲੰਘ ਜਾਂਦਾ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਇਹ ਸੰਤ ਜਨੋ ਇਹੀ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ ਹੈ, ਇਹੀ ਸ਼ੁਭ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਦਿਆਈਏ, ਉੱਠਦਿਆਂ ਬੈਠਦਿਆਂ ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ ਹੈ, ਜੋ ਕੁਛ ਵੀ ਆਉਂਦਾ ਹੈ ਸ਼ੁਭ ਆਉਂਦਾ ਹੈ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਹੈ ਠੀਕ ਕਰਦਾ ਹੈ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ। ਕਿਹੜਾ? ਉਠਤ ਬੈਠਤ ਹਰ ਹਰ ਦਿਆਈਏ, ਦਿਨ ਰਾਤ ਉੱਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦੇ ਹਾਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ, ਪਰਗ ਪੁਰਖ ਪਾਏ ਹੋ, ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ ਅਨੰਤ।

0: ਅਨੰਤ ਨਾਮ ਨੇ। ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਕਿ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਕਿਵੇਂ ਕਰਨੀ? ਇਹ ਬਹੁਤ ਵੱਡਾ ਝੂਠ ਹੈ ਕਿ ਬਿੰਦੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਅਧਿਕਾਰੀ ਲਈ ਪ੍ਰਾਚੀਨ ਸਮੇਂ ਇਸ ਦੀ ਸਿਲਸਿਲਾ ਕੇ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ। ਤੇ ਬਾਅਦ ਵਿਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ ਜਿਨ੍ਹਾਂ ਦੇ ਚਰਨਾਂ ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਉਣ ਜੋਗਾ ਹੋ ਜਾਏ। ਸੁਰਮਾ ਕੁੰਤੋ ਖਾਕ ਔਲੀਆ ਤਾਬਾ ਬੀਨੀ ਇਬਤਦਾਤਾ ਇੰਤਹਾ। ਜੇ ਆਗ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਤਾਂ ਕਿਸੇ ਪਰਮ ਪੁਰਖ ਦੀ ਚਰਨ ਧੂੜ ਨੂੰ ਮਸਤਕ ਤੇ ਲਾ। ਨਾਮ ਰਸੀਆ ਜਿੱਥੇ ਖੜਾ ਹੋਵੇਗਾ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋ ਜਾਏਗੀ, ਤੇ ਜੇ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋਵੇਗੀ ਤੇ ਉਹਦੇ ਕਦਮ ਛੋਣ ਨਾਲ ਪਾਣੀ ਵੀ ਪਵਿੱਤਰ ਹੋਵੇਗਾ। ਜਨ ਕੇ ਚਰਨ ਤੀਰਥ ਗੋਟ ਗੰਗਾ। ਮਹਾਂਪੁਰਸ਼ ਦੇ ਚਰਨ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ, ਕਰੋੜਾਂ ਗੰਗਾ ਉਸ ਤੋਂ ਕੁਰਬਾਨ ਕੀਤੀਆਂ ਜਾਂਦੀਆਂ ਗੰਗੇ ਮਹਾਂਪੁਰਸ਼ ਦੇ ਚਰਨ ਛੋਣ ਨਾਲ ਪਵਿੱਤਰ ਹੁੰਦੀ ਹੈ। ਕਹਿੰਦੇ ਸਮਝ ਲਓ ਬਹੁਤ ਸਾਰੇ ਨਾਮ ਰਸੀਆਂ ਨੇ। ਭਗਤ ਜਨਾਂ ਨੇ ਗੰਗਾ ਦੇ ਕਿਨਾਰੇ ਆਪਣੀਆਂ ਝੁੱਗੀਆਂ ਬਣਾ ਲਈਆਂ ਸਨ, ਨਾਮ ਜਪਣ ਲਈ ਰੋਜ਼ ਉਸਦੇ ਚਰਨ ਪਾਉਂਦੇ ਸਨ, ਇਸ਼ਨਾਨ ਕਰਦੇ ਸਨ। ਜਲ ਪਾਵਨ ਹੋ ਗਿਆ ਸੀ, ਅੰਮ੍ਰਿਤ ਹੋ ਗਿਆ ਸੀ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਮਹਾਂਪੁਰਸ਼ ਦੀ ਚਰਨ ਛੋਹ ਨਾਲ ਪਾਣੀ ਪਾਣੀ ਨਹੀਂ ਰਹਿੰਦਾ, ਪਾਣੀ ਅੰਮ੍ਰਿਤ ਹੋ ਜਾਂਦਾ। ਖਾਕ ਖਾਕ ਨਹੀਂ ਰਹਿੰਦੀ, ਖਾਕ ਅਕਸੀਰ ਹੋ ਜਾਂਦੀ ਹੈ। ਉਂਝ ਬਾਣੀ ਦੀਆਂ ਜਿਹੜੀਆਂ ਲਹਿਰਾਂ ਨੇ, ਕੋਈ ਕੀਰਤਨ ਹੋ ਰਿਹਾ ਹੋਵੇ ਤੇ ਉਹ ਜਿਹੜੀਆਂ ਲਹਿਰਾਂ ਨੇ ਕੀਰਤਨ ਦੀਆਂ, ਨਾਮ ਜਪ ਦੀਆਂ, ਸਿਮਰਨ ਦੀਆਂ, ਉਹ ਪਾਣੀ ਤੇ ਖਾਕ ਨੂੰ ਜ਼ਿਆਦਾ ਮੁਤਾਸਿਰ ਕਰਨਗੀਆਂ, ਕਿਤਨੀ ਮਹਿਰਜ ਕਰਦੇ ਬਹੁਤ ਪ੍ਰਭਾਵਿਤ ਕਰਨਗੀਆਂ ਖਾਕ ਨੂੰ ਔਰ ਪਾਣੀ। ਧਾਰਮਿਕ ਪੁਰਖਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਖੋਜ ਕੀਤੀ ਹੈ ਕਿ ਨਾਮ ਜਪ ਦਾ, ਨਾਮ ਸਿਮਰਨ ਦਾ ਪਾਣੀ ਤੇ ਖਾਕ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ। ਖਾਕ ਅਕਸੀਰ ਬਣ ਜਾਂਦੀ ਹੈ, ਪਾਣੀ ਅੰਮ੍ਰਿਤ ਬਣ ਜਾਂਦਾ। ਆਖਿਰ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ, ਕੰਡਾ ਫੇਰਦੇ ਹਾਂ ਤੇ ਫਿਰ ਪਾਣੀ ਅੰਮ੍ਰਿਤ ਦੇ ਉੱਤੇ ਤੇ ਅੱਛੇ ਪੈਰ ਗੁਰਬਾਣੀ ਦੀਆਂ ਤਰੰਗਾਂ ਨੇ ਔਰ ਇਸ ਪਾਣੀ ਚ ਮਿਸ਼ਰਤ ਹੁੰਦੀਆਂ ਨੇ। ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਿਜ਼ਾਮ ਦੇਖਣ ਨੂੰ ਨਹੀਂ ਮਿਲਦਾ। ਇਸ ਵਾਸਤੇ ਪਾਣੀ ਪਾਣੀ ਨਹੀਂ, ਇਹ ਜਲ ਜਲ ਨਹੀਂ, ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤਮਈ ਬਾਣੀ ਦਾ ਸੰਯੋਗ ਹਰ ਵਕਤ ਬਣਿਆ ਹੋਇਆ ਇਸ ਸਰੋਵਰ ਦੇ ਨਾਲ। ਸੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੁਕਰਤ ਕਰੀਏ। ਦਿਨ ਰਾਤ ਤੂੰ ਇਹੀ ਸ਼ੁਭ ਕਰਮ ਕਰ ਕਿ ਉੱਠਦਿਆਂ ਬੈਠਦਿਆਂ ਬਸ ਜਪ ਵਾਹਿਗੁਰੂ ਵਾਹਿਗੁਰੂ ਜਪ, ਇਹੀ ਸੁਕਰਤ ਹੈ। ਇਸ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਨਹੀਂ, ਇਹ ਅਧਿਆਤਮਕ ਇਸ਼ਨਾਨ ਹੈ, ਇਸ ਤੋਂ ਵੱਡੀ ਹੋਰ ਕੋਈ ਪਵਿੱਤਰਤਾ ਨਹੀਂ। ਹਾਂਜੀ, ਅਗਲੀਆਂ ਪੰਕਤੀਆਂ ਸੁਣ। ਸਾਹਿਬ ਕਿੰਨ ਨੇ ਸੰਤ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਧਰਮ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਉਹ ਕੀ ਹੈ? ਉਹ ਪੌੜੀਆਂ ਨੇ। ਉਹ ਮਾਰਗ ਇਸ ਤਰ੍ਹਾਂ ਦਾ ਜ਼ਮੀਨੀ ਨਹੀਂ ਕਿ ਭੱਜ ਕੇ ਚੱਲ ਪਾਓ, ਉਹ ਪੌੜੀਆਂ ਨੇ। ਤੇ ਪੌੜੀਆਂ ਤੇ ਸਹਿਜੇ ਸਹਿਜੇ ਚੱਲਣਾ ਪੈਂਦਾ। ਪੌੜੀਆਂ ਤੇ ਕੋਈ ਭੱਜ ਕੇ ਕਿਤਨੀ ਦੂਰ ਤੱਕ ਜਾਏਗਾ? ਪਰ ਇਹ ਪੌੜੀਆਂ ਅਨੰਤ ਨੇ, ਚੜ੍ਹਨਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਸੰਤ ਦਾ ਮਾਰਗ, ਗੁਰੂ ਦਾ ਮਾਰਗ, ਪ੍ਰਭੂ ਦਾ ਮਾਰਗ ਕੋਈ ਜ਼ਮੀਨੀ ਰਸਤਾ ਨਹੀਂ, ਇਹ ਤੇ ਪੌੜੀਆਂ ਨੇ। ਇੱਕ ਪਹਾੜੀ ਰਸਤਾ ਹੈ, ਇੱਕ ਔਗਟ ਘਾਟੀ ਰਾਮ ਕੀ ਤੈਂ ਚੜ੍ਹਿਓ ਕਰੂ। ਇੱਕ ਘਾਟੀ ਹੈ, गाठू चलत बैल एक थाका चलो गौन छिटका। कबीर कहने घाटू पे चलदिया चलदिया मेरा मन रूपी बैल थक गया, सिमरन करदिया करदिया थक गया, नाम जपदिया जपदिया थक गया, साधना करदिया करदिया थक गया, पर अज मैं मंजिले मकसूद ते नहीं पहुंचे। तो चढ़ना एक पौड़ी, धर्म जमीनी मार्ग नहीं है, पौड़िया, और इस पौड़िया ते सुरत ने चढ़ना, इस पौड़ी के उ सुरत में सहजे सहजे चाड़ना, ते चाड़न लग्या उख्याई होंगी है, लाजमी होंगी है। इस वास्ते हर बंदे को जप नहीं हो सकता, जप का मतलब कि सुरत में उच्चा चाड़ना, पानी निमाण की तरफ अपने आप जाता है, उपर चाड़ना हो प्रैशर चाहिए, दबाव चाहिए, सुरत में उपर लै जाना, बड़ी करड़ी साधना चाहिए, कड़ी जप। इस वास्ते साहब कहते हैं गुरु का मार्ग, संत का मार्ग, धर्म का मार्ग, जमीनी मार्ग नहीं, पौड़ियां ने, तो पहाड़ी रस्ता है, को वड भागी पाए, इस रस्ते में कोई बिरला वड भागी जो है अबूर करता है, प्राप्त करता है, चढ़ चढ़ के। मैं फिर अर्ज करा, आखण औखा साचा नाम जरा कह दिता है मेरे पातशाह ने, जप के कभी देखना बहुत औखा है। वाहेगुरु वाहेगुरु मनुख इंज उचारण करे तो इन कन नाल सुने, लवज मैं फिर दोहरा दें, तो जब तुम सुन बैठोगे तो नहीं सुनोगे, वाहेगुरु वाहेगुरु रचना कर दी रहेगी सुनोगे नहीं, ध्यान किसी और पासे हो जाएगा, सुनते ता सकोगे जो ध्यान हो गए। ये धुन ध्यान की साधना, ये शब्द सुरत की साधना, ये पौड़िया ने, ये चढ़ना है, ये दुखन है, ये मार्ग औखा है, नाम सिमरन का सहज करण को वड भागी उपाय, तो विरला वड भागी इस मार्ग न अबूर करके मंजिले मकसूद से पहुंचता है। हाँ जी, इस पौड़िया से चढ़ के जो मंजिले मकसूद तक पहुंच जाता है, तो वे करोड़ों जन्मां के पाप भुल जाते हैं, करोड़ों जन्मां के संस्कार मिट जाते हैं, करोड़ों जन्मां के दुख मिट जाते हैं। एक जन्म का दुख हो शायद असं एक साल दूर कर छड़िए, कई जन्मों के अंदर संस्कार ने, कई जन्मों के अंदर पाप ने, इकट्ठे ने, ढेर वधदा ही जा रहा है, वधदा जा रहा है, पर उस पौड़ी से चढ़ के जो मंजिले मकसूद से पहुंच जाता है, शायद कहीं वे करोड़ों जन्मों के पाप बन जाते हैं, करोड़ों जन्मों के दुख मिट जाते हैं। हाँ जी, जिस संसार में जिस परिपूर्ण परमात्मा ने अपनी पूरी कला वरताई हुई है, भाव अपनी सत्ता रखी हुई है, और अपनी सत्ता के आश्रय के सूर्य चंद तारे जमीन आसमान पशु पंखी सागर हवा सब टिका के रखी हुई है, उसकी उस्तत करो जिसने अपनी कला वरता रखी है, जिसने अपनी सत्या के नाल सारे निजाम जो है काबू किया हो, उसकी उपमा करो, उसकी महिमा गायन करो। जो तुम आखोगे महिमा गायन करने उस्तत करनी, कि खुशामद दिल्ली चिक सज्जन मैं कह लगा, बंदे नु भी खुशामद की लोड़ है, आखिर बंदा रब ने बनाया, जब रब खुशामदी है तो बंदा भी खुशामदी है, रब की उपमा करो तो रब बख्शिश करता, ना करो तो नहीं करता। मैं सफर भुल गया गल न समझा ने, तो मैनू कह लगा धार्मिक दुनिया तो यही आख्या जाता ना, रब की उस्तत करो, रब की उपमा करो, तो जो रब ने उपमा की लोड़ है तो आखिर बंदे ने उपमा की लोड़ हो, तो फिर निंदा कोई गल नहीं, बंदे ने भी उस्तत की लोड़ है, क्योंकि रब न उस्तत की लोड़ है, तो सारे संत जन कहते हैं उसकी उस्तत करो। हम उस्तत उस्तत अंतरा की है तो मैं अर्ज कर दें, सूरज की उस्तत करिए तो साड़ी उस्तत करन नाल इहदे च चमक नहीं है, है तो जो ना करिए तो कोई अंधेरा नहीं हो जाना। परमात्मा नूं वड्डा वड्डा करके आखिए, साड़े वड्डा वड्डा आखण नाल वड्डा नहीं है, तो जो किधरे ना आखिए तो उन्हें छोटा भी नहीं हो जाना। जे सब मिलके आखण पाए वड्डा ना होवे गाट ना जाए, साड़े वड्डा वड्डा आखण नाल वड्डा नहीं है, तो जो ना आखिए तो छोटा भी नहीं हो जाता। दूजी किसी संगीतकार की उपमा करिए उस्तत करिए तो बंदा संगीतकार नहीं बन जाता, किसी महान दार्शनिक कवि की उपमा करिए तो बंदा कवि नहीं बन जाता, ਕਿਸੇ ਕਰੋੜਾਂ ਪਤੀ ਅਰਬਾਂ ਪਤੀ ਧਨਵਾਨ ਦੀ ਮਹਿਮਾ ਗਾਇਨ ਕਰੀਏ ਤੇ ਬੰਦਾ ਕੋਈ ਧਨਵਾਨ ਨਹੀਂ ਹੋ ਜਾਂਦਾ। ਕਿਸੇ ਹੁਕਮਰਾਨ ਦੀ ਉਸਤਤ ਕਰੀਏ ਤੇ ਬੰਦੇ ਨੂੰ ਕੋਈ ਰਾਜਪਾਠ ਨਹੀਂ ਮਿਲ ਜਾਂਦਾ, ਕੋਈ ਬੰਦਾ ਹੁਕਮਰਾਨ ਨਹੀਂ ਹੋ ਜਾਂਦਾ। ਪਰ ਸੱਚ ਜਾਣੋ ਕੋਈ ਭਗਵਾਨ ਦੀ ਉਪਮਾ ਕਰੇ ਤੇ ਭਗਵਾਨ ਹੀ ਹੋ ਜਾਂਦਾ। ਕੋਈ ਗੁਰੂ ਗੁਰੂ ਦੀ ਮਹਿਮਾ ਗਾਇਨ ਕਰੇ ਤੇ ਗੁਰੂ ਵਰਗਾ ਹੀ ਹੋ ਜਾਂਦਾ। ਕੋਈ ਰੱਬ ਦੀ ਮਹਿਮਾ ਗਾਇਨ ਕਰੇ ਤੇ ਰੱਬ ਵਰਗਾ ਹੀ ਹੋ ਜਾਂਦਾ। ਹੁਣ ਧਨਵਾਨ ਦੀ ਮਹਿਮਾ ਕਰੀਏ ਤੇ ਮਹਿਮਾ ਕਰਨ ਵਾਲਾ ਨਿਰਧਨ ਬਣਿਆ ਰਹਿ, ਮਹਿਮਾ ਕਿਉਂ ਗਾਈਏ? ਫਿਰ ਗਾਣ ਦਾ ਮਤਲਬ ਕਿਸੇ ਕਲਾਕਾਰ ਦੀ ਮਹਿਮਾ ਗਾਇਨ ਕਰੀਏ ਤੇ ਆਪ ਨਿਗੁਣੇ ਹੀ ਬਣੇ ਰਹਿ ਜਾਏ। ਤੂੰ ਬੜਾ ਸੰਗੀਤਕਾਰ ਹੈ, ਮਹਾਨ ਸੰਗੀਤਕਾਰ ਹੈ, ਤੂੰ ਸੰਗੀਤ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਮਝਣਾ ਤੇ ਆਪ ਜਦੋਂ ਪਾਠ ਵੀ ਕਰੇ ਤੇ ਬੇਸੁਰਾ ਹੋਵੇ ਤੇ ਫਿਰ ਕੀਤੀ ਹੋ ਤੂੰ ਹੁਕਮਾ ਕੀਤੀ ਸੰਗੀਤਕਾਰ ਦੀ ਤੇ ਸਾਰਾ ਦਿਨ ਬੇਸੁਰਾ ਬੋਲੀ ਜਾਂਦਾ। ਤੂੰ ਆਪ ਹੁਕਮਾ ਕੀਤੀ ਮਹਾਨ ਕਵੀ ਦੀ ਤੇ ਤੇਰੇ ਬੋਲਾਂ ਵਿੱਚ ਕੋਈ ਤਰਤੀਬ ਕੋਈ ਕੋਈ ਕਵਿਤਾ ਦੀ ਝਲਕ ਨਹੀਂ। ਤੂੰ ਹੁਕਮਾ ਕੀਤੀ ਧਨਵਾਨ ਦੀ ਤੇ ਨਿਰਧਨਤਾ ਤੇਰੀ ਬਣੀ ਹੋਈ ਹੈ। ਤੂੰ ਹੁਕਮਾ ਕੀਤੀ ਹੁਕਮਰਾਨ ਦੀ ਤੇ ਗੁਲਾਮੀ ਤੇਰੀ ਬਣੀ ਹੋਈ ਹੈ। ਤੂੰ ਹੁਕਮਰਾਨ ਤੇ ਬਣੇ ਹਨ, ਗੁਲਾਮੀ ਤੇਰੀ ਬਣੀ ਹੋਈ ਹੈ। ਨਹੀਂ ਤੂੰ ਉਸ ਹੁਕਮਰਾਨ ਦੀ ਹੁਕਮਾ ਕਰ ਜਿਹਦੀ ਹੁਕਮਾ ਕਰਦਿਆਂ ਤੂੰ ਵੀ ਰਾਜਾ ਹੋ ਜਾਏ, ਤੂੰ ਵੀ ਮਹਾਨ ਹੋ ਜਾ। ਤੂੰ ਉਸ ਧਨਵਾਨ ਦੀ ਹੁਕਮਾ ਕਰ ਕਿ ਤੇਰੀ ਸਾਰੀ ਦੀ ਸਾਰੀ ਨਿਰਧਨਤਾ ਲੱਗ ਜਾਏ। ਹਮ ਨਿਰਧਨ ਜੋ ਇਹੋ ਧਨ ਪਾਇਓ ਮਰਦੇ ਬੂਟ ਗੁਮਾਨੇ। ਭਗਤ ਕਬੀਰ ਕਹਿੰਦੇ ਜਿਸ ਦਿਨ ਦਾ ਮੈਨੂੰ ਨਾਮ ਧਨ ਪ੍ਰਾਪਤ ਹੋਇਆ ਉਸ ਦਿਨ ਦੇ ਬੜੇ ਬੜੇ ਧਨਵਾਨ ਵੀ ਫੁੱਟ ਕੇ ਮਰਦੇ ਪਏ ਨੇ। ਤੂੰ ਹੈ ਇਹ ਪਰਮ ਸੁੱਖ ਸੁਨੇ ਕਿੱਥੋਂ ਲੱਭ ਲਿਆ, ਇਹ ਪਰਮ ਆਨੰਦ ਸੁਨੇ ਕਿੱਥੋਂ ਲੱਭ ਰਿਹਾ। ਤੂੰ ਰੱਬ ਦੀ ਉਪਮਾ ਕਰਨੀ ਰੱਬ ਦੀ ਲੋੜ ਨਹੀਂ, ਇਹ ਸਾਡੀ ਲੋੜ ਹੈ। ਤੇ ਪਰਮਾਤਮਾ ਦੀ ਉਪਮਾ ਕਰਨ ਵਾਲਾ ਆਪ ਉਪਮਾ ਯੋਗ ਹੋ ਜਾਂਦਾ। ਪਰਮਾਤਮਾ ਨੂੰ ਵੱਡਾ ਵੱਡਾ ਆਖਣ ਵਾਲਾ ਆਪ ਵੱਡਾ ਹੋ ਜਾਂਦਾ। ਪਰਮਾਤਮਾ ਦਾ ਜੋ ਹੁਕਮ ਮੰਨ ਲੈਂਦਾ ਉਸਦਾ ਹੁਕਮ ਫਿਰ ਤਿੰਨ ਲੋਕਾਂ ਤੇ ਚੱਲਦਾ। ਇੰਨੀ ਮੈਂ ਅਰਜ਼ ਕਰਦਾ, ਪਰਮਾਤਮਾ ਨਾਲ ਜੋ ਜੁੜ ਜਾਂਦਾ ਉਹ ਸਰਵ ਸ਼ਕਤੀਮਾਨ ਹੋ ਜਾਂਦਾ। ਇਸ ਵਾਸਤੇ ਸੰਤਾਂ ਦੀ ਜੁੜਿਆਂ ਪੁਰਸ਼ਾਂ ਦੀ ਸੁਖਮਨੀ ਸਾਹਿਬ ਵਿੱਚ ਬੜੀ ਮਹਿਮਾ ਹੈ। ਕਾਰਨ ਕਿ ਸੰਤ ਰਾਮ ਨੇ ਦੇਗ ਨਾ ਪਾਈ। ਰਾਮ ਦੀ ਮਹਿਮਾ ਗਾਇਨ ਕਰਦਿਆਂ ਕਰਦਿਆਂ ਸੰਤ ਰਾਮ ਵਰਗਾ ਹੀ ਹੋ ਜਾਂਦਾ, ਭਗਤ ਗੁਰੂ ਵਰਗਾ ਹੀ ਹੋ ਜਾਂਦਾ, ਸਿੱਖ ਗੁਰੂ ਵਰਗਾ ਹੀ ਹੁੰਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਜਿੱਥੇ ਭੇਦ ਬਿਲਕੁਲ ਮਿਲ ਜਾਏ ਧਨਵਾਨ ਦੀ ਉਪਮਾ ਕਰੋ ਨਿਰਗੁਣ ਤੇ ਧਨਵਾਨ ਦਾ ਭੇਦ ਬਣਿਆ ਰਹੇਗਾ। ਗੁਣਵਾਨ ਦੀ ਉਪਮਾ ਕਰੋ ਤੇ ਨਿਰਗੁਣ ਤੇ ਗੁਣਵਾਨ ਦਾ ਭੇਦ ਬਣਿਆ ਹੀ ਰਹੇਗਾ। ਔਰ ਉਸੇ ਤਰੀਕੇ ਨਾਲ ਹੁਕਮਰਾਨ ਦੀ ਉਪਮਾ ਕਰੋ ਗੁਲਾਮ ਤੇ ਹੁਕਮਰਾਨ ਦਾ ਭੇਦ ਬਣਿਆ ਹੀ ਰਹੇਗਾ। ਪਰ ਯਕੀਨ ਜਾਣੋ ਪਰਮਾਤਮਾ ਦੀ ਉਪਮਾ ਕਰੀਏ ਤੇ ਪਰਮਾਤਮਾ ਤੇ ਉਪਮਾ ਕਰਨ ਵਾਲੇ ਚ ਭੇਦ ਮਿਟ ਜਾਂਦਾ। ਪਰਮਾਤਮਾ ਵਰਗਾ ਹੀ ਹੋ ਜਾਂਦਾ, ਗੁਰੂ ਵਰਗਾ ਹੀ ਹੋ ਜਾਂਦਾ, ਅਕਾਲ ਪੁਰਖ ਵਰਗਾ ਹੀ ਹੋ ਜਾਂਦਾ। ਇਸ ਵਾਸਤੇ ਸਹਿਜ ਕਹਿੰਦੇ ਨੇ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਕਰ ਜਿਹਨੇ ਆਪਣੀ ਸਤਿਆ ਦੇ ਨਾਲ ਸਾਰੇ ਜਗਤ ਨੂੰ ਨੱਥਿਆ ਹੋਇਆ, ਕਾਬੂ ਕੀਤਾ ਹੋਇਆ। ਤੂੰ ਉਸ ਦੀ ਮਹਿਮਾ ਗਾਇਨ ਕਰ, ਤੂੰ ਉਸ ਦੀ ਉਪਮਾ ਕਰ। ਹਾਂਜੀ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਜਿਹੜੇ ਜੀਵ ਮੰਨ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੋ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਮਹਾਨ ਹੋ ਜਾਂਦੇ ਨੇ। ਹਾਂਜੀ ਗੁਰੂ ਨੇ ਐਸੀ ਨਾਮ ਵਿੱਚ ਦ੍ਰਿੜਤਾ ਕਰਾ ਦਿੱਤੀ ਹੈ ਕਿ ਜਿਤਨੇ ਵਿਘਨ ਨੇ ਸਭ ਨਾਸ ਹੋ ਗਏ, ਸਭ ਮਿਟ ਗਏ। ਮਹਾਰਾਜ ਕਹਿੰਦੇ ਨੇ ਵਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ। ਜਿਹਦੀ ਹਰ ਵਕਤ ਅਰਦਾਸ ਗੁਰੂ ਦੇ ਅੱਗੋਂ ਹੈ ਉੱਥੇ ਵਿਘਨ ਨਹੀਂ ਨੇ। ਜਿੱਥੇ ਅਰਦਾਸ ਨੇ, ਜਿੱਥੇ ਗੁਰੂ ਨਾਲ ਜੁੜਨਾ ਨੇ, ਜਿੱਥੇ ਗੁਰੂ ਦੀ ਸਿੱਖਿਆ ਧਾਰਨ ਨੇ, ਪਤਾ ਉੱਥੇ ਕਿਤਨੇ ਵਿਘਨ ਨੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕੋਟ ਵਿਘਨ ਕਿਸ ਲਾਗਤੇ, ਜਿਸ ਨੂੰ ਬਿਸਰੇ ਨਾਉ ਨਾਨਕ ਅਨ ਬਿਨ ਬਿਲਪਤੇ ਜਿਉਂ ਸੁਣੇ ਘਰ ਕਾਤੇ। ਉਹਨੂੰ ਤੇ ਕਰੋੜਾਂ ਵਿਘਨ ਲੱਗਦੇ ਨੇ, ਸਵੇਰੇ ਵਿਘਨ, ਦੁਪਹਿਰ ਨੂੰ ਵਿਘਨ, ਸ਼ਾਮੀ ਵਿਘਨ, ਵਿਘਨਾਂ ਦੀ ਜ਼ਿੰਦਗੀ ਲੰਘਦੀ, ਵਿਘਨ ਹੀ ਵਿਘਨ ਪੈਂਦਾ। ਪਰ ਮਹਾਰਾਜ ਕਹਿੰਦੇ ਨੇ ਸਤਿਗੁਰ ਨੇ ਐਸੇ ਨਾਮ ਦੀ ਦ੍ਰਿੜਤਾ ਕਰਾ ਦਿੱਤੀ ਹੈ ਕਿ ਸਾਰੇ ਵਿਘਨ ਨਾਸ ਹੋ ਗਏ ਨੇ, ਸਾਰੀਆਂ ਬਲਾਵਾਂ ਦੂਰ ਹਟ ਗਈਆਂ ਨੇ, ਸਾਰੀਆਂ ਰੋਕਾਂ ਮਿਟ ਗਈਆਂ ਨੇ। ਹਾਂਜੀ
1: ਪਾਪ
0: ਸਤਿਗੁਰ ਦੀ ਸੱਚੀ ਸਾਖੀ ਨਾਲ, ਸਿੱਖਿਆ ਦੇ ਨਾਲ, ਨਾਮ ਜਪ ਨਾਲ ਜਿਤਨੇ ਪਾਪ ਸਨ ਸਾਰੇ ਦੇ ਸਾਰੇ ਮਿਟ ਗਏ। ਆਤਮਾ ਨਿਜ ਘਰ ਵਿਚ ਆ ਗਈ, ਮਨ ਆਪਣੇ ਨਿੱਜੀ ਘਰ ਵਿਚ ਆਣ ਕੇ ਜੋ ਹੈ ਵਸਿਆ। ਧਰਮ ਦੀ ਸਾਰੀ ਸਾਧਨਾ ਵੀ ਕਿਸੇ ਤਰੀਕੇ ਨਾਲ ਮਨੁੱਖ ਨੂੰ ਨਿਜ ਘਰ ਦੀ ਪ੍ਰਾਪਤੀ ਹੋ ਜਾਏ, ਆਪਣੇ ਅਸਥਾਨ ਦੀ ਜੋ ਹੈ ਪ੍ਰਾਪਤੀ ਹੋ ਜਾਏ। ਤੇ ਇਸ ਸੰਬੰਧ ਵਿਚ ਸਾਡੇ ਦੇਸ਼ ਵਿਚ ਵੱਖ ਵੱਖ ਤਜਰਬੇ ਹੋਏ। ਜਿਤਨੇ ਤਜਰਬੇ ਹੋਏ ਇਹ ਸਾਰੇ ਤਜਰਬਾਤ ਉਹਨਾਂ ਦੀ ਵਿਆਖਿਆ ਥੋੜੇ ਥੋੜੇ ਜੋ ਹੈ ਸਮੇਂ ਚ ਮੈਂ ਸਾਰੀ ਦੀ ਸਾਰੀ ਕਰ ਦਿਆਂ ਮੁਕਤਸਰ ਰੂਪ ਵਿਚ, ਕਿਉਂਕਿ ਲਿਖਤੀ ਇਤਿਹਾਸ ਵੱਲ ਕਮ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 3-3.5 ਹਜ਼ਾਰ ਸਾਲ ਦਾ ਹੀ ਮਿਲਦਾ ਹੈ, ਉਸ ਤੋਂ ਪਿੱਛੇ ਜਾਈਏ ਤਾਂ ਨਹੀਂ। ਤੇ ਚਲੋ ਇਤਨੀ ਦੂਰੀ ਤੋਂ ਯਾਤਰਾ ਆਰੰਭ ਕਰੀਏ। ਇੰਝ ਕਹੀਏ ਕਿ ਰਾਮ ਤੋਂ ਯਾਤਰਾ ਆਰੰਭ ਕਰੀਏ। ਸ੍ਰੀ ਰਾਮ ਨੇ ਸੋਚਿਆ ਕਿ ਮਨੁੱਖ ਆਪਣੇ ਨਿਜ ਘਰ ਵਿਚ ਆਵੇ, ਤਾਂ ਉਹਨਾਂ ਨੇ ਇੱਕ ਨਿਯਮ ਬਣਾਇਆ, ਮਰਿਆਦਾ ਬਣਾਈ ਔਰ ਬੜੀ ਸਖਤੀ ਨਾਲ ਲਾਗੂ ਕੀਤੀ ਕਿ ਆਪ ਦਾ ਨਾਂ ਪੈ ਗਿਆ ਮਰਿਆਦਾ ਪੁਰਸ਼ੋਤਮ ਰਾਮ। ਅੱਜ ਦਾ ਇਹ ਤਿਉਹਾਰ ਕਰੀਬਨ ਕਰੀਬਨ ਦੇਸ਼ ਦੇ ਤਮਾਮ ਮਹਾਂਪੁਰਸ਼ਾਂ ਨਾਲ ਜੁੜਦਾ ਹੈ, ਸ੍ਰੀ ਰਾਮ ਨਾਲ, ਮਹਾਤਮਾ ਬੁੱਧ ਨਾਲ, ਮਹਾਂਵੀਰ ਨਾਲ, ਸਿੱਖ ਜਗਤ ਨਾਲ, ਗੁਰੂ ਘਰ ਦੇ ਚ। ਇਸ ਵਾਸਤੇ ਦੀਵਾਲੀ ਕਰੀਬਨ ਕਰੀਬਨ ਬੜੇ
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਗੁਰੀ ਆਰਾਧਨਾ ਜਿਹਵਾ ਜਪ ਗੁਰ ਨਾਉ ਮਿਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉੱਤਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਰ ਸ਼ਬਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਹੋਏ ਹਨ। ਸਤਸੰਗੀ ਜਨ ਬਣ ਕੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਥੋੜ੍ਹੇ ਮਿੰਟਾਂ ਵਾਸਤੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੇ ਜੋ ਸ਼ਬਦ ਪਦਾ ਸਰਵਣ ਕੀਤਾ ਹੈ, ਆਸਾ ਰਾਗ ਸੋਢੀ ਸੁਲਤਾਨ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ।

ਲੈ ਧੂਰ ਮੁੱਖ ਲਾਵਾਂ। ਉਹ ਗੁਰਸਿੱਖ ਜਿਨ੍ਹਾਂ ਗੁਰਸਿੱਖਾਂ ਨੇ ਇਹਨਾਂ ਥਾਵਾਂ ਦੀ ਭਾਲ ਕੀਤੀ ਜਾਂ ਇਹ ਥਾਂ ਵਸਾਉਣ ਦਾ ਯਤਨ ਕੀਤਾ, ਜਿੱਥੇ ਮੇਰੇ ਸਤਿਗੁਰੂ ਦੇ ਮੁਬਾਰਕ ਚਰਨ ਪੈ ਗਏ, ਉਹਨਾਂ ਪਾਲਿਆ, ਲੱਭ ਲਿਆ, ਪਾਲ ਲਿਆ। ਲੈ ਧੂਰ ਮੁੱਖ ਲਾਵਾ। ਇੱਕ ਤੇ ਗੁਰੂ ਦਾ ਸਿੱਖ ਉਦੋਂ ਵੀ ਖੁਸ਼ ਹੁੰਦਾ ਜਦੋਂ ਇਹ ਮੁਬਾਰਕ ਥਾਂ ਲੱਭ ਜਾਂਦੇ ਹਨ, ਦੂਸਰਾ ਐਸੇ ਪਿਆਰਿਆਂ ਦੀ ਚਰਨ ਧੂੜ ਜਿਨ੍ਹਾਂ ਨੇ ਸਤਿਗੁਰਾਂ ਦੇ ਇਹ ਮੁਬਾਰਕ ਥਾਂ ਪ੍ਰਗਟ ਕੀਤੇ ਹਨ। ਲੈ ਧੂਰ ਮੁੱਖ ਲਾਵਾਂ, ਉਹਨਾਂ ਦੀ ਚਰਨ ਧੂੜ ਮੈਂ ਆਪਣੇ ਮੁੱਖ ਨੂੰ ਲਾਵਾਂ। ਗੁਰੂ ਪਿਤਾ ਜੀ, ਕਿਉਂਕਿ ਕਿਸੇ ਥਾਂ ਕਰਕੇ ਗੁਰੂ ਦੀ ਸ਼ੋਭਾ ਨਹੀਂ ਹੈ, ਬਲਕਿ ਗੁਰੂ ਕਰਕੇ ਕਿਸੇ ਥਾਂ ਦੀ ਸ਼ੋਭਾ ਹੈ। ਐਸਾ ਨਾ ਸਮਝਣਾ ਕਿ ਸ਼ਾਇਦ ਕਿਸੇ ਥਾਂ ਕਰਕੇ ਗੁਰੂ ਦੀ ਸ਼ੋਭਾ ਹੋਵੇ, ਨਹੀਂ, ਗੁਰੂ ਦੀ ਬਰਕਤ ਕਰਕੇ ਕਿਸੇ ਥਾਂ ਦੀ ਸ਼ੋਭਾ ਹੈ। ਦੁਨੀਆਂ 'ਤੇ ਐਸੇ ਸਤਿਪੁਰਸ਼ ਹੋਏ ਮੰਨਿਆ ਸ੍ਰਿਸ਼ਟੀ ਨੇ, ਇਹ ਰਾਜੇ ਦੇ ਪੁੱਤਰ ਹਨ, ਅਵਤਾਰ ਹਨ, ਅਯੁੱਧਿਆ ਨਗਰੀ ਵਰਗੀ ਨਗਰੀ 'ਚ ਪੈਦਾ ਹੋਏ, ਕੋਈ ਕਾਂਸੀ 'ਚ ਪੈਦਾ ਹੋਇਆ, ਕੋਈ ਮੱਕੇ 'ਚ ਪੈਦਾ ਹੋਇਆ, ਕਹਿ ਦਿੱਤਾ ਇਹ ਪੂਜਨੀਕ ਥਾਂ ਹਨ। ਪਰ ਸੱਚ ਹੈ, ਸਤਿਗੁਰੂ ਜੀ ਪਾਵਨ ਪਵਿੱਤਰ ਰਹਿਮਤ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਧਰਤੀ ਭਾਗਾਂ ਵਾਲੀ ਸ਼ੋਭਨੀਕ ਹਰੀ ਪਰੀ ਹੋ ਗਈ, ਮੌਲ ਗਈ, ਜਿੱਥੇ ਮੇਰੇ ਗੁਰੂ ਬੈਠ ਗਏ। ਹੁਣ ਨਨਕਾਣਾ ਸਾਹਿਬ ਰਾਏ ਪੋਏ ਦੀ ਤਲਵੰਡੀ, ਉਹਦਾ ਤੇ ਕੋਈ ਧਾਰਮਿਕ ਪਿਛੋਕੜ ਵੀ ਨਹੀਂ, ਉਹਦਾ ਤੇ ਕੋਈ ਇਤਿਹਾਸ ਵਿੱਚ ਨਾਮ ਵੀ ਏਡਾ ਕੋਈ ਨਹੀਂ। ਸੱਚ ਹੈ, ਗੁਰੂ ਨਾਨਕ ਸਾਹਿਬ ਜੀ ਆਏ ਤੇ ਤਲਵੰਡੀ ਦਾ ਇਤਿਹਾਸ ਵੀ ਸ਼ੁਰੂ ਹੋ ਗਿਆ, ਗੁਰੂ ਪਿਤਾ ਜੀ ਆਏ ਤੇ ਤਲਵੰਡੀ ਸ੍ਰਿਸ਼ਟੀ ਵਿੱਚ ਮਸ਼ਹੂਰ ਹੋ ਗਈ, ਨਨਕਾਣਾ ਸਾਹਿਬ ਬਣ ਗਿਆ। ਬਰਕਤ ਗੁਰੂ ਦੀ ਹੈ, ਕਿਸੇ ਥਾਂ ਦੀ ਨਹੀਂ। ਬਾਬਾ ਬਕਾਲਾ ਸਾਹਿਬ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ੋਭਾ ਨਹੀਂ, ਬਲਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਥੇ ਟਿਕਣ ਕਰਕੇ ਬਾਬਾ ਬਕਾਲਾ ਸਾਹਿਬ ਦੀ ਸ਼ੋਭਾ। ਜਿੱਥੇ ਵੀ ਕੋਈ ਥਾਂ ਹੈ, ਸਤਿਪੁਰਸ਼ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਜਿੱਥੇ ਭਗਤ ਸਤਿਪੁਰਸ਼ ਚਲੇ ਜਾਣ, ਉਹੀਓ ਸ਼ੋਭਾ ਵਾਲਾ ਥਾਂ ਹੋ ਜਾਂਦਾ। ਕਬੀਰ ਸਾਹਿਬ ਜੀ ਨੇ ਇੱਕ ਬੜੀ ਤੰਜ ਕੀਤੀ ਹੈ, ਲੋਕਾਂ ਵੀ ਕਿਹਾ, ਕਹਿੰਦੇ ਹਨ, ਸਗਲ ਜਨਮ ਸ਼ਿਵਪੁਰੀ ਗੁਆਇਆ, ਮਰਤੀ ਬਾਰ ਮਗਹਰ ਉੱਠ ਆਇਆ। ਕਬੀਰ ਜੀ ਇਹ ਕੀ ਕੀਤਾ, ਤੁਸੀਂ ਸਾਰੀ ਉਮਰ ਕਾਂਚੀ 'ਚ ਗੁਆ ਲਈ, ਸਾਰੀ ਉਮਰ ਕਾਂਚੀ 'ਚ ਬਤੀਤ ਕਰ ਲਈ, ਹੁਣ ਮੁਕਤੀ ਦਾ ਸਮਾਂ ਸੀ, ਹੁਣ ਇਹ ਹੜੰਬੇ ਆ ਗਏ। ਉਹ ਇਸ ਧਰਤੀ ਮਗਹਰ ਦੀ ਧਰਤੀ, ਇਹ ਅਯੁੱਧਿਆ ਤੋਂ ਅੱਗੇ ਹੈ। ਕਿਉਂ? ਕਬੀਰ ਜੀ ਇਹ ਸਾਬਤ ਕਰਨਾ ਚਾਹੁੰਦੇ ਹਨ, ਕਿਸੇ ਥਾਂ ਕਰਕੇ ਭਗਤ ਦੀ ਸ਼ੋਭਾ ਨਹੀਂ, ਭਗਤ ਜਿੱਥੇ ਵੀ ਜਾਏ ਉਹ ਥਾਂ ਸ਼ੋਭਨੀਕ ਹੈ। ਸਤਿਪੁਰਸ਼ ਜਿੱਥੇ ਵੀ ਜਾਣ, ਪੂਰਨ ਪੁਰਸ਼ ਗੁਰੂ ਮਹਾਰਾਜ ਜਿੱਥੇ ਵੀ ਜਾਣ, ਕਹਿੰਦੇ ਹਨ, ਕੋਈ ਕਾਂਚੀ 'ਚ ਜਨਮੇ ਮਰ ਜਾਏ, ਕਹਿੰਦੇ ਹਨ, ਮੁਕਤ ਹੋ ਜਾਏਗਾ। ਪਰ ਉਹ ਹੜੰਬਾ ਮਗਹਰ ਧਰਤੀ ਉਹਦੇ ਵਾਸਤੇ ਮਸ਼ਹੂਰ ਕੀਤਾ ਗਿਆ, ਜਿਹੜਾ ਇੱਥੇ ਮਰੇਗਾ ਉਹ ਅਖੇ ਗਧੇ ਦੀ ਜੂਨ ਪਏਗਾ। ਕਬੀਰ ਸਾਹਿਬ ਕਹਿੰਦੇ, ਜਨਮ ਤੇ ਮੇਰੇ ਵੱਸ ਨਹੀਂ ਸੀ, ਵੱਸ ਤੇ ਖੈਰ ਮੌਤ ਵੀ ਨਹੀਂ। ਕਹਿੰਦੇ ਹਨ, ਜਨਮ ਤੇ ਮੇਰਾ ਹੋ ਗਿਆ,
ਪਰ ਕਹਿੰਦੇ ਹਨ ਹੁਣ ਉੱਥੇ ਹੀ ਜਾਵਾਂਗਾ ਜਿੱਥੇ ਕਹਿੰਦੇ ਹਨ ਗੜੇ ਦੀ ਜੂਨ। ਕਹਿੰਦੇ ਨਹੀਂ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਆਪ ਹੀ ਨਹੀਂ ਉਹ ਤੇ ਹੋਰ ਸ੍ਰਿਸ਼ਟੀ ਦਾ ਵੀ ਭਲਾ ਕਰ ਜਾਂਦਾ। ਇਸ ਕਰਕੇ ਕਿਸੇ ਜਗ੍ਹਾ ਕਰਕੇ ਨਹੀਂ, ਗੁਰੂ ਕਰਕੇ ਉਸ ਜਗ੍ਹਾ ਦੀ ਮਾਨਤਾ ਹੈ। ਤੇ ਸਤਿਗੁਰੂ ਰਹਿਮਤ ਕਰਦੇ ਜਿੱਥੇ ਜਾਏ ਬਹਿ, ਗੁਰੂ ਕਿਤੇ ਵੀ ਬੈਠ ਜਾਏ ਜਿੱਥੇ ਬੈਠ ਜਾਏ। ਸੋ ਥਾਨ ਸੁਹਾਵਾ ਰਾਮ ਰਾਜੇ ਸੋਹਣਾ ਸ਼ੋਭਨੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮੱਤੇ ਜੇ ਕੋਆ। ਸਤਿਗੁਰੂ ਜੀ ਦੇ ਜਿੱਥੇ ਮੁਬਾਰਕ ਚਰਨ ਪੈ ਗਏ, ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਪੂਜਾ ਆਸਣ ਥਾਪਣ ਸੋਆ, ਉਹੀਓ ਜਗ੍ਹਾ ਮੁਬਾਰਕਬਾਦ ਹੋ ਗਈ। ਸੱਚ ਤੇ ਹੈ ਜਿਹੜੇ ਸਿੱਧਾਂ ਦੇ ਨਾਂ ਤੇ ਵੀ ਮਸ਼ਹੂਰ ਸਨ ਥਾਂ, ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਪੈ ਗਏ, ਸਿੱਧਾਂ ਦਾ ਨਾਂ ਹਟ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨਾਲ ਮਸ਼ਹੂਰ ਹੋ ਗਏ। ਨਾਨਕ ਮਤਾ ਪਹਿਲੋਂ ਗੋਰਖ ਮਤਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਹੁਣ ਐਸੇ ਥਾਂ ਗੁਰਸਿੱਖੀ ਸੋ ਥਾਨ ਪਾਲਿਆ, ਗੁਰਸਿੱਖ ਪਾਲ ਲੈਂਦੇ ਹਨ ਭਾਵਨਾ ਵਾਲੇ ਪਿਆਰ ਵਾਲੇ ਇਹ ਥਾਂ ਪ੍ਰਗਟ ਕੀਤੇ ਹਨ। ਉਦੋਂ ਤੇ ਅਸੀਂ ਲੋਕਾਂ ਨੇ ਕਿਸੇ ਨੇ ਭੂਤਨਾ ਕਿਸੇ ਨੇ ਬੇਤਾਲਾ ਐਸਾ ਕਿਹਾ ਲੋਕਾਂ ਨੇ, ਗੁਰਮੁਖ ਰੂਹਾਂ ਉਦੋਂ ਵੀ ਸਨ ਅੱਜ ਵੀ ਹੈਨ, ਤੇ ਸੱਚ ਹੈ ਉਹਨਾਂ ਰੂਹਾਂ ਨੇ ਉਹ ਥਾਂ ਪਾਲ ਲਏ, ਪਾਲ ਕੇ ਪ੍ਰਗਟ ਕਰ ਦਿੱਤੇ। ਸੱਚ ਤੇ ਹੈ ਸਰੀਰ ਚ ਹੁੰਦਿਆਂ ਵੀ ਮੇਰੇ ਗੁਰੂ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚਖੰਡ ਪਿਆਨਾ ਹੋਇਆ ਨਾ, ਗੁਰੂ ਅੰਗਦ ਸਾਹਿਬ ਹੁਕਮ ਸੀ ਸਤਿਗੁਰੂ ਜੀ ਦਾ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਭਾਈ ਸਾਹਿਬ ਭਾਈ ਗੁਰਦਾਸ, ਕਰਤਾਰਪੁਰ ਛੱਡ ਦਿਓ ਜਾਓ ਉੱਥੇ ਚਲੇ ਜਾਓ। ਹੁਣ ਗਏ ਇਸ ਢੰਗ ਨਾਲ ਕਿਸੇ ਨੂੰ ਨਹੀਂ ਪਤਾ, ਸੱਚ ਤੇ ਇਹ ਹੈ ਖਡੂਰ ਸਾਹਿਬ ਮਾਤਾ ਖੀਵੀ ਜੀ ਗੁਰੂ ਕੇ ਮਹਿਲ ਵੀ ਉੱਥੇ ਹੀ ਹਨ, ਗੁਰੂ ਅੰਗਦ ਸਾਹਿਬ ਜੀ ਦੇ ਧਰਮ ਸਪਤਨੀ ਸਾਡੇ ਮਾਤਾ ਜੀ ਉਹ ਵੀ ਖਡੂਰ ਸਾਹਿਬ ਵਿੱਚ ਹੀ ਹਨ। ਪਰ ਬੇਨਤੀ ਹੈ ਭਾਵੇਂ ਉਹ 3 ਮਹੀਨੇ ਦਾ ਸਮਾਂ ਸੀ ਭਾਵੇਂ ਉਹ 4 ਮਹੀਨੇ ਦਾ ਸੀ, ਮਾਤਾ ਖੀਵੀ ਜੀ ਨੂੰ ਵੀ ਨਹੀਂ ਪਤਾ ਕਿ ਇੱਥੇ ਹੀ ਹਨ ਗੁਰੂ ਅੰਗਦ ਸਾਹਿਬ। ਮਾਤਾ ਖੀਵੀ ਜੀ ਨੂੰ ਵੀ ਨਹੀਂ ਪਤਾ, ਆਪਣੀ ਧਰਮ ਸਪਤਨੀ ਤੱਕ ਵੀ ਨਹੀਂ। ਇੱਥੋਂ ਤੱਕ ਕੰਧ ਚਿਣ ਦਿੱਤੀ ਗਾਰਾ ਲਾ ਕੇ, ਕਹਿਣ ਲੱਗੇ ਬਸ ਬੈਰਾਗ ਹੈ, ਉਸ ਮਾਲਕ ਦੀ ਯਾਦ ਵਿੱਚ ਇਕਾਂਤ ਚ ਬੈਠ ਗਏ। ਜਦੋਂ ਸੰਗਤਾਂ ਗੁਰੂ ਤੋਂ ਬਗੈਰ, ਹੁਣ ਇਸ ਜਗ੍ਹਾ ਦੀ ਕੀਮਤ ਹੈ ਗੁਰੂ ਕਰਕੇ ਹੈ ਨਾ, ਆ ਸ਼ੋਭਾ ਹੈ ਤੇ ਆ ਗੁਰੂ ਦੀਆਂ ਸੰਗਤਾਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੈ, ਸ਼ੋਭਾ ਹੈ ਕਿਸੇ ਜਗ੍ਹਾ ਦੀ ਗੁਰੂ ਕਰਕੇ। ਗੁਰੂ ਉੱਥੇ ਨਹੀਂ, ਕਰਤਾਰਪੁਰ ਸਾਹਿਬ ਨਹੀਂ, ਕਿਤੇ ਨਹੀਂ ਲੱਭ ਰਹੇ ਸੰਗਤਾਂ ਵਿਆਕਲ। ਹੁਣ ਗੁਰੂ ਦੇ ਦਰਸ਼ਨ ਨਾ ਹੋਣ ਸੰਗਤਾਂ ਵਿਆਕਲ। ਆਖਰ ਬਾਬਾ ਬੁੱਢਾ ਜੀ ਕਹਿਣ ਲੱਗੇ ਤੁਹਾਡੇ ਤੇ ਬਖਸ਼ਿਸ਼ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ, ਤੇ ਇੱਥੋਂ ਕਦੇ ਓਹਲੇ ਨਾ ਹੋ ਸਾਂ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀ ਮੈਂ ਆਪਣੇ ਆਪ ਨੂੰ ਛੁਪਾਉਣ ਦਾ ਵੀ ਯਤਨ ਕਰਾਂਗਾ, ਨਹੀਂ ਛੁਪ ਸਕਾਂਗਾ ਤੇਰੇ ਕੋਲ। ਬਾਬਾ ਬੁੱਢਾ ਜੀ ਵਰਗੀਆਂ ਮਹਾਨ ਰੂਹਾਂ ਪ੍ਰਗਟ ਕਰ ਲੈਣਗੀਆਂ। ਉਸ ਵੇਲੇ ਕਿਹਾ ਬਾਬਾ ਜੀ ਕਿਰਪਾ ਕਰੋ, ਪਰ ਬਾਬਾ ਜੀ ਦੀ ਨਿਮਰਤਾ, ਕਹਿਣ ਲੱਗੇ ਮੈਂ ਕੀ ਜਾਣਾ, ਇੱਕ ਢੰਗ ਹੈ ਚਲੋ ਚੱਲਨੇ ਆ। ਸੰਗਰ ਪਿੰਡ ਖਡੂਰ ਸਾਹਿਬ, ਸੰਗਰ ਨੇੜੇ ਹੀ ਹੈ, ਮਾਈ ਪਰਾਈ ਜੀ ਗਏ, ਪੁੱਛਿਆ ਮਾਤਾ ਜੀ ਕਹਿੰਦੇ ਹਨ ਮੈਨੂੰ ਸਤਿਗੁਰਾਂ ਬਾਰੇ ਮੈਂ ਕੀ ਕਹਿ ਸਕਦੀ ਹਾਂ। ਪਰ ਕਹਿਣ ਲੱਗੇ ਬਾਬਾ ਜੀ, ਮਾਤਾ ਜੀ ਤੁਹਾਡਾ ਚਿਹਰਾ ਦੱਸ ਰਿਹਾ ਮੇਰੇ ਸਤਿਗੁਰੂ ਇੱਥੇ ਹਨ, ਤੁਹਾਡਾ ਚਿਹਰਾ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ ਅਣਕ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛੁਪਾਇਆ।
ਕੋਈ ਅਮੁੱਲੀ ਵਸਤੂ ਹੋਵੇ ਕਿਵੇਂ ਛੁੱਪ ਸਕਦੀ ਹੈ। ਕਹਿਣ ਲੱਗੇ ਮਾਤਾ ਜੀ ਰੌਣਕ, ਕਹਿਣ ਲੱਗੇ ਮੈਨੂੰ ਸੁਗੰਧ ਹੈ ਕੋਈ ਕਿਸੇ ਗੱਲ ਦੀ, ਮੈਂ ਨਹੀਂ ਕਿਸੇ ਕਾ ਇਸ ਬਾਰੇ ਦੱਸ ਸਕਦੇ। ਕਹਿੰਦੇ ਹਨ ਬਾਬਾ ਬੁੱਢਾ ਜੀ ਕਹਿਣ ਲੱਗੇ ਚਲੋ ਕੀਰਤਨ ਕਰੋ, ਸ਼ਬਦ ਗਾਓ, ਆਓ ਸਾਰੇ ਰਲ ਕੇ ਗਾਈਏ। ਗੁਰੂ ਸ਼ਬਦ ਦੀ ਆਵਾਜ਼ ਸੁਣ ਕੇ ਆਪੇ ਆ ਜਾਣਗੇ। ਸੱਚ ਹੈ ਜਦੋਂ ਸੰਗਤਾਂ ਨੇ ਸ਼ਬਦ ਬਾਹਰ ਬੈਠ ਕੇ ਕੀਰਤਨ ਕੀਤਾ ਨਾ, ਤਾਂ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ। ਜੇ ਸਤਿਗੁਰੂ ਗੁਰੂ ਅਮਰਦਾਸ ਜੀ ਗੁਪਤ ਹੋਏ ਸਨ ਦਾਤੂ ਦਾਸੂ ਦੀ ਈਰਖਾ, ਐਸੀ ਈਰਖਾ ਸਤਿਗੁਰੂ ਦੀ ਨਿਮਰਤਾ, ਇਹਨਾਂ ਦੀ ਈਰਖਾ। ਸਤਿਗੁਰੂ ਜੀ ਨਹੀਂ ਚਾਹੁੰਦੇ ਅਜੇ ਕਿ ਇਸ਼ਾਰਾ ਹੀ ਕਰਨ ਰਹਿ ਰਸ ਦਾ ਸਮਾਂ ਸੀ। ਗੁਰੂ ਪੁੱਤਰ ਨੇ ਆ ਕੇ ਸਤਿਗੁਰਾਂ ਨੂੰ ਤਖਤ ਦੇ ਉੱਤੇ ਲੱਤ ਮਾਰ ਦਿੱਤੀ। ਸਤਿਗੁਰੂ ਚਾਹੁੰਦੇ ਤੇ ਸੰਗਤ ਨੂੰ ਤੇ ਇਸ਼ਾਰਾ ਹੀ ਕਰਨ ਦੀ ਲੋੜ ਸੀ, ਪਰ ਨਹੀਂ। ਸੱਦੇ ਤੇ ਅੱਜ ਵੀ ਕਹਿੰਦੇ ਹਾਂ ਮਹਾਂਪੁਰਸ਼ ਭਲੇ ਪੁਰਸ਼ ਨਹੀਂ ਚਾਹੁੰਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਮੇਰੇ ਕਰਕੇ ਕਿਤੇ ਕਲਾ ਪੈ ਜਾਏ, ਨਹੀਂ। ਨਿਮਰਤਾ ਦਾ ਪੱਲਾ ਹਮੇਸ਼ਾ ਨਿਮਾਣੇ ਬੜ ਕੇ ਚੱਲਣਾ। ਖੈਰ ਇਹ ਮੇਰੀ ਸਾਖੀ ਦਾ ਵਿਸ਼ਾ ਦੀ ਮੈਂ ਇੰਨਾ ਕੋਈ ਦੱਸਾਂ, ਸਤਿਗੁਰਾਂ ਨੂੰ ਜਦੋਂ ਸਤਿਗੁਰਾਂ ਨੇ ਕਿਹਾ ਨਾ ਕਿ ਤੁਹਾਡੇ ਚਰਨ ਬੜੇ ਕੂਲੇ ਹਨ, ਮੇਰੇ ਹੱਡ ਬੜੇ ਕਰੜੇ ਹਨ, ਤੁਹਾਡੇ ਜ਼ਰੂਰ ਸੱਟ ਲੱਗੀ ਹੋਏਗੀ, ਮੈਂ ਤੁਹਾਡਾ ਸਤਿਕਾਰ ਨਹੀਂ ਕਰਕੇ ਕਰ ਸਕਿਆ, ਇਹ ਸਜ਼ਾ ਮਿਲਣੀ ਚਾਹੀਦੀ ਸੀ, ਵੇਖੋ ਨਿਮਰਤਾ। ਕਹਿਣ ਲੱਗਾ ਇਹ ਗੱਲ ਮੈਂ ਨਹੀਂ ਜਾਣਦਾ, ਚੰਗੀ ਗੱਲ ਹੈ ਛੱਡ ਦੇ ਗੋਇੰਦਵਾਲ, ਚੰਗੀ ਗੱਲ ਹੈ ਛੱਡ ਦੇ, ਅਸੀਂ ਨਹੀਂ ਵੇਖਣਾ ਚਾਹੁੰਦੇ। ਸਤਿਗੁਰਾਂ ਕਿਸੇ ਨੂੰ ਵੀ ਨਹੀਂ ਦੱਸਿਆ, ਸੰਨ ਸਾਹਿਬ ਜਾ ਕੇ ਗੁਪਤ ਹੋ ਗਏ, ਪਰ ਵੇਖੋ ਗੁਰੂ ਕੀਆਂ ਸੰਗਤਾਂ ਫਿਰ ਪ੍ਰਗਟ ਕਰ ਰਹੀਆਂ। ਗੁਰਸਿੱਖ ਦਾ ਗੁਜ਼ਾਰਾ ਹੀ ਨਹੀਂ ਗੁਰੂ ਤੋਂ ਬਗੈਰ ਪ੍ਰਗਟ, ਜਿੰਨੇ ਵੀ ਥਾਂ ਹਨ। ਖੈਰ ਇਤਿਹਾਸਕ ਪਿਛੋਕੜ ਵੇਖੀਏ, ਦਿੱਲੀ ਵਿੱਚ ਨਾ ਮਾਤਾ ਸੁੰਦਰ ਕੌਰ ਨਾ ਮਾਤਾ ਸਾਹਿਬ ਕੌਰ, ਇਹ ਕੋਈ ਜਗ੍ਹਾ ਪ੍ਰਗਟ ਨਹੀਂ ਸੀ। ਇੱਥੋਂ ਤੱਕ ਬੰਗਲਾ ਸਾਹਿਬ ਵੀ, ਭਾਵੇਂ ਕਿ ਗੁਰੂ ਪਾਤਸ਼ਾਹ ਉੱਥੇ ਸਾਰੇ ਕੌਤਕ ਵਰਤਾ ਗਏ, ਸੀਸ ਗੰਜ ਵੀ ਕੋਈ ਜਗ੍ਹਾ ਪ੍ਰਗਟ ਨਹੀਂ ਸੀ। ਭਾਈ ਬਘੇਲ ਸਿੰਘ ਜੀ ਆਏ, ਇਹ ਤਕਰੀਬਨ 18ਵੀਂ ਸਦੀ ਦੀ ਸ਼ੁਰੂਆਤ, ਵਾਹਿਗੁਰੂ, ਇਹ 1819ਵੀਂ ਸਦੀ ਦੀ ਸ਼ੁਰੂਆਤ, 18ਵੀਂ ਸਦੀ 'ਚ ਤਾਂ ਖੈਰ ਸ਼ੁਰੂਆਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ 1708 ਆਏ ਭਾਈ ਬਘੇਲ ਸਿੰਘ ਜੀ ਮਿਸਲਾਂ ਵਿੱਚੋਂ। ਦਿੱਲੀ 'ਤੇ ਜਦੋਂ ਕਬਜ਼ਾ ਕੀਤਾ ਲਾਲ ਕਿਲੇ 'ਤੇ ਨਾ, ਇਹਨਾਂ ਨੂੰ ਰਾਜ ਨਾਲ ਨਹੀਂ ਪਕੜ, ਇਹਨਾਂ ਦੀ ਇੱਕ ਹੀ ਮਨ ਦੀ ਸ਼ਰਧਾ ਗੁਰੂ ਅਸਥਾਨ ਪ੍ਰਗਟ ਹੋ ਜਾਣ, ਕਿਤੇ ਸਤਿਗੁਰੂ ਜੀ ਦੇ ਪਵਿੱਤਰ ਮੁਬਾਰਕ ਥਾਂ, ਮਾਤਾਵਾਂ ਦੇ ਉਹ ਥਾਂ ਪ੍ਰਗਟ ਕੀਤੇ, ਬੰਗਲਾ ਸਾਹਿਬ ਪ੍ਰਗਟ ਕੀਤਾ, ਆਖਰ ਸੀਸਗੰਜ ਦਾ ਨਹੀਂ ਸੀ ਪਤਾ ਲੱਗ ਰਿਹਾ। ਸੀਸਗੰਜ ਦਾ ਪਤਾ ਨਹੀਂ, ਦਿਨ ਰਾਤ ਖੇਚਲ ਕੀਤੀ, ਇਹਦੇ ਵਾਸਤੇ ਖੋਜ ਕੀਤੀ, ਆਖਰ ਪਤਾ ਲੱਗਾ ਇੱਕ ਬਜ਼ੁਰਗ ਮਾਤਾ ਹੈ, ਉਹ ਇਸ ਜਗ੍ਹਾ ਤੇ ਆਉਂਦੀ ਹੈ, ਆ ਕੇ ਬੈਠਦੀ ਹੈ, ਬੜੇ ਬਰਾਗ ਵਿੱਚ ਬੈਠਦੀ ਹੈ, ਤੇ ਬਾਰ ਬਾਰ ਨਿਉਂ ਨਿਉਂ ਕੇ ਇੱਥੇ ਬੈਠ ਕੇ ਸਿਮਰਨ ਕਰਕੇ ਫਿਰ ਜਾਂਦੀ ਹੈ, ਜਗ੍ਹਾ ਦੀ ਸਫਾਈ ਕਰਦੀ ਹੈ, ਫਿਰ ਜਾਂਦੀ ਹੈ। ਬਾਬਾ ਬਘੇਲ ਸਿੰਘ ਜੀ ਉਸ ਮਾਤਾ ਨੂੰ ਮਿਲੇ, ਕਹਿਣ ਲੱਗੇ ਮਾਤਾ ਤੂੰ ਇੱਥੇ ਜਾਂਦੀ ਹੈ, ਇਸ ਜਗ੍ਹਾ ਬਾਰੇ ਕੋ ਦੱਸ ਕਿਉਂ ਬੈਠਣੀ ਹੈ। ਕਹਿਣ ਲੱਗੀ ਇਹ ਮੇਰੇ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਹ ਮੁਬਾਰਕ ਜਗ੍ਹਾ ਹੈ ਜਿੱਥੇ ਸਤਿਗੁਰੂ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ ਸੀ, ਜਿੱਥੇ ਸਤਿਗੁਰੂ ਜੀ ਦਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਬਾਬਾ ਬਘੇਲ ਸਿੰਘ ਕਹਿਣ ਲੱਗੇ ਮਾਂ ਤੈਨੂੰ ਕਿਤਨਾ ਪਤਾ ਹੈ, ਹੁਣ ਐਵੇਂ ਤੇ ਨਹੀਂ ਨਾ ਜਿਵੇਂ ਅੱਜ ਰਾਤ ਨੂੰ ਵਿਖੇ ਬਾਬਾ ਜੀ ਨੂੰ ਸੁਪਨਾ ਆਇਆ ਆ ਥਾਂ ਪ੍ਰਗਟ ਕਰ ਦਿਓ, ਇਸ ਤਰ੍ਹਾਂ ਨਹੀਂ ਸੀ। ਆਪੋ ਆਪਣਾ ਕਾਰੋਬਾਰ ਚਲਾਈ ਚਲੋ, ਐਸਾ ਥਾਂ ਐਸਾ ਕਰਮ ਨਹੀਂ ਗੁਰਸਿੱਖ ਕਰਦੇ ਸਨ। ਗੁਰਸਿੱਖ ਦ੍ਰਿੜ ਸਨ ਕਿ ਜਿਹੜੇ ਵਾਕਿਆ ਹੀ ਸਹੀ ਥਾਂ ਹਨ ਉਹਨਾਂ ਨੂੰ ਪ੍ਰਗਟ ਕੀਤਾ ਜਾਏ। ਕਹਿਣ ਲੱਗੇ ਮਾਂ ਤੈਨੂੰ ਕਿਸ ਤਰ੍ਹਾਂ ਪਤਾ ਹੈ,
ਕਹਿਣ ਲੱਗੀ ਮੈਂ ਬਿਲਕੁਲ ਛੋਟੀ ਸਾਂ, ਮੇਰਾ ਬਾਪ ਸਰਕਾਰੀ ਨੌਕਰੀ, ਤੇ ਜਦੋਂ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਮੇਰੇ ਬਾਪ ਦੀ ਸਰਕਾਰੀ ਤੌਰ ਤੇ ਇਹ ਡਿਊਟੀ ਸੀ। ਕਹਿਣ ਲੱਗੇ ਧੜ ਅਸੀਂ ਉਠਾ ਲੈਣਾ, ਇੱਥੋਂ ਸਰਕਾਰ ਦਾ ਇਹ ਕੰਮ ਸੀ, ਅਸੀਂ ਉਠਾ ਲੈਣਾ। ਕਹਿਣ ਲੱਗੇ ਪਰ ਜਦੋਂ ਕਤਲ ਹੋਵੇ, ਸ਼ਹੀਦ ਹੋਣ, ਗੁਰੂ ਤੇਗ ਬਹਾਦਰ ਮਹਾਰਾਜ। ਕਹਿਣ ਲੱਗੇ ਉਸ ਵੇਲੇ ਜੋ ਖੂਨ ਵਗੇ ਨਾ, ਉਸ ਖੂਨ ਵਾਲੇ ਥਾਂ ਉਸੇ ਵੇਲੇ ਪਾਣੀ ਰੋੜ ਕੇ ਉਹਦਾ ਨਾਂ ਨਿਸ਼ਾਨ ਮਿਟਾ ਦੇਣਾ। ਕਿੱਥੇ ਇਹ ਵਾਰਤਾ ਹੋਈ ਹੈ, ਕਿੱਥੇ ਇਹ ਜੋ ਘਟਨਾ ਘਟੀ ਹੈ, ਕਿਹੜੇ ਥਾਂ ਘਟੀ ਹੈ, ਕਿਸੇ ਨੂੰ ਕੋਈ ਪਤਾ ਨਾ ਲੱਗੇ। ਕਹਿੰਦੇ ਹਨ ਮੇਰੇ ਬਾਪ ਦੀ, ਪਰ ਬਾਪ ਮੇਰਾ ਅੰਦਰੋਂ ਸ਼ਰਧਾਲੂ। ਇੱਕ ਸ਼ਰਧਾ ਹੁੰਦੀ ਹੈ, ਇੱਕ ਦਲੇਰੀ ਹੁੰਦੀ ਹੈ। ਸ਼ਰਧਾ ਕੁਝ ਹੋਰ ਪੱਖ ਹੈ, ਦਲੇਰੀ ਪੱਖ ਕੁਝ ਹੋਰ ਹੈ। ਸ਼ਰਧਾਲੂ ਉਦੋਂ ਵੀ ਬੜੇ ਸਨ, ਪਰ ਜਦੋਂ ਕਿਹਾ ਨਾ ਕੋ ਹੈ ਗੁਰੂ ਕਾ ਸਿੱਖ, ਤੇ ਉਹ ਦੱਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ, ਇੱਥੋਂ ਖਾਂ ਐਸਾ ਐਲਾਨ ਕੀਤਾ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਕੇ ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਏ ਰੋਏ ਸਨ ਨਾ, ਵਿਰਾਗ ਕਰ ਕਰਕੇ। ਉਸ ਵੇਲੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਹਿਣ ਲੱਗੇ ਗੁਰਸਿੱਖੋ, ਜਾਪਦਾ ਸਤਿਗੁਰਾਂ ਦੇ ਤੁਸੀਂ ਦਰਸ਼ਨ ਕੀਤੇ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ ਹਨ, ਪਰ ਸਿੱਖਾਂ ਕੋਲ ਹੀ ਸੁਣਨਾ ਚਾਹੁੰਦੇ ਹਨ, ਇਹ ਨਹੀਂ ਕਿ ਨਹੀਂ ਜਾਣਦੇ ਪਰ ਸੁਣਨਾ ਚਾਹੁੰਦੇ ਹਨ। ਕਹਿਣ ਲੱਗੇ ਕਿਵੇਂ ਵਾਪਰਿਆ, ਕਿੰਨੇ ਕੁ ਸਿੱਖ ਤੁਹਾਡੇ ਕੰਮ ਆਏ, ਕਿਉਂਕਿ 1400 ਘਰ ਉਦੋਂ ਵੀ ਦਿੱਲੀ 'ਚ ਸਿੱਖਾਂ ਦਾ ਸੀ। ਕਹਿਣ ਲੱਗੇ ਕਿੰਨੇ ਕੁ ਸਿੱਖ ਕੰਮ ਆਏ। ਭਾਈ ਜੈਤਾ ਜੀ ਲੱਖੀ ਸ਼ਾਹ ਕਹਿਣ ਲੱਗੇ, ਸਤਿਗੁਰੂ ਕੋਈ ਸਿੱਖਾਂ 'ਤੇ ਤੁਸੀਂ ਨਿਸ਼ਾਨੀ ਕੀਤੀ ਹੈ, ਸਿੱਖ 'ਤੇ ਨਾਲ ਹੀ ਰਲ ਗਏ ਦੂਸਰਿਆਂ ਦੇ, ਨਾਲ ਹੀ ਰਲ ਗਏ ਦੂਸਰੇ। ਬਸ ਉਸ ਵੇਲੇ ਹੀ ਵੈਸੇ ਮੇਰੇ ਸਤਿਗੁਰੂ ਜੀ ਨੇ ਬਚਨ ਇੱਕ ਕਿਹਾ ਸੀ, ਬੜਾ ਸੁੰਦਰ ਹੈ ਗੁਰਪ੍ਰਤਾਪ ਸੂਰਜ ਗ੍ਰੰਥ 'ਚ, ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ, ਗਰਜਤ ਬੋਲੇ ਜਲ ਧਰ ਜੈਸੇ। 9 ਸਾਲ ਦੀ ਉਮਰ ਸਤਿਗੁਰੂ ਗੱਜ ਕੇ ਬਚਨ ਕਰਦੇ ਹਨ ਗੁਰੂ ਗੋਬਿੰਦ ਰਾਏ। ਗਰਜਤ ਬੋਲੇ ਜਲ ਧਰ ਜੈਸੇ, ਇਸ ਬਿਦ ਕੋ ਅਬ ਪੰਥ ਬਣਾਉ, ਸਗਲ ਜਗਤ ਮੈਂ ਬਹੁ ਬਿਦਤਾਉਂ। ਇਸ ਤਰ੍ਹਾਂ ਦਾ ਖਾਲਸਾ ਪੰਥ ਪੈਦਾ ਕਰ ਦਿਆਂਗਾ ਜਿਹਦੀ ਸ੍ਰਿਸ਼ਟੀ ਤੇ ਵੱਖਰਾ ਹੀ ਪ੍ਰਗਟ ਹੋਵੇਗਾ। ਲੱਖੋਂ ਨਰ ਜਗ ਕੇ ਇੱਕ ਥਾਂ, ਤਿੰਨ ਮੈਂ ਮਿਲਾ ਏਕ ਸਿੱਖ ਆਏ। ਲੱਖਾਂ ਕਰੋੜਾਂ ਲੋਕ ਦੁਨੀਆਂ ਦੇ ਇਕੱਠੇ ਹੋਣਗੇ, ਮੇਰਾ ਖਾਲਸਾ ਇੱਕ ਵੀ ਆ ਜਾਏਗਾ, ਮੇਰਾ ਸਿੱਖ ਇੱਕ ਵੀ ਆ ਜਾਏਗਾ। ਸਭ ਕੈ ਪ੍ਰਥਕ ਪਹਿਚਾਨਿਓ, ਪਰ ਉਹਦੀ ਸਾਰਿਆਂ ਨਾਲੋਂ ਵੱਖਰੀ ਪਹਿਚਾਣ ਹੋਵੇਗੀ। ਐਸਾ ਖਾਲਸਾ ਪੈਦਾ ਕਰਾਂਗਾ, ਸਭ ਕੇ ਪ੍ਰਥਕ ਪਹਿਚਾਨਿਓ, ਪਰ ਰਲੈ ਨਾ ਕਿਉਂ ਹੂੰ ਕਹਿ ਕਿਉਂ ਕਰੈ। ਮੇਰਾ ਸਿੱਖ ਰਲਣ ਦਾ ਵੀ ਯਤਨ ਕਰੇਗਾ, ਰਲ ਨਹੀਂ ਸਕੇਗਾ। ਸੱਚ ਹੈ ਕਿਤੇ ਅੱਜ ਝਾਤੀ ਮਾਰੀਏ, ਕਿਸੇ ਉਹ ਸਤਿਗੁਰਾਂ, ਅਸੀਂ ਕਿਤੇ ਸਤਿਗੁਰਾਂ ਦੇ ਬਚਨਾਂ ਤੋਂ ਉਲਟ ਆਪਣੇ ਆਪ ਨੂੰ ਦੂਜਿਆਂ ਨਾਲ ਸਭਾਗ ਕਰਕੇ ਤੇ ਸਿੱਖ ਨੇ ਸਭ ਨਾਲ ਰਲ ਕੇ ਚੱਲਦਾ ਹੈ। ਅਸੀਂ ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰੀਏ, ਪਰ ਸਿੱਖਾ ਤੇਰੀ ਹੋਂਦ, ਜੋ ਮੇਰੇ ਸਤਿਗੁਰੂ ਨੇ ਤੈਨੂੰ ਬਣਤਰ ਦਿੱਤੀ ਹੈ, ਇਹਨੂੰ ਹਮੇਸ਼ਾ ਬਰਕਰਾਰ। ਸਤਿਗੁਰੂ ਕਹਿੰਦੇ ਰਲੇ ਨਾ ਕਿਉਂ ਹੂੰ ਕੈਸੇ ਕਰੈ, ਰਲਣ ਦਾ ਵੀ ਮੇਰਾ ਸਿੱਖ ਯਤਨ ਕਰੇਗਾ, ਨਹੀਂ ਰਲ ਸਕੇਗਾ, ਇਹੋ ਜਿਹਾ ਮੈਂ ਰੂਪ ਦੇ ਦਿਆਂਗਾ। ਖੈਰ ਮਾਤਾ ਨੇ ਜਦੋਂ ਦੱਸਿਆ ਨਾ ਕਿ ਮੇਰੇ ਬਾਪ ਉਹਨਾਂ ਨੇ ਇਸ, ਕਿਉਂਕਿ ਅੰਦਰੋਂ ਸ਼ਰਧਾਲੂ ਸਨ ਪਰ ਕਰ ਕੁਝ ਨਹੀਂ ਸਨ ਸਕਦੇ, ਕਹਿਣ ਲੱਗੇ ਦਿਨ ਰਾਤ ਝੂਰਦੇ ਸਨ ਮੁੜ ਕੇ, ਤੇ ਬਾਅਦ ਵਿੱਚ ਉਸ ਜਗ੍ਹਾ ਤੇ ਬੈਠਦੇ ਸਨ। ਮੈਨੂੰ ਕਹਿਣ ਲੱਗੇ, ਮੈਂ ਜਦੋਂ ਪੁੱਛਿਆ ਪਿਤਾ ਜੀ ਇੱਥੇ, ਕਹਿਣ ਲੱਗੇ ਇੱਥੇ ਸਤਿਗੁਰੂ ਜੀ ਦੀ ਸ਼ਹੀਦੀ ਹੋਈ ਹੈ। ਕਹਿਣ ਲੱਗੀ ਇਸ ਕਰਕੇ ਮੈਨੂੰ ਕਿਸੇ ਤੋਂ ਨਹੀਂ, ਮੈਨੂੰ ਆਪਣੇ ਬਾਪ ਤੋਂ ਹੀ ਪਤਾ ਲੱਗਾ। ਬਾਬਾ ਬਘੇਲ ਸਿੰਘ ਜੀ ਨੇ ਉਹ ਜਗ੍ਹਾ ਵਾਸਤੇ ਫਿਰ ਭਾਵੇਂ ਲਾਲ ਕਿਲ੍ਹੇ 'ਤੇ ਕਬਜ਼ਾ ਸੀ, ਪਹੁੰਚ ਕੀਤੀ ਅਹਿਲਕਾਰਾਂ ਤੱਕ, ਕਹਿਣ ਲੱਗੇ ਇਹ ਜਗ੍ਹਾ ਚਾਹੀਦੀ ਹੈ। ਕਹਿਣ ਲੱਗੇ ਇਹ ਜਗ੍ਹਾ ਨਹੀਂ ਮਿਲ ਸਕਦੀ। ਕਹਿਣ ਲੱਗੇ ਕੋਈ ਕੀਮਤ ਹੋਵੇ
ਕਰੋੜਾਂ ਕੀਮਤ ਧਰ ਦਿਓ, ਅਸੀਂ ਉਹ ਵੀ ਤਾਰ ਦਿਆਂਗੇ। ਪਰ ਸੱਚ ਹੈ, ਜਗ੍ਹਾ ਅਸੀਂ ਲੈਣੀ ਹੈ, ਜਗ੍ਹਾ ਅਸੀਂ ਲੈਣੀ। ਇਹ ਗੁਰੂ ਦੀ ਜਗ੍ਹਾ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਮੇਰੇ ਗੁਰੂ ਬੈਠ ਗਏ, ਇੱਥੇ ਤੁਸੀਂ ਕਰੋੜਾਂ ਮੰਗੋ, ਅਸੀਂ ਉਹ ਦੇ ਦਿਆਂਗੇ। ਇੱਥੇ ਇੱਕ ਚੀਸ ਦੀ ਗੱਲ ਨਹੀਂ, ਇੱਥੇ ਜੇ ਸਾਨੂੰ ਕਰਮ ਕਰਨਾ ਪਿਆ, ਲੱਖਾਂ ਸੀਸ ਵੀ ਭੇਟ ਕਰਨੇ ਪਏ, ਭੇਟ ਕਰ ਦਿਆਂਗੇ, ਪਰ ਇਸ ਜਗ੍ਹਾ ਨੂੰ ਜ਼ਰੂਰ ਲਵਾਂਗੇ, ਇਸ ਜਗ੍ਹਾ ਨੂੰ ਹਰ ਹਾਲਤ 'ਚ। ਹੁਣ ਤੁਸੀਂ ਆਪਣੀ ਮਰਜ਼ੀ ਵੇਖਣੀ ਕਿਹੜੇ ਢੰਗ ਨਾਲ ਦੇਣਾ। ਇੱਥੇ ਇੰਨੀਆਂ ਲਾਈਨਾਂ ਲੱਗ ਜਾਣਗੀਆਂ ਸੀਸਾਂ ਦੀਆਂ, ਇੰਨੇ ਕਤਾਰਾਂ ਲੱਗ ਜਾਣਗੀਆਂ ਗੁਰੂ ਕੇ ਸਿੱਖਾਂ ਦੀਆਂ, ਤੁਸੀਂ ਥੱਕ ਜਾਓਗੇ, ਸੀਸ ਭੇਟ ਨਹੀਂ ਮੁੱਕਣਗੇ। ਪਰ ਇਹ ਜਗ੍ਹਾ ਹਰ ਹਾਲਤ 'ਚ ਆਖਰ ਉਹਨਾਂ ਨੂੰ ਦੇਣੀ ਪਈ ਜਗ੍ਹਾ, ਪ੍ਰਗਟ ਕੀਤੀ ਜਗ੍ਹਾ। ਹਾਂ, ਜਗ੍ਹਾ 'ਤੇ ਪ੍ਰਗਟ ਹੋ ਗਈ, ਹੁਣ ਕਰੀਏ ਕੀ? ਸਿੱਖਾਂ ਨੇ ਜਗ੍ਹਾ 'ਤੇ ਇਹ ਪ੍ਰਗਟ ਕਰ ਲਈਆਂ, ਬੇਅੰਤ ਅੱਜ ਹੋ ਚੁੱਕੀਆਂ ਹਨ, ਹੁਣ ਅੱਗੇ ਵੀ ਕੁਝ ਫਰਜ਼ ਹਨ, ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਹਨ, ਗੁਰ ਸਿੱਖਾਂ ਕੀ ਕਾਲ ਥਾਂ ਪਈ, ਜਿਨ ਹਰ ਨਾਮ ਧਿਆਵਾ। ਇਹ ਜਗ੍ਹਾ ਬਣਦੀਆਂ ਕਿਸ ਵਾਸਤੇ ਹਨ, ਪ੍ਰਗਟ ਕਿਸ ਵਾਸਤੇ ਹੁੰਦੀਆਂ ਹਨ? ਪੇਖਣ ਸੁਣਨ ਸੁਣਾਵਨ ਮਨ ਮੈਂ ਦ੍ਰਿੜੀਆ ਸਾਚ। ਇੱਥੇ ਗੁਰੂ ਦੇ ਦਰਸ਼ਨ ਹੁੰਦੇ ਰਹਿਣ, ਇੱਥੇ ਕਿਸੇ ਵਾਸਤੇ ਕਦੀ ਕੋਈ ਰੁਕਾਵਟ ਨਾ ਹੋਵੇ। ਸਦਾ ਹੀ ਇਹ ਜਿਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਈ। ਇੱਕ ਤੇ ਇਹ, ਦੂਸਰਾ ਸੁਣਨ ਸੁਣਾਵਨੋ, ਇੱਥੇ ਸਦਾ ਹੀ ਕੀਰਤਨ ਸੁਣਾਇਆ ਜਾਏ, ਗੁਰੂ ਕਾ ਇਤਿਹਾਸ, ਗੁਰੂ ਕੀਆਂ ਕਥਾ ਕਹਾਣੀਆਂ ਸੁਣਾਈਆਂ ਜਾਣ, ਤੇ ਸੁਣਨ ਵਾਲੇ ਵੀ ਨਿੱਤ ਸੁਣਨ ਆਣ ਕੇ। ਬਸ ਇਸ ਵਾਸਤੇ ਹੈ, ਜਿੱਥੇ ਸਿੱਖ ਦਾ ਸਰੀਰਕ ਭੋਜਨ ਦੀ ਲੋੜ ਹੈ, ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਇਹ ਬਰਕਤ ਹੈ। ਮੇਰੇ ਸਤਿਗੁਰੂ ਜੀ ਦੇ ਉਹ ਲਾਏ 20 ਰੁਪਈਏ ਸੱਚ ਜੁੱਗਾਂ ਤੱਕ ਨਹੀਂ ਮੁੱਕਣੇ, ਜੁੱਗਾਂ ਤੱਕ ਉਹ 20 ਰੁਪਈਏ, ਜਿੱਥੇ ਸਾਡੀ ਸਰੀਰਕ ਖੁਰਾਕ ਇੱਥੋਂ ਮਿਲੇ, ਸਾਨੂੰ ਹੀ ਨਹੀਂ ਬਲਕਿ ਜਿਹਨੂੰ ਕਿਤੋਂ ਨਾ ਮਿਲੇ। ਨਿਸ਼ਾਨ ਸਾਹਿਬ 'ਤੇ ਆਵਾਜ਼ ਮਾਰ ਕੇ ਬਾਹਰ ਕਹਿ ਰਿਹਾ, ਉਹ ਜਿਹਨੂੰ ਕਿਤੇ ਥਾਂ ਨਹੀਂ ਮਿਲਦਾ, ਆ ਜਾਓ, ਗੁਰੂ ਨਾਨਕ ਸਾਹਿਬ ਦੇ ਥਾਂ ਦਰ 'ਤੇ ਉਹਨੂੰ ਥਾਂ ਮਿਲੇਗਾ, ਨਿਮਾਣਿਆਂ ਨੂੰ ਮਾਨ ਮਿਲੇਗਾ। ਮੈਨੂੰ ਉਹ ਘਟਨਾ ਯਾਦ ਆਈ, ਕਦੀ ਰਾਮਦਾਸ ਨਾਂ ਦਾ ਬੱਚਾ ਮੈਟ੍ਰਿਕ ਪਾਸ, ਮੰਦਰ ਗਿਆ, ਮਾਂ ਆਪਣੀ ਦੀ ਪ੍ਰੇਰਨਾ, ਮਾਂ ਸ਼ਰਧਾਲੂ ਹੋਵੇ ਬੱਚੇ ਨੂੰ ਜੋੜੇਗੀ, ਮਾਂ ਦੀ ਪ੍ਰੇਰਨਾ ਮੰਦਰ ਜਾ ਕੇ ਸੇਵਾ, ਸਵੇਰ ਤੋਂ ਲੈ ਕੇ ਸੇਵਾ, ਜਦੋਂ ਰਾਤ ਪਈ ਨਾ, ਕਹਿਣ ਲੱਗਾ ਚਿੱਤ ਤੇ ਕਰਦਾ ਸਵੇਰੇ ਵੀ ਇੱਥੇ ਹੀ ਕਰਾਂਗਾ, ਕਹਿਣ ਲੱਗਾ ਭੋਜਨ, ਕਹਿਣ ਲੱਗੇ ਮੰਦਰ 'ਚ ਭੋਜਨ ਨਹੀਂ, ਮੰਦਰ 'ਚ ਭੋਜਨ ਨਹੀਂ ਮਿਲੇਗਾ। ਅੱਛਾ, ਮੈਂ ਹੁਣ ਸਾਰਾ ਦਿਨ ਦਾ ਖੱਪ ਗਿਆ, ਹੁਣ ਮੰਦਰ 'ਚ ਭੋਜਨ ਨਹੀਂ, ਭੋਜਨ ਫਿਰ ਮੈਂ ਕਿੱਥੋਂ ਕਰਾਂਗਾ? ਕਹਿਣ ਲੱਗੇ ਇੱਥੇ ਐਸਾ ਬੰਦੋਬਸਤੀ ਨਹੀਂ। ਕਹਿਣ ਲੱਗੇ ਅੱਛਾ ਚਲੋ, ਮੈਂ ਕਿਸੇ ਢੰਗ ਨਾਲ ਵੀ ਰਾਤ ਕੱਟ ਲਵਾਂ, ਰਿਹਾਇਸ਼ ਤੇ ਮਿਲ ਜਾਏਗੀ। ਕਹਿਣ ਲੱਗੇ ਮੰਦਰ 'ਚ ਅਸੀਂ ਜਗ੍ਹਾ ਹੀ ਨਹੀਂ, ਕੋਈ ਬਿਸਤਰਾ ਨਹੀਂ, ਕੋਈ ਜਗ੍ਹਾ ਹੀ ਨਹੀਂ, ਜੋ ਮਿਲ ਜਾਏ ਦੇ ਦਈਏ ਅਸੀਂ, ਨਹੀਂ। ਕਹਿਣ ਲੱਗਾ ਫਿਰ ਭੁੱਖੇ ਨੂੰ ਰਾਤ ਕੱਟਣੀ ਬਾਹਰੇ ਤੇ ਬਹੁਤ ਔਖੀ ਗੱਲ ਹੈ। ਕਹਿਣ ਲੱਗਾ ਕਿੱਥੇ ਜਾਵਾਂ? ਕਹਿਣ ਲੱਗਾ ਹੋਰ ਤੇ ਕੋਈ ਥਾਂ ਨਹੀਂ, ਲਾਗੇ ਗੁਰਦੁਆਰਾ ਸਾਹਿਬ ਹੈ, ਜੇ ਤੂੰ ਚਲਿਆ ਜਾਏ ਤੈਨੂੰ ਪ੍ਰਸ਼ਾਦਾ ਵੀ ਮਿਲੇਗਾ, ਤੈਨੂੰ ਰਿਹਾਇਸ਼ ਵੀ ਮਿਲ ਜਾਏਗੀ, ਤੈਨੂੰ ਬਿਸਤਰਾ ਵੀ ਮਿਲੇਗਾ। ਇਹ ਬੱਚਾ ਆਇਆ, ਆਉਂਦਿਆਂ ਹੀ ਅੱਗੇ ਬਜ਼ੁਰਗ ਖੜੇ ਹਨ, ਕਹਿਣ ਲੱਗੇ ਆ ਬੇਟਾ, ਆ ਪਹਿਲੋ ਪੰਗਤ 'ਚ ਬੈਠ, ਲੰਗਰ ਛਕ। ਹੋਰਨਾਂ ਨੂੰ ਵੀ ਕਹਿ ਰਹੇ ਹਨ, ਇਸ ਬੱਚੇ ਨੂੰ ਵੀ ਕਿਹਾ। ਬੱਚਾ ਬੈਠ ਗਿਆ, ਲੰਗਰ ਅਜੇ ਛਕ ਹੀ ਰਿਹਾ ਸੀ, ਥੋੜ੍ਹਾ ਰਹਿੰਦਾ। ਉੱਧਰੋਂ ਇੱਕ ਸੇਵਾਦਾਰ ਨੇ ਆ ਕੇ ਬੋਲਿਆ, ਭਾਈ ਜਿਨ੍ਹਾਂ ਜਿਨ੍ਹਾਂ ਰਾਤ ਇੱਥੇ ਵਿਸ਼ਰਾਮ ਕਰਨਾ, ਉਹ ਆਪਣੇ ਨਾਂ ਦਰਜ ਕਰਾ ਦੇਣ ਤੇ ਬਿਸਤਰੇ ਲੈ ਲੈਣ। ਗਦ ਗਦ ਹੋ ਗਿਆ, ਰਾਤ ਲੰਮਾ ਪਿਆ, ਆਰਾਮ ਕੀਤਾ, ਪ੍ਰਸ਼ਾਦਾ ਪਾਣੀ ਛੱਕ ਕੇ ਸਵੇਰੇ ਉੱਠਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਉਪਰੰਤ ਕਥਾ ਹੋਈ, ਕੀਰਤਨ ਸੁਣਿਆ, ਕਥਾ ਸੁਣੀ, ਜਿੱਥੇ ਸਰੀਰ ਦੀ ਖੁਰਾਕ ਮਿਲੀ ਨਾ, ਉੱਥੇ ਆਤਮਾ ਦੀ ਖੁਰਾਕ ਵੀ ਮਿਲ ਗਈ। ਜਦੋਂ ਇਹ ਖੁਰਾਕ ਮਿਲੀ ਨਾ, ਕਹਿਣ ਲੱਗਾ ਮਾਂ ਮੈਂ ਨਹੀਂ ਮੰਦਰ ਜਾਵਾਂਗਾ,
मैं हुण गुरु घर ही जाया करांगा। बस यही बच्चा मुड़ के रामदास तो भगत पूर्ण सिंह बन गया। यही बच्चा बुड़ के बस अमृत छक के गुरु नु समर्पित हो गया सदा वास्ते। ऐसा कर ते बुल्ले शाह ने कहा सी कदी, इट खड़के दुक्कड़ वजे तपदा रहे चुल्ला। इथे इट खड़कन तो पता ये नहीं कि आपो चो दी खड़काउणियां नहीं, इट खड़कन तो भाव है बिल्डिंगां बन। इट खड़के दुक्कड़ वजे, दुक्कड़ वजन तो भाव है इथे जोड़ी सदा वजदी रहे। गुरु का कीर्तन कथा एदे वास्ते ये सोमे हन ए ना बंद होण। इट खड़के दुक्कड़ वजे ते तीजा तपदा रहे चुल्ला। आई संगत सरसे जाए राजी रहे बुल्ला। सतगुरु जी आई संगत सह तरस दे, रज के जाए आत्मक तौर ते भी ते शरीरक तौर ते भी। बस मैं आनंदता मैनू मिल गया सब कुछ सच्चा। इस घर विच जिथे ओ खुराक शरीरक उथे ए आत्मक खुराक गुरु के सिख नाम ते आउंदे हन, नाम जपदे हन। इस वास्ते है इस थां ते मैं कहना जिवें उस बुजुर्ग ने हाथ जोड़े। हर बंदा भावें बरछा फड़ के बाहर खड़ा होवे, पंजाब च अक्सर इतिहासिक गुरुद्वारियां च है, ये ना समझना कि जेड़ा प्रचार कर रहा ओयो प्रचारक है। नहीं, इत्थों दा हर प्रबंधक, हर आया गुरसिख, हर सेवादार गुरु की सिखी दा प्रचारक है। हर प्रबंधक, एक एक बंदा प्रबंधक भी प्रचारक है। साडे बोलां च इन्नी निम्रता होवे, इन्ना प्यार होवे, जेड़ा एक बारी आ गया उहदा चित करे किते उस थां दे मैनूं मुड़ के दर्शन हो जाण। ऐसे प्रबंधक, ऐसे उत्थे सेवादार, ऐसी निम्रता उहनां विच। इत्थे कदी भांबड़ ना बन दईए। भाई गुरदास जी का एक सवैया मैं तुहाडे नाल छेती नाल सांझा करके समाप्ति करा। भाई साहब कहिंदे हन, ओह गुरु के सिखा इह सोमे ते लभ लए, हुण खास ख्याल रखी बाहर की अगन बूझत जल सरता ते। बाहर अग लगी होवे ना बेड़ी तो बाहर, ओ नदी दे पानी नाल बुझा देवांगे। नाओ मैं जो अगल लागै कैसे कै बुझाईए। जे बेड़ी विच ही भांबड़ बल गए ते जिन्ना बुझाउणी सी उते काबू आ गए। कौन बुझावेगा, कौन अग बुझावेगा। हां बाहर से भाग ओट लीजियत कोट गाड़, बाहरों कोई डाकुआं दा कोई ताड़वियां दा सताया दौड़ के किसे किले च वड़े। गढ़ मैं जो लूट लीजै कहो कत जाइए। हुण किले च कोई लुट लवे किथे जाएगा। चोरन कै त्रास जाए शरण गह नरेंद्र, चोरा तो डरदिया बंदा दौड़िया राजे दे शरण पै गया। मारे महीपत जियो कैसे कै बचाइए, हुण राजा ही मारन ते तुल गया कौन बचावेगा। हां माया डर डर पत हार गुरुद्वारे जावे। गुरु का सिख सारा दिन माया दे क्लेश दा मारिया, कहिंदा चल गुरु के दर ते चलदा कड़ी। मैं उत्थे जावांगा, कथा सुनांगा, कीर्तन सुनांगा, नित नेम होवेगा। माया डर डर पत हार गुरुद्वारे जावे, तहां जो माया व्यापै कहां ठहराई। जे इत्थे भी माया दी अग, माया करके ही लड़ाइयां सारियां, ते भाई साहब कहिंदे किथे सिख ठहरनगे, किथे अपने आप नूं टिकाउणगे, एदू अगे कोई थां ही नहीं। इस करके इह थां केवल प्रगट करन दी नहीं गल, इन्हां थावां तों सदाई शीतलदा दे सोमे उह सुफट हुंदे रहन, सदाई प्यार सृष्टि नूं मिलदा रहे। केवल गुरसिखां नूं ही नहीं, मैं ते कहिंदा कुल खलकत नूं मिलदा रहे। सतगुरु जी की आखरी पंक्ति, हां जिन नानक सतगुर पूजिया तिन हर पूज करावा। जिन्हां ऐसे प्यारियां ने ऐसे थां प्रगट करके उन्हां दी होंद प्रगट कीती गुरु के स्थानां दी, फिर वो केवल होंद प्रगट नहीं उत्थे नाम जपण दा ते जपाउण दा सारा बंदोबस्त कर दिता।
ਜਪਦੇ ਹਨ ਜਪਾਉਂਦੇ ਹਨ। ਹੁਣ ਤੀਸਰਾ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਐਸੇ ਗੁਰਸਿੱਖ ਜਿਨ੍ਹਾਂ ਨਾਨਕ ਸਤਿਗੁਰ ਪੂਜੇ।

ਧੰਨ ਗੁਰਸਿੱਖ ਪਰਸਣ ਆਇਆ ਭਾਉ ਭਗਤ ਗੁਰਸਿੱਖ।

ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੈ, ਹਰ ਪੁੰਨ ਕੇਰੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੈ, ਹਰ ਪੁੰਨ ਕੇਰੀ। ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਬਖਸ਼ਿਸ਼ਾਂ ਦੇ ਦਾਤੇ, ਰਹਿਮਤਾਂ ਦੇ ਸਮੁੰਦਰ, ਸਰਬ ਕਲਾ ਗਿਆਤਾ, ਸਰਬ ਕਲਾ ਸਮਰੱਥ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪ ਸਾਰੇ ਧੰਤਾ ਯੋਗ ਹੋ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰਮੁਖ ਪਿਆਰਿਆਂ ਦੀ ਰਚਨਾ ਤੋਂ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਸਮੇਂ ਵਾਸਤੇ ਗੁਰੂ ਪਿਤਾ ਜੀ ਦੀ ਰਹਿਮਤ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰਕੇ ਬਖਸ਼ਿਸ਼ ਕਰਕੇ ਹਿਰਦੇ 'ਚ ਵੱਟ ਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹੋ ਜਿਹੀਆਂ ਸੁਗੰਧੀਆਂ ਨਾਲ ਇਹੋ ਜਿਹੇ ਸੁੰਦਰ ਮਕਾਨ ਹੋਣ, ਇਹੋ ਜਿਹੇ ਸਾਰੇ ਦੁਨੀਆਂ ਦੇ ਸੁੱਖ ਹੋਣ। ਪਰ ਕਹਿੰਦੇ ਹਨ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ, ਮਨਾ ਵੇਖੀ ਕਿਤੇ ਇਹਨਾਂ ਨੂੰ ਵੇਖ ਕੇ ਭੁੱਲ ਨਾ ਜਾਵੀ, ਤੈਨੂੰ ਨਾਮ ਭੁੱਲ ਜਾਏ, ਤੈਨੂੰ ਦਾਤਾ ਭੁੱਲ ਜਾਏ। ਮਕਾਨ ਬਣਾ ਚੰਗੇ ਤੋਂ ਚੰਗੇ, ਜਿੰਨੀ ਰਹਿਮਤ ਮਾਲਕ ਨੇ ਕੀਤੀ ਹੈ ਉਹਦੇ ਵਿੱਤ ਅਨੁਸਾਰ ਬਣਾ। ਪਰ ਇਹ ਸਭ ਕੁਝ ਬਣਾ ਕੇ ਸਿੱਖ ਕੀ ਕਰਦਾ ਹੈ? ਜਿਹ ਪ੍ਰਸਾਦ ਬਸਹ ਸੁਖ ਮੰਦਰ, ਤਸਹ ਧਿਆਏ ਸਦਾ ਮਨ ਅੰਦਰ। ਮਕਾਨਾਂ ਵੱਲ ਵੇਖ ਕੇ, ਪਰਿਵਾਰ ਵੱਲ ਵੇਖ ਕੇ ਦਾਤੇ ਨੂੰ ਭੁੱਲਦਾ ਨਹੀਂ, ਬਲਕਿ ਦਾਤਾ ਯਾਦ ਆ ਜਾਂਦਾ ਹੈ। ਇਹ ਮੇਰੇ ਮਾਲਕ ਦਿੱਤੀਆਂ ਦਾਤਾਂ ਹਨ, ਇਹ ਉਹਦੀਆਂ ਬਖਸ਼ਿਸ਼ਾਂ ਹਨ। ਬਸ ਸਾਰੀ ਰਹਿਮਤ ਪਾ ਕੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜ। ਹੁਣ ਇੱਕ ਹੀ ਮੰਗ ਰਹਿ ਗਈ, ਮਾਲਕ ਕਿਤੇ ਨਾਮ ਦੀ ਬਖਸ਼ਿਸ਼ ਕਰਦੇ ਹੋ। ਬਹੁਤ ਕੁਝ ਮੈਨੂੰ ਤੁਸੀਂ ਦਿੱਤਾ, ਬਹੁਤ ਰਹਿਮਤਾਂ ਕੀਤੀਆਂ, ਐਸਾ ਨਾ ਹੋਵੇ ਉਹਨਾਂ ਬਖਸ਼ਿਸ਼ਾਂ ਵਿੱਚ ਮੈਂ ਭੁੱਲ ਕੇ ਤੇਰੇ ਨਾਮ ਨੂੰ ਵਿਸਾਰ ਲਵਾਂ। ਰਹਿਮਤ ਕਰੋ, ਬਸ ਨਾਮ ਹੀ ਮੰਗ ਰਹਿ ਜਾਂਦੀ ਉੱਥੇ ਆ। ਸਾਚੀ ਪ੍ਰੀਤ ਜਦੋਂ ਹੁੰਦੀ ਹੈ ਨਾ, ਇੱਕ ਮਾਲਕ ਦਾ ਪਿਆਰ, ਇੱਕ ਮਾਲਕ ਦੇ ਨਾਮ ਦੀ ਮੰਗ। ਸਤਿਗੁਰ ਤੇ ਕਹਿੰਦੇ ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਹੀ ਨਾਮ ਨਾਲ ਉਤਰਦੀ ਹੈ। ਇਹ ਕਿਤੇ ਨਾਮ ਦੀ ਭੁੱਖ ਤੇ ਨਾਮ ਦੀ ਜਾਚਨਾ। ਕਿਤੇ ਸਤਿਗੁਰਾਂ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਵੀ ਕਹਿ ਨੂੰ ਦਰਸ਼ਨ ਦੇ ਰੂਪ ਵਿੱਚ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮਾਲਕ ਮੇਰੇ ਹੱਥ ਹੀ ਕਾਸਾ ਬਣੇ ਹੋਏ ਹਨ, ਇਹੀ ਭੰਡ ਹਨ, ਤੇਰੇ ਗਾੜੀ ਹੱਥ ਜੁੜੇ ਹੋਏ ਹਨ। ਕਿਤੇ ਕਿਰਪਾ ਕਰੇ ਮੇਰੇ ਇਸ ਝੋੜੀ ਦਾਤ ਪਾਵੇਂ ਆਪਣੇ ਦਰਸ਼ਨਾਂ ਦੀ ਦਾਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਨੇਤੀ ਦਰਸ਼ਨਾਂ ਦੀ ਦਾਤ, ਨੇਤੀ ਤੇਰੇ ਨਾਮ ਦੀ ਦਾਤ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਨਾਮ ਮੰਗਦਾ ਹੈ ਸੱਚ ਹੈ। ਜੇ ਪਿਆਰ ਨਿਭਾਉਣਾ ਚਾਹੁੰਦੇ ਆ, ਬੜੇ ਫਿਕਰਮੰਦ ਆ ਸੀ ਮੇਰੇ ਭਰਾ ਦੇ ਪਿਆਰ ਵਿੱਚ ਕੋਈ ਫਰਕ ਨਾ ਪੈ ਜਾਏ, ਕੋਈ ਇਹੋ ਜਿਹਾ ਮੈਂ ਕੰਮ ਨਾ ਕਰ ਬੈਠਾ ਮੇਰਾ ਭਰਾ ਸਦਾ ਵਾਸਤੇ ਮੈਨੂੰ ਛੱਡ ਜਾਵੇ, ਬੜੇ ਫਿਕਰਮੰਦ ਆ ਸੀ। ਸਿਆਣੇ ਇਨਸਾਨ ਹੋਣਾ ਹੀ ਚਾਹੀਦਾ, ਇਹ ਹੋਣਾ ਚਾਹੀਦਾ ਤੇ ਹੈ। ਫਿਕਰਮੰਦ ਆ, ਕੋਈ ਐਸਾ ਕੰਮ ਨਾ ਕਰੀਏ ਮੇਰੀ ਭੈਣ ਦੇ ਮਨ ਨੂੰ ਠੇਸ ਲੱਗ ਜਾਏ, ਐਸਾ ਨਾ ਹੋਵੇ ਭੈਣ ਸਦਾ ਵਾਸਤੇ ਤਿਆਗ ਦੇਵੇ। ਮਨਾ ਜੇ ਇਹਨਾਂ ਵਾਸਤੇ, ਦੁਨਿਆਵੀ ਰਿਸ਼ਤੇਦਾਰੀਆਂ ਵਾਸਤੇ ਤੇਰੇ ਚ ਇੰਨੀ ਖਿੱਚ ਹੈ, ਤੇ ਮੇਰੇ ਗੁਰੂ ਕਹਿੰਦੇ ਹਨ ਹੋਣੀ ਨਹੀਂ ਚਾਹੀਦੀ। ਇਹ ਨਹੀਂ ਕਿ ਅਸੀਂ ਰਿਸ਼ਤੇਦਾਰੀਆਂ ਤੋੜ ਕੇ ਹੀ ਸਿੱਖੀ ਨਿਭਾ ਸਕਦੇ ਹਾਂ। ਉਹ ਰਿਸ਼ਤੇਦਾਰੀ ਐਸਾ ਟਿਕਾਣਾ ਤੇ ਕਦੀ ਬਣ ਜਾਂਦਾ ਹੈ ਜਦੋਂ ਉਸ ਸਿੱਖ ਨੂੰ ਫੜ ਕੇ ਆਉਂਦਾ ਸੀ ਨਾ ਫਰਕਸਟੀਅਰ ਦੇ ਸਿਪਾਹੀਆਂ ਨੇ, ਤੇ ਕਹਿਣ ਲੱਗੇ ਚਲੋ ਇਹਨੂੰ ਵੀ ਲੈ ਚਲੋ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਕਤਲਗਾਹ ਵਿੱਚ। ਮਗਰ ਮਾਂ ਨੂੰ ਪਤਾ ਲੱਗਾ ਤੇ ਮਾਂ ਦੌੜੀ ਭੱਜੀ। ਮਾਂ ਨੂੰ ਪੁੱਤਰ ਬੜਾ ਪਿਆਰਾ, ਹਰ ਮਾਤਾ ਪਿਤਾ ਨੂੰ ਜਾ ਕੇ ਤਰਲਾ ਮਾਰਿਆ, ਕਹਿਣ ਲੱਗੀ ਮੇਰਾ ਪੁੱਤਰ ਸਿੱਖ ਨਹੀਂ ਭੁਲੇਖੇ ਨਾਲ ਫੜ ਲਿਆਂਦਾ। ਕਹਿਣ ਲੱਗਾ ਜਾਓ ਭੱਜ ਕੇ, ਕਤਲਗਾਹ ਚ ਐਸਾ ਨਾ ਹੋਵੇ, ਪਹਿਲੋਂ ਜਾਓ ਦੌੜ ਕੇ ਸਿਪਾਹੀ ਦੌੜਾ ਦਿੱਤੇ, ਐਸਾ ਨਾ ਹੋਵੇ ਭੁਲੇਖੇ ਨਾਲ ਕਤਲ ਹੋ ਜਾਏ ਸਿੱਖ ਨਾ ਹੋਵੇ। ਦੌੜ ਕੇ ਗਏ, ਰੋਕ ਦਿੱਤਾ, ਉਸ ਬੇਟੇ ਨੂੰ ਵੱਖਰਾ ਕੀਤਾ, ਇਧਰੋਂ ਬਾਂਹ ਹੀ ਅੱਪੜ ਗਈ। ਕਹਿਣ ਲੱਗੇ ਬੇਟਾ ਤੂੰ ਚੱਲ ਬਾਹਰ, ਕਿਉਂਕਿ ਭੁਲੇਖਾ ਲੱਗ ਗਿਆ, ਤੂੰ ਸਿੱਖ ਨਹੀਂ। ਕਹਿੰਦਾ ਕੌਣ ਕਹਿ ਰਿਹਾ ਸਿੱਖ ਨਹੀਂ? कौन तुहानू कह रहा मैं सिख नहीं, वेखो गुरु का प्यार। कौन तुहानू कहन लगे तेरी मां कह रही है, भलेखे नाल फड़ के आ गया, कह वेख के कहन लगा ये मेरी मां ही नहीं। अजे पता सी ये मेरी मां है, पता सी मेरी मां है, कह लगे ये मेरी मां ही नहीं। कह लगे मैं सिख वां ते मैनू सिखा नालों पिछे ना कीता जाए, मैं चाहना मेरे भरावां दे नाल मेरे बड़कियां दे नाल ही मेरी शहीदी होवे। अपनी मां तो भी मुनकर, जदों पहले ही पड़ा ते भाई तारू सिंह जी नूं रोकिया सी ना, पहले ही पड़ा थे गुरसिखां भी कहा सी जो देना इत्थों तक भी होया हल्ला कर दिता जाए, छुड़ा लिया जाए, इन्ने कि सिपाहियां दी कीड़ी गल है। फिर अक्सर मां अपना दर्द लैके पहन पावे गुरसिख सन, कह लगी बेटा बच्ची वल पैन वल वेख। मां कह लगी बेटा मेरा तेरे तो बगैर आसरा कोई नहीं। पर भाई तारू सिंह जी कह लगे मां तू गुरमती मां है, तू गुरमत विच भिजी हुई मां है, घट्टो घट इस तरह ना कर, माया दे रूप विच मेरे रस्ते च ना खड़ो। जिधर मैं जा रहा हां ना सगो बेनती कर अरदास कर, मेरी प्रीति निभ जाए गुरु नाल, मेरा प्यार निभ जाए। वेख्या ना इसे प्यार नू जदो जापिया ना बादशाह तुल गया, नामदेव नू दुख देना है, बादशाह तुल गया, मां पड़ गई, कह लगी बेटा गल ते ऐनी है ना, वो कहिंदे आ राम छड खुदा कहना शुरू कर दे, इन्ना ही गल है, गल की है, छोड़ राम की ना भजै खुदाए, छड राम दी गल। बेटा दिन रात तू कहना करीमा रहीमा अल्लाह तू गनी, रात दिन तेरी धुन है, एक ए नाम केड़े हैं, ये नाम सारे मुसलमानी नाम हैं। पर मां ओ मैं प्यार च कहना ए मेरे को धर्म छड़ा के कुआया जा रहा है। कहन लगी ना बेटा मेरे वल वेख, पर कह दिता ना हो तेरा पुंगड़ा ना तू मेरी माए, पिंड पड़े तो हर गुण गाए, ये ते मतलब दियां गल्लां हन। मां धर्म नहीं मैं छड़ सकदा, धर्म ही मेरा जीवन है, गुरु दा प्यार ही मेरा जीवन है। खैर रिश्तेदारियां आपां नभाउणियां तोड़नियां नहीं, पर एक टिकाणा हुंदा जरूरी नहीं रिश्तेदारी निभे, फिर हुंदा है मेरा गुरु दा प्यार निभ जाए। बस इस टिकाणे ते पहुंचिया सिख, फिर ओदी ना मंग रह जांदी है, मंग होवे नाम होवे दाता, किते झोली च नाम दी दात पा दे। बस इस टिकाणे ते गए भगत जी पता की कहिंदे हन, कहिंदे हन कहां पयो जो तन पयो छिन छिन, प्रेम जाए तो डर पै तेरो जन। हे मालक मेरा शरीर छिन छिन हो जाए, पोरा पोरा हो जाए, मैनू एदा कोई खौफ नहीं है, पर मैं उदो डरदा हां जदो तेरा प्रेम कटन लगता है, जदो तेरे प्यार विच कोई फर्क पैंदा है। भगत रविदास जी दा ही बचन है, ओ कहिंदे हन के ए प्रीत ए प्यार, प्रभु प्यार गुरु दा प्यार, ए बहुत मेरी प्रीत गोविंद स्यों जिन कटै, मैं तो मोल महंगी लई जी सकै। मेरे प्यार विच किते फर्क ना, जिवें आपां कहिंदे आ ना रिश्तेदारी च ना पै जाए। भगत कहिंदे हन गुरसिख कहिंदे हन, कहिंदे हन हे मालक मेरी प्रीत गोविंद स्यों जिन कटै, मैं तो मोल महंगी लई जी सकै, मैं ते अपना सब कुछ कुर्बान करके ये प्रीत लई है, इस प्रीत नूं फिर नभाउण वास्ते चित सिमरन करो नैन अवलोकनो, हे बालक मेरे ते तरस कर, मेरे चित विच वाहे गुरु इहदी तुही चलती रही। गुरसिख दी मंग है चित सिमरन करो ਨੈਣ ਅਵਲੋਕਨੋ, ਮੈਨੂੰ ਅੱਖਾਂ ਨਾਲ ਗੁਰੂ ਦੇ ਦਰਸ਼ਨ ਦੀਦਾਰੇ ਹੁੰਦੇ ਰਹਿਣ। ਆਹ ਖਿੱਚ ਹੈ ਨਾ, ਇੱਕ ਪਿਆਰ ਹੈ ਨਾ, ਪਿਆਰ ਕਰਕੇ ਆਉਂਦੇ ਹੋ ਨਾ। ਮੈਂ ਘੱਟੋ ਘੱਟ ਸਾਰਾ ਦਿਨ ਕਾਰੋਬਾਰ ਕੀਤਾ, ਸਾਰੀ ਰਾਤ ਕਾਰੋਬਾਰ ਕੀਤਾ। ਸਿੱਖ ਕਹਿੰਦਾ ਚੱਲ ਕਿਸੇ ਟਾਈਮ ਤੇ ਮੈਂ ਅਪੜਾ, ਕਦੀ ਤੇ ਗੁਰੂ ਕੋਲ ਪਹੁੰਚ ਜਾਵਾਂ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰੱਖੋ। ਕੰਨਾਂ ਵਿੱਚ ਹਰ ਵੇਲੇ ਮੈਂ ਪ੍ਰਭੂ ਦੀ ਬਾਣੀ ਪਾਈ ਰੱਖਦਾ ਹਾਂ, ਪ੍ਰਭੂ ਦੇ ਬੋਲ ਪਾਈ ਰੱਖਦਾ ਹਾਂ। ਸਵੇਰੇ ਬਚਨ ਸਾਂਝਾ ਕੀਤਾ ਸੀ, ਇਹ ਗੁਰਮੁਖ ਦਾ ਜੀਵਨ ਹੈ, ਮਨਮੁਖ ਸਾਕਤ ਦਾ ਨਹੀਂ। ਸਾਕਤ ਦਾ ਸਵੇਰੇ ਦ੍ਰਿਸ਼ਟਾਂਤ ਆਇਆ ਸੀ, ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਣੋ ਦੀਠੀ। ਸਤਿਗੁਰੂ ਕਹਿੰਦੇ ਅੱਖੀ ਵੇਖੀ ਗੱਲ ਹੈ, ਸਾਕਤ ਦੀ ਅੱਖੀ ਵੇਖੀ ਗੱਲ ਹੈ। ਉਹਨੂੰ ਅੰਮ੍ਰਿਤ ਕੌੜਾ ਲੱਗੇਗਾ, ਉਹਨੂੰ ਜ਼ਹਿਰ ਮਿੱਠਾ ਲੱਗੇਗਾ। ਇਹ ਨਸ਼ਿਆਂ ਦਾ ਜ਼ਹਿਰ, ਇਹ ਮਾਇਆ ਦਾ ਜ਼ਹਿਰ, ਕੇਵਲ ਇਹ। ਖੈਰ ਇਹ ਨਾ ਸਮਝਾਂ ਸ਼ਾਇਦ ਕਿਰਤ ਦੀ ਮਾਇਆ ਵੀ ਜ਼ਹਿਰ ਹੈ, ਨਹੀਂ, ਇਹ ਆਪਾਂ ਕਮਾਉਣੀ ਹੈ, ਕਮਾਵਾਂਗੇ, ਆਪਣਾ ਕਬੀਲਾ ਪਾਲਾਂਗੇ, ਸੰਸਾਰ 'ਚ ਆਪਾਂ ਸਾਵੇਂ ਚੱਲਾਂਗੇ, ਕਮਾਵਾਂਗੇ ਨਾ ਤਾਂ ਏਡੇ ਏਡੇ ਮੰਦਰ ਗੁਰੂ ਕੇ ਕਿੱਥੋਂ ਬਣਾਵਾਂਗੇ। ਇਹ ਕਮਾਉਣੀ ਹੈ ਆਪਾਂ ਤਗੜੇ ਹੋ ਕੇ। ਪਰ ਉਹ ਮਾਇਆ ਜਿਹੜਾ ਕਿਸੇ ਦਾ ਗਲ ਘੁੱਟ ਕੇ, ਮੇਰੇ ਗੁਰੂ ਨੇ ਉਹ ਨਹੀਂ ਕਿਤੇ ਆਗਿਆ ਦਿੱਤੀ। ਸਤਿਗੁਰੂ ਰਹਿਮਤ ਕਰਦੇ, ਇੱਥੇ ਭਗਤ ਜੀ ਕਹਿੰਦੇ ਹਨ, ਮੈਂ ਪਿਆਰ ਨਿਭਾਉਣ ਵਾਸਤੇ ਮਨਸ ਮਦ ਕਰ ਕਰੋਂ, ਚਰਨ ਹਿਰਦਾ ਧਰੋਂ, ਮੈਂ ਆਪਣੇ ਮਨ ਨੂੰ ਪਵਰਾ ਬਣਾਇਆ ਹੋਇਆ ਹੈ। ਮਾਲਕ ਪਵਰੇ ਵਾਂਗੂੰ ਮੇਰਾ ਮਨ ਤੇਰੇ ਪਿਆਰ 'ਚ ਜੁੜਿਆ ਰਹੇ। ਚਰਨ ਹਿਰਦਾ ਧਰੋਂ, ਸ਼ਬਦ ਰੂਪੀ ਚਰਨ ਹਿਰਦੇ 'ਚ ਧਰਦਾ ਹਾਂ। ਰਸਨ ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਰਸਨਾ ਨਾਲ ਸਦਾਈ ਤੇਰਾ ਨਾਮ ਜਪਦਾ ਰਹਾਂ, ਸਦਾਈ ਚਿੱਤ ਕਰਕੇ ਯਾਦ, ਰਸਨਾ ਕਰਕੇ ਜਪਦਾ ਰਹਾਂ, ਇਹ ਮੇਰੀ ਪ੍ਰੀਤ ਨੇ ਬਜਾਏ। ਧੰਨ ਗੁਰੂ ਗੁਰੂ ਅਰਜਨ ਦੇਵ ਜੀ ਵੀ ਇਸ ਪਿਆਰ ਨੂੰ ਕਹਿੰਦੇ ਹਨ, ਕਹਿੰਦਾ ਪ੍ਰਕਾਰ ਨਾ ਤੂਤੋਂ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ। ਮਾਲਕ ਕਿਤੇ ਪਿਆਰ ਨਾ ਮੇਰਾ ਟੁੱਟ ਜਾਏ, ਇਹ ਪਿਆਰ ਨਿਭ ਜਾਏ। ਇੱਥੇ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹ ਪਿਆਰ ਨਿਭਾਉਣ ਵਾਸਤੇ ਸਤਿਗੁਰੂ ਜੀ ਦੀਆਂ ਉਹ ਪੰਕਤੀਆਂ ਹਨ, ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਸਿਆਹੀ, ਜੇ ਭੁੱਖ ਦੇ ਤਾਂ ਇੱਤ ਹੀ ਰੱਜ, ਇਹਦੇ ਵਿੱਚ ਹੀ ਮੈਂ ਰੱਜਾਂਗਾ, ਮੈਂ ਸਮਝਾਂਗਾ ਇਹ ਮੇਰੇ ਵਾਸਤੇ ਰੱਜ ਹੈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਟੋਵਾ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਓ ਸਰਨਾ। ਹੇ ਮਾਲਕ ਕਿਰਪਾ ਕਰੋ, ਰਹਿਮਤ ਕਰੋ, ਮੇਲ ਲਿਓ ਵਡਿਆਈ, ਇਹ ਤੇਰੀ ਵਡਿਆਈ, ਤੇਰੀ ਰਹਿਮਤ ਜੇ ਤੂੰ ਮੇਲ ਲਵੇਂ ਆਪਣੇ ਨਾਲ, ਇਹ ਮੇਰੇ ਪਿਆਰ 'ਚ ਫਰਕ ਨਾ ਪਵੇ। ਸਤਿਗੁਰੂ ਕਹਿੰਦੇ ਇਹ ਸਿੱਖ ਦੀ ਮੰਗ ਹੈ, ਮਾਲਕ ਮੈਨੂੰ ਨਾਮ, ਕਿਉਂਕਿ ਉਹਦੀ ਚੋਪੜੀ ਪ੍ਰੀਤ ਨਹੀਂ, ਉਹਦੀ ਅੰਦਰ ਦੀ ਪ੍ਰੀਤ ਹੈ। ਅੰਦਰ ਦੀ ਪ੍ਰੀਤ ਫਿਰ ਗੁਰੂ ਵੱਲ ਕਦੀ ਪਿੱਠ ਨਹੀਂ ਕਰਦੀ। ਕਬੀਰ ਜੀ ਦਾ ਸ਼ਬਦ ਹੈ, ਕਬੀਰ ਸਾਹਿਬ ਕਹਿੰਦੇ ਹਨ, ਕਰਵਤ ਭਲਾ ਨਾ ਕਰਵਟ ਤੇਰੀ, ਹੇ ਮਾਲਕ ਮੈਨੂੰ ਆਰੇ ਨਾਲ ਚੀਰਿਆ ਜਾਣਾ ਤੇ ਕਬੂਲ ਹੈ, ਪਰ ਮਾਲਕ ਤੂੰ ਕੰਡ ਕਰੇ, ਤੂੰ ਪਿੱਠ ਕਰੇ, ਤੂੰ ਮੇਰੇ ਵੱਲ ਮੁੱਖ ਨਾ ਕਰੇ, ਇਹ ਮੇਰੇ ਬਰਦਾਸ਼ਤ ਤੋਂ ਬਾਹਰੀ ਗੱਲ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਖ ਕਾਹੇ ਕੋ ਮਾਰੇ, ਹੇ ਮਾਲਕ ਜੇ ਤੁਸੀਂ ਕੰਡ ਕਰ ਲਈ ਮੇਰੀ ਬਹੁਤ ਹੈ, ਇਹ ਮੌਤ ਹੈ ਮੇਰੀ, ਇਹ ਮੈਨੂੰ ਮੌਤ ਪ੍ਰਤੀਤ ਹੋ ਰਹੀ ਹੈ। ਹਾਂ ਜੋ ਤਨ ਚੀਰੈ ਅੰਗ ਨਾ ਮੋਰ, ਮਾਲਕ ਉੱਧਰ ਆਰੇ ਨਾਲ ਮੇਰਾ ਸਰੀਰ ਚੀਰਿਆ ਜਾਏ, ਚੀਰਿਆ ਗਿਆ ਸੀ ਨਾ ਭਾਈ ਮਤੀ ਦਾਸ ਜੀ ਦਾ, ਇਹ ਪ੍ਰੀਤ ਨਿਭਾਈ, ਜੋ ਤਨ ਚੀਰੇ ਚੀਰੈ ਤੋ ਅੰਗ ਨਾ ਮੋਰੋਂ, ਪਿੰਡ ਪਰ ਹੈ ਤੋ ਪ੍ਰੀਤ ਨਾ ਛੋਰੋਂ। ਹੇ ਮਾਲਕ ਮੇਰਾ ਪਿੰਡ ਝੜ ਪਵੇ, ਇਹ ਸਰੀਰ ਡਿੱਗ ਪਵੇ, ਇਹ ਡਾਊਨਫਾਲ ਹੋ ਜਾਏ, ਇਹਦਾ ਬਿਨਾਂ ਸ਼ੱਕ ਟੋਟੇ ਹੋ ਜਾਣ, ਪਰ ਤੇਰੇ ਪਿਆਰ ਚ ਨਾ ਕੋਈ ਫਰਕ ਪੈ ਜਾਏ। ਬਸ ਗੁਰਸਿੱਖਾਂ ਦੀ ਪ੍ਰੀਤ ਹੈ, ਹੁਣ ਕਰ ਸੇਵਾ ਪੂਰਾ ਸਤਿਗੁਰੂ। ਉਹ ਗੁਰੂ ਦੇ ਦਰ ਦੀ ਸੇਵਾ ਸਿਮਰਨ ਭਗਤੀ ਕਿਵੇਂ ਕਰਦੇ ਹਨ? ਗੁਰੂ ਨੂੰ ਭੁੱਲ ਜਾਣਗੇ, ਮੈਂ ਭੁੱਲ ਸਕਦਾ ਹਾਂ, ਮੇਰੇ ਕੋਲ ਗਲਤੀਆਂ ਹੋ ਸਕਦੀਆਂ ਹਨ, ਪਰ ਮੇਰੇ ਗੁਰੂ ਕੋਲੋਂ ਕਦੀ ਗਲਤੀ ਨਹੀਂ ਹੋ ਸਕਦੀ। ਮੇਰਾ ਗੁਰੂ ਕਦੀ ਉਕਾਈ ਨਹੀਂ ਖਾਂਦਾ, ਪੂਰਨ ਭਰੋਸੇ ਨਾਲ ਉਹ ਸੇਵਦੇ ਹਨ, ਉਹਨਾਂ ਦੀ ਸਿਮਰਨ ਭਗਤੀ ਪੂਰਾ ਭਰੋਸਾ। ਹਾਂ, ਫਿਰ ਐਸੇ ਨਾਮ ਦੀ ਦਾਤ ਜਦੋਂ ਗੁਰੂ ਦੇ ਦਿੰਦੇ ਹਨ, ਭੁੱਖ ਜਾਏ ਲਹਿ ਮੇਰੀ, ਫਿਰ ਗੁਰਸਿੱਖ ਕਹਿੰਦੇ ਹਨ ਇਸ ਨਾਮ ਦੀ ਬਰਕਤ ਨਾਲ ਮੇਰੀ ਸਾਰੀ ਭੁੱਖ ਲੈ ਲੈ ਜਾਂਦੀ ਹੈ। ਜਿਵੇਂ ਇੱਕ ਗੁਰਬਾਣੀ ਦਾ ਸਿਧਾਂਤ ਹੈ ਨਾ, ਜੇ ਮਾਲਕ ਦਾ ਡਰ ਨਹੀਂ ਨਾ, ਡਰ ਅਦਬ ਆਪਣੇ ਮਾਲਕ ਦਾ ਗੁਰੂ ਦਾ ਨਹੀਂ ਅੰਦਰ, ਤੇ ਸੱਚ ਹੈ ਦੁਨੀਆਂ ਦੇ ਸਾਰੇ ਡਾਰੀ ਫਿਰ ਸਾਡੇ ਅੰਦਰ ਆ ਕੇ ਡੇਰਾ ਲਾ ਲੈਣਗੇ। ਬੰਦਾ ਭਰਮਾਂ ਵਹਿਮਾਂ ਕਰਕੇ ਇੰਨਾ ਘਬਰਾ ਜਾਏਗਾ, ਕਦੀ ਰੋਜੀ ਕਰਕੇ ਕਦੀ ਕਿਸੇ ਕਰਕੇ ਘਬਰਾਉਂਦਾ, ਦਿਨ ਰਾਤ ਡਰਦਾ ਰਹੇਗਾ। ਪਰ ਜੇ ਕਿਤੇ ਗੁਰੂ ਦਾ ਡਰ ਅੰਦਰ ਬੈਠ ਜਾਏ ਨਾ, ਦੁਨੀਆਂ ਦੇ ਡਰ ਸਾਰੇ ਹੀ ਮੁੱਕ ਜਾਂਦੇ ਹਨ। ਗੁਰੂ ਦਾ ਡਰ ਅੰਦਰ ਬੈਠ ਗਿਆ, ਮਾਲਕ ਪ੍ਰਭੂ ਦਾ ਡਰ ਅੰਦਰ ਆ ਗਿਆ, ਦੁਨੀਆਂ ਦੇ ਡਰ ਉੱਥੇ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਜੇ ਤੇ ਨਾਮ ਦੀ ਭੁੱਖ ਪੈਦਾ ਹੀ ਨਾ ਹੋਈ, ਨਾਮ ਦੀ ਭੁੱਖ ਪੈਦਾ ਨਾ ਹੋਈ, ਸੱਚ ਹੈ ਫਿਰ ਦੁਨੀਆਂ ਦੀਆਂ ਸਾਰੀਆਂ ਭੁੱਖਾਂ ਡੇਰਾ ਲਾ ਲੈਂਦੀਆਂ ਹਨ, ਫਿਰ ਨਹੀਂ ਮੁੱਕਦੀਆਂ ਉਹ ਭੁੱਖਾਂ, ਨਾ ਉਹਨਾਂ ਕਰਕੇ ਆਪਾਂ ਰਾਜੀ ਸਕਦੇ ਹਾਂ। ਪਰ ਜੇ ਕਿਤੇ ਗੁਰੂ ਨਾਮ ਦੀ ਭੁੱਖ ਲਾ ਦੇਵੇ, ਕਿਤੇ ਨਾਮ ਦੀ ਬਰਕਤ ਅੰਦਰ ਟਿਕ ਜਾਏ, ਨਾਮ ਦੀ ਭੁੱਖ, ਵੈਸੇ ਸੱਚ ਹੈ ਸਾਡੇ ਪਰਿਵਾਰ ਚ ਰੱਬ ਨਾ ਕਰੇ ਬੱਚਾ ਰੋਟੀ ਨਹੀਂ ਖਾ ਰਿਹਾ, ਇੱਕ ਦਿਨ ਨਾ ਖਾਏ, ਦੋ ਦਿਨ ਨਾ ਖਾਏ, ਆਪਾਂ ਤੀਜੇ ਦਿਨ ਫਿਕਰਮੰਦ ਹੋ ਜਾਵਾਂਗੇ, ਪਹਿਲੇ ਤੇ ਇੱਕ ਦਿਨ ਚ ਹੀ ਹੋ ਜਾਵਾਂਗੇ, ਮੇਰਾ ਬੇਟਾ ਮੇਰੀ ਬੇਟੀ ਰੋਟੀ ਨਹੀਂ ਖਾ ਰਿਹਾ, ਪ੍ਰਸ਼ਾਦਾ ਨਹੀਂ ਛਕ ਰਿਹਾ। ਬੰਦਾ ਸਮਝਣ ਲੱਗ ਜਾਂਦਾ ਇਹਦੇ ਅੰਦਰ ਕੋਈ ਨਾ ਕੋਈ ਹੈ ਐਸੀ ਗੱਲ, ਬਸ ਪਹਿਲੋਂ ਘਰ ਦਾ ਆਰ ਪਾਰ ਆਪਾਂ ਕਰਨੇ ਆ, ਆਪਾਂ ਕਹਿੰਦੇ ਹਾਂ ਕੁਝ ਐਸਾ ਖਵਾਲੀਏ ਜਿਹਦੇ ਨਾਲ ਇਹ ਪ੍ਰਸ਼ਾਦਾ ਛਕਣ ਲੱਗ ਪਵੇ। ਭੁੱਖ ਜਾਏ ਲਹਿਮੇ, ਅਗਲੇ ਬੰਨੇ ਕਹਿੰਦੇ ਹਨ ਫਿਰ, ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਗੁਰਸਿੱਖਾਂ ਦੀਆਂ ਦੁਨਿਆਵੀ ਭੁੱਖਾਂ ਸਾਰੀਆਂ ਫਿਰ ਮੁੱਕ ਜਾਂਦੀਆਂ ਹਨ ਨਾਮ ਦੀ ਭੁੱਖ ਕਰਕੇ। ਫਿਰ ਉਹ ਇਕੱਲੇ ਹੀ ਨਹੀਂ ਰੱਜਦੇ, ਉਹਨਾਂ ਦੀ ਬਰਕਤ ਤੇ ਫਿਰ ਪਤਾ ਨਹੀਂ ਕਿੰਨੇ ਕੁ ਖਾਂਦੇ ਹਨ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨਾ, ਉਹਨਾਂ ਦੀ ਬਰਕਤ ਫਿਰ ਬੇਅੰਤ ਖਾਂਦੇ ਹਨ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਹਾਂ, ਮੈਂ ਬੇਨਤੀ ਕਰ ਰਿਹਾ ਸਾਂ, ਨਾ ਭੁੱਖ ਲੱਗੇ ਫਿਕਰਮੰਦ ਹੋ ਜਾਂਦੇ ਹਾਂ, ਇੱਕ ਦਿਨ ਨਾ ਲੱਗੀ, ਨਾ ਸਾਡੇ ਓੜ ਪੋੜ ਨਾਲ ਗੱਲ ਨਾ ਬਣੀ, ਫੱਟ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਹਿਬ ਦੋ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ। ਆਪਾਂ ਜਿੰਨਾ ਚਿਰ ਉਹ ਤੰਦਰੁਸਤ ਨਹੀਂ, ਓਨਾ ਚਿਰ ਆਪਾਂ ਵਿਸਲੇ ਨਹੀਂ ਹੁੰਦੇ। ਕੋਈ ਐਸਾ ਨਾ ਘਟਨਾ ਵਾਪਰ ਜਾਏ ਜਿਹੜੀ ਕੋਈ ਮੈਨੂੰ ਮੁੜ ਕੇ ਲੈਣੇ ਦੀਆਂ ਦੇਣੀਆਂ ਪੈ ਜਾਣ। ਸੱਚ ਹੈ ਉਸ ਭੁੱਖ ਬਦਲੇ ਤਰਲੇ ਲੈ ਰਹੇ ਹਾਂ, ਇੱਧਰ ਨਾਮ ਦੀ ਭੁੱਖ ਨਾ ਮੇਰੇ ਅੰਦਰ ਪੈਦਾ ਹੋ ਰਹੀ ਹੈ, ਨਾ ਬੱਚਿਆਂ ਦੇ ਅੰਦਰ ਪੈਦਾ ਹੋ ਰਹੀ ਹੈ। ਬੱਚੇ ਵੀ ਬਿਮਾਰ ਹੋਏ ਡਿੱਗੇ ਪਏ ਹਨ, ਪਰਿਵਾਰਾਂ ਦੇ ਪਰਿਵਾਰ, ਇੱਕ ਦੋ ਚਾਰ ਨਹੀਂ, ਨਾਮ ਤੋਂ ਅਵੇਸਲੇ ਇਸ ਭੁੱਖ ਨਾ ਲੱਗਣ ਕਰਕੇ। ਆ ਵੈਸੇ ਸਾਰਾ ਯਤਨ ਇਸੇ ਵਾਸਤੇ ਹੀ ਹੈ, ਕਦੀ ਕੀਰਤਨ ਹੋਵੇ, ਕਦੀ ਨਾਮ ਸਿਮਰਨ ਹੋਵੇ, ਤੈਨੂੰ ਕੁਝ ਹੀ ਤੇ ਚੰਗਾ ਲੱਗੇ, ਤੂੰ ਵਾਹਿਗੁਰੂ ਨਾਮ ਨਾਲ ਜੁੜੇ, ਵੈਸੇ ਤੇ ਸਭ ਕੁਝ ਨਾਮ ਨਾਲ ਜੋੜਨ ਵਾਸਤੇ ਹੀ ਹੈ, ਤੂੰ ਕੀਰਤਨ ਭਗਤੀ ਨਾਲ ਜੁੜੇ, ਤੇ ਇਹ ਨਾ ਸਮਝਣਾ ਕਿ ਕਥਾ ਨਾਮ ਨੇ ਜਾਂ ਕੀਰਤਨ ਨਾਮ ਨੇ, ਕੀਰਤਨ ਵੀ ਨਾਮ ਹੈ, ਕਥਾ ਵੀ ਨਾਮ ਹੈ। ਹਾਂ, ਪਰ ਇਹ ਸਾਧਨ ਸਾਰੇ ਹੈ ਗੁਰੂ ਨਾਲ ਪਰਮੇਸ਼ਰ ਨਾਲ ਜੋੜਨ ਵਾਸਤੇ। ਵਾਹਿਗੁਰੂ ਨਾਮ ਕਿਤੇ ਅੰਦਰ ਅਭਿਆਸ ਚੱਲ ਪਵੇ, ਇਹ ਅਭਿਆਸ ਕਿਤੇ ਲਗਾਤਾਰ ਹੀ ਹੋ ਜਾਏ, ਇਹ ਬਦਲ ਬਦਲ ਕੇ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ, ਇਹ ਕਿਉਂ ਤੈਨੂੰ ਕੁਛ ਤੇ ਚੰਗਾ ਲੱਗੇ,
1: ਕੁਝ ਨਾ ਅਦਲਾ ਬਦਲੀ ਚ ਚੱਲ, ਤੂੰ ਕਥਾ ਚ ਨਹੀਂ ਜੁੜਨ ਚਿੱਤ ਕਰਦਾ, ਕੀਰਤਨ ਚ ਬੈਠ, ਕੀਰਤਨ ਚ ਨਹੀਂ ਚਿੱਤ ਕਰਦਾ, ਨਾਮ ਸਿਮਰਨ ਚ ਬੈਠ, ਪੁੱਛ ਤੇ ਕਰ। ਸਤਿਗੁਰੂ ਕਹਿੰਦੇ ਹਨ ਬਸ ਕਿਤੇ ਭੁੱਖ ਲੱਗ ਜਾਏ ਤੇ ਅਰਦਾਸ ਕਰਿਆ ਕਰੀਏ, ਭੁੱਖ ਲਾਉਣ ਵਾਸਤੇ ਪਹਿਲੋਂ ਆਪ ਸਾਨੂੰ ਲੱਗੇ, ਬੱਚਿਆਂ ਚ ਭੁੱਖ ਪੈਦਾ ਹੋਵੇ ਪਹਿਲੋਂ ਸਾਨੂੰ ਲੱਗੇ, ਬੱਚਿਆਂ ਨੂੰ ਪਤਾ ਲੱਗੇ ਅੰਮ੍ਰਿਤ ਵੇਲੇ ਮੇਰਾ ਬਾਪ ਕੀ ਖਾਂਦਾ ਹੈ, ਮੇਰਾ ਬਾਪ ਕਿਹੜੀ ਖੁਰਾਕ ਖਾਂਦਾ ਹੈ, ਮੇਰੀ ਮਾਂ ਕੀ ਖਾਂਦੀ ਹੈ। ਜੇ ਅਸੀਂ ਰਾਤ ਚੁਗਲੀਆਂ ਨਿੰਦਿਆ ਕਰਦੇ ਹੀ ਲੋਕਾਂ ਦੀਆਂ ਸੌਂ ਗਏ ਤੇ ਸਵੇਰੇ ਵੀ ਇਸੇ ਤਰ੍ਹਾਂ ਦਿਨ ਚੜ ਆਇਆ, ਧੰਦੇ ਦੀ ਪਾਛੜ ਲੱਗ ਗਈ, ਬੱਚਿਆਂ ਨੂੰ ਖੁਰਾਕ ਕਿੱਥੋਂ ਮਿਲੇਗੀ। ਰਹਿਤਨਾਮੇ ਦੇ ਤੇ ਬਚਨ ਹਨ, ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਮਿਲ ਭਜ ਬਾਰੰਬਾਰ। ਆਪਣੇ ਬੱਚਿਆਂ ਨੂੰ ਵੀ ਬਦਗੀ ਦੇ, ਤਨੇਮ ਨਾਲ ਉਹਨਾਂ ਬੱਚੇ ਕਿਤੇ ਟੁੱਟ ਜਾਣ, ਇਹ ਸ਼ੁਰੂਆਤ ਵਿੱਚ ਯਤਨ ਕਰੀਏ ਭੁੱਖ ਕਿਤੇ ਪੈਦਾ ਹੋ ਜਾਏ। ਇੱਕ ਵਾਰੀ ਬੱਚੇ ਨੂੰ ਭੁੱਖ ਲੱਗ ਗਈ ਨਾ, ਇੱਕ ਵਾਰੀ ਇਸ ਖੁਰਾਕ ਦੀ ਭੁੱਖ ਲੱਗ ਗਈ, ਸੱਚ ਹੈ ਦੁਨੀਆਂ ਦੇ ਜਿੰਨੇ ਮਰਜ਼ੀ ਲੋਕ ਯਤਨ ਕਰਨ, ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਮੁੱਖ ਨਹੀਂ ਮੋੜੇਗਾ ਬੱਚਾ। ਜੇ ਅੱਜ ਬੱਚੇ ਕਿਤੇ ਬਾਗੀ ਹਨ, ਜੇ ਅੱਜ ਬੱਚੇ ਕਿਤੇ ਕਹਿਣਾ ਨਹੀਂ ਮੰਨ ਰਹੇ, ਕਾਰਨ ਇਹ ਕੀ ਆ, ਭੁੱਖ ਨਾ ਸਾਨੂੰ ਲੱਗੀ ਨਾ ਬੱਚਿਆਂ 'ਚ ਅਸੀਂ ਪੈਦਾ ਕਰ ਸਕੇ। ਗੁਰੂ ਕਿਰਪਾ ਕਰਦੇ ਹਨ ਕਿਤੇ ਇਹ ਭੁੱਖ ਸਾਚੇ ਨਾਮ ਕੀ ਲੱਗ ਹੈ ਭੁੱਖ, ਉਸ ਭੁੱਖ ਦੀ ਬਰਕਤ ਨਾਲ ਉਤ ਭੁੱਖ ਹੈ ਖਾਏ ਚੱਲੀਏ ਦੁੱਖ, ਸਾਰੇ ਦੁੱਖ ਮੁੱਕ ਜਾਂਦੇ ਹਨ। ਪ੍ਰਸ਼ਾਦਾ ਅੰਦਰ ਜਾਵੇ ਭੁੱਖ ਬਾਹਰ ਜਾਂਦੀ ਹੈ, ਨਾਮ ਅੰਦਰ ਜਾਵੇ ਸੱਚੇ ਨਾਮ ਦੀ ਭੁੱਖ ਲੱਗ ਜਾਏ ਦੁੱਖ ਬਾਹਰ ਹੋ ਜਾਂਦੇ ਹਨ। ਅੰਦਰ ਸਦੀਵੀ ਆਤਮਕ ਆਨੰਦ ਟਿਕ ਜਾਂਦਾ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਇਹ ਵੀ ਸੱਚ ਹੈ, ਇੱਕ ਇੱਕ ਦੀ ਕਮਾਈ ਬੇਅੰਤ ਸ਼ਰੀਤੀ ਖਾਂਦੀ ਹੈ, ਹੈਰਾਨਵੀ ਹੋਵੋਗੇ, ਪਰ ਸੱਚ ਹੈ ਪਵਿੱਤਰ ਬਾਣੀ ਦੇ ਫਰਮਾਨ ਹਨ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਕਿੰਨੀ ਕੁ ਹੋਰ ਲੁਕਾਈ ਦਾ ਭਲਾ ਹੋ ਗਿਆ, ਬੁਲਿਹਾਰੀ ਤਿਨਾ ਗੁਰਸਿੱਖਾਂ ਆਪ ਤਰੇ ਤਾਰਨ ਸਰਿੱਠਾ, ਆਪ ਤਰਦੇ ਹਨ, ਕਿੰਨੀ ਸ੍ਰਿਸ਼ਟੀ ਨੂੰ ਤਾਰ ਦਿੰਦੇ, ਰੋਜ਼ ਜਪਜੀ ਚ ਪੜ੍ਹਦੇ ਹੋ, ਮੰਨੈ ਤਰੈ ਤਾਰੇ ਗੁਰਸਿੱਖ। ਜੇ ਮੰਨ ਲਈਏ ਅੰਦਰ ਪਿਆਰ ਬਣ ਜਾਏ, ਮੰਨ ਲਈਏ ਪੂਰਨ ਤੌਰ ਤੇ, ਮੰਨਣ ਕਰਨ ਵਾਲੇ ਹੀ ਆਪ ਤਰਦੇ ਹਨ ਤੇ ਤਾਰਦੇ ਹਨ, ਹੋਰਨਾਂ ਦਾ ਭਲਾ ਕਰਦੇ ਹਨ। ਉਦਾਹਰਨਾਂ ਹਨ ਬੇਅੰਤ। ਜਨਕ ਕਹਿੰਦੇ ਹਨ, ਵੈਸੇ ਉਹਨੂੰ ਬੜਾ ਸੁੰਦਰ ਭਾਈ ਗੁਰਦਾਸ ਜੀ ਨੇ ਲਿਖਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੈਸੇ ਇੱਕ ਰਾਜਾ ਹੋਵੇ ਤੇ ਭਗਤ ਹੋਵੇ, ਗੱਲ ਤੇ ਬਹੁਤ ਔਖੀ ਹੋ ਜਾਂਦੀ ਹੈ ਦੋਵਾਂ ਗੱਲਾਂ ਦਾ ਜੋੜ, ਪਰ ਰਾਜਾ ਹੋ ਕੇ ਕੋਈ ਭਗਤ ਹੋ ਸਕੇ ਤੇ ਫਿਰ ਉਹਨੂੰ ਵੱਡਾ ਭਗਤੀ ਕਿਹਾ ਭਾਈ ਗੁਰਦਾਸ ਜੀ ਨੇ, ਕਿਉਂਕਿ ਮਾਇਆ ਵਿੱਚ ਰਹਿੰਦੀ ਆ ਉਦਾਸ, ਮਾਇਆ ਦੀ ਕੋਈ ਪਕੜ ਜਕੜ ਨਹੀਂ, ਕੋਈ ਰਾਜ ਦਾ ਹੰਕਾਰ ਨਹੀਂ, ਨਿਵਰਤਾ ਅੰਦਰ। ਫਿਰ ਐਸੇ ਦੀ ਕਵਾਈ ਕਹਿੰਦੇ ਹਨ ਜਦੋਂ ਦੇਵਲੋਕ ਨੂੰ, ਬੜਾ ਸੁੰਦਰ ਉਹ ਸਾਰੀ ਵਾਰ ਦਾ ਪਤਾ ਹੈ, ਜਦੋਂ ਚੀਕਾਂ ਸੁਣੀਆਂ ਹਾਹਾਕਾਰ ਨਰਕ ਚ ਪਏ ਜੀਵਾਂ ਦੀ, ਧਰਮਰਾਜ ਨੂੰ ਕਹਿਣ ਲੱਗੇ ਇਹ ਕੀ, ਇਹਨਾਂ ਨੂੰ ਛੱਡੋ ਗਰੀਬਾਂ ਨੂੰ ਸਾਰਿਆਂ ਨੂੰ। ਕਹਿਣ ਲੱਗੇ ਮੈਂ ਕੌਣ ਆ ਕਿ ਮੈਂ ਇਹਨਾਂ ਨੂੰ ਛੱਡ ਦੇਵਾਂ, ਉਸ ਮਾਲਕ ਦੇ ਬੱਧੇ ਹੋਏ ਪਾਪਾਂ ਕਰਕੇ ਕੋਈ ਹੋ ਸਕਦਾ ਢੰਗ। ਕਹਿੰਦੇ ਹਨ ਪਾਪ ਹੀ ਇੰਨੇ ਜ਼ਿਆਦੇ ਹਨ ਬਖਸ਼ੇ ਨਹੀਂ ਜਾ ਸਕਦੇ। ਕਹਿੰਦੇ ਹਨ ਇੱਕ ਹੀ ਟੰਗ ਹੈ ਕੋ ਨਾਮੀ ਪੁਰਸ਼, ਕਹਿੰਦੇ ਹਨ ਇੱਕ ਬੰਨੇ ਪਾਪ ਧਰ ਦਿੱਤੇ, ਇੱਕ ਬੰਨੇ ਜਨਕ ਨੇ ਨਾਮ ਦਾ ਕਿਨਕਾ ਧਰ ਦਿੱਤਾ। ਕਹਿਣ ਲੱਗਾ ਲੈ ਤੋਲ, ਜਦੋਂ ਤੋਲਿਆ ਨਾਮ ਦਾ ਛਾਬਾ ਪਾਰਾ, ਪਾਪ ਹੌਲੇ ਰਹਿ ਰਹੇ, ਸਾਰਿਆਂ ਦੀ ਬੰਦ ਖਲਾਸੀ ਕਰਾ ਦਿੱਤੀ। ਸੱਚ ਇੱਕ ਦੀ ਬਰਕਤ, ਧੰਨ ਗੁਰੂ ਨਾਨਕ ਸਾਹਿਬ। ਗਏ ਸਨ ਸੈਦਪੁਰ, ਚਾਹੁੰਦੇ ਤੇ ਕਿਹੜਾ ਫੜਿਆ ਸੀ, ਆਪ ਹੀ ਗਏ ਸਨ ਪਹੁੰਚ ਕੇ, ਕਿਉਂਕਿ ਸਤਿਗੁਰਾਂ ਨੂੰ ਦਰਦ ਸੀ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਹਨੋਰਾ ਪਿਆਰ ਦਾ, ਹਿਮਾਲਕ ਕੀ ਕਰਾਂ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜੇ ਤੇ ਵੀ ਅੱਗੋਂ ਚਲਾਉਣ ਵਾਲੇ ਕੁਛ ਹੁੰਦੇ ਤੇ ਫਿਰ ਮੈਂ ਨਾ ਕਹਿੰਦਾ। ਮਾਲਕ ਇੰਨੇ ਨਿਹੱਥੇ ਇਹ ਨੌਜਵਾਨ ਬੱਚੀਆਂ, ਇਹ ਮਾਤਾਵਾਂ, ਇਹ ਬਸੂਮ ਬੱਚੇ, ਸੱਚ ਹੈ ਮੇਰੇ ਸਤਿਗੁਰੂ ਆਪ ਵੀ ਜੇਲ੍ਹ 'ਚ, ਚਲੋ ਇਹਨਾਂ ਦੇ ਨਾਲ ਹੀ ਜੇਲ੍ਹ 'ਚ, ਪਰ ਫਿਰ ਜੇਲ੍ਹ 'ਚ ਗਏ ਨਹੀਂ ਇੱਕ ਦੇ ਪਿੱਛੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਰਕਤ ਪਿੱਛੇ ਸਾਰੀ ਜੇਲ੍ਹ ਹੀ ਖਾਲੀ ਹੋ ਗਈ, ਸਾਰੀ ਜੇਲ੍ਹ ਹੀ ਨਾਲ ਖਾਲੀ ਕਰਾ ਦਿੱਤੀ। ਬਸ ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਮਨ ਚਿੱਤ ਦੀ ਇਕਾਗਰਤਾ ਨਾਲ ਮਾਲਕ ਨੂੰ ਯਾਦ ਕਰਦੇ ਹਨ ਫਿਰ ਉਹਨਾਂ ਦੀਆਂ ਬਰਕਤਾਂ ਇੱਕ ਦੋ ਨਹੀਂ ਅਸੰਖਾਂ ਖਾਂਦੇ ਹਨ। ਪਰ ਇਹ ਵੀ ਗੱਲ ਯਾਦ ਰੱਖ ਲੈਣਾ, ਜੇ ਕਿਸੇ ਦੇਸ਼ ਦਾ ਰਾਜਾ ਪਰਮਾਤਮਾ ਹੈ ਭਲੇ ਲੋਕਾਂ ਦੀ ਇੱਜ਼ਤ ਬਣੇਗੀ, ਪਰ ਜੇ ਕਿਸੇ ਦੇਸ਼ ਦਾ ਰਾਜਾ ਗੁੰਡਾਗਰਦੀ ਵਾਲਾ ਭਲਿਆਂ ਦੀਆਂ ਪੱਗਾਂ ਲੈ ਲੈਂਦੀਆਂ। ਜੇ ਕਿਸੇ ਸ਼ਹਿਰ ਦਾ ਮੇਅਰ ਉਹ ਜੀਵਨ ਵਾਲਾ ਹੈ ਤੇ ਤੀਆਂ ਭੈਣਾਂ ਦੀ ਇੱਜ਼ਤ ਬਣੇਗੀ, ਭਲੇ ਲੋਕਾਂ ਦੀ ਇੱਜ਼ਤ ਬਣੇਗੀ। ਜੇ ਨਾਮ ਕਮਾਈ ਵਾਲਾ ਹੈ, ਪਰ ਜੇ ਕਿਤੇ ਉਹੋ ਜਿਹਾ ਹੋਇਆ ਸੱਚ ਹੈ ਭਲੇ ਮਾਨਸਾਂ ਨੂੰ ਆਪਣੀ ਇੱਜ਼ਤ ਦਾ ਫਿਕਰ ਲੱਗ ਜਾਏਗਾ ਕੀ ਬਣੇਗਾ। ਜੇ ਸੱਚ ਹੈ ਮੰਦਰਾਂ ਦੇ ਪ੍ਰਬੰਧਕ, ਗੁਰੂ ਘਰਾਂ ਦੇ ਪ੍ਰਬੰਧਕ ਇਹ ਵੀ ਕਿਤੇ ਜੀਵਨ ਵਾਲੇ ਹੋਣ, ਸ਼੍ਰੋਮਣੀ ਕਮੇਟੀ ਹੈ, ਪ੍ਰਧਾਨ, ਮੈਂ ਤੇ ਕਹਿੰਦਾ ਕੋਈ ਵੀ ਕਿਸੇ ਥਾਂ ਤੇ ਸੇਵਾਦਾਰ ਹੈ, ਕਿਤੇ ਗੁਰੂ ਕਿਰਪਾ ਕਰੇ ਜੀਵਨ ਵਾਲੇ ਹੋਣ ਤੇ ਬਰਕਤਾਂ ਪੈ ਜਾਂਦੀਆਂ ਹਨ, ਇੱਕ ਇੱਕ ਦੇ ਪਿੱਛੇ ਬਰਕਤਾਂ। ਤੇ ਜੇ ਕਿਤੇ ਜੀਵਨ ਪੱਖ ਨਾ ਹੋਵੇ, ਜੋੜਨ ਦੀ ਥਾਂ ਅਸੀਂ ਸੰਗਤ ਨੂੰ ਤੋੜ ਕੇ ਰੱਖ ਦਿੱਤਾ, ਜੋੜਨ ਦੀ ਥਾਂ ਤੋੜ ਕੇ ਰੱਖ ਦਿਆਂਗੇ। ਸਤਿਗੁਰੂ ਰਹਿਮਤ ਕਰਦੇ ਹਨ, ਉਹ ਗੁਰਸਿੱਖਾਂ ਦੀ ਕਮਾਈ ਫਿਰ ਪਤਾ ਨਹੀਂ ਤਿੰਨ ਪਿੱਛੇ ਹੋਰ ਖਾਏ ਕਲੇਰੀ, ਪਤਾ ਨਹੀਂ ਕਿੰਨੀ ਸ੍ਰਿਸ਼ਟੀ ਖਾਂਦੀ ਹੈ ਭੋਗਦੀ ਹੈ। ਜਾਂ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਸਤਿਗੁਰੂ ਰਹਿਮਤ ਕਰਦੇ ਹਨ ਜਨਾਂ ਨੇ ਪਿਆਰਿਆਂ ਨੇ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਐਸੇ ਪੁੰਨ ਨੂੰ ਬੀਜਿਆ, ਪੁੰਨ ਦਾ ਬੀਜ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਇਹ ਬੀਜ ਬੀਜਿਆ ਸੀ ਨਾ ਮੇਰੇ ਸਤਿਗੁਰਾਂ, ਪਿਤਾ ਦੀਆਂ ਭਾਵੇਂ ਚਪੇੜਾਂ ਖਾ ਲਈਆਂ ਪਰ 20 ਰੁਪਈਏ ਖਰਚ ਦਿੱਤੇ। ਹੁਣ ਹਿਸਾਬ ਲਾਓ ਪਿਤਾ ਨੇ ਕਿੰਨੀ ਪੂੰਜੀ ਉਸ ਹਿਸਾਬ ਨਾਲ ਦਿੱਤੀ ਸੀ। ਮੇਰੇ ਬਾਪ ਦੀ ਅਜੇ ਕੱਲ੍ਹ ਦੀਆਂ ਗੱਲਾਂ ਹਨ, ਮੈਨੂੰ ਦੱਸਿਆ ਬੇਟਾ 100 ਰੁਪਈਏ ਨੂੰ ਆਹ ਕਿੱਲਾ ਲਿਆ ਹੋਇਆ ਹੈ, 100 ਰੁਪਈਏ ਨੂੰ ਕੀਮਤ ਹੈ ਕੋਈ ਉੱਥੇ? ਉਹਨਾਂ ਸਮਿਆਂ 'ਚ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਈਏ ਦਿੱਤੇ ਹੋਣਗੇ, ਕੋਈ ਥੋੜ੍ਹੀ ਪੂੰਜੀ ਨਹੀਂ ਸੀ ਦਿੱਤੀ ਮਹਿਤਾ ਕਾਲੂ ਜੀ ਨੇ, ਪਰ ਉਹ ਸਾਰੀ ਪੂੰਜੀ ਪੁੰਨ ਬੀਜ ਵਿੱਚ ਲਾ ਦਿੱਤੀ। ਪਤਾ ਹੈ ਬਾਪ ਤੇ ਆਸ ਕਰਦਾ ਹੈ ਮੇਰਾ ਬੱਚਾ ਘੱਟੋ ਘੱਟ 20 ਦੇ 40 ਤੇ ਬਣਾ ਕੇ ਮੁੜੇ ਨਾ, ਘੱਟੋ ਘੱਟ ਜੇ ਬਹੁਤਾ ਨਹੀਂ ਤੇ 20 ਦੇ 40 ਤੇ ਬਣੇ ਹੋਣ ਨਾ, ਪਰ ਜੇ ਉਹ ਵੀ 20 ਖਰਚ ਦਿੱਤੇ ਜਾਣ ਤੇ ਬਾਪ ਨੇ ਕਿਹਾ ਵੀ ਹੋਵੇ ਸਬਦਾ ਚੰਗਾ ਕਰੀ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਵੱਧ ਸੋਚ ਵੀ ਕਿਹਦੀ ਹੋ ਸਕਦੀ ਹੈ। ਬਸ ਐਸਾ ਪੁੰਨ ਦਾ ਬੀਜ ਬੀਜਿਆ, ਕਿਤੇ ਘਾਟ ਆ ਰਹੀ ਹੈ ਆਲ ਵਰਲਡ। ਜੇ ਸਿੱਖਾਂ ਤੇ ਇੱਕ ਰਹਿਮਤ ਹੈ ਨਾ ਸਭ ਤੋਂ ਵੱਡੀ, ਤੇ ਇਹੋ ਹੀ ਹੈ, ਸਭ ਤੋਂ ਵੱਡੀ ਹੈ। ਭਾਵੇਂ ਘਰ ਵਿੱਚ ਆਪਣੇ ਬਜ਼ੁਰਗ 4 ਹੋਣ, ਮੈਂ ਹੀ ਗਿਆ ਸਭ ਬੱਚਿਆਂ ਕੋਲ ਤੇ ਉਹ ਜਿਹਦੇ ਕੋਲ ਕੰਮ ਕਰ ਰਿਹਾ ਕਹਿੰਦਾ ਤੁਹਾਡੇ ਤੇਰੇ ਮਾਤਾ ਪਿਤਾ ਆਏ ਹੋਏ ਹਨ, ਮਦਰ ਫਾਦਰ? ਕਹਿੰਦਾ ਹਾਂ। ਕਹਿੰਦਾ ਕਿੱਥੇ ਰਹਿ ਰਹੇ ਹਨ? ਕਹਿੰਦਾ ਕੋਲ ਹੀ। ਕਹਿੰਦੇ ਤੁਸੀਂ ਕੋਲ ਹੀ ਰੱਖਦੇ? ਕਹਿੰਦਾ ਤੁਸੀਂ ਕੋਲ ਹੀ, ਅਸੀਂ ਤਾਂ ਨਹੀਂ ਕਦੀ ਇਹਨਾਂ ਨੂੰ ਕੋਲ ਰੱਖਿਆ। ਕਹਿੰਦਾ ਨਹੀਂ ਬੇਟਾ, ਕਹਿਣ ਲੱਗਾ ਸਾਡੇ ਤੁਸੀਂ ਵੇਖਿਆ ਹੀ ਨਹੀਂ, ਸਾਡੇ ਤੇ 50-50 ਜੀਵ ਹੀ ਇਕੱਠੇ ਰਹਿ ਜਾਂਦੇ ਹਨ। ਇਹ ਸਾਡੀ ਸਭਿਅਤਾ, ਇੱਕ ਤੇ ਵੱਡਿਆਂ ਦਾ ਸਤਿਕਾਰ, ਇੱਕ ਭਾਵੇਂ ਕਿੰਨੇ ਵੀ ਜੀ ਹੁਣ ਇਹ ਨਹੀਂ ਸੋਚਣਾ ਕਿ ਖਰਚ ਕਿੱਧਰੋਂ ਆ ਰਿਹਾ, ਨਹੀਂ ਉਹ ਦੇਣ ਵਾਲਾ ਹੈ। ਬਸ ਆਪ ਹੀ ਨਹੀਂ ਗੁਰਸ, ਉਹ ਕਹਿਣ ਲੱਗਾ ਤੁਹਾਡੇ ਦਿਹਾੜੇ ਕਿਵੇਂ ਲੰਘਦੇ ਹਨ? ਕਹਿਣ ਲੱਗਾ ਗੁਰੂ ਘਰ ਜਾਂਦੇ ਹਾਂ। ਕਹਿੰਦੇ ਉੱਥੇ ਕੀ ਕਰਦੇ? ਅਸੀਂ ਕਥਾ ਕਰਨੇ ਆ, ਸੰਗਤ ਆਉਂਦੀ ਹੈ, ਅਸੀਂ ਉੱਥੇ ਲੰਗਰ ਚੱਲਦਾ, ਅਸੀਂ ਤੁਸੀਂ ਮੁਫ਼ਤ ਸਿਖਾਉਂਦੇ ਹੋ, ਫ੍ਰੀ ਸਿਖਾ ਦਿੰਦੇ, ਅਸੀਂ ਆ ਕੇ ਵੇਖਿਓ। ਉਹਨਾਂ ਲੋਕਾਂ ਦੇ ਮੰਨਣ 'ਚ ਹੀ ਨਹੀਂ ਆਉਂਦਾ ਕਿ ਫ੍ਰੀ ਵੀ ਲੰਗਰ ਕਿਸੇ ਨੂੰ ਛਕਾਇਆ ਜਾਂਦਾ। ਸੱਚ ਹੈ ਗੁਰੂ ਨਾਨਕ ਸਾਹਿਬ ਦਾ ਬੀਜਿਆ ਬੀਜ, ਹੈਰਾਨ ਹੋ ਜਾਂਦੇ ਹਨ ਦੁਨੀਆ ਦਾ ਕਿਹੜਾ ਕੋਨਾ ਨਹੀਂ ਜਿੱਥੇ ਸਿੱਖਾਂ ਨੇ ਜਾ ਕੇ ਇਹ ਰਹਿਮਤ ਦੇ ਪਾਤਰ ਨਹੀਂ ਬਣੇ ਤੇ ਸੱਚਾ ਬੀਜ ਵੱਧਦਾ ਜਾ ਰਿਹਾ ਤੇ ਸੱਚਾ ਪੁੰਨ ਦੇ ਬੀਜ ਉੱਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਪੁੰਨ ਦਾ ਬੀਜ ਬੀਜੀਏ ਤਾਂ ਕਿ ਲੋਕ ਪਰਲੋਕ ਸੁਖੀ ਹੋਈਏ ਸਦਾ ਹੀ ਐਸਾ ਬੀਜ ਬੀਜੀਏ ਜਿਹੜਾ ਕਦੀ ਮੁੱਕੇ ਨਾ ਹੋਈਆਂ ਗਲਤੀਆਂ ਮੁਆਫ ਗੁਰੂ ਫਤਿਹ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀਵਨ ਵਿੱਚ ਕੀ ਪਰਿਵਰਤਨ ਲਿਆਉਂਦੀ। ਮੈਦਾਨੇ ਜੰਗ ਵਿੱਚ ਯੁੱਧ ਵਿੱਚ ਵੀਰ ਯੋਧਾ ਉਹੋ ਹੀ ਕਾਮਯਾਬ ਹੁੰਦਾ ਜਿਹਨੂੰ ਮਰ ਕੇ ਜਿਉਣਾ ਆਉਂਦਾ ਹੋਵੇ। ਵੀਰ ਯੋਧੇ ਦੀ ਸੂਰਮੇ ਦੀ ਇਹ ਇੱਕ ਅਵਸਥਾ ਹੈ, ਉਹ ਮਰਨ ਜੀਵਨ ਜੋ ਸਮ ਕਰ ਜਾਣੇ। ਸੋ ਮੇਰੇ ਮਨ ਭਾਇਆ ਦਾ ਹੁਣ ਦੇਖਣਾ ਹੈ, ਗੁਰੂ ਮਰਨ ਜੀਵਨ ਸਿਖਾ ਰਿਹਾ। ਮੇਰੇ ਅਰਥ ਕਿਸੇ ਵਾਰਾਂ ਯੋਧਿਆਂ ਦੀਆਂ ਅਤੇ ਯੋਧਿਆਂ ਨੂੰ ਪੈਦਾ ਕਰਨ ਲਈ ਉਚਾਰੀਆਂ ਅਤੇ ਗਾਈਆਂ ਜਾਂਦੀਆਂ ਸਨ, ਜਿਨ੍ਹਾਂ ਨੇ ਯੋਧੇ ਪੈਦਾ ਕਰਨੇ ਹੁੰਦੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਜਦੋਂ ਫੌਜਾਂ ਇਕੱਤਰ ਕਰਕੇ ਵੀਰ ਰਸੀ ਸੂਰਮੇ ਪੈਦਾ ਕਰਨੇ ਸਨ, ਉਦੋਂ ਹੀ ਯੋਧਿਆਂ ਦੀਆਂ ਵਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਾਏ ਜਾਣ ਦੀ ਰਸਮ ਸ਼ੁਰੂ ਕੀਤੀ। ਵਾਰ ਹੈ ਬਲਵੰਤਾ ਦਾ ਪ੍ਰਤੀਕ, ਵੀਰ ਰਸ ਦਾ ਪ੍ਰਤੀਕ। ਅਕਸਰ ਲੋਕ ਵਾਰਾਂ ਇਸ ਕਿਸਮ ਦੀਆਂ ਗਾਉਂਦੇ ਸਨ ਜਿਹੜੀਆਂ ਬਾਹਰੀ ਯੋਧੇ ਪੈਦਾ ਕਰਦੀਆਂ ਸਨ ਕਿਸੇ ਮੈਦਾਨ ਵਿੱਚ ਲੜ ਮਰਨ ਵਾਲੇ। ਗੁਰੂ ਨਾਨਕ ਨੇ ਅੰਦਰ ਦੇ ਜੰਗ, ਅੰਦਰ ਦੇ ਯੁੱਧ ਦਾ ਜ਼ਿਕਰ ਕੀਤਾ, ਉਹਨੂੰ ਤਸੱਵਰ ਕੀਤਾ ਤੇ ਉੱਥੇ ਵੀ ਕਿਸੇ ਆਤਮਕ ਬਲਵੰਤਾ ਦੀ ਲੋੜ ਸੀ। ਜਿਹੜਾ ਅੰਤਰੀ ਵੀ ਜੀਵਨ ਵਿੱਚ ਯੁੱਧ ਕਰਕੇ ਅੰਦਰ ਦੇ ਮੈਦਾਨ ਵਿੱਚ ਫਤਿਹ ਪਾ ਸਕੇ। ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਏ। ਇੱਥੇ ਵੀ ਯੋਧੇ ਪੈਦਾ ਕਰਨੇ ਸਨ ਤੇ ਯੋਧੇ ਦੇ ਮਨ ਦੀ ਅਵਸਥਾ ਇਹ ਜ਼ਰੂਰੀ ਹੈ ਕਿ ਉਹ ਮਰਨ ਜੀਵਨ ਨੂੰ ਬਰਾਬਰ ਸਮਝੇ, ਮਰ ਕੇ ਜੀਉ ਸਕੇ। ਹੁਣ ਕਿਸ ਕਿਸਮ ਦਾ ਮਰਨ, ਕਿਸ ਕਿਸਮ ਦਾ ਜੀਵਨ ਤੇ ਉਸ ਜੀਵਨ ਵਿੱਚ ਕੀ ਪਰਿਵਰਤਨ, ਬਸ ਇਹ ਇਸ ਸ਼ਲੋਕ ਦਾ ਪ੍ਰਕਰਨ ਹੈ। ਗੁਰੂ ਕਹਿੰਦੇ ਨੇ

tribunal, ਪ੍ਰੇਮ ਪੈਦਾ ਕਰਨ ਵਾਲੀ ਜਿਹਦੇ ਨਾਲ ਪ੍ਰੇਮ ਨਾਲ ਮਨ ਰੰਗਿਆ ਜਾਏ। ਸਵੇਰ ਦੇ ਸੰਤ ਵਿੱਚ ਵੀ ਇਹ ਗੱਲ ਸੀ, ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਨਾ ਰਾਮ ਰਾਜ ਪ੍ਰੇਮ ਨਾਲ ਨਾਲ ਤੁਰ ਰਿਹਾ। ਹੁਣ ਅੰਦਰ ਪ੍ਰੇਮ ਦਾ ਬਾਣ ਮਾਰਨਾ, ਗੁਰਬਾਣੀ ਰੱਬੀ ਪ੍ਰੇਮ ਦਾ ਪ੍ਰਤੀਕ ਹੈ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਟੁੱਟੇ ਹੋਏ ਮਨਾਂ ਨੂੰ ਰੱਬ ਨਾਲ ਜੋੜਨ ਦੀ, ਸਾਂਝ ਪੈਦਾ ਕਰਨ ਦੀ ਸ਼ਕਤੀ ਰੱਖਦਾ ਹੈ। ਵਿਛੜੇ ਹੋਏ ਮਨਾਂ ਦੇ ਹਿਰਦੇ ਵਿੱਚ ਪ੍ਰੇਮ ਜਗਾਉਂਦਾ ਹੈ। ਗੁਰੂ ਨੇ ਰਸਨਾ ਰੂਪੀ ਧਨੁਸ਼ ਵਿੱਚ ਰੱਬੀ ਪ੍ਰੇਮ ਦੀ ਬਾਣੀ ਦਾ ਤੀਰ ਰੱਖਿਆ ਤੇ ਤੀਰ ਵੀ ਉਹ ਜਿਹੜਾ ਅਨੀਆਂ ਵਾਲਾ ਹੋਵੇ। ਸਾਨੂੰ ਉਹ ਨਸੀਬ ਨਹੀਂ ਹੋ ਰਿਹਾ। ਅਨਿਆਲਾ ਤੀਰ ਉਸਨੂੰ ਆਖਦੇ ਨੇ ਜਿਸ ਤੀਰ ਦੇ ਪਿੱਛੇ ਅੱਗੇ ਤਕਰਦ ਹੁੰਦੀ ਹੈ, ਉਹਦੇ ਪਿੱਛੇ ਵੀ ਅਣੀਆਂ ਕਿਨਾਰੇ ਬਣੇ ਹੁੰਦੇ ਨੇ ਤੇ ਉਹਨਾਂ ਕਿਨਾਰਿਆਂ ਦਾ ਇਹ ਕੰਮ ਹੁੰਦਾ ਜਦੋਂ ਤੀਰ ਪ੍ਰਵੇਸ਼ ਕਰ ਜਾਏ ਤੇ ਪਿਛਲੇ ਹਿੱਸੇ ਨੂੰ ਉਹ ਅਣੀਆਂ ਕਿਨਾਰੇ ਰੋਕ ਲੈਂਦੇ ਨੇ। ਉਹਦਾ ਨਤੀਜਾ ਨਿਕਲਦਾ ਕਿ ਤੀਰ ਪਾਰ ਹੋ ਕੇ ਲੰਘ ਨਹੀਂ ਜਾਂਦਾ, ਕਿਉਂਕਿ ਲੰਘ ਜਾਣ ਤੋਂ ਬਾਅਦ ਤਾਂ ਫਿਰ ਸਮੇਂ ਨਾਲ ਜ਼ਖਮ ਵੀ ਮਿਲ ਜਾਂਦਾ, ਪੀੜਾ ਵੀ ਖਤਮ ਹੋ ਜਾਂਦੀ ਹੈ। ਪਾਰ ਹੋ ਗਿਆ ਨਾ, ਲੰਘ ਗਿਆ, ਜ਼ਖਮ ਰਹਿ ਗਿਆ, ਕੁਛ ਦਿਨ ਬੀਤਣਗੇ, ਸਮੇਂ ਨਾਲ ਜ਼ਖਮ ਮਿਲ ਜਾਏਗਾ, ਪੀੜਾ ਖਤਮ ਹੋ ਜਾਏਗੀ। ਪਰ ਜੇ ਤੀਰ ਅੰਦਰੋਂ ਨਿਕਲੇ ਹੀ ਨਾ, ਰੁਕ ਜਾਏ, ਪਿਛਲੀਆਂ ਅਣੀਆਂ ਜਿਹੜੀਆਂ ਨੇ, ਕਿਨਾਰੇ ਜਿਹੜੇ ਨੇ, ਉਸ ਤੀਰ ਨੂੰ ਰੋਕ ਲੈਣ, ਤਾਂ ਉਹ ਅੰਦਰ ਦੀ ਪੀੜਾ ਜਿਸ ਨੂੰ ਪ੍ਰਭੂ ਪਿਆਰ ਦੀ, ਪ੍ਰਭੂ ਦੇ ਵਿਛੋੜੇ ਦਾ ਅਹਿਸਾਸ ਰੂਪ ਪੀੜਾ ਆਖਦੇ ਨੇ। ਸਾਡੇ ਕੀ ਹੈ, ਕਈ ਵਾਰ ਗੁਰਬਾਣੀ ਦੇ ਕਿਸੇ ਸ਼ਬਦ ਦਾ ਤੀਰ ਵੱਜਦਾ ਮਨ ਤੇ, ਸਾਡੀ ਆਮ ਰੋਜ਼ਾਨਾ ਦੇ ਜੀਵਨ ਵਿੱਚ ਕਈ ਵਾਰ ਕਿਸੇ ਸ਼ਬਦ ਦਾ ਤੀਰ ਮਨ ਤੇ ਵੱਜਦਾ, ਅਹਿਸਾਸ ਹੁੰਦਾ, ਮਨ ਜਾਗਦਾ, ਪ੍ਰਭੂ ਪਿਆਰ, ਪ੍ਰਭੂ ਮਿਲਾਪ ਲਈ ਤਾਂਘ ਵੀ ਪੈਦਾ ਹੁੰਦੀ ਹੈ। ਪਰ ਦਰਵਾਜ਼ਿਓਂ ਨਿਕਲਦਾ, ਜ਼ਰਾ ਕਾਰੋਬਾਰ ਵਿੱਚ ਜਾਂਦਾ, ਉਹ ਤੀਰ ਮਨ ਨੂੰ ਪਤਾ ਨਹੀਂ ਕੀ ਕਾਰਨ ਅਨਿਆਲਾ ਨਹੀਂ ਹੁੰਦਾ, ਪਾਰ ਲੰਘ ਜਾਂਦਾ, ਲੰਘ ਗਿਆ, ਕੁਝ ਦਿਨਾਂ ਬਾਅਦ ਉਹ ਜ਼ਖਮ ਵੀ ਮਿਲ ਗਿਆ। ਉਹ ਜਿਹੜਾ 10 ਦਿਨ ਪਹਿਲਾਂ ਤਾਂਘ ਪੈਦਾ ਹੋਈ ਸੀ, ਹੁਣ ਨਹੀਂ ਰਹੀ। ਗੁਰੂ ਕਹਿੰਦੇ ਨਹੀਂ, ਐਸਾ ਨਹੀਂ,

ਜਿਹੜਾ ਗੁਰੂ ਨੇ ਬਖਸ਼ਿਸ਼ ਕਰਕੇ ਹਿਰਦੇ ਨੂੰ ਵਿੰਨਣ ਲਈ, ਮਨ ਨੂੰ ਵਿੰਨਣ ਲਈ ਮਾਰਿਆ, ਤੇ ਉਹ ਐਸਾ ਤੀਰ ਵੱਜਿਆ ਪਾਰ ਲੰਘ ਨਹੀਂ ਗਿਆ। ਉਹ ਜ਼ਖਮ ਮੁੜ, ਉਹ ਪੀੜਾ ਮੁੜ ਹਰੀ ਨਹੀਂ, ਅੰਦਰ ਇੱਕ ਪ੍ਰਭੂ ਦੇ ਵਿਛੋੜੇ ਦੀ ਪੀੜਾ ਜਾਗਦੀ ਹੈ, ਮੈਂ ਵਿਛੜਿਆ ਹੋਇਆ। ਇੱਕ ਖਿਆਲ ਰੱਖਿਓ, ਜਿੰਨੀ ਦੇਰ ਵਿਛੋੜੇ ਦਾ ਅਹਿਸਾਸ ਨਾ ਹੋਵੇ, ਮਿਲਾਪ ਦੀ ਭੰਗ ਨਹੀਂ ਪੈਦਾ ਹੁੰਦੀ। ਜਿਹਨੂੰ ਆਪਣੇ ਵਿਛੋੜੇ ਦਾ ਹੀ ਅਹਿਸਾਸ ਨੇ, ਵਿਛੋੜੇ ਦਾ ਦੁੱਖ ਹੀ ਨਹੀਂ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਆਖਿਆ, ਇੱਕ ਵਿਛੋੜਾ ਇੱਕ ਦੁੱਖ ਭੂਖ। ਜਦੋਂ ਭੁੱਖਾਂ, ਜਦੋਂ ਵਿਛੋੜੇ ਦੁੱਖਾਂ ਦੀ ਗਿਣਤੀ ਕਰਨ ਲੱਗੇ, ਉਦੋਂ ਵਿਛੋੜੇ ਦਾ ਨਾਂ ਪਹਿਲਾਂ ਲਿਆ। ਮਨੁੱਖ ਕੋਲੋਂ ਭੈਣ ਵਿਛੜ ਜਾਏ, ਭਰਾ ਵਿਛੜ ਜਾਏ, ਮਾਤਾ ਪਿਤਾ ਵਿਛੜ ਜਾਏ, ਕੋਈ ਦੋਸਤ ਵਿਛੜ ਜਾਏ, ਉਹਨੂੰ ਅਹਿਸਾਸ ਹੁੰਦਾ ਰੱਬ ਦਿਨ ਰਾਤ ਜਿਵੇਂ ਵੀ ਵਿਛੜਿਆ ਰਹਿੰਦਾ, ਰਾਤ ਨੂੰ ਵੀ ਵਿਛੜਿਆ ਰਹਿੰਦਾ, ਕੋਈ ਅਹਿਸਾਸ ਨਹੀਂ। ਬਾਬਾ ਕਰੀਬ ਜੀ ਨੇ ਹਾਲਾਂਕਿ ਆਵਾਜ਼ ਦੇ ਕੇ ਆਖਿਆ, ਚਕੀ ਜਿਉ ਨਿਸ ਵਿਛੜੈ, ਚਕਵੀ ਕੇਵਲ ਰਾਤ ਨੂੰ ਵਿਛੜਦੀ ਹੈ, ਉਹਨੂੰ ਦਿਨ ਤਾਂ ਮਿਲਾਪ ਵਾਲਾ ਹੁੰਦਾ ਹੈ, ਰਾਤ ਨੂੰ ਵਿਛੜਦੀ ਹੈ, ਦਿਨ ਚੜਦਾ ਮਿਲ ਬਹਿੰਦੀ। ਪਰ ਉਹ ਜਿਹੜੀ ਰਾਤ ਨੂੰ ਵਿਛੜਦੀ ਹੈ, ਉਹਦੇ ਕੋਲੋਂ ਪੁੱਛੋ ਰਾਤ ਉਹਦੀ ਕਿਵੇਂ ਗੁਜ਼ਰਦੀ ਹੈ। ਸਾਰੀ ਰਾਤ ਵਿਚਾਰੀ ਦਰਿਆ ਦੇ ਕਦੇ ਉਸ ਕਿਨਾਰੇ, ਕਦੇ ਉਸ ਕਿਨਾਰੇ, ਜਿੱਧਰੋਂ ਆਵਾਜ਼ ਆਉਂਦੀ ਹੈ ਦੌੜ ਪੈਂਦੀ ਹੈ। ਸਾਰੀ ਰਾਤ ਨਹੀਂ ਚੈਨ ਮਿਲਦੀ ਉਸਨੂੰ, ਕਿਉਂਕਿ ਪ੍ਰੀਤਮ ਨਾਲੋਂ, ਚਕਵੇ ਨਾਲੋਂ ਵਿਛੜੀ ਹੋਈ ਹੈ। ਹਾਲਾਂਕਿ ਕੇਵਲ ਰਾਤ ਨਹੀਂ, ਇਹ ਗੱਲ ਬਾਣੀ ਵਿੱਚ ਆਖਣੀ ਪਈ।

0: ਸਾਡੇ ਨਾਲੋਂ ਕਿਹਦੀ ਚੰਗੀ ਹੈ। ਕੇਵਲ ਰਾਤ ਦਾ ਵੀ ਥੋੜਾ ਦਿਨ ਦਾ ਮਿਲਾਪ, ਪਰ ਓਨਾ ਸਿਆ ਨਹੀਂ ਜਾਂਦਾ। ਓਨੀ ਪੀੜਾ ਜਰਨੀ ਬੜੀ ਔਖੀ ਹੈ, ਜਿਸ ਅੰਤਰ ਬੇਦਨ ਪ੍ਰੇਮ ਕੀ ਗੁਰੂ ਆਖਿਆ ਬਣੀ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਉਸ ਪੀੜਾ ਨੂੰ ਜਿਹਨੂੰ ਪਿਆਰ ਦੇ ਤੀਰ ਨੇ ਵਿੰਨਿਆ, ਪ੍ਰੇਮ ਦੇ ਤੀਰ ਨੇ ਵਿੰਨਿਆ, ਅੰਦਰ ਜਿਹੜੀ ਗੁਰੂ ਦੇ ਰੱਬ ਦੇ ਵਿਛੋੜੇ ਦਾ ਅਹਿਸਾਸ ਵੀ ਪੀੜਾ ਜਾਗੀ, ਉਹਨੂੰ ਕੌਣ ਜਰੇ, ਕਿਵੇਂ ਜਰੇ? ਚੱਕਰੀ ਜਾਂਦੀ ਹੈ ਜਿਹਨੂੰ ਕੇਵਲ ਰਾਤ ਦਾ ਵਿਛੋੜਾ ਹੈ। ਪਰ ਉਹ ਭਰਿਆ ਤੈਨੂੰ ਤੇ ਮੁੱਢ ਤੋਂ ਜਨਮ ਬੀਤ ਗਏ ਨੇ ਵਿਛੜਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਤੈਨੂੰ ਪੀੜਾ ਹੀ ਕੋਈ ਨਹੀਂ, ਜ਼ਿਆਦਾ ਹੈ ਸਾਹ ਜੀ ਕੋਈ। ਗੁਰੂ ਕਹਿੰਦੇ ਨੇ ਰਹਿਮਤ ਕਰੇ ਸਤਿਗੁਰੂ, ਅਨਿਆਲੇ ਪੀਰ ਬਾਣੀ ਦਾ ਮਾਨਵ ਨੂੰ ਵਿੰਨੇ, ਪਾਰ ਨਾ ਹੋਵੇ, ਅਨਿਆਲਾ ਹੋਵੇ ਤੇ ਅੰਦਰ ਬਾਣੀ ਦਾ ਤੀਰ ਟਿਕ ਜਾਏ, ਅੰਦਰ ਬਾਣੀ ਦਾ ਤੀਰ ਟਿਕ ਜਾਏ। ਸ੍ਰੀ ਗੁਰੂ ਨੇ ਆਪ ਦਿੱਤਾ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕਹਿ ਰਹੀ, ਬਾਣੀ ਹੈ ਸਿਰ ਬਾਣੀ। ਅਗਲੀ ਲਾਈਨ ਪੜ੍ਹੋ, ਜਿਨ ਕੋ ਨਦਰ ਕਰਮ ਹੋਵੇ ਸਿਰਦੇ ਤਨਾ ਸਮਾਣੀ, ਟਿਕ ਜਾਏ ਸਮਾ ਜਾਏ, ਇੱਧਰੋਂ ਕੰਨ ਸੁਣੀ ਇੱਧਰੋਂ ਲੰਘ ਗਈ, ਇਉਂ ਤੀਰ ਨਾ ਹੋਵੇ ਕਿ ਪਾਰ ਹੋ ਜਾਏ, ਅਨਿਆਲਾ ਤੀਰ ਟਿਕ ਜਾਏ। ਗੁਰੂ ਕਹਿੰਦੇ ਫਿਰ ਜਿਹੜੀ ਉਹ ਪ੍ਰਭੂ ਦੇ ਵਿਛੋੜੇ ਦਾ ਅਹਿਸਾਸ, ਪ੍ਰੇਮ ਦੀ ਜਿਹੜੀ ਪੀੜਾ ਹੈ ਨਾ, ਉਹ ਜਿਹੜਾ ਚਰਦਾ ਹੈ ਉਹਨੂੰ ਪਤਾ ਹੁੰਦਾ ਹੈ, ਇਹਦੀ ਮੁਸ਼ਕਿਲ ਹੈ, ਉਹ ਵਿਛੋੜਾ ਸਿਆ ਨਹੀਂ ਜਾਂਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਹੁਣ ਕਦ ਮਿਲੀਏ ਪਿਆ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਵਿਛੋੜੇ ਦਾ ਅਹਿਸਾਸ ਹੈ। ਕਹਿਣ ਲੱਗੇ ਇਸ ਵਿਛੋੜੇ ਦੇ ਅਹਿਸਾਸ ਵਿੱਚ ਗੁਰੂ ਇੱਕ ਚੇਂਜ ਲਿਆਉਂਦੇ, ਜਿਹਨੂੰ ਮਿਲਾਪ ਦੀ ਤੰਗ ਹੋਵੇ ਨਾ, ਉਹੀ ਤੰਗ ਲੈ ਕੇ ਦੌੜ ਭੱਜ ਕਰਦਾ, ਉਹੀ ਤੰਗ ਲੈ ਕੇ ਉਪਰਾਲੇ ਕਰਦਾ, ਉੱਦਮ ਕਰਦਾ, ਭਲਾ ਇਹ ਵਿਛੋੜਾ ਮਿਲਾਪ ਵਿੱਚ ਬਦਲ ਜਾਏ। ਤੇ ਗੁਰੂ ਆਖਦੇ ਨੇ ਭਲਿਆ ਮਿਲਾਪ ਕਰ, ਤੈਨੂੰ ਵਿਛੋੜੇ ਦਾ ਅਹਿਸਾਸ ਹੈ, ਪੀੜਾ ਹੈ, ਤਾਂ ਫਿਰ ਮੈਨੂੰ ਤੇਰੇ ਵਿੱਚ ਕੋਈ ਇਨਕਲਾਬ ਲਿਆਉਣਾ ਪਏਗਾ। ਆਹ ਜਿਹੜਾ ਜੀਵਨ ਲਈ ਫਿਰਨਾ, ਜਿਹਨੂੰ ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ, ਇਹਨੇ ਮਿਲਾਪ ਨਹੀਂ ਕਰਵਾਉਣਾ, ਇਸ ਜੀਵਨ ਨੂੰ ਮੈਨੂੰ ਬਦਲਣਾ ਪੈਣਾ। ਤੇ ਬਦਲਣ ਲੱਗਿਆ ਕੀ ਕਰੇਗਾ?
1: ਜੀਵਨ ਮੁਕਤ ਸੋ ਆਖੀਏ,
0: ਰੱਬ ਜੀਵਨ ਮੁਕਤ, ਬੰਧਨ ਤੇ ਮੁਕਤਾ, ਘੱਟ ਘੱਟ ਮੁਕਤਾ, ਕਹਿ ਨਾ ਸਭੋਂ ਹਰ ਜਾਏ ਤਾਂ ਉਹ ਬੰਧਨ ਮੁਕਤ ਹੈ। ਤੇ ਤੂੰ ਬੰਧਨ ਵਿੱਚ ਜੀਵਨ ਗੁਜ਼ਾਰਨੇ ਹੈ, ਤੈਨੂੰ ਵੀ ਮੁਕਤ ਹੋਣਾ ਚਾਹੀਦਾ, ਮਰ ਕੇ ਨਹੀਂ ਜਿਉਂਦਿਆਂ। ਹੇ ਸਤਿਗੁਰੂ, ਜੀਵਨ ਮੁਕਤ ਕਿਵੇਂ ਹੋਈਦਾ? ਕਹਿਣ ਲੱਗੇ

ਤੇ ਜਿਉ ਰੱਬ ਮਿਲਦਾ ਹੈ ਤੇ ਆਖ ਨਾਨਕ ਨੂੰ ਸਤਿਗੁਰੂ ਮਿਲੇ ਜਿਹੜੇ ਵੀ ਅਸੀਂ ਕਿਸੇ ਨਾਨਕ ਦਾ ਵੀ ਕੋਈ ਗੁਰੂ ਹੈ ਉਹ ਵੀ ਆਖਦਾ ਸ਼ਬਦ ਗੁਰੂ ਸੁਰਤ ਥੋੜੀ ਚਾਹੀਦਾ ਤਾਂ ਕਿ ਮੈਂ ਇਸ ਬਿੱਤਰ ਸੰਸਾਰ ਨੂੰ ਜਿਸ ਸੰਸਾਰ ਦੀ ਭਾਵਨਾਵਾਂ ਜਿਸ ਸੰਸਾਰ ਦੀ ਇਹ ਝੂਠ ਸ਼ਕਤੀ ਜਿਹੜੀ ਹੈ ਝੂਠ ਝੂਠ ਝੂਠ ਝੂਠ ਦੁਨੀ ਗੁਮਾਨ ਇਹ ਦੁਨੀ ਗੁਮਾਨ ਦੀ ਜਿਹੜੀ ਸ਼ਕਤੀ ਹੈ ਇਸ ਦੁੱਤਰ ਸ਼ਕਤੀ ਨੂੰ ਪੜ ਸਕਾਂ ਮੈਨੂੰ ਕੋਈ ਕਿਨਾਰਾ ਮਿਲ ਜਾਏ ਜਗ ਦੁੱਤਰ ਕਰ ਗਿਆ ਹੁਣ ਸਲੋਕ ਸ਼ੁਰੂ ਹੋਇਆ ਕਹਿਣ ਲੱਗੇ ਉਹ ਭਲਿਆ ਜੇ ਤੂੰ ਗੁਰੂ ਮਿਲ ਜਾਏ ਉਹ ਰਹਿਮਤ ਕਰਕੇ ਹਰੀ ਅੰਮ੍ਰਿਤ ਨਾਲ ਤੇਰੇ ਲੈਣ ਨੈਣ ਭਿਉਂ ਦੇਵੇ ਲੋਇਲ ਭਿਉਂ ਦੇਵੇ ਜੇ ਗੁਰੂ ਮਿਲ ਜਾਏ ਤੇ ਉਹ ਆਪਣੀ ਬਖਸ਼ਿਸ਼ ਨਾਲ ਆਪਣੇ ਰਸਤਿਆਂ ਦੇ ਭੈਂਸ ਵਿੱਚ ਪ੍ਰਭੂ ਪ੍ਰੇਮ ਦਾ ਤੀਰ ਗੁਰਬਾਣੀ ਦਾ ਰੱਖ ਕੇ ਤੇਰੇ ਮਨ ਨੂੰ ਵਿੰਨ ਦੇ ਫਿਰ ਤੈਨੂੰ ਇਹ ਸੰਸਾਰ ਦੁੱਤਰ ਨਹੀਂ ਦਿੱਸੇਗਾ ਦੁੱਤਰ ਜਿਹੜਾ ਇੱਕ ਮੁਸ਼ਕਲ ਦਾ ਪ੍ਰਤੀਕ ਹੈ ਇੱਕ ਉਖਿਆਈ ਦਾ ਪ੍ਰਤੀਕ ਜਿਹੜੀ ਚੀਜ਼ ਨਾ ਤਰੇ ਜਾ ਸਕਦੀ ਹੋਵੇ ਉਹਨੂੰ ਆਪਾਂ ਆਖਦੇ ਹਾਂ ਦੁੱਤਰ ਹੈ ਪਰ ਤਰਿਆ ਨਹੀਂ ਜਾ ਸਕਦਾ ਨਿਰਾਸ਼ ਹੈ ਬੜਾ ਮੁਸ਼ਕਲ ਹੈ ਕਿ ਮੈਂ ਇਸ ਸੰਸਾਰ ਨੂੰ ਤਰ ਕੇ ਕਿਨਾਰੇ ਲੱਗ ਜਾ ਇਹ ਦੁਨੀਆਂ ਦੁੱਤਰ ਹੈ ਸਤਿਗੋਸ਼ਟੀ ਚ ਵੀ ਸਵਾਲ ਹੋਇਆ ਸੀ ਸਿੱਧਾ ਨੇ ਆਖਿਆ ਸੀ ਦੁਨੀਆਂ ਸਾਗਰ ਦੁੱਤਰ ਕਹੀ ਹੈ ਉਹ ਸਵਾਲ ਕਰਦੇ ਦੁਨੀਆਂ ਸਾਗਰ ਜੁੱਤਰ ਕਹੀ ਹੈ ਕਿਉਂ ਕਰ ਪਾਈਏ ਪਾਰ ਉਹ ਸੰਸਾਰ ਜਿਹੜਾ ਸਾਗਰ ਇਹ ਜੁੱਤਰ ਹੈ ਤਰਿਆ ਨਹੀਂ ਜਾਂਦਾ ਇਹਦੇ ਵਿੱਚ ਬੜੀਆਂ ਲਹਿਰਾਂ ਨੇ ਬੜੇ ਕੱਪੜ ਪੈਂਦੇ ਨੇ ਜੀਵਨ ਬਰਬਾਦ ਹੋ ਜਾਂਦੇ ਡੁੱਬ ਮੋਈਦਾ ਕਿਉਂ ਕਰ ਪਾਈਏ ਪਾਰ ਉਹ ਚਰਪਟ ਬੋਲੇ ਉਹ ਤੂੰ ਨਾਨਕ ਦੇ ਸੱਚਾ ਵਿਚਾਰ ਪਤਾ ਜੇ ਗੁਰੂ ਨਾਨਕ ਨੇ ਅੱਗੇ ਜਾ ਕੇ ਜਵਾਬ ਕੀ ਦਿੱਤਾ ਕਹਿਣ ਲੱਗੇ ਸਾਗਰ ਨੂੰ ਦੁੱਤਰ ਆਖ ਕੇ ਇਹਦੇ ਤੋਂ ਨਫ਼ਰਤ ਨਾ ਕਰ ਪਰਿਵਰਤਨ ਹੈ ਗੁਰੂ ਇੱਕ ਬਲਵੰਤਾ ਦੇ ਰਿਹਾ ਨਾ ਜਿਹਨੂੰ ਤਰਨਾ ਨਹੀਂ ਆਉਂਦਾ ਜਿਹਦੇ ਬਾਜੂਆਂ ਵਿੱਚ ਬਲ ਨਹੀਂ ਉਹ ਤੇ ਦੁੱਤਰ ਆਖ ਕੇ ਕਿਨਾਰੇ ਖੜਾ ਹੈ ਉਹਨਾਂ ਨੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ ਸੀ ਗੁਰੂ ਕਹਿੰਦਾ ਨਹੀਂ ਮੈਂ ਤਾਂ ਬਲਵਾਨ ਯੋਧਾ ਬਣਾਉਣਾ ਹੈ ਜਿਹੜਾ ਹਰ ਮੁਸ਼ਕਲ ਨੂੰ ਆਸਾਨ ਕਰ ਸਕੇ ਤੂੰ ਕਹਿੰਦਾ ਦੁੱਤਰ ਕਰੀਏ ਸੜਕੇ ਕਹਿਣ ਲੱਗੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੀ ਅਰੇ ਨਾ ਜਲ ਵਿੱਚ ਪਰ ਭਿੱਜਣਾ ਨਹੀਂ ਭਿੱਜਣਾ ਪ੍ਰਭੂ ਪ੍ਰੇਮ ਵਿੱਚ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਾਵ ਸਾਗਰ ਕਰੀਏ ਨਾਨਕ ਨਾਮ ਬਖਾਣੇ ਮੈਂ ਤੈਨੂੰ ਵਿੱਚ ਰਹਿ ਕੇ ਉਹਦੇ ਵਿੱਚ ਨਾ ਭਿੱਜਣਾ ਤੇ ਭਿੱਜਣਾ ਪ੍ਰਭੂ ਦੇ ਪ੍ਰੇਮ ਵਿੱਚ ਤਾਂ ਕਿ ਇਹ ਨਤੀਜਾ ਹੋਵੇ ਕਿ ਨੈਣ ਤੇਰੇ ਲੋਇਨ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਜਾਣ ਤੇ ਉਸ ਲੋਇਨ ਜਿਹੜੇ ਪ੍ਰਭੂ ਦੇ ਪ੍ਰੇਮ ਵਿੱਚ ਭਿੱਜਣਗੇ ਹੁਣ ਉਹ ਇਸ ਸੰਸਾਰ ਨੂੰ ਦੁੱਤਰ ਨਹੀਂ ਆਖਣਗੇ ਬਲਕਿ ਇਹਦੇ ਵਿੱਚੋਂ ਉਹ ਪ੍ਰਭੂ ਪ੍ਰੇਮ ਵਾਲੇ ਜਿਹੜੇ ਨੇ ਪ੍ਰਭੂ ਨੂੰ ਲੱਭ ਲੈਣਗੇ ਪਰਿਵਰਤਨ ਆਇਆ ਕਹਿਣ ਲੱਗੇ ਹੁਣ ਜਿਸ ਸੰਸਾਰ ਨੂੰ ਜਿਹਨਾਂ ਖੰਡਾਂ ਬ੍ਰਹਿਮੰਡਾਂ ਨੂੰ ਇਹ ਦੁੱਤਰ ਆਖਦਾ ਸੀ ਜਿਸ ਸੰਸਾਰ ਨੂੰ ਦੁੱਤਰ ਆਖਦਾ ਸੀ ਹੁਣ ਉਹਦੀ ਤਕਨੀ ਬਦਲ ਗਈ ਸੋਚ ਬਦਲ ਗਈ ਤੇ ਕਹਿਣ ਲੱਗ ਪਿਆ

0: ਇਸਲਈ ਤੇਰੀ ਕਿਰਤ ਦੀ ਵਿਚਾਰ ਕਰਨੀ ਵੀ ਸੱਚ ਹੈ, ਪਰ ਤੇਰੀ ਕਿਰਤ ਦੀ ਵਿਚਾਰ ਹੋਵੇ।
1: ਸੱਚਾ ਤੇਰਾ ਅਮਰ,
0: ਉਹ ਸੱਚੇ ਨੇ ਜਿਹੜੇ ਤੇਰੀ ਕਿਰਤ ਦੀ, ਤੇਰੀ ਕੁਦਰਤ ਦੀ, ਤੇਰੀ ਆਸ ਤੇ ਵਿਚਾਰ ਕਰਦੇ ਨੇ ਤੇ ਆਖਦੇ ਨੇ ਜੀ ਕਰਤੇ ਕੁਦਰਤੀ ਮੁਸ਼ਤਾ। ਬਲਿਹਾਰੀ ਕੁਦਰਤ ਵਸਿਆ ਤੇਰੇ ਅੰਤ ਨਾ ਜਾਈ ਲਖਿਆ, ਜਿਹੜੇ ਇਹ ਵਿਚਾਰ ਕਰਦੇ ਨੇ ਨਾ ਉਹਨਾਂ ਨੂੰ ਦੇਖ ਕੇ ਇਸ ਕੁਦਰਤ ਨੂੰ ਪਛਾਣ ਕੇ ਇਸ ਕੁਦਰਤ ਨੂੰ ਇੱਕ ਪਤਾ ਲੱਗ ਜਾਂਦਾ।

ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਜਿਹੜੇ ਤੇਰੇ ਗੁਣ ਨੇ ਸਿਫਤ ਤੋਂ ਭਾਵ ਹੈ ਗੁਣ ਇਸ ਵਿੱਚ ਕਿੰਨੀਆਂ ਸਿਫਤਾਂ ਨੇ ਕਿੰਨੇ ਗੁਣ ਨੇ ਤੇਰੀਆਂ ਸਿਫਤਾਂ ਤੇਰੇ ਗੁਣ ਸੱਚੇ ਨੇ ਇਸੇ ਲਈ ਉਹਨਾਂ ਗੁਣਾਂ ਦਾ ਉਚਾਰਨ ਵੀ ਸੱਚ ਹੈ ਜਿਹੜਾ ਤੇਰੇ ਗੁਣ ਗਾਉਂਦਾ ਉਹ ਵੀ ਸੱਚ ਗਾ ਰਿਹਾ ਕਿਉਂਕਿ ਝੂਠ ਗੁਣ ਨਹੀਂ ਇਸ ਲਈ ਸਲਾਹਣਾ ਵੀ ਝੂਠ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਤੇਰੀ ਸਾਰੀ ਕਿਰਤ ਸਾਰੀ ਕੁਦਰਤ ਹੁਣ ਮੈਨੂੰ ਮੇਰੇ ਤੇਰੇ ਦਰਮਿਆਨ ਇੱਕ ਦੀਵਾਰ ਨਹੀਂ ਦਿਸਦੀ ਬਲਕਿ ਮਿਲਾਪ ਦਾ ਦਰਵਾਜ਼ਾ ਦਿਸਦੀ ਜੇ ਮੈਂ ਜੰਡ ਨੂੰ ਪੂਜਦਾ ਹੋਵਾਂ ਜੇ ਮੈਂ ਪਿੱਪਲ ਨੂੰ ਦੀਵੇ ਜਗਾਉਂਦਾ ਹੋਵਾਂ ਫਿਰ ਤਾਂ ਉਹ ਮੇਰੇ ਤੇ ਤੇਰੇ ਦਰਮਿਆਨ ਵਿੱਚ ਦੀਵਾਰ ਬਣ ਖਲੋਤੇ ਨਾ ਹੁਣ ਮੈਂ ਜੋ ਪਿੱਪਲ ਦੀ ਹਰਿਆਵਲ ਦੇਖਣਾ ਤੇ ਉਹਦੇ ਵਿੱਚੋਂ ਵੀ ਤੈਨੂੰ ਲੱਭਣਾ ਇਹਨੂੰ ਹਰਿਆਵਲ ਕੌਣ ਦੇ ਰਿਹਾ ਤੂੰ ਦਿਸ ਪੈਂਦਾ ਇਸ ਲਈ ਹੁਣ ਤੇਰੇ ਮੇਰੇ ਮਿਲਾਪ ਦਾ ਜ਼ਰੀਆ ਨੇ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਹੁਣ ਮੈਨੂੰ ਉਹ ਸੱਚ ਦਿਸਦਾ ਤੂੰ ਲਗੇ ਉਹ ਹੀ ਫਰਕ ਹੈ ਨਾਨਕ ਸੱਚ ਧਿਆਨ ਸੱਚ ਜਿਹੜਾ ਸੱਚ ਨੂੰ ਧਿਆਉਂਦੇ ਨੇ ਉਹ ਸੱਚ ਹੋ ਜਾਂਦੇ ਸੱਚ ਨਾਲ ਮਿਲ ਜਾਂਦੇ ਨੇ ਹੁਣ ਅਭੇਦ ਹੋ ਜਾਂਦੇ ਨੇ ਤੇ ਜਿਹੜੇ ਮਰਜੰਮੇ ਨੂੰ ਧਿਆਉਂਦੇ ਨੇ ਉਹ ਕੱਚ ਨੂੰ ਕੱਚ ਨੇ ਜਿਹੜੇ ਉਹਦੇ ਨਾਲ ਜੁੜਦੇ ਨੇ ਉਹ ਕੱਚਿਆਂ ਤੋਂ ਵੀ ਕੱਚੇ ਨੇ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੀ ਕੱਚ ਹੁਣ ਮਤਲਬ ਦਾ ਹੋ ਗਿਆ ਉਹਦੀ ਸਿਫਤ ਐਡੀ ਮਹਾਨ ਉਹਦੀ ਕਿਰਤ ਐਡੀ ਮਹਾਨ ਸਾਰਾ ਜੀਵਨ ਦਾ ਦਾਰੋ ਮਦਾਰ ਸਾਰਾ ਜ਼ਿੰਦਗੀ ਦਾ ਕੇਂਦਰ ਸ਼ਕਤੀਆਂ ਦਾ ਕੇਂਦਰ ਕੇਵਲ ਉਹ ਪ੍ਰਭੂ ਇੰਨੀਆਂ ਵਡਿਆਈਆਂ ਦਾ ਮਾਲਕ ਕੇਵਲ ਤੇ ਕੇਵਲ ਉਹ ਕਿਵੇਂ ਹੈ ਸਤਿ ਨੂੰ ਜਵਾਬ ਦਿੰਦੇ ਨੇ

ਪਹੁੰਚ ਵਡਿਆਈ ਤਾਂ ਵੱਡੀ ਹੈ ਕਿਉਂਕਿ ਉਸਦਾ ਨਾਮ ਵੀ ਵੱਡਾ, ਜਿੱਦਾਂ ਉਹ ਆਪ ਹੈ ਓਨਾ ਹੀ ਵੱਡਾ ਉਸਦਾ ਨਾਮ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ, ਕਿਉਂਕਿ ਉਹਦਾ ਨਾਮ ਉਹਦੇ ਅਨੁਕੂਲ ਰੱਖਿਆ ਗਿਆ। ਪ੍ਰਤੀਕੂਲ ਦੀ ਮੈਂ ਗੱਲ ਕੀਤੀ ਸੀ, ਸਾਡੇ ਨਾਮ ਜਿਹੜੇ ਨੇ ਲੋਕ ਰੱਖਦੇ ਨੇ ਪ੍ਰਤੀਕੂਲ ਹੁੰਦੇ ਨੇ, ਕਈ ਵਾਰ ਸਾਡੇ ਸੁਭਾਅ ਦੇ ਵਿਰੋਧੀ ਹੁੰਦੇ ਨੇ। ਕਿਸੇ ਕਰੂਪ ਮਨੁੱਖ ਦਾ ਨਾਂ, ਬਦਸੂਰਤ ਮਨੁੱਖ ਦਾ ਨਾਂ ਰੂਪ ਸਿੰਘ ਵੀ ਹੋ ਸਕਦਾ ਹੈ, ਸੁੰਦਰ ਸਿੰਘ ਵੀ ਹੋ ਸਕਦਾ ਹੈ। ਐਕ ਰੂਪ ਬਦਸੂਰਤ ਹੈ, ਨਾ ਸੁੰਦਰ ਸਿੰਘ ਹੈ, ਪ੍ਰਤੀਕੂਲ ਹੈ। ਲੇਕਿਨ ਰੱਬ ਦਾ ਐਸਾ ਨਾਮ ਹੈ ਹੀ ਨਹੀਂ ਜਿਹੜਾ ਕਿਸੇ ਨੇ ਰੱਖਿਆ ਹੋਵੇ। ਜੋ ਕੁਝ ਉਹਦੀ ਅਸਲੀਅਤ ਕਿਸੇ ਨੇ ਵੇਖੀ, ਜੇ ਉਹਨੇ ਕਿਸੇ ਨੂੰ ਬਖਸ਼ਿਆ ਤਾਂ ਉਹਦਾ ਨਾਂ ਬਖਸ਼ਿੰਦ ਪੈ ਗਿਆ, ਜੇ ਕਿਸੇ ਨੂੰ ਰੋਜ਼ੀ ਦਿੱਤੀ ਤਾਂ ਉਹਦਾ ਨਾਂ ਰਾਜ਼ਕ ਪੈ ਗਿਆ। ਇਸ ਲਈ ਉਹਦਾ ਨਾਂ ਜਿਹੜਾ ਹੈ ਉਹਦੀ ਵਡਿਆਈ ਦਾ ਪ੍ਰਤੀਕ ਹੈ, ਵੱਡੀ ਵਡਿਆਈ ਜ਼ਬਰਦਸਤ ਨਾਂ, ਵੱਡੀ ਵਡਿਆਈ ਜਾਂ ਸੱਚ ਨਿਆਂ। ਹੁਣ ਦੇਖਣਾ ਨਿਆਂ ਕਿੱਡਾ ਸੱਚ ਹੈ, ਉਹਦੇ ਘਰ ਵਿੱਚ ਬੇਇਨਸਾਫੀ ਨਹੀਂ, ਕਿਉਂ ਬੇਇਨਸਾਫੀ ਨਹੀਂ, ਅਗਲੀਆਂ ਲਾਈਨਾਂ ਵਿੱਚ ਬੜਾ ਕੁਝ ਕਲੀਅਰ ਕਰਨ ਲਈ। ਸੱਚ ਉਹਦਾ ਇਨਸਾਫ ਸੱਚ ਹੈ, ਉਹਦੇ ਘਰ ਵਿੱਚ ਕਦੀ ਵੀ ਬੇਇਨਸਾਫੀ ਨਹੀਂ ਹੁੰਦੀ, ਉਹਦਾ ਥਾਂ ਨੇਚਰ ਹੈ, ਉਹਦਾ ਟਿਕਾਣਾ ਕਦੀ ਬਦਲਦਾ ਨਹੀਂ, ਕਿਉਂਕਿ ਟਿਕਾਣਾ ਬਦਲੇ ਤਾਂ ਜੇ ਉਹ ਜਿੱਥੇ ਉਹ ਨਾ ਰਹਿੰਦਾ ਹੋਵੇ ਉੱਥੇ ਜਾਏ, ਕੋਈ ਟਿਕਾਣਾ ਐਸਾ ਹੀ ਹੈ ਹੀ ਨਹੀਂ ਜਿੱਥੇ ਉਹ ਰਹਿੰਦਾ ਨਹੀਂ, ਕੋਈ ਟਿਕਾਣਾ ਹੈ ਹੀ ਨਹੀਂ ਜਿੱਥੇ ਉਹ ਰਹਿੰਦਾ ਨਹੀਂ, ਉਹ ਜੇ ਉਹ ਪਹਿਲਾ ਟਿਕਾਣਾ ਛੱਡੇ ਤਾਂ ਜਾਏ ਕਿੱਥੇ, ਜਿੱਥੇ ਉਹਨੇ ਜਾਣਾ ਉੱਥੇ ਫਿਰ ਬੈਠਾ। ਇਸ ਲਈ ਲੱਥਾਂ ਉਹਨੇ ਚਲਾ, ਫਿਰ ਕਹਿੰਦੇ ਨੇ ਵੱਡੀ ਵਡਿਆਈ ਜਾਣੇ ਅਲਾਓ ਦੂਜੇ ਸਭ ਭਾਓ, ਦੋ ਚੀਜ਼ਾਂ ਨੂੰ ਇਕੱਠੀਆਂ ਕਰਦੇ, ਮਨੁੱਖ ਦੇ ਕਵਾਓ ਅਲਾਓ ਤੇ ਭਾਓ, ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ। ਅਲਾਓ ਹੁੰਦਾ ਜਿਹੜਾ ਮੂੰਹ ਕਹੀਦਾ, ਐਲਾਨ ਕਰਨਾ, ਅਲਾਉਣਾ, ਗੱਲ ਕਰਨੀ।

ਤੇ ਭਾਵ ਹੁੰਦਾ ਜਿਹੜੀਆਂ ਭਾਵਨਾ ਅੰਦਰ ਹੁੰਦੀਆਂ ਨੇ ਸਾਡੀਆਂ ਕਈ ਵਾਰ ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਤੇ ਅਸੀਂ ਕਿਸੇ ਦੇ ਅਲਾਓ ਨੂੰ ਸੁਣ ਲੈਂਦੇ ਉਹਦੀਆਂ ਭਾਵਨਾ ਨਹੀਂ ਜਾਣਦੇ ਉਹ ਸਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਬੜੀਆਂ ਮਿੱਠੀਆਂ ਅੰਦਰੋਂ ਉਸਦੀ ਭਾਵਨਾ ਸਾਡੇ ਵਿਰੁੱਧ ਹੁੰਦੀ ਉੱਤੋਂ ਮਿੱਠੀਆਂ ਗੱਲਾਂ ਕਰਦਾ ਦਿਲਕਾਤੀ ਗੁਣਵਾਤ ਵਾਤ ਤੋਂ ਭਾਵ ਬਾਤ ਗੱਲਬਾਤ ਜਿਹੜੀ ਗੱਲਬਾਤ ਹੈ ਬਾਤ ਤਾਂ ਹੈ ਉਹਦੀ ਗੁਣ ਵਰਗੀ ਮਿੱਠੀ ਤੇ ਦਿਲ ਚ ਹੈ ਕਾਤੀ ਛੁਰੀ ਵੱਖ ਵੱਖ ਹੋ ਗਿਆ ਨਾ ਅਲਾਓ ਤੇ ਪਾਓ ਗੁਰੂ ਕਹਿੰਦੇ ਨੇ ਮੇਰਾ ਰੱਬ ਐਸਾ ਹੈ ਉਹਦਾ ਸੱਚਾ ਨਿਆਂ ਇਸੇ ਲਈ ਹੈ ਦੁਨੀਆਂ ਦੀ ਕਿਸੇ ਅਦਾਲਤ ਵਿੱਚ ਤੁਸੀਂ ਜਾਓ ਨਾ ਉੱਥੇ ਦਿਲ ਕਾਤੀ ਨੂੰ ਕੋਈ ਨਹੀਂ ਜਾਣਦਾ ਗੁਣਵਾਤ ਨੂੰ ਜ਼ਿਆਦਾ ਜਾਣਦੇ ਜੀ ਇਸ ਲਈ ਅਨਿਆਏ ਹੋ ਜਾਂਦਾ ਕਈ ਵਾਰ ਹੋ ਜਾਂਦਾ ਅਦਾਲਤ ਨਾ ਚਾਹੇ ਤਦ ਵੀ ਹੋ ਜਾਂਦਾ ਪਰ ਮੇਰੇ ਰੱਬ ਦਾ ਸੱਚ ਨਿਆਂ ਇਸ ਲਈ ਹੈ ਉਹ ਕਿਉਂਕਿ ਤੇਰੀ ਜ਼ਬਾਨ ਦੇ ਬੋਲ ਵੀ ਜੋ ਕੁਝ ਤੂੰ ਅਲਾਏ ਉਹ ਵੀ ਸੁਣ ਰਿਹਾ ਤੇ ਤੇਰੇ ਅੰਦਰ ਦੀ ਪੱਟੀ ਵੀ ਪੜ ਰਹੀ ਹੈ ਇਹ ਨਹੀਂ ਕਿ ਤੂੰ ਜ਼ਬਾਨੋਂ ਆ ਕੇ ਹੱਥ ਵਿੱਚ ਮਾਲਾਂ ਫੜ ਕੇ ਵਾਹਿਗੁਰੂ ਕਰੀ ਜਾਏ ਤੇ ਜੇ ਆਪਣੇ ਮਨ ਵਿੱਚ ਇਹ ਧੋਖਾ ਕਰੀ ਜਾਏ ਮਨ ਵਿੱਚ ਇਹ ਵਿਸ਼ਵਾਸ ਰੱਖੇ ਕਿ ਕਿਸੇ ਦੀ ਜੇਬ ਕਿਵੇਂ ਕੱਟਣੀ ਕਿਉਂਕਿ ਬਹੁਤੀ ਵਾਰ ਵਾਹਿਗੁਰੂ ਆਖਾਂਗਾ ਲੋਕ ਮੈਨੂੰ ਮਾਲਾਂ ਫੇਰਦੇ ਨੂੰ ਗੁਰਦੁਆਰੇ ਬੈਠੇ ਨੂੰ ਵੇਖਣਗੇ ਮੇਰੇ ਤੇ ਇੰਨਾ ਵਿਸ਼ਵਾਸ ਕਰਨਗੇ ਕਿ ਮੇਰੀ ਬਿਜ਼ਨਸ ਵਿੱਚ ਉਸ ਵਿਸ਼ਵਾਸ ਦਾ ਮੈਂ ਨਜਾਇਜ਼ ਫਾਇਦਾ ਉਠਾਉਣਾ ਕਈ ਵਾਰ ਐਸਾ ਨਹੀਂ ਹੁੰਦਾ ਗੁਰੂ ਕਹਿੰਦੇ ਐਸਾ ਬਿਲਕੁਲ ਨਹੀਂ ਮੇਰੇ ਰੱਬ ਦੇ ਦਰ ਤੇ ਧੋਖਾ ਨਹੀਂ ਹੋ ਸਕਦਾ ਉੱਥੇ ਪੂਰਾ ਇਨਸਾਫ ਹੋਵੇਗਾ ਕਿਉਂ ਕਿਉਂਕਿ ਤੇਰੇ ਉਹ ਅਲਾਓ ਨੂੰ ਵੀ ਪਛਾਣਦਾ ਜਾਣਦਾ ਤੇ ਜਿਹੜਾ ਕੋਈ ਤੇਰੇ ਅੰਦਰ ਹੈ ਉਹਨੂੰ ਵੀ ਪਛਾਣਦਾ ਗੁਰੂ ਕਹਿਣ ਲੱਗੇ

ਇੰਨੀਆਂ ਵਡਿਆਈਆਂ ਤੇ ਦਾਤਾਂ ਦਾ ਮਾਲਿਕ ਹੈ, ਪਰ ਮਰਜ਼ੀ ਆਪਣੀ ਕਰਦਾ। ਸੋ ਕਰੇ ਜੇ ਕਿਸੇ ਰਜ਼ਾ ਨਹੀਂ, ਉਹਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਜੇ ਹਰ ਕਿਸੇ ਦਾ ਦਖਲ ਉਹ ਬਰਦਾਸ਼ਤ ਕਰੇ, ਫਿਰ ਤਾਂ ਦੁਨੀਆਂ ਦਾ ਹਰ ਮਨੁੱਖ ਆਪਣੀ ਮਰਜ਼ੀ ਨਾਲ ਹੀ ਸਭ ਕੁਛ ਹੈ। ਗੁਰੂ ਨੇ ਬਾਣੀ ਵੀ ਕਰ ਦਿੱਤਾ, ਕਹਿਣ ਲੱਗੇ ਆਪਣੇ ਲਈਆ ਜੇ ਮਿਲੇ ਤਾਂ ਸਭ ਕੋ ਭਾਗਤ ਹੋਏ, ਤਾਂ ਸਾਰੇ ਹੀ ਭਾਗਾਂ ਵਾਲੇ ਹੋ ਜਾਣ। ਨਹੀਂ, ਉਹ ਆਪਣੀ ਮਰਜ਼ੀ ਰੱਖਦਾ, ਪੁੱਛ ਕੇ ਦਾਤ ਨਹੀਂ ਦਿੰਦਾ। ਕੱਟੇ ਹੱਥ ਵਡਾਈਆਂ ਜੇ ਭਾਵੇਂ ਤਾਂ ਗਏ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇਂ ਤਿਸ ਦੇ ਹੀ। ਕਹਿਣ ਲੱਗੇ

ਕਹਿਣ ਲੱਗੇ ਜੇ ਉਹਦੇ ਇਨਸਾਫ ਨੂੰ ਉਹਦੇ ਇਨਸਾਫ ਦੀ ਤਰਤੀਬ ਨੂੰ ਵੇਖਣਾ ਹੋਵੇ ਤਾਂ ਉਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਤੈਨੂੰ ਪਛਾਣਨ ਦੀ ਲੋੜ ਹੈ। ਜਿਹਨੇ ਤੈਨੂੰ ਆਪ ਨੂੰ ਸਮਝ ਨਾ ਆਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਲਈ ਜੀ ਮੈਂ ਕਿਹੜਾ ਕੰਮ ਕਰਾਂ ਮੇਰੇ ਰੱਬ ਨੂੰ ਰਾਸ ਆ ਜਾਏ ਚੰਗਾ ਲੱਗ ਜਾਏ। ਜਿਹੜਾ ਕੰਮ ਛੱਡਦੇ ਹਾਂ ਮਤ ਮੇਰੇ ਮਾਲਿਕ ਨੂੰ ਰਾਸ ਨਾ ਆਵੇ ਇਹ ਪੁੱਛ ਲਈ। ਨਹੀਂ ਤਾਂ ਇੱਕ ਖਿਆਲ ਕਰੀ ਉਹਦਾ ਇਨਸਾਫ ਬੜਾ ਖੂਬਸੂਰਤ ਹੈ। ਇਨਸਾਫ ਕੀ ਹੈ? ਪੌੜੀ ਨਾਨਕ ਜੀ ਉਪਾਇ। ਹਰ ਜੀਵ ਨੂੰ ਪੈਦਾ ਕਰਨ ਤੋਂ ਬਾਅਦ ਉਹਦੀ ਝੋਲੀ ਇਨਸਾਫ ਪਾਉਣ ਤੋਂ ਪਾਉਣ ਲਈ ਇੱਕ ਬੜਾ ਖੂਬਸੂਰਤ ਸਿਸਟਮ ਬਣਾਇਆ। ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਹੋਏ। ਹਰ ਇੱਕ ਦਾ ਨਾਮ ਲਿਖਿਆ ਹੋਇਆ ਵੇਖ ਨਦਰੀ ਹੇਠ ਚਲਾਏਗਾ ਕੋਈ ਉਹਦੇ ਕੋਲੋਂ ਭੁੱਲਿਆ ਹੋਇਆ ਨਹੀਂ। ਹਰ ਕੰਪਿਊਟਰ ਹੈ ਜਿਹਦੇ ਵਿੱਚ ਕੋਈ ਨਹੀਂ ਬਚ ਸਕਦਾ ਲਿਖਣਾ ਵੈ ਤੇ ਫੈਸਲੇ ਲਈ ਪਛਾਣ ਲਈ ਉਹਨੇ ਧਰਮ ਬਿਠਾ ਦਿੱਤਾ ਨਾ। ਆਪਾਂ ਹੁਣ ਤੱਕ ਧਰਮ ਰਾਜਾ ਬਹੁਤ ਟੁੱਟੇ ਨੇ। ਇੱਕ ਵੱਖਰੀ ਸ਼ਖਸੀਅਤ ਇੱਕ ਵੱਖਰੀ ਕੋਈ ਅਦਾਲਤ ਬਣਾ ਦਿੱਤੀ ਕੋਈ ਰੱਬੀ ਮਰਨ ਤੋਂ ਬਾਅਦ ਕੋਈ ਆਸਮਾਨ ਦੀਆਂ ਉਚਾਈਆਂ ਤੇ ਕੋਈ ਐਸੀ ਅਦਾਲਤ ਹੈ ਜਿੱਥੇ ਪੇਸ਼ ਹੋਣਾ ਉਹ ਭਰਿਆ ਧਰਮ ਹੀ ਤਾਂ ਅਦਾਲਤ। ਧਰਮ ਕੀ ਹੈ? ਰੱਬ ਦਾ ਸੰਵਿਧਾਨ। ਧਰਮ ਕੀ ਹੈ? ਰੱਬ ਦਾ ਸਿਧਾਂਤ। ਤੇ ਹਰ ਮਨੁੱਖ ਦੇ ਜੀਵਨ ਦੀ ਫਾਇਲ ਧਰਮ ਤੇ ਪਰਖਣੀ ਹੈ। ਇਹ ਧਰਮ ਦੇ ਯੋਗ ਹੈ ਅਨੁਕੂਲ ਹੈ ਉਸਦੇ ਘਰੇ ਵਿੱਚ ਆਉਂਦਾ ਧਰਮ ਇਸ ਦੇ ਕਰਮ ਨੂੰ ਪਸੰਦ ਕਰਦਾ। ਧਰਮ ਨੇ ਕਰਮ ਨੂੰ ਪਸੰਦ ਕਰਨਾ। ਕਰਮਾਂ ਦੀ ਫਾਇਲ ਤੇਰੀ ਹੈ। ਧਰਮ ਬਿਠਾ ਦਿੱਤਾ ਤੇ ਧਰਮ ਦਾ ਕੰਮ ਹੈ ਸੱਚ ਉਹ ਵੇਖ ਕੇ ਕਹਿੰਦਾ ਧਰਮ ਕਰੇ ਸੋ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੇ। ਧਰਮ ਦੇ ਸਾਹਮਣੇ ਜਦੋਂ ਜੀਵ ਜਾਂਦਾ ਸਪਸ਼ਟ ਕਰ ਦਿੰਦਾ ਹੰਸ ਤੇ ਹੰਸਾ ਬੱਗ ਤੇ ਬੱਗਾ ਘੱਟ ਘੱਟ ਕਰੇ ਵਿਚਾਰ ਜੀਓ ਉਹਦਾ ਕੰਮ ਹੀ ਧਰਮ ਦਾ ਸੱਚ ਬੋਲਣਾ ਤੇ ਜੀਵ ਨੇ ਧਰਮ ਦੀ ਕਸੌਟੀ ਤੇ ਪੂਰਾ ਉਤਰਨਾ ਜ਼ਰੂਰੀ ਹੈ। ਗੁਰੂ ਕਹਿੰਦੇ ਨੇ ਨਾਨਕ ਜੀ ਉਪਾਇ ਕੈ ਲਿਖਣਾ ਹੋਏ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਭੜੇ। ਧਰਮ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਇਹ ਖਿਆਲ ਕਰੋ ਮੈਂ ਇੱਕ ਵਾਰ ਕੀਤੀ ਸੀ ਧਰਮੀ ਵੀ ਉਹ ਹੋ ਸਕਦਾ ਜਾਂ ਕਿਸੇ ਦਾ ਲਿਹਾਜ਼ ਨਾ ਕਰਨਾ। ਧਰਮੀ ਵੀ ਉਹ ਹੋ ਸਕਦਾ ਜਿਹੜਾ ਕਿਸੇ ਦੇ ਪ੍ਰਭਾਵ ਥੱਲੇ ਕਿਸੇ ਦੇ ਡਰ ਥੱਲੇ ਕਿਸੇ ਦੇ ਲਿਹਾਜ਼ ਮੁਲਾਜ਼ਮ ਪਿੱਛੇ ਕੁਝ ਛੁਪਾ ਜਾਏ। ਗੁਰੂ ਕਹਿੰਦੇ ਨਹੀਂ ਧਰਮ ਤੇ ਉਹ ਆ ਜਿਹੜਾ ਸੱਚ ਆਖੇ ਉੱਥੇ ਸੱਚੇ ਹੀ ਸੱਚ ਨਿਭੜੇ। ਜਿਹੜੇ ਧਰਮ ਦੇ ਅਨੁਕੂਲ ਨਾ ਹੋਣ ਉਹਨਾਂ ਨੂੰ ਵੱਖ ਕਰਦੇ ਜਾਂ ਸਾਡੇ ਕੋਲੋਂ ਅਜੇ ਹੀ ਨਹੀਂ ਹੋ ਰਿਹਾ। ਜਿਹੜੇ ਗੁਰੂ ਨਾਨਕ ਦੇ ਗੁਰੂ ਸਿਧਾਂਤ ਦੇ ਅਨੁਕੂਲ ਨਹੀਂ ਉਹ ਸਾਡੇ ਕੋਲੋਂ ਵੱਖ ਹੀ ਨਹੀਂ।

ਕਿੱਥੇ ਪਲਿਆ, ਕਿੱਥੇ ਕੋਲ ਸ਼ਕਤੀ ਹੋਵੇ ਧਰਮ ਵਾਲੀ ਕਿ ਉਹਨਾਂ ਜਜਮਾਲਿਆਂ ਨੂੰ ਕੂੜਿਆਰਾਂ ਨੂੰ ਵੱਖ ਕੱਢ ਲਵੇ, ਆਪਣੀ ਸਿਧਾਂਤਕ ਸ਼ਕਤੀ ਨਾਲ ਉਹਨੂੰ ਵੱਖ ਕਰ ਦੇਵੇ ਤੇ ਉਹ ਕੂੜਿਆਰ ਫਿਰ ਮੂੰਹ ਛੁਪਾਉਣ ਜੋਗੇ ਵੀ ਨਾ ਰਹੇ। ਅਸੀਂ ਤੇ ਇੰਨਾ ਵੀ ਨਹੀਂ ਦੇਖ ਰਹੇ ਸੰਸਾਰ ਨੂੰ।

ਆ ਹੈ ਹੁੰਦਾ ਇਨਸਾਫ ਵੱਡੀ ਵਡਿਆਈ ਜਾਂ ਸੱਚ ਨਿਆਂ ਉਹਨੇ ਧਰਮ ਨੂੰ ਬਿਠਾ ਦਿੱਤਾ ਪਰਖਣ ਲਈ ਉਹ ਪਰਖ ਕੇ ਵੱਖ ਵੱਖ ਕਰ ਦਿੰਦਾ ਜਿਹੜੇ ਜਗਮਾਲ ਵਾਲੇ ਨੇ ਜਿਹੜੇ ਕੁੜਿਆਰ ਨੇ ਉਹਨਾਂ ਨੂੰ ਵੱਖ ਕਰ ਦਿੰਦਾ ਤੇ ਜਿਹੜੇ ਨਾਏ ਰੱਖਤੇ ਨੇ ਉਹਨਾਂ ਨੂੰ ਜਿੱਤ ਦਾ ਤਗਮਾ ਦਿੰਦਾ।

ਇੱਥੇ ਆ ਕੇ ਹੁਣ ਆਪਣੇ ਆਪ ਨੂੰ ਛੁਪਾ ਨਹੀਂ ਸਕਦੇ। ਠੱਗਣ ਵਾਲੇ ਦਾ ਮਤਲਬ ਹੁੰਦਾ ਜਿਹੜਾ ਠੱਗੀ ਕਰੇ, ਤੇ ਠੱਗ ਦੀ ਨਿਸ਼ਾਨੀ ਹੁੰਦੀ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ। ਪਰ ਉਹ ਕਿਉਂਕਿ ਅਲਾਓ ਵੀ ਜਾਣਦਾ ਸੀ, ਦੂਜੇ ਸੁਭਾਓ ਵੀ ਜਾਣਦਾ ਸੀ, ਇਸ ਲਈ ਉੱਥੇ ਠੱਗੀ ਨਹੀਂ ਜਾਂਦੀ। ਇੱਥੇ ਆ ਕੇ ਹਾਰ ਹੋ ਗਈ ਉਹਨਾਂ ਦੀ।

ਪਰ ਕਹਿਣ ਲੱਗੇ ਇਹ ਸਭ ਕੁਝ ਪਰਿਵਰਤਨ ਕਿਵੇਂ ਹੋਇਆ ਕਿ ਤੂੰ ਉਹਦੇ ਖੰਡਾਂ ਬ੍ਰਹਿਮੰਡਾਂ ਨੂੰ ਉਹਦੇ ਨਿਆਂ ਨੂੰ ਉਹਦੇ ਇਨਸਾਫ ਨੂੰ ਉਹਦੀ ਪਛਾਣ ਉਹਦੀਆਂ ਵਡਿਆਈਆਂ ਨੂੰ ਤੇ ਉਹਦੇ ਕੀਤੇ ਹੋਏ ਫੈਸਲਿਆਂ ਨੂੰ ਜਾਣ ਕੇ ਰਾਸ ਆਉਂਦਾ ਜੀਵਨ ਬਿਤਾ ਸਕੇ ਇਹ ਸਭ ਕੁਝ ਕਿਵੇਂ ਹੋਇਆ ਜਦੋਂ ਮੇਰੇ ਸਤਿਗੁਰੂ ਨੇ ਹਰੀ ਦੇ ਪ੍ਰੇਮ ਵਾਲੀ ਬਾਣੀ ਦਾ ਅਨਿਆਲਾ ਤੀਰ ਮਾਰਿਆ ਤੇਰਾ ਜੀਵਨ ਜਿਹੜਾ ਮਰ ਕੇ ਮੁੜ ਗੁਰਮਤ ਅਨੁਸਾਰ ਜਿਉਂਦਾ ਹੋਇਆ ਉਸ ਗੁਰਮਤ ਅਨੁਸਾਰ ਜੀਵਤ ਹੋਏ ਜੀਵਨ ਦੀ ਇਹ ਨਿਸ਼ਾਨੀ

ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਵਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਦੇ ਹਰ ਸੁਭਾਗੇ ਸਭ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

जन्म मरण दुख जाय, हो गए सब दुख सामंदी, नूर हर सौ पुरुष।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਈ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪ੍ਰੀਅਮ ਪਾਰ। ਸਾਹਸ ਸਿਆਣਪ ਲੱਖ ਹੋਵੇ, ਤਾਂ ਇੱਕ ਨਾ ਚੱਲੇ ਨਾਲ। ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹਿ ਨਾ ਕੋਈ। ਗਾਵੈ ਕੋ ਤਾਣ, ਹੋਵੈ ਕਿਸੇ ਤਾਣ। ਗਾਵੈ ਕੋ ਦਾਤ, ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਗਏ, ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਪ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰ ਹਦੂਰ। ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਗੋਟੀ ਗੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ। ਆਖੇ ਮੰਗੈ ਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹੋਂ ਕੇ ਬੋਲਣ ਬੋਲੀਐ, ਜਿਤ ਸੁਣ ਕਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏ ਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਗੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ, ਮਨ ਰੱਖੀਐ ਪਾਉ। ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ। ਜੇ ਹਾਂ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇ ਤੀਸਰ ਠੋ ਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੀ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੇ ਕੇ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ।

ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਨੰਦ, ਸੁਣਿਆ ਮੁੱਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁੱਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਗ ਗਿਆਨ, ਸੁਣਿਆ ਅੜਸਠ ਗਾਇ ਇਸ਼ਨਾਨ, ਸੁਣਿਆ ਹੈ ਪੜ ਪੜ ਪਾਵੇ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ

ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।

ਮੰਨੈ ਨਾਨਕ ਭਵੇ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਿੰਦਰ ਗਹਿਮਾਨ ਪੰਚੇ ਸੋਹੈ ਹੈਂਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ। ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸੁਮਾਰ। ਧੌਲ ਧਰਮ ਦੈ ਕਪੂਤ ਸੰਤੋਖ ਥਾਪ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ। ਖੇਤਾ ਦਾਣ ਸਵਾਲ ਰੂਪ ਖੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਇੱਕ ਕਵਾਉ ਇਸ ਤੇ ਹੋਏ ਲੱਖ ਦਰੀ।

ਅਸੰਖ ਜਪ ਅਸੰਖ ਪਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮੰਦ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੌਨ ਲਿਵਲਾਇ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਬਖ

ਹੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ।

ਭਰੀਆ ਹੱਥ ਪੈਰ ਧਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਤੋਏ ਭਰੀਆ ਮਤ ਬਾਪਾਂ ਕਾ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੀ ਕੋ ਆਪਾਂ ਜਾਣੈ ਅੱਗੇ ਗਿਆ ਨਾ ਸੁਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਕੋੜ ਕੋੜ ਕਪਾਲ ਸਕੇ ਵੇਦ ਕਹਿਣ ਕਵਾਤ ਸਹਸ ਅਠਾਰਾਂ ਕਣਕ ਦੇ ਬਾਸ ਲੂਹਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਅਤੇ ਵਹ ਪਵਹੇ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾ ਸੁਲਤਾਨ ਗਿਰਹ ਸੇਤੀ

ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਲਾਹੇ ਤਾਂ ਕਿ ਅੰਤਨ ਪਾਏ ਜਾਏ ਇਹ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ।

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀਸੋਂ ਕਹੀ ਅਨ ਕੀਤੇ ਗਾਵਣ ਹਾਰੇ ਗਾਵੈ ਤੋ ਨ ਪੌਣ ਪਾਣੀ ਵੈ ਸੁੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦਰ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਾਰ ਕਾਰ ਰੱਖੇ ਥਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਬਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਦਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਕੜਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਿਧ ਸਿਧਿਵ ਰਸਾਦ ਸੰਜੋਗ ਵਿਜੋਗ ਦੁਇ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕਲਾਈ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ

ਕੋਵੇਸ ਇੱਕ ਦੂਜੀ ਕੋ ਲੱਖ ਹੋਵੇ ਲੱਖ ਹੋਵੇ ਲੱਖਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤਰਾ ਪਦ ਪਬੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈਨ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀ ਜਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਫ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੇਤੇ ਪਵਨ ਪਾਣੀ ਮੈਂ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾੜਤ ਕੜੀਐ ਰੂਪ ਰੰਗ ਕੇਵੇ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਦਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਥ ਵਿਨੋਦ ਗੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਘੜੀਐ ਐਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਤ ਦੈਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਐਸੀ ਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰ ਪੰਡ ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ।

ਮਾਤੇ ਮਦੰਗ ਜਲ ਜਲ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਖੁਜਾਤ ਨਿਵਾਰੀ ਭਾਰੀ ਪਜਾਨ ਕੇ ਭੂਪਲੀ ਵਿਦ ਨਿਆਵ ਸੀਸਣਾ ਜਾਤ ਵਿਚਾਰੇ ਤੇ ਭਾਏ ਤੂੰ ਕਾਮ ਭਾਏ ਭੂਪਤ ਅੰਤ ਕੋ ਨਾਂਗੀ ਪਾਏ ਪਦਾਰੀ ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਤ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਣ ਜਮੀਨ ਜਵਾਨ ਸਵਾਨ ਕਪੇਖੈ ਪੌਣ ਹਾਰੂ ਜਤੀ ਜਤ ਧਾਰੂ ਸਭ ਸੋ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜਵਨ ਭੂਪਤੈ ਕਰਤੀ ਬਨੇਕ ਨਾਲ ਲੇਖੈ ਸੁਧ ਸੁਭਾ ਦੁਰੰਤ ਦਵਾਹ ਸੁਸਾ ਸੁਨਾ ਦੁਰਜਾਨ ਦਲੈਂਗੇ ਪਾਰੀ ਗਵਾਨ ਪਰੇ ਮਨ ਮੈਂ ਕਰੂ ਪਰਬਤ ਪੰਖਲ ਨਹਾ ਲੈਂਗੇ ਤੋਰ ਅਰੀਨ ਮਲੋਰ ਮਵਾਸਨੇ ਮਾਤੇ ਮਦੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਪਰਿਆਰ ਵਿਚਾਰੇ ਸਾਰ ਕੀ ਧਾਰ ਬਛਈਆ ਦੋਰ ਦੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਉਸ ਬਾਤ ਨੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਜਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਦਾਪਨ ਵਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨ ਵੇਂਦਰ ਗਜਿੰਦਰ ਨਿਰਾਧਵ ਜੋਂਦਰ ਲੋਕ ਰਾਜ ਕਰੈਂਗੇ ਕੋਟ ਜਨਾਨ ਗਜਾ ਦਿਗ ਦਾਨ ਅਨੇਕ ਸਵੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਰੀ ਪਦ ਅੰਤ ਪਦੇ ਜਮ ਬਾਜ ਭਰੈਂਗੇ ਜੇ ਨਾਰ ਸ੍ਰੀ ਪਦ ਗਿਬਰ ਸਹਿ ਪਾਗ ਤੇ ਨਾਰ ਫੇਰ ਨਾ ਦੇ ਤਰੈਂਗੇ ਕਹਾਂ ਪੈ ਜਦੋ ਲੋਚਨ ਮੁੰਦ ਕਹਿ ਬੈਠੇ ਮੁਖ ਧਿਆਨ ਲਗਾਇਓ।

ਬਾਈ ਬ੍ਰਹਮਾ ਬਬ ਧਰਾ ਗਲ ਬਾਈ ਸਭ ਜੂਬ ਧਰਾ ਗਲ ਬਾਈ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਂ ਜਸ਼ਨ ਬਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ।

ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਦ ਕੀਓ।

ਅਗਲੀ ਸ੍ਰੇਠ ਦਿਖਾਇਆ ਜੰਮ ਪਵ ਆਜੁਗਾਸ ਰੂਪ ਸੁਜੰਮ ਪਵ ਅਬ ਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਸਿੱਖ ਸੰਗਰੋ ਦੋਸ਼ੀ ਤੇ ਉਠਵ ਦੁੱਧ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਹੋ ਜੋ ਤਬ ਸਰਣੀ ਪਰੇ ਦਿਨਕੇ ਦੋਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਦਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ।

ਦਬ ਤਨਕ ਮੋਹ ਹਰਿਓ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸਾਸੁ ਸਕ ਨ ਕੋਈ ਏਕ ਵਾਰ ਜਿਨਤ ਮੈਂ ਸੰਵਾਰਾ ਕਾਲ ਫਾਲ ਤੇ ਦਾਹੀ ਉਬਾਰਾ ਜਿਨ ਨਰ ਨਾਮ ਤਿਆਰੋ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਬਾਰੀ

ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਗੁਰਬਾਣ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਗਰ ਸੁਭਾਗੇ ਗਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠਕ ਮਾਰਿਆ ਦੁਰਗਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਚੀ ਲਵੈ ਬੰਦੇ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ।

ਸੁਰ ਨਾਰੇ ਮੁਣ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਬਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣ ਗੁਰਪ੍ਰਸਾਦੀ ਜੀ ਨੇ ਆਪ ਦਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜੇ ਤੂੰ ਚਲਾਹੀ ਤਿਵੈ ਚੱਲਾਂ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੈ ਚਲਾਵਹੀ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਭ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਆਇਆ।

ਜਿਨੀ ਹਰ ਧਿਆਇਆ ਹਰ ਧਿਆਇਆ ਭਵਿਤ ਹੋਏ ਗੁਰਮੁਖ ਜਿਨੀ ਧਿਆਇਆ ਭਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਭਵਿਤ ਸੰਗ ਸਵਾਈਆ ਕਹਿੰਦੇ ਭਵਤ ਸੁਣਦੇ ਭਵਿਤਾ ਸੇ ਭਵਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਵਿਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਏ ਨਾ ਜੈ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਸੰਜਮ ਦੋਤਾ ਜਾਏ ਮਨ ਦੋਬੋ ਸ਼ਬਦ ਲਾਗੋ ਹਰ ਸਿਰ ਹਉ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਵਾਲੋਂ ਵਿਸਾਰਿਆ।

ਹਿਰਦੇ ਤੇ ਆਈ ਅੰਤਰਾਤਮਾ ਸਮਾ ਲਈ। ਆਪ ਛੱਡ ਸਦਾ ਰਹੇ ਪਰਣੇ ਗੁਰਬਿਨੈ ਪਰ ਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸੈ ਕੋਈ, ਪੁੱਛੋ ਭਵਿੱਖੀਆਂ ਜਾਏ। ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਆਰ ਆਰ ਨਿਤ ਕਰੇ ਰਸਨਾ ਕਹਿਆ ਕਿਸੇ ਨਾ ਜਾਣੀ। ਚਿਤ ਜਨ ਕਹਿਰ ਲੈ ਮਾਇਆ, ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਦ ਜੜਾਓ, ਸ਼ਬਦ ਰਤਨ ਜਦ ਮਨ ਲਾਗਾ ਹੇ ਵਸ ਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਸਨੋਂ ਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜੜਾਓ। ਸਿਵ ਸਕਦ ਆਪ ਪਾਏ, ਕਹਿ ਕਰਤਾ ਬੇ ਹੁਕਮਰਦਾਏ, ਹੁਕਮਰਦਾਏ ਆਪ ਵੇਖਿਆ ਗੁਰਮੁਖ ਕਿਸੇ ਬਜਾਏ, ਦੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਦੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ।

ਹਰ ਤੁਮ ਮੈਂ ਜੋ ਧਰੀ ਹਰ ਬਿਨਾ ਵਰਨ ਦੇਖੋ ਕੋਈ ਹਰ ਬਿਨਾ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾ ਵਰਨ ਕੋਈ ਕਹਿ ਨਾਨਕੇ ਨੇ ਦਰਾਂ ਦੇ ਸਤਿਗੁਰ ਮਿਲਿਆ ਦਾ ਬਦਰਾ ਕੋਈ ਹੇ ਸ਼ਰਵਣੋ ਮੇਰੇ ਹੋ ਸਾਚਾ ਸੁਣ ਮੈਨੂੰ ਪਠਾਈ ਸਾਚਾ ਸੁਣ ਮੈਨੂੰ ਪਠਾਈ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮੰਦਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਡਾਉਣੀ ਤਾਂ ਕੀ ਕਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹਵਾ ਸੱਚ ਸੁਣ ਮੈਨੂੰ ਪਠਾਏ ਹਾਰ ਜੀਉ ਗੁਫਾਂਦਰ ਰੱਖ ਕਹਿ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਬਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾ ਬਣਾਉ ਨੇ ਦੋ ਦਿਸਦੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵ ਗਾਵਤ ਸੁਹਿਲਾ ਕਰ ਸਾਚੇ ਜਿੱਥੇ ਤੋਂ ਸੱਚ ਤਿਆਵੇ ਸੱਚੋ ਤਿਆਵੇ ਜਾਂ ਤੁਧ ਪਾਵੇ ਗੁਰਮੁਖ ਜਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋੜ ਬਾਗੀ ਹੋ ਸਗਲ

ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਤਾਖ ਤੁਮ ਤਹਿ ਅਰਦਾਸ, ਜੀਓ ਪਿੰਡ ਸਤਿਗੁਰੀ ਦਾਸ। ਤੁਮ ਮਾਤਾ ਹਮ ਬਾਰਿਸ਼ ਕੋਈ ਨਾ ਜਾਣਾ ਤੁਮਰਾਨ ਭਗਵਾਨ ਤੁਮ ਕੇ ਹੋਏ ਸਵਾਜਾ ਕਾਰਨ ਤੁਮਰੀ ਬਸਮਾ ਤੁਮ ਹੀ ਜਾਣੇ ਲਾਲ ਦਾਸ ਨਿਰਵਾਸ ਤੁਮ

आम के प्रकाशवान जो

ਆਪਣੇ ਸਮਾਜ ਵਾਸਤੇ ਸਭ ਤੋਂ ਵੱਡੀ ਪ੍ਰਦਾਨ ਕਰਨਾ ਹੈ। ਇਸ ਲਈ

ਅੰਧਿਆਰੇ ਦੀਪਕ ਚਹੀਐ ਇੱਕ ਬਸਤਿਆ ਗੋਚਰ ਲਹੀਐ ਬਸਤਿਆ ਗੋਚਰ ਪਾਈ ਘਟ ਦੀਪਕ ਰਹਿਆ।

0: रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਪਾਸੇ ਪਾਏ ਰੋਟੀਆਂ ਕਰਨ ਤੁਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਰੋਟੀਆਂ ਗਾਵਨ ਦਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ

ਹੋਮਿਤ ਤਿਆਰ ਕੁੜਿਆਰ ਹੋਮਿਤ ਪਾਪੁਨ ਵਿਚਾਰ ਹੋਮਿਤ ਨਰਕ ਸੁਰਗ ਅਵਤਾਰ ਹੋਮਿਤ ਸਹਮਿਤ ਰੋਵੇ ਹੋਮਿਤ ਪਰੀਏ ਹੋਮਿਤ ਧੋਵੇ ਹੋਮਿਤ ਜਾਤੀ ਜਿੰਤੀ ਖੋਵੇ ਹੋਮਿਤ ਮੋਖ ਮੁਕਤੀ ਸਾਰ ਨ ਜਾਣਾ।

ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀ ਜਾ ਆਤਮਿਤੀ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਤਬ ਨਾ ਹੋਏ ਦਾਰੂ।

ਸਿਮਰੁਕਰਾਏ ਰਾਤ ਗਿਰਗਾ ਤੂੰ ਚ ਉਹ ਜਿਆ ਵਿਆ ਕਰ ਜੈਨ ਰਾਸੇ ਕੀਤੀ ਫਲ ਫਿੱਕੇ ਫਿਰ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਕੁੰਡਨੀਆਂ ਆਈਆਂ ਤੱਕ ਸਭ ਕੋਨੇ ਮੈਂ ਆਪ ਕੋ ਪਰ ਕੋਨੇ ਮੈਂ ਨਾ ਤੋ ਤਰਤ ਰਾਜ

0: ਨਾਲ ਲੱਗ ਸਕੀਆਂ ਪੈਣਾ ਮੀਆਂ ਰਾਤ ਦਿਨ ਸੀ ਨਾਲ ਤੱਕ ਪਾਓ ਕੱਤੀ ਬਾਹਮਣ ਵੱਟਿਆ ਕੋਈ ਬੁਕਾਰਨ ਖਾਇਆ ਸਭ ਕੋ ਆਖੇ ਪਾਏ
1: ਹੋਰ ਨਾਨਕ ਤੱਕ ਨਾ ਤੂੰ ਕਹੀਂ

ਚਾਕਰ ਲੱਗੇ ਚਾਕਰੀ ਨਾਲੇ ਗਾਰ ਬਾਬਾ ਲਲਰੇ ਕਸ਼ਮੀਰੀਆਂ ਖਸ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੀ ਤਾਂ ਪਾਈ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹਲਾ ਪਹਿਲਾਂ ਜੋ ਜੋ ਸੁਖ ਵਹਿ ਮੌਕਾ ਕੇ ਆਵਾ ਬੀਜੇ ਬਿਸ ਮੰਗੇ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਮਕਾਰ ਸਤਿਗੁਰ ਪ੍ਰਸ਼ਾਦ ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰੇ ਨਮੇ ਸ੍ਰੀ ਗੁਰਦੇਵ ਨਮੇਸ਼ਵਰੀ ਸਿਮਰੋ ਸਿਮਰ ਸਿੰਘ ਸੁਖ ਪਾਵੋ ਕਲਪਲੇ ਸਲਮੈ ਮੁਕਾਵੋ ਸਿਮਰੋ ਜਾਸੋ ਸੰਭਰੇ ਕੈ ਨਾਮ ਜਪਤ ਗੰਤ ਨੇ ਕੈ ਵੇਦ ਪ੍ਰਾਣ ਸਿਮਰ ਸੁਦਾ ਕਰੇ ਕਿ ਮੇ ਰਾਮ ਨਾਮ ਇਕਾ ਕਰੇ ਕਿਨਕਾ ਇੱਕ ਜੇ ਜੀਵ ਸਾਵੇ ਤਾਂ ਕਿ ਮੈਂ ਮੰਦ ਨਹੀਂ ਆਵੇ ਕਿਉਂਕਿ ਇਹ ਜਲ ਤੁਹਾਰੋ ਨਾਨਕ ਸੰਗ ਮੋਹ ਧਾਰੋ ਸੁਖਮਨੀ ਸੁਖ ਅਮਰ ਸਲਮਾਨ ਪਰ ਜਿਹਨਾਂ ਕੇ ਮਨ ਸਲਾਮ ਰਹੋ ਸਭ ਕਹਿ ਸਿਮਰਨ ਧਰਮ ਨਾਮ ਵਸਾਈ ਪ੍ਰਭ ਕਹਿ ਸਿਮਰਨ ਦੁਖ ਜਮ ਵਸਾਏ ਪ੍ਰਭ ਕਹਿ ਸਿਮਰਨ ਕਾਲ ਪੜਾਏ ਪ੍ਰਭ ਕਹਿ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰ ਕਸ਼ਟੀ ਕਰਨ ਲਾਗੇ ਪ੍ਰਭ ਕਹਿ ਸਿਮਰਨ ਅਨਮਨ ਜਾਗੇ ਪ੍ਰਭ ਕਹਿ ਸਿਮਰਨ ਪਾਉ ਨਾਮ ਵਿਆਪੇ ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੇ ਪ੍ਰਭ ਕਹਿ ਸਿਮਰਨ ਸਾਧ ਕੇ ਸੰਗ ਸਰਵਿੰਦਰ ਨਾਮ ਕਾਰਾਂਗੇ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੋ ਨਿੱਧ ਪ੍ਰਭ ਕਹਿ ਸਿਮਰਨ ਗਿਆਨ ਚੰਦ ਬੁੱਧ ਪ੍ਰਭ ਕਹਿ ਸਿਮਰਨ ਜਪਤਾ ਪੂਜਾ ਪ੍ਰਭ ਕਹਿ ਸਿਮਰਨ ਦਿਨ ਸੇ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਅਸ਼ਟਾਮੀ ਪ੍ਰਭ ਕਹਿ ਸਿਮਰਨ ਗਾਗੇ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੋ ਪਲਾ ਪ੍ਰਭ ਕਹਿ ਸਿਮਰਨ ਸੁਫਲ ਪਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਮ ਸਾਚੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰੇ ਨੀਚਾ ਪ੍ਰਭ ਕਹਿ ਸਿਮਰਨ ਕ੍ਰਿਸ਼ਨਾ ਬੁਜੇ ਪ੍ਰਭ ਕਹਿ ਸਿਮਰਨ ਸਭ ਤੇ ਸੁਜੇ ਪ੍ਰਭ ਕਹਿ ਸਿਮਰਨ ਨਾਹੀ ਅੰਤਰਾਜਾ ਪ੍ਰਭ ਕਹਿ ਸਿਮਰਨ ਬੂ ਨਾਸਾ ਪ੍ਰਭ ਕਹਿ ਸਿਮਰਨ ਮਨ ਕੀ ਮਨ ਜਾਏ ਅੰਮ੍ਰਿਤ ਨਾਮ ਰਿਜਮਾਏ ਸਮਾਏ ਪ੍ਰਭ ਜੀ ਵਸੈ ਸਾਖੀ ਰਸਨਾ ਨਾਨਕ ਜਨਕਾ ਦਾਸਨ ਦਸਾ ਪ੍ਰਭ ਕੋ ਸਿਮਰੇ ਸੇ ਧਨਮੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਜੇਮੋ ਤਾਰੇ ਪ੍ਰਭ ਕੋ ਸਿਮਰੇ ਸਤਿ ਰਾਜੇ ਪ੍ਰਭ ਕੋ ਸਿਮਰੇ ਸੇ ਸੁਭਾਸੀ ਪ੍ਰਭ ਕੋ ਸਿਮਰੇ ਸੁਦਾਮਨਾ ਸੀ ਸਿਮਰਨ ਤੇ ਲਾਗੇ ਜਨਾਪ ਦਿਆਲਾ ਨਾਮ ਚੰਗੀ ਮੁਗੇ ਰਫਾਲਾ ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਕੋ ਸਿਮਰੇ ਤਨ ਸਬਦ ਲਿਹਾਰੀ ਪ੍ਰਭ ਕੋ ਸਿਮਰੇ ਤਨ ਮੁਖ ਸਹਾਵੇ ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਨ ਆਸਨ ਜੀਤਾ ਪ੍ਰਭ ਕੋ ਸਿਮਰੇ ਤਨ ਨਿਰਮਲ ਦੀਤਾ ਪ੍ਰਭ ਕੋ ਸਿਮਰੇ ਤਨ ਅਣਮਿਤ ਨੇਰੇ ਪ੍ਰਭ ਕੋ ਸਿਮਰੇ ਵਸੀਹਾ ਮੇਰੇ ਸੰਤ ਕਿਰਪਾ ਤੇ ਅੰਜਨ ਜਾਗੋ ਨਾਨਕ ਸਿਮਰਨ ਪੂਰੇ ਪਾਗੋ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਚੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨੀਚਲ ਆਸਨ ਪ੍ਰਭ ਕੇ ਸਿਮਰਨ ਕੁਲੂ ਆਸਨ ਪ੍ਰਭ ਕੇ ਸਿਮਰਨ ਅਨਹਰਚਨ ਕਾਰ ਸੁਖ ਪ੍ਰਭ ਸਿਮਰਨ ਕਾ ਅੰਤਮ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨਾਮ ਸਿਮਰਨ ਤਾਨੀ ਪਿਆ ਹਰ ਸਿਮਰਨ ਕਰ ਪ੍ਰਗਟ ਪ੍ਰਗਟਾਏ ਹਰ ਸਿਮਰਨ ਲਗਦੇ ਦਫਾਏ ਹਰ ਸਿਮਰਨ ਪੈ ਸੀ ਬਿਜਤੀ ਦਾਗੇ ਹਰ ਸਿਮਰਨ ਨੀਚੇ ਚੌਕੁੰਟ ਜਾਤੇ ਹਰ ਸਿਮਰਨ ਤਾਰੀ ਸਰਤਾਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਿਮਰਨ ਕਾਰਾ ਹਰ ਸਿਮਰਨ ਮੈਂ ਆਪ ਨਾਰਾ ਕਰ ਕਿਰਪਾ ਕੇ ਆਪ ਜਾਇਆ ਨਾਨੰਦ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰਦ ਦੁੱਖ ਭਾਈਨਾ ਕਟਕਟ ਨਾ ਤੇ ਨਾਥ ਜਨਮ ਤੁਮਾਰੀ ਆਏ ਹੋ ਨਾਨਕ ਕੇ ਪ੍ਰਸਾਦ ਅਸ਼ਕਰੀ ਜੈ ਮਾਤ ਪਿਤਾ ਸੁਖਮੀ ਤਨ ਭਾਈ ਮਨੋਹਾ ਨਾਮ ਤੇ ਸੰਸਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸਿੰਘ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮੈਂ ਵਧਾਰੀ ਅਨਕ ਸੁਨੇ ਚੰਨ ਕਰਨੀ ਤਰੇ ਹਰ ਕੋ ਨਾਮ ਕੋਟ ਪਾਪ ਪਧਾਰੇ ਗੁਰਮੁਖ ਨਾਮ ਜਿਸੋ ਮਨ ਮੇਰੇ ਨਾਮ ਇੱਛਾ ਹੋ ਸੂਤ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਈ ਸੁਖੀਆ ਲਾਖੋ ਹੋਈ ਬੰਧਨ ਭਰੇ ਹਰ ਕਾ ਨਾਮ ਜਪਤ ਨਿਸਰੇ ਅਨਕ ਮਾਇਆ ਰੰਗ ਤਿਕਨ ਵਜਾਵੇ ਹਰ ਕਾ ਨਾਮ ਜਪਤ ਉਘਾਵੇ ਜੈ ਮਰ ਗਏ ਜਾਤੇ ਸੇਲਾ ਤੈ ਹਰ ਨਾਮ ਤੁਮ ਹੋ ਸਹੇਲਾ ਐਸਾ ਨਾਮ

ਗੁਲਾਮ ਅੰਦਰ ਲਾਲ ਪੂਰੇ ਦਿੱਤੀ ਪੂਰੀ ਦੇਖਿਆ ਜਿਸ ਮਾਨੋ ਦੱਸੇ ਤੇ ਸਾਥ ਤਰੀਖਿਆ ਮਨ ਤੁਹਾਨੂੰ ਨਾਮ ਦੇ ਕੋਲ ਬੁਲਾਏ ਦੁੱਖ ਦਰਦ ਮਨ ਤੇ ਸੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗੇ ਨੀ ਲੈ ਕੇ ਤੁਮਾਰੀ ਟੇਕਾ ਟੇਕ ਰੱਖੋ ਮੰਗਵਾਏ ਨਾਨਕ ਮਾਨ ਨਾ ਆਵੇ ਜਾਏ ਜਿੱਥੇ ਦੂਰ ਕਾਂ ਕੋਈ ਜਾਏ ਬੜੇ ਰੱਖ ਨਾ ਧਿਆਏ ਨੇ ਕੋ ਜਗ ਸੰਕੋ ਮਿਟੇ ਪਰ ਚੇਤਾ ਤੇ ਤਾਂ ਹੀ ਛੁੱਟੇ ਜਿਸ ਨੂੰ ਰਾਖੇ ਕਿਸ ਤਾਂ ਦੂਖ ਨਾਮ ਦੀ ਸੁਣ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਨਾਨਕ ਜਨ ਕੋ ਕੋਈ ਨਾ ਪੰਚਨ ਹਾਰ ਸੁਰੂ ਪਰ ਠਾਣਾ ਗੁਰਤੂਰਾ ਨਾਨਕ ਸਾਜੇ ਤਾਲ ਪੂਰਾ ਮਤਪੂਰੀ ਅੰਤੀ ਆ ਕੇ ਦ੍ਰਿਸ਼ਟ ਦਰਸ਼ਨ ਦੇਖਤ ਉਦਰ ਸਿਖਤ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ੀ ਸੁੰਦਰਾ ਰੂਪ ਕੰਨ ਸੇਵਾ ਆ ਕੇ ਦੇ ਪ੍ਰਦਾਨ ਅੰਤ ਜਨ ਗੁਰ ਪ੍ਰਧਾਨ ਜੀ ਸੇ ਮਨ ਵਸੇ ਸੋ ਨਿਹਾਲ ਤਾਂ ਕਿ ਨਿਤ ਪ੍ਰਾਪਤ ਕਾਲ ਅਮਰ ਪਾਇਆ ਨੇ ਪਗਤਾਇਆ ਸਾਧ ਸੰਗ ਨਾਨਕ ਤੈ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਦੇਰ ਬਲਾਸ ਹਰੇ ਕਿਰਪਾ ਦੇ ਸੰਤ ਭੇਟਿਆ ਨਾਨਕ ਮੰਤਰ ਵਾਸ ਅਸ਼ਟ ਪਰੇ ਸੰਤ ਸੰਗ ਅੰਤ ਸਬਜੀ ਥਾ ਕਰਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਰੀ ਇੱਕ ਸਤਮਾ ਹੈ ਅਨਕਰਨ ਮਨ ਅੰਮ੍ਰਿਤਾ ਹੈ ਲਓ ਨਿਜ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਲੈ ਸਭ ਸਰਾਮ ਸੁਨ ਸਮਾਦ ਤੇ ਨਾਦ ਕਹਿ ਲੈ ਅਚਟ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਸਾਏ ਨਾਮ ਕੀ ਅੰਸ ਦੀ ਪਾਏ ਸੋ ਅੰਤਰ ਅਨੰਤ ਘੱਟ ਘੱਟ ਦਿਆ ਪ੍ਰਿਆ ਭਗਵੰਤ ਏਕ ਬਾਣੀ ਪ੍ਰਗਤੀ ਸਭ ਕੋ ਬੋਲੇ ਆਪ ਡੋਲਿਆ ਸਭ ਡੋਲੇ ਸਭ ਕਰ ਕਰ ਚੇਲੇ ਖੇਲੇ ਮੋਲ ਲਗਾਇਆ ਗੁਲੇ ਮੋਲ ਸਭ ਜੋਤ ਨੇ ਜਾਤੀ ਜੋਤ ਤਾਰੇ ਸੋ ਨਿਵੇਕ ਤੋਤੇ ਗੁਰੂ ਪ੍ਰਸ਼ਾਦ ਪ੍ਰਭ ਕਾ ਨਾਸ ਨੰਗ ਤੇ ਸਾਸਨ ਤੋ ਜਨਾ ਕਾ ਸਾਡੇ ਨੀ ਸਮਝਣਾ ਕਿਸੇ ਦੇ ਸਭ ਕਰੂੰ ਸੰਤ ਜਨਾ ਸੁਣੇ ਸੋ ਬਚਨ ਸਰਬੇ ਆਪਣੇ ਆਮ ਸੰਗ ਵਚਨ ਜਿਨ ਜਾ ਤਾ ਪਿਛੇ ਰਹਿ ਤੋ ਸਤ ਬਚਨ ਸਾਧੂ ਸਿੱਖ ਹੈ ਜੋ ਜੋ ਹੋਇ ਸਿੱਖ ਮਾਵੇ ਕੰਨ ਕੰਨ ਹਾਸਿਲ ਜਾਣੇ ਅੰਤਰ ਬਚੇ ਬਾਤ ਹੀ ਉਹੀ ਨਾਨਕ ਦਰਸ਼ਨ ਦੇ ਸਮ ਉਹੀ ਆਪ ਸਤ ਕੀ ਅਸਰ ਸਤ ਇਸ ਪ੍ਰਭ ਤੇ ਸਗਲੀ ਉਤਪਾਤ ਤੇ ਸਾਵੇ ਦਾ ਕਰੇ ਵਿਸਾ ਤੇ ਸਾਵ ਦਾ ਇੱਕ ਓਂਕਾਰ ਅੰਕ ਕਲਾ ਲਕੀ ਨਾ ਜਾਏ ਜਿਸ ਪਾਵੇ ਤੋਂ ਲਾਭ ਲਾਏ ਕਮੀ ਲਿਖ ਕੇ ਕਮੀ ਪੀਏ ਦੂਰ ਆਪੇ ਆਪ ਆਪਣ ਸੂਰ ਅੰਤਰ ਗਾਤੇ ਜਿਸ ਆਦਿ ਆਏ ਨਾ ਉਸ ਦੇ ਆਪ ਜਾਏ ਸਰਬ ਗੁਰੂ ਤੋਂ ਆਪ ਬਰਸਾਰਾ ਸਰਬ ਨੇ ਅਸੇ ਕਨਹਾਰਾ ਸਭ ਸਮਗਰੀ ਜਾਗਾ ਚਲੋ ਆਪਣੀ ਜਸਾ ਪੀ ਸੁਣਾ ਆਪ ਨੇ ਜਾਣ ਇੱਕ ਚਿੰਨ ਬਣਾਇਆ ਆਗਿਆ ਕਰਨੀ ਕਿੰਨੀ ਮਾਇਆ ਸੱਕੇ ਦੋ ਅੰਕ ਤੇ ਰਹੇ ਜੋ ਆਪੇ ਕਹੇ ਆਗਿਆ ਆਗੇ ਆਗਿਆ ਜਾਏ ਨਾਨਕ ਪੂਰਾ ਪਾਇਆ ਪੂਰੇ ਕੇ ਗੰਗਾ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਸਾਰ ਬ੍ਰਹਮ ਨਿਕਾ ਦੇਖ ਸਾਲ ਸਾਲ ਸਿਮਰ ਗੋਬਿੰਦ ਮਨੰਤ ਕੀਤੇ ਚਿੰਨ ਵਾਸ ਨਿਤ ਤਿਆਗ ਸੰਗ ਸੰਤਿ ਨਾ ਜੀ ਧੂੜ ਮਲ ਮੰਗ ਆਪ ਸਭ ਬੇਨਤੀ ਕਰੋ ਸਾਸ ਅਗਨ ਸਾਗਰ ਸਰੋ ਹੱਥ ਨਿਕਲ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸ਼ਲ ਸਾਜਨੰਦ ਸਾਸ ਸਗਮ ਆਨੰਦ ਨਸਲ ਮਾਰੋ ਧਾਰੋ ਜੀਓ ਗੁਰੂ ਜੀ ਨਾਮ ਤਰਸੀਓ ਸਿੱਧ ਸਿੱਧ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਏਕ

0: ਹਰੇ ਉਹਨਾਂ ਨੂੰ ਕੀਤਾ ਇਹ ਉਧਾਰ ਉੱਤਮ ਲੋਕ ਸਾਚੇ ਰਚਨੇ ਅਮਲੀਕ ਲਾਲੇ ਰਚਨੇ ਸਮਾਪਤ ਹੋ ਕੇ ਉਧਾਰ ਆਪਣੇ ਲੋਕਾਂ ਨੇ ਸਾਫ਼ ਸਫ਼ਲ ਜੀਵਨ ਸਫਲਤਾ ਕਾ ਕਰਾਂਗੇ ਜਾ ਕੇ ਮੰਗ ਰਾਜਾ ਹਰਾਂਗੇ ਜੈ ਜੈ ਸਭ ਨਾਦ ਬਾਜੇ ਅੰਤ ਪ੍ਰਕਾਸ਼ ਦੇ ਪ੍ਰਤ ਕੇ ਬਾਲ ਮਹਾਂ ਕੀ ਮਾਤੇ ਨਾਨਕ ਦੇ ਤਨ ਕੇ ਸਾਥ ਸਾਨੂੰ ਯੋਗ ਸੁਨ ਸਾਨੂੰ ਆਏ ਕਰ ਕਿਰਪਾ ਤੋਂ ਵਾਪਸ ਲਾਏ ਮਿਟ ਕੇ ਬੈਰ ਪੈਸਾ ਬ੍ਰਹਿਮ ਅੰਮ੍ਰਿਤ ਨਾਮ ਸਾਥ ਲੈਣ ਤੋਂ ਪ੍ਰਸੰਨਤਾ ਜੋ ਦੇ ਪੂਰਨ ਹੋਏ ਸੇਵ ਕੀਤੇ ਪਾਲ ਜਿੰਦਾਲ ਵਿਕਾਸਰੇ ਤੇ ਰਾਮ ਨਾਮ ਸੁਰਖਣਾ ਕਰ ਕੇ ਕਪੂਰ ਸ਼ਾਹ ਦੇ ਵਿਆਪਕਧਾਰੀ ਨਾਨਕ ਨੀ ਸੇ ਪਹੁਮਾਰੀ ਪ੍ਰਭ ਕੀ ਉਸਤ ਕਰੋ ਸੰਤ ਗੀਤ ਸਾਵਧਾਨੇ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸੇ ਮਨ ਬਸਕੇ ਤਨਹਾਨ ਸਰਬੀਸ਼ਾ ਤਾਤੀ ਪੂਰਨ ਹੋਏ ਪ੍ਰਧਾਨ ਪੁਰਖ ਸੰਤ ਕਰ ਲੋਏ ਸਤੇ ਵੀ ਸਾਹਿ ਸਾਨ ਦਾਨ ਹੋਵੇ ਅਭ ਜਾਨ ਹਰ ਤਨ ਖੜਕ ਲਿਖਣ ਹੋਏ ਨਾਮ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਗਿਆਨ ਵਿਦਿਆ ਤਪ ਯੋਗ ਪ੍ਰਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਤੇ ਮੱਗ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਾਸੀ ਏਕ ਜਲ ਚੇਤਾ ਇਹ ਫਲ ਤਿਸ ਜਨ ਕੇ ਮੁਖ ਪਲੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਹੋ ਨਿਧਾਨ ਜਤਿ ਮਨ ਕੋਇ ਸਭ ਜੁਗ ਦੀ ਤਾਕੀਕਤ ਹੋਏ ਗੁਣ ਗੋਬਿੰਦ ਨਾਮ ਤੁਮ ਜਾਣੇ ਸਿਮਰ ਸਾਸ ਵੇਦ ਵਖਾਣੀ ਸਗਲ ਮਤਾਂ ਤੋਂ ਕੇਵਲ ਹਰ ਨਾਮ ਗੋਬਿੰਦ ਤੱਕ ਕੇ ਮਨ ਮਿਸਰਾਵੇ ਕੋਟ ਅਪਰਾਧ ਸਾਧ ਸੰਗਤੇ ਸੰਤ ਕਿਰਪਾ ਤੇ ਜਨਤੇ ਛੁਟੇ ਜਾ ਕੇ ਮਤ ਕਰਮ ਪਿਛਾਏ ਕਾਲ ਸਰ ਨੂੰ ਨਾਮ ਤੇ ਆਏ ਜਿਸ ਮਨ ਬਸੈ ਸੁਣੇ ਲਾਇ ਪ੍ਰੀਤ ਤਿਸਨ ਆਦੇ ਹਤ ਵਿਚੀਤ ਜਨ ਮਰਨ ਤਾ ਤਾਦੂ ਸੁਣਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਤੋਂ ਬਾਹ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਵਾਇਕ ਮਾਣੀ ਦੂਖ ਰੋਗ ਦਿਨਸੇ ਤੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਨ ਸਤਿ ਨੀਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਦੁਖ ਰੋਗ ਦਿਨਸੇ ਤੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਤਿ ਉਲਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ
1: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Shri Vaheguru Sahib Jiyo.

परम सत्कार योग सतगुरां दी साजी और नवाजी होई अमृत वेले तो बाला प्रीतम धन धन गुरु हर कृष्ण साहिब सच्चे पातशाह जी के पावन स्थान गुरुद्वारा श्री बंगला साहिब विखे हाजरियां भर रही और चढ़दी कला टाइम टीवी दे राही देशां परदेशां विच आपो अपने घरां विच बैठ के गुरदरबार नाल गुरबाणी कथा कीर्तन नाल नितनेम नाल जुड़ी हुई गुरु की साजी नवाजी हुई गुरु खालसा साध संगत जीओ। आओ सर विचारां दी सांझ तो पहलां सतगुरां दी बख्शिश कीती हुई पावन पवित्र गुरफतेह दी सांझ करिए। कोई भी रसना वांझी ना रहे बड़े अदब सत्कार नाल जुगो जुग अटल चवर छतर तखत दे मालक बाणी गुरु शब्द गुरु गुरता गद्दी उपर सुभावान सतगुरु धन धन साहिब श्री गुरु ग्रंथ साहब महाराज जी नूं शीश झुका करके सारे ही माई भाई मिलके रज के आखो जी वाहिगुरु जी का खालसा वाहिगुरु जी की फतेह। बड़ी रहमत होई है सतगुरां दी अमृत वेले तो गुरबाणी दे नितनेम शब्द कीर्तन सरवण करके सतगुर दी रहमत बख्शिश नूं प्राप्त कीता। गुरबाणी दी चल रही लड़ीवार कथा आप अक्सर विद्वानां पासों सतगुरां दे इस पावन स्थान तो आप संगतां सरवण करदे रहिंदे हो। सतगुर ने रहमत कीती है बख्शिश कीती है अज आप संगतां दे दर्शन दीदारे करन दा सतगुरां दे पावन स्थान गुरुद्वारा बंगला साहिब विखे हाजरी भरन दा सुभाग समा प्राप्त होया। रहमत बख्शिश करनी आप संगतां ने आप ही मेहर भरिया सिर ते हथ रख के सतगुरां दे चरणां च अरदास बेनती जोदड़ी करवा के सतगुर सच्चे पातशाह दी बख्शिश दे सदका आप ही सेवा लै लैनी दास पासों। सतगुर सच्चे पातशाह महाराज दी पावन बाणी दी विचार जो वडहंस राग दे विच चल रही है अज दे इस पावन शब्द दा जाप आप जी ने सत्कारयोग सिंह साहब ग्रंथी सिंह साहबाना पासों आप जी ने सरवण कीता है। ख्याल करना गुरमुख प्यारियो मनुखा जन्म बड़ा दुर्लभ है गुरबाणी दे अंदर इनू एक घट 84 लाख जूना का सरदार भी आखे है दुर्लभा भी आखे है ते बार बार ये प्राप्त नहीं हुंदा ऐसा भी गुरबाणी च बार बार जिक्र आया। कबीर मानस जन्म दुलंभ है होए न बार बार ज्यों बनफल पाके भुएंगर बहर न लागै डार। दुर्लभ है मनुखा जन्म बार बार प्राप्त नहीं होना मनुखा जन्म नूं सफलियां करना सफलियां ते सफलियां करन वास्ते गुरु दी लोड़ है गुरु दा ज्ञान गुरु दी बख्शिश। ते अज दे इस पावन शब्द दे अंदर भी जो धन धन साहिब श्री गुरु अमरदास महाराज जी की पावन पवित्र रसना तो उचारण किया होया ये पावन शब्द माया मोह गुबार है गुरबिन ज्ञान ना होई। इस अंदर भी सतगुर सचे पातशाह महाराज ने गुरु की महत्ता नूं दर्शाउणा कीता। मनुखा जन्म दुर्लभ है सफल करना है ते सफलियां करन लई गुरु दे ज्ञान दी गुरु दे बख्शे हुए चानन दी गुरु दे बख्शे हुए मार्ग दी लोड़ है। दुर्लभ इन्ना कै जन्म कि सतगुर सचे पातशाह महाराज कहिंदे छेती हाथ नहीं आउंदा जेकर एक बार ही हथों निकल गया समा ते 84 लख जोन सबाई मानस को प्रभ दी वड्याई किस पौड़ी ते जो नर चूकै सो आए जाए दुख पाएंगा।
जे एक बार ए मनुखा जन्म हथों निकल गया ये सुनहरी समा वाहगुरु परमेश्वर नाल मिलन दा अपने जीवन नूं सफलिया करन दा आत्मा परमात्मा दे मिलाप दा समा हथों निकल गया तां फिर सचे पातशाह कहिंदे सो आए जाए दुख पाएंदा चौरासी का चक्कर अगे खड़ा है जल्दी ये मनुखा जन्म हाथ नहीं आवेगा जम जम मरे मरे फिर जमे बहुत सजाए पया देश लम्मे सतगुर वचन कर दे कि बार बार जन्मेगा बार बार मनेगा मरेगा चौरासी लख जूना दे चक्कर दे अंदर कई जन्म पे कीट पतंगा कई जन्म गज मीन कुरंगा कई जन्म पंखी सर्प होयो कई जन्म हैवर ब्रिख जोयो कीड़िया पतंगिया दिया जोनिया अंडज जेरज सेतज ते उदपुज चार खानिया ने वख वख जूना दे अंदर भटकदा फिरेगा जेकर मनुख ने इस वार इस जन्म नूं हथों कढ लिया बाणी दे महान वाक ने एह तेरी अवसर एह तेरी वार घट भीतर तू देख विचार जाग ले हो रे मना जाग ले हो कहां गाफल सोया क्यों गफलता दी नींद विच सुतिया सुता होया इस दुर्लभा जन्म नूं पछाण इस मनुखा जन्म की दुर्लभता नूं पछाण तेनूं सफल करन वाले रस्ते ते पै ये बार बार तेरे हाथ नहीं आना समा हथों लंघ गया समा हथ नहीं प्रसिद्ध सिख विद्वान दरवेश विद्वान भाई साहब भाई वीर सिंह जी वचन करते रही वास्ते घट समय ने एक ना मनी मैं फड़ फड़ रही तरीक समय खिसकाई करनी समा लंघता जा रहा है दिन ते पहर पहर ते घड़िया आव घटै तन सीजै काल अहेरी फिरै बदक जो कहो कवन बिद कीजै गुरबाणी दे महान वाक है सचे पातशाह वचन कर दे भलिया दिन ते पहर पहर ते घड़िया दिन पल करके समा गुजरदा जा रहा है बचपन लंघिया जवानी आ गई जवानी लंघ गई बुढ़ेपा आ गया बुढ़ेपे तो बाद कहानी खत्म मैं बाल जवानी और बिरध फुण तीन अवस्था जान ते जदो ये मनुखा जन्म इस तरह हथों लंघ गया सफलिया ना कीता मनुखा जन्म की दुर्लभता नूं पछाणिया ना क्योंकि मनुख की ऐसी दशा बाणी का वचन है रतन त्याग कौडी संग रचा साच छोड़ झूठ संग मचा इसकी दुर्लभता मनुख पछाणदा नहीं गुरबाणी के अंदर बड़े विस्थार दे नाल सतगुरां ने संतां भगतां ने गुरसिखां ने जिन्हां दी पावन बाणी धन धन गुरु ग्रंथ साहिब सच्चे पातशाह विच दर्ज है उन्होंने मनुखा जन्म की दुर्लभता दर्शाया और इथों तक वचन जब लग जरा रोग नहीं आया जब लग काल ग्रसी नहीं काया जब लग बिकल भई नहीं बानी भज लै रे मन सारंग पानी आवना भजस भजस कब भाई आवै अंत ना भजया जाई मनुखा जन्म की दुर्लभता ते ख्याल कर जेकर जन्म हथों निकल गया इस विच इसनूं सफलिया ना कीता सफलिया करन दे राह ना तुरिया ता ख्याल कर फिर ते ऐसा समावेगा चार पाव दे सिंह गोंग मुख तब कैसे गुण गई है उठत बैठत ठेंगा पर है तब कत मूंड लुकई है जदों चार पैर हो गए भाव जानवर जोनी दो सिंग लग गए सिर ते मूंह तो गूंगा हो गया ते फिर किवें परमेश्वर का भजन करेंगा किवें नाम जपेंगा किवें जीवन की सफलता होवेगी ये मनुखा जन्म के अंदर तेनू वाहगुरु ने गुण दिते है ये वाहगुरु ने तेनू बख्शिश की है तू रसना नाल वाहगुरु परमेश्वर का नाम जप सकदा बंदगी कर सकदा हथां पैरां नाल सेवा करके तू इस मनुखा जन्म नूं सफलिया कर सकदा ते ख्याल कर बिन सेवा त्रिग हथ पैर होर निफल करनी सुरहो विचार मनुखा जन्म दुर्लभ है ते मनुखा जन्म नूं सफलिया करना ते सफलिया करन दी कुंजी है गुरु दे हथ मार्ग है गुरु ने दसना ते गुरु ने मार्ग जो दसिया उसनूं अपना के गुरसिख मीत चलो गुर चाली जो गुर कहे सोई भल मानो हर हर कथा निराली गुर कहे साकार कमावो
जो गुरु ने सानू बचन दसिया, जो गुरु ने मार्ग दसने, जो गुरु ने ज्ञान बख्शने, सेवक सिख ने उस ज्ञान नू उस बख्शिश नू हासिल करके अपने मनुखा जन्म नू सफल करना। गुरु कह रहा धर्म दी किरत कर नाम जप वंड छक। गुरु के जीवन का गुरु के बचना का फल सुपै पूजा काल की परचा शब्द का दिदार खालसे का। गुरु ने फलसफा बख्शिया सानू मनुखा जीवन की सफलता का। तो ख्याल करना गुरु तो बिना, गुरु ग्रंथ साहब सचे पातशाह की पावन बाणी नू पढ़ी है ते सचे पातशाह बचन कर दे, जे सौ चंदा उगवै सूरज चढ़े हजार, एते चानण होंदे आं गुरबिन घोर अंधार। सचे पातशाह बचन कर दे, गुरु तो बिना भावें सौ चंद्रमा हजारां सूरज आकाश विच उदय हो जान, ते ख्याल करना इन्ना चानण होण दे बावजूद भी तेरे अंदरों अज्ञानता दा हनेरा खत्म होने वाला नहीं। ख्याल करना सूरज ते एक दा चानण बहुत है, सारा संसार एक सूरज दे चानण दे विच लाहा लेंदा है। एक सूरज दा चानना सारे संसार दे उते चानण देंदा है, सारे संसार दे उते लो करदा एक सूरज दा चानण। पर सचे पातशाह कहिंदे हजारां सूरज दा चानना हो जावे, एक चंद्रमा पुन्या दी रात नू एक चंद्रमा किन्ना प्रकाश दिंदा, पुन्यों पूरा चंद आकाश पसरे कला सहज प्रकाश। जिस वेले चंद्रमा दियां सारियां कला प्रकाश हुंदियां ने ते आकाश दे अंदर पुन्या दी रात नू चंद्रमा जिस वेले उदय हुंदा ते किन्ना चानण हुंदा चंद्रमा दा सृष्टि ते संसार ते। ते ख्याल करना सचे पातशाह ते कह रहे हैं जेकर सौ चंद्रमा भी उदय हो जावे, हजारां सूरज भी उदय हो जान आकाश विच, पर ख्याल करना तेरे जीवन दे अंदर सौ चंद्रमा हजारां सूरज दे नाल चानण होण वाला नहीं। क्योंकि बाहरी हनेरा नहीं है, तेरे अंदर ते अज्ञानता दा हनेरा है। चंद्रमा ते सूरज बाहरी हनेरे नू दूर कर दे है, पर जिहड़ा अंदर दा हनेरा है इते अज्ञानता दा हनेरा है। बिन शब्द अंतर अनेरा, ना वस्त लहै ना चूकै फेरा, सतगुर हथ कुंजी होर तदर खुलै नाहीं। गुरबाणी का वचन है इस अंदर दे अज्ञान नू गुर का शब्द उजारो दीपा, बिन से अंधकार ते मंदर रतन कोठड़ी खुली अनूपा। अंदर दे हनेरे नू ते गुरु दे ज्ञान दा चानन ही दूर कर सकदा। गुरु दे ज्ञान तो बिना कुंभे बद्दा जल रह, जल बिन कुंभ ना होए, ज्ञान का बद्दा मन रह, गुर बिन ज्ञान ना होए। गुरु तो बिना ज्ञान नहीं है, गुरु दी लोड़ है मनुखा जीवन दी सफलता ले। ख्याल करना कई बार ऐसा होंदा संसार विच पुन दान करदे आ, मनुख कहिंदा बड़े पुन दान कर ले है, गुरु दी की लोड़ है, जीवन सफल हो जाना, भुखे नू अनाज दे दिता, नंगे नू बस्तर दे दिता, बड़ा पुन दान कीता जी अपनी किरत कमाई चों, गुरु दी की लोड़ है। ते किसे विद्वान दे दास बचन सरवण कर रहा सी, इतिहासक साखी का जिक्र करदे उस विद्वान महापुरख ने बचन किए, गुरु नानक साहब सचे पातशाह महाराज जो सिंध सखर की धरती से गए, राजा सिद्ध सैन बड़े पुन दान करवा रहा सी, बड़े पुन दान अन्न दे क्षेत्र भंडार लवाए हुए सन। ते जिस वेले गुरमुख प्यारे पुन दान करवा रहा, जिहड़ा भी कोई आउंदा भुखा उसनू अनाज मिलदा प्रसादा मिलदा, कोई नंगा आउंदा उसनू वस्त्र मिलदा, बड़ी जायदाद हो रही सी। पर जो गुरु नानक साहब सचे पातशाह महाराज उत्थे पहुंचे, उसके राज भाग महलां दे बाहर दूर नगर तो सतगुर ने डेरा कर लिया, ते गुरु महिमा दे बचन जिस वेले उत्थे उचारना कीते, मरदानिया रबाब दा राग छेड़ बाणी आई है। भाई मरदाना जी ने रबाब दा राग छेड़िया, एक बाबा अकाल रूप दूजा रबाबी मरदाना। ते जिस वेले सतगुर सचे पातशाह ने गुरु महिमा दे बचन, जे सौ चंदा उगवै सूरज चढ़े हजार, एते चानण होंदिया गुरबिन घोर अंधार। जिवें गुरबाणी दे विच गुरु दी महिमा दे बचन, भाई रे गुरबिन ज्ञान ना होए, पूछो ब्रह्म नारद वेद व्यासै कोई। गुरु तो बिन गुरबिन ज्ञान ना ध्यान, गुरु बिन समझ ना आवै, गुरबिन स्वरत ना सिद्ध, गुरु बिन मुक्त ना पावै। ते आम कहावत जो आप श्रवण करते रहे बचपन, गुरु बिना गत नहीं ते साह बिना पच नहीं।
ਜਿਸ ਵੇਲੇ ਗੁਰੂ ਮਹਿਮਾ ਦੇ ਬਚਨ ਕਹੇ ਤੇ ਰਾਜੇ ਦੇ ਕੰਨਾਂ ਵਿੱਚ ਬੋਲ ਪਏ ਤੇ ਬੜਾ ਹੈਰਾਨ ਹੋਇਆ ਤੇ ਆਪਣੇ ਸਿਪਾਹੀ ਭੇਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਤੇ ਆਖਿਆ ਬੁਲਾਓ ਇਹ ਕਿਸ ਦੇ ਬੋਲ ਆ ਇਹ ਕਿਸ ਦੀ ਕਲਾਮ ਹੈ ਕੌਣ ਬੋਲ ਰਿਹਾ ਤੇ ਜਿਸ ਵੇਲੇ ਸਿਪਾਹੀ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ ਚਲੋ ਰਾਜੇ ਨੇ ਬੁਲਾਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਨੌਕਰ ਨਹੀਂ ਆ ਅਸੀਂ ਉਸ ਵਾਹਿਗੁਰੂ ਕਰਤਾਰ ਦੇ ਅਕਾਲ ਪੁਰਖ ਦੇ ਨੌਕਰ ਅਸੀਂ ਉਸ ਦਾ ਹੁਕਮ ਮੰਨਦੇ ਹਾਂ ਦੁਨਿਆਵੀ ਰਾਜੇ ਦਾ ਸਾਡੇ ਤੇ ਹੁਕਮ ਲਾਗੂ ਨਹੀਂ ਹੁੰਦਾ ਅਸੀਂ ਕੋਈ ਦੁਨਿਆਵੀ ਰਾਜੇ ਦਾ ਹੁਕਮ ਨਹੀਂ ਮੰਨਦੇ ਅਸੀਂ ਜੋ ਸੰਸਾਰ ਵਿੱਚ ਵਿਚਰ ਰਹੇ ਜਿੱਥੇ ਆਉਣਾ ਸੀ ਅਸੀਂ ਆ ਗਏ ਹਾਂ ਜੇ ਤੇਰੇ ਰਾਜੇ ਨੂੰ ਸਾਨੂੰ ਮਿਲਣ ਦੀ ਲੋੜ ਹੈ ਤੂੰ ਇੱਥੇ ਆ ਕੇ ਮਿਲ ਲਵੇ ਜੇ ਉਹਨੇ ਮਿਲਣਾ ਤੇ ਇੱਥੇ ਆ ਕੇ ਮਿਲ ਸਕਦਾ ਸਾਡੇ ਵੱਲੋਂ ਕੋਈ ਮਨਾ ਹੀ ਨਹੀਂ ਪਰ ਅਸੀਂ ਰਾਜ ਦਰਬਾਰ ਵਿੱਚ ਕਿਉਂ ਜਾਈਏ ਨਾ ਅਸੀਂ ਕੋਈ ਫਰਿਆਦ ਕਰਨੀ ਹੈ ਨਾ ਅਸੀਂ ਕੋਈ ਦਾਨ ਦਕਸ਼ਣਾ ਲੈਣੀ ਹੈ ਨਾ ਸਾਨੂੰ ਕਿਸੇ ਪਦਾਰਥ ਦੀ ਲੋੜ ਹੈ ਰਾਜੇ ਕੋਲ ਜਿਸ ਵੇਲੇ ਰਾਜੇ ਨੂੰ ਜਾ ਕੇ ਸਿਪਾਹੀਆਂ ਨੇ ਸੁਨੇਹਾ ਦਿੱਤਾ ਤੇ ਰਾਜਾ ਬੜਾ ਹੈਰਾਨ ਹੋਇਆ ਕਿ ਅੱਜ ਤੱਕ ਕਿਸੇ ਨੇ ਮੇਰੇ ਹੁਕਮ ਦੀ ਮਨਾਹੀ ਨਹੀਂ ਕੀਤੀ ਇਹ ਕੌਣ ਹੈ ਫਕੀਰ ਜਿਹੜਾ ਐਸੀ ਬੇਬਾਕੀ ਨਿਡਰਤਾ ਦੇ ਨਾਲ ਨਿਰਭੈਤਾ ਦੇ ਨਾਲ ਬੇਮੁਤਾਜੀ ਦੇ ਨਾਲ ਬਚਨ ਕਰ ਰਿਹਾ ਤੇ ਕਹਿਣ ਲੱਗੇ ਕਿ ਉਸ ਵੇਲੇ ਰਾਜਾ ਖੁਦ ਚੱਲ ਕੇ ਗਿਆ ਕੁਝ ਮੋਤੀਆਂ ਦੇ ਥਾਲ ਕੁਝ ਭੇਟਾਵਾਂ ਜਿਹੜੀਆਂ ਅਸੀਂ ਨਾਲ ਲੈ ਲਈਆਂ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਿਆ ਜੀ ਆਹ ਜਿਹੜੇ ਬੋਲ ਸੁਣੇ ਆ ਮੈਂ ਗੁਰ ਮਹਿਮਾ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਾਂ ਅਸੀਂ ਉਚਾਰੇ ਆ ਇਹ ਸ਼ਬਦ ਅਸੀਂ ਇਹ ਬੋਲ ਉਚਾਰੇ ਆ ਤੇ ਕਹਿਣ ਲੱਗਿਆ ਮੈਂ ਇਹ ਬੋਲ ਸੁਣ ਕੇ ਹੈਰਾਨ ਹੋ ਗਿਆ ਮੇਰੇ ਵਰਗੇ ਰਾਜੇ ਨੂੰ ਮੇਰੇ ਵਰਗੇ ਮਨੁੱਖ ਨੂੰ ਕੀ ਲੋੜ ਹੈ ਗੁਰੂ ਦੀ ਇੰਨਾ ਮੈਂ ਪੁੰਨ ਦਾਨ ਕਰ ਰਿਹਾ ਇਹਨੇ ਅੰਨ ਦੇ ਖੇਤਰ ਚਲਾਏ ਭੰਡਾਰ ਚਲਾਏ ਹੋਏ ਹੈ ਮੈਨੂੰ ਕੀ ਲੋੜ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਦੀ ਹਰ ਮਨੁੱਖ ਨੂੰ ਲੋੜ ਹੈ ਜ਼ਿੰਦਗੀ 'ਚ ਕਿਉਂਕਿ ਗੁਰੂ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾਂ ਗਿਆਨ ਨਹੀਂ ਅੱਜ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਬਦ ਦੇ ਬੋਲ ਕਿ ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆਨ ਨਾ ਹੋਈ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ ਤੇ ਗਿਆਨ ਤੋਂ ਬਿਨਾਂ ਮੁਕਤ ਨਹੀਂ ਹੈ ਗਿਆਨ ਤੋਂ ਬਿਨਾਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੈ ਜੂਨਾਂ ਤੋਂ ਛੁਟਕਾਰਾ ਨਹੀਂ ਹੈ ਕਹਿਣ ਲੱਗਿਆ ਮੈਨੂੰ ਕੀ ਲੋੜ ਹੈ ਮੈਨੂੰ ਗੁਰੂ ਦੀ ਕੀ ਲੋੜ ਹੈ ਇੰਨੇ ਪੁੰਨ ਦਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਹਰ ਮਨੁੱਖ ਨੂੰ ਲੋੜ ਹੈ ਸਮਝਾਉਣ ਦਾ ਤਰੀਕਾ ਵੀ ਵੱਖਰਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕਹਿਣ ਲੱਗੇ ਵੀ ਇੱਕ ਕਾਗਜ਼ ਲੈ ਕਲਮ ਲੈ ਸਿਆਹੀ ਲੈ ਤੈਨੂੰ ਦੱਸ ਦੇ ਕੀ ਲੋੜ ਹੈ ਜਦੋਂ ਕਾਗਜ਼ ਕਲਮ ਤੇ ਸਿਆਹੀ ਉਸ ਵਿਦਵਾਨ ਮਹਾਂਪੁਰਸ਼ ਦੇ ਬੋਲ ਸਰਵਣ ਕੀਤੇ ਕਿ ਜਿਸ ਵੇਲੇ ਰਾਜੇ ਨੇ ਕਾਗਜ਼ ਕਲਮ ਤੇ ਸਿਆਹੀ ਮੰਗਵਾ ਲਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਕਾਗਜ਼ ਦੀ ਹਿੱਕ ਦੇ ਉੱਤੇ ਸਿਫਰ ਲਿਖ ਦੇ ਇਸ ਕਾਗਜ਼ ਦੇ ਉੱਤੇ ਤੂੰ ਸਿਫਰ ਇੱਕ ਜ਼ੀਰੋ ਲਿਖ ਦੇ ਤੇ ਜਿਸ ਵੇਲੇ ਰਾਜੇ ਨੇ ਜੀਰੋ ਲਿਖ ਦਿੱਤੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿੰਨੀ ਰਕਮ ਬਣ ਗਈ ਹੈ ਤੇ ਹੈਰਾਨ ਹੋ ਕੇ ਰਾਜੇ ਨੇ ਆਖਿਆ ਜੀ ਫਕੀਰ ਸਾਈਂ ਤੇ ਕੋਈ ਰਕਮ ਨਹੀਂ ਬਣੀ ਤੇ ਇੱਕ ਸਿਫਰ ਹੈ ਇੱਕ ਜ਼ੀਰੋ ਹੈ ਇੱਕ ਹੋਰ ਲਿਖ ਦੇ ਇੱਕ ਹੋਰ ਲਿਖ ਦਿੱਤੀ ਹੁਣ ਰਕਮ ਕਿੰਨੀ ਬਣ ਗਈ ਹੈ ਕਹਿੰਦਾ ਜੀ ਦੋ ਸਿਫਰਾਂ ਨੇ ਕੋਈ ਰਕਮ ਨਹੀਂ ਬਣੀ ਇੱਕ ਹੋਰ ਸਿਫਰ ਲਿਖ ਦੇ ਤਿੰਨ ਸਿਫਰਾਂ ਪਈਆਂ ਨੇ ਕਹਿਣ ਲੱਗਿਆ ਜੀ ਇਹ ਵੀ ਕੋਈ ਰਕਮ ਨਹੀਂ ਬਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਸੱਚ ਕਹਿੰਦਾ ਕੋਈ ਰਕਮ ਨਹੀਂ ਹੈ ਕਹਿਣ ਲੱਗਿਆ ਇਹ ਕੋਈ ਰਕਮ ਨਹੀਂ ਇਹਨਾਂ ਸਿਫਰਾਂ ਦਾ ਕੋਈ ਮੁੱਲ ਨਹੀਂ ਇਹਨਾਂ ਜ਼ੀਰੋਆਂ ਦਾ ਕੋਈ ਮੁੱਲ ਨਹੀਂ ਹੈ ਉਹਨੇ ਦੋ ਚਾਰ ਹੋਰ ਸਿਫਰਾਂ ਅੱਗੇ ਲਿਖ ਦਿੱਤੀਆਂ ਸਾਰਾ ਕਾਗਜ਼ ਭਰ ਦਿੱਤਾ ਕਹਿਣ ਲੱਗਿਆ ਜੀ ਉਹ ਸਾਰਾ ਕਾਗਜ਼ ਭਰਿਆ ਹੋਇਆ ਸਿਫਰਾਂ ਦਾ ਪਰ ਮੁੱਲ ਕੋਈ ਨਹੀਂ ਕੋਈ ਰਕਮ ਨਹੀਂ ਬਣਦੀ ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਕਹਿੰਦਾ ਤੇਰਾ ਵਿਸ਼ਵਾਸ ਹੈ ਇਸ ਗੱਲ ਤੇ ਬਿਲਕੁਲ ਜੀ ਪੂਰਾ ਵਿਸ਼ਵਾਸ ਮੈਂ ਸੱਚ ਕਹਿੰਦਾ ਮੈਨੂੰ ਛੱਡੋ ਕਿਸੇ ਹੋਰ ਨੂੰ ਪੁੱਛ ਲਵੋ ਇਹਨਾਂ ਸਿਫਰਾਂ ਦਾ ਕੋਈ ਮੁੱਲ ਨਹੀਂ ਇਹਨਾਂ ਜ਼ੀਰੋਆਂ ਦਾ ਕੋਈ ਮੁੱਲ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਗਜ਼ ਦਾ ਦੂਜਾ ਪਾਸਾ ਕਰ ਲੈ ਕਾਗਜ਼ ਦਾ ਦੂਜਾ ਪਾਸਾ ਪਲਟ ਲੈ ਜਿਸ ਵੇਲੇ ਕਾਗਜ਼ ਦਾ ਪੰਨਾ ਪਲਟਿਆ ਤੇ ਹਜ਼ੂਰ ਮਹਾਰਾਜ ਨੇ ਬਚਨ ਕੀਤਾ ਕਿ ਹੁਣ ਇੱਥੇ ਏਕਾ ਲਿਖ ਦੇਣਾ ਕਰ ਏਕਾ ਜਿਸ ਵੇਲੇ ਏਕਾ ਲਿਖਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿੰਨੀ ਰਕਮ ਬਣ ਗਈ ਕਹਿੰਦਾ ਜੀ ਇੱਕ ਪਿਆ ਏਕਾ ਤੇ ਹੁਣ ਹਜ਼ੂਰ ਨੇ ਬਚਨ ਕੀਤਾ ਦੂਸਰੇ ਪਾਸੇ ਜਿਹੜੀਆਂ ਸਿਫਰਾਂ ਪਈਆਂ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਕੀਮਤ ਕੋਈ ਨਹੀਂ ਹੈ ਉਹਨਾਂ ਚੋਂ ਇੱਕ ਸਿਫਰ ਨੂੰ ਉਠਾ ਕੇ ਇਸ ਏਕੇ ਦੇ ਨਾਲ ਲਗਾ ਦੇ ਇਸ ਏਕੇ ਦੇ ਸਾਹਮਣੇ ਲਗਾ ਦੇ ਤੇ ਜਿਸ ਵੇਲੇ ਏਕੇ ਦੇ ਨਾਲ ਉਹਨੇ ਸਿਫਰ ਲਿਖ ਦਿੱਤੀ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰਕਮ ਕਿੰਨੀ ਬਣ ਗਈ ਕਹਿਣ ਲੱਗਾ ਜੀ ਦਸ ਬਣ ਗਏ ਹੈ ਹਜ਼ੂਰ ਮਹਾਰਾਜ ਕਹਿੰਦੇ ਤੂੰ ਸੱਚ ਕਹਿ ਰਹੇ ਹੈ
ਕਹਿਣ ਲੱਗਿਆ ਕਿ ਮੈਨੂੰ ਛੱਡੋ, ਕਿਸੇ ਨੂੰ ਹੋਰ ਨੂੰ ਪੁੱਛ ਲਵੋ, ਇਹ ਬਿਲਕੁਲ ਦਸ ਰਕਮ ਬਣ ਗਈ, ਦਸ ਬਣ ਗਏ ਆ। ਹਜ਼ੂਰ ਮਹਾਰਾਜ ਨੇ ਆਖਿਆ ਦੇਖ ਇਹਨਾਂ ਸਿਫਰਾਂ ਦਾ ਮੁੱਲ ਕੋਈ ਨੀ, ਇਹ ਤੂੰ ਕਹਿੰਦਾ ਏਕਾ, ਇਹਨਾਂ ਸਿਫਰਾਂ ਦਾ ਮੁੱਲ ਕੋਈ ਨੀ, ਹੁਣ ਤੂੰ ਸਿਫਰ ਲਗਾ ਕੇ ਕਹਿੰਦਾ ਇੱਕ ਤੋਂ ਦਸ, ਤੂੰ ਤੇ ਰਕਮ ਦਸ ਗੁਣਾ ਵਧਾ ਦਿੱਤੀ ਹੈ। ਇੱਕ ਸਿਫਰ ਹੋਰ ਉਠਾ ਕੇ ਇੱਥੇ ਨਾਲ ਲਿਖ ਦੇ, ਜਿਹਨਾਂ ਸਿਫਰਾਂ ਦਾ ਮੁੱਲ ਕੋਈ ਨੀ ਉਹਨਾਂ ਸਿਫਰਾਂ ਨੂੰ ਉਠਾ ਕੇ ਨਾਲ ਲਿਖ। ਤੇ ਜਿਸ ਵੇਲੇ ਉਹਨੇ ਇੱਕ ਸਿਫਰ ਹੋਰ ਲਗਾਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿੰਨੇ ਬਣ ਗਏ? ਕਹਿੰਦਾ ਜੀ ਇੱਕ ਸੌ ਬਣ ਗਿਆ। ਮਹਾਰਾਜ ਕਹਿੰਦੇ ਸੱਚ ਕਹਿਣਾ, ਸਿਫਰਾਂ ਦਾ ਤੇ ਮੁੱਲ ਕੋਈ ਨਹੀਂ ਹੈ, ਹੁਣ ਤੂੰ ਹਰ ਸਿਫਰ ਦੇ ਨਾਲ ਦਸ ਗੁਣਾ ਰਕਮ ਵਧਾ ਰਿਹਾ, ਇੱਕ ਸਿਫਰ ਹੋਰ ਪਾ ਦਿੱਤੀ ਤੇ ਹਜ਼ਾਰ ਬਣ ਗਿਆ, ਇੱਕ ਸਿਫਰ ਹੋਰ ਪਾ ਦਿੱਤੀ ਦਸ ਹਜ਼ਾਰ ਬਣ ਗਿਆ, ਤੇ ਇੱਕ ਸਿਫਰ ਹੋਰ ਪਾ ਦਿੱਤੀ ਤੇ ਲੱਖ ਬਣ ਗਿਆ। ਹੁਣ ਹਰ ਸਿਫਰ ਜਦੋਂ ਇੱਕ ਦੇ ਨਾਲ ਜੁੜਦੀ ਗਈ ਤੇ ਰਕਮ ਦਸ ਗੁਣਾ ਵਧਦੀ ਗਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਲਿਆ ਸਿਫਰਾਂ ਦਾ ਮੁੱਲ ਕੋਈ ਨਹੀਂ, ਇਹ ਇੱਕ ਹੈ, ਹੁਣ ਹਰ ਸਿਫਰ ਦੇ ਨਾਲ ਤੂੰ ਇੱਕ ਰਕਮ ਨੂੰ ਦਸ ਗੁਣਾ ਵਧਾ ਰਿਹਾ। ਕਹਿੰਦਾ ਮਹਾਰਾਜ ਮੇਰੇ ਕੁਝ ਨਹੀਂ ਸਮਝ ਵਿੱਚ ਆ ਰਹੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਉਪਦੇਸ਼ ਦੀ ਸਮਝ ਮੈਨੂੰ ਨਹੀਂ ਆ ਰਹੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਸੁਖੈਣ ਤਰੀਕੇ ਨਾਲ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਮਝਾਉਣ ਦਾ ਤਰੀਕਾ ਹੀ ਵੱਖਰਾ, ਬੜਾ ਨਿਰਾਲਾ ਤਰੀਕਾ ਗੁਰੂ ਨਾਨਕ ਸਾਹਿਬ ਦਾ। ਤਾਂ ਹੀ ਗੁਰੂ ਨਾਨਕ ਸਾਹਿਬ ਦੇ ਪਿੱਛੇ ਹਰ ਮਨੁੱਖ ਭੱਜ ਦੌੜਦਾ ਸੀ ਕਿ ਗੁਰੂ ਨਾਨਕ ਸਾਹਿਬ ਮੈਨੂੰ ਵੀ ਆਪਣਾ ਬਣਾ ਲਾ, ਮੈਨੂੰ ਵੀ ਆਪਣਾ ਬਣਾ ਲਾ। ਕੋਈ ਅਨਾਊਂਸਮੈਂਟ ਨਹੀਂ ਸੀ ਕਰਦਾ ਗੁਰੂ ਨਾਨਕ ਆ ਰਿਹਾ ਉਹਦੇ ਵਿਚਾਰ ਸੁਣੋ, ਕੋਈ ਇਸ਼ਤਿਹਾਰਬਾਜ਼ੀ ਨਹੀਂ ਸੀ ਹੁੰਦੀ, ਕੋਈ ਐਡਵਰਟਾਈਜ਼ਮੈਂਟ ਨਹੀਂ ਸੀ ਹੁੰਦੀ। ਗੁਰੂ ਨਾਨਕ ਦੀ ਵਡਿਆਈ ਐਸੀ ਪ੍ਰਗਟ ਭਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ, ਕਿਉਂਕਿ ਉਹਨਾਂ ਦੀ ਸ਼ਕਤੀ, ਉਹਨਾਂ ਦੇ ਸਮਝਾਉਣ ਦਾ ਤਰੀਕਾ ਹੀ ਨਿਰਾਲਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ। ਕੋਈ ਇਹ ਨਹੀਂ ਸੀ ਕਹਿੰਦਾ ਗੁਰੂ ਨਾਨਕ ਬੜਾ ਚੰਗਾ, ਗੁਰੂ ਨਾਨਕ ਦੇ ਸੇਵਕ ਸਿੱਖ ਬਣੋ, ਗੁਰੂ ਨਾਨਕ ਤੋਂ ਨਾਮ ਮੰਤਰ ਲਓ। ਨਹੀਂ, ਹਰ ਮਨੁੱਖ ਜਿਹੜਾ ਗੁਰੂ ਨਾਨਕ ਦੇ ਬਚਨ ਸੁਣਦਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਭੱਜ ਉੱਠਦਾ ਕਿ ਬਾਬਾ ਨਾਨਕਾ ਮੈਨੂੰ ਵੀ ਆਪਣਾ ਸਿੱਖ ਬਣਾ ਲਾ, ਮੈਨੂੰ ਵੀ ਆਪਣਾ ਸਿੱਖ ਬਣਾ ਲਾ। ਸਮਝਾਉਣ ਦਾ ਤਰੀਕਾ ਹੀ ਐਸਾ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੰਗਾ ਤੇ ਗਏ ਤੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਸਾਰੇ ਸੂਰਜ ਲੋਕ ਨੂੰ ਪਾਣੀ ਦੇ ਰਹੇ ਆ, ਗੁਰੂ ਨਾਨਕ ਸਾਹਿਬ ਨੇ ਕੁਛ ਨਹੀਂ ਕਿਹਾ, ਮਹਾਰਾਜ ਨੇ ਲਹਿੰਦੇ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਅਕਸਰ ਤੁਸੀਂ ਸੁਣਦੇ ਰਹਿੰਦੇ ਹੋ ਹਰਿਦੁਆਰ, ਤੇ ਜਿਸ ਵੇਲੇ ਗੁਰਮੁਖ ਪਿਆਰੇ ਹੋ ਗੁਰੂ ਨਾਨਕ ਸਾਹਿਬ ਲਹਿੰਦੇ ਨੂੰ ਪਾਣੀ ਦੇ ਰਹੇ ਤੇ ਕਹਿੰਦੇ ਬਾਬਾ ਕਿੱਧਰ ਪਾਣੀ ਦੇ ਰਹੇ ਆ? ਤੋ ਆਖਿਆ ਖੇਤਾਂ ਨੂੰ ਦੇ ਰਹੇ ਆ। ਸਮਝਾਉਣ ਦਾ ਤਰੀਕਾ, ਆਖਿਆ ਤੇਰਾ ਪਾਣੀ ਖੇਤਾਂ 'ਚ ਨਹੀਂ ਪਹੁੰਚ ਰਿਹਾ ਤੇ ਤੁਹਾਡਾ ਸੂਰਜ ਲੋਕ ਤੇ ਕਿਵੇਂ ਪਹੁੰਚ ਰਿਹਾ? ਗੱਲ ਸਮਝ ਵਿੱਚ ਆ ਗਈ ਉਹਨਾਂ ਦੇ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਏ। ਜੇ ਮੱਕੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਤੇ ਮਹਾਰਾਜ ਨੇ ਵੇਖਿਆ ਕਿ ਕੇਵਲ ਮੱਕੇ ਦੇ ਅੰਦਰ ਖੁਦਾ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂ ਕਿ ਖੁਦਾ ਕਣ ਕਣ ਵਿੱਚ ਹੈ, ਜਰਰੇ ਜਰਰੇ ਵਿੱਚ ਹਾਜ਼ਰ ਹੈ। ਤੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਉੱਧਰ ਨੂੰ ਚਰਨ ਪਸਾਰ ਕੇ ਮੱਕੇ ਵੱਲ ਨੂੰ ਆਰਾਮ ਕਰਨ ਲੱਗੇ। ਸਮਝਾਉਣਾ ਸੀ ਗੁਰੂ ਨਾਨਕ ਸਾਹਿਬ ਨੇ ਤੇ ਆਇਆ ਜੀਵਨ ਕਾਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ, ਇਹ ਕੀ ਕੀਤਾ? ਮੱਕੇ ਵੱਲ ਖੁਦਾ ਵੱਲ ਨੂੰ ਪੈਰ? ਤੇ ਆਖਿਆ ਜਿੱਧਰ ਖੁਦਾ ਨਹੀਂ ਹੈ ਉੱਧਰ ਕਰ ਦੇ। ਤੇ ਜਦੋਂ ਟੰਗੋ ਪਕੜ ਘਸੀਟੇ ਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚਰਨਾਂ ਤੋਂ ਫੜ ਕੇ ਪਾਸੇ ਨੂੰ ਚਰਨ ਕਰਨ ਦੀ ਕੋਸ਼ਿਸ਼। ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਦੇ ਨਾਲ ਇਸ ਘਟਨਾ ਦਾ ਜ਼ਿਕਰ ਕੀਤਾ, ਇਸ ਇਤਿਹਾਸ ਦਾ, ਇਤਿਹਾਸਕ ਸਾਖੀ ਦਾ ਜ਼ਿਕਰ ਕੀਤਾ ਕਿ ਜਿੱਧਰ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਉਸੇ ਪਾਸੇ ਮੱਕਾ ਤੇ ਅਖੀਰ ਕਾਜੀ ਸਤਿਗੁਰ ਦੇ ਚਰਨਾਂ ਤੇ ਢਹਿ ਪਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਭਲਿਓ ਉਹ ਵਾਹਿਗੁਰੂ ਅੱਲਾ ਖੁਦਾ ਤੇ ਹਰ ਜਗ੍ਹਾ ਹਰ ਜਰਰੇ ਚ ਮੌਜੂਦ ਹੈ, ਹਰ ਕਣ ਚ ਮੌਜੂਦ ਹੈ। ਤੁਸੀਂ ਕੇਵਲ ਦੱਖਣ ਦੇਸ਼ ਹਰੀਕਾ ਬਾਦਸ਼ਾਹ ਪੱਛਮ ਅੱਲਹ ਮੁਕੰਮ ਇੱਥੇ ਟਿਕ ਗਏ ਹੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮਝਾਉਣ ਦਾ ਤਰੀਕਾ, ਜੋ ਉਸ ਰਾਜੇ ਨੂੰ ਸਮਝਾ ਰਹੇ ਸਤਿਗੁਰੂ ਸੱਚੇ ਪਾਤਸ਼ਾਹ, ਕਹਿਣ ਲੱਗੇ ਭਾਈ ਇਹ ਏਕਾ ਹੈ, ਇਹ ਸਿਫਰਾਂ ਨੇ, ਸਿਫਰਾਂ ਦੀ ਤੂੰ ਕਹਿ ਰਿਹਾ, ਕੀਮਤ ਕੋਈ ਨਹੀਂ, ਮੁੱਲ ਕੋਈ ਨਹੀਂ ਹੈ, ਏਕੇ ਨਾਲ ਲਗਾ ਕੇ ਰਕਮ ਨੂੰ ਦਸ ਗੁਣਾ ਵਧਾ ਰਹੇ ਹੈ। ਤੇ ਢਹਿ ਪਿਆ ਚਰਨਾਂ ਤੇ, ਬਾਬਾ ਮੈਨੂੰ ਕੋਈ ਸਮਝ ਨਹੀਂ ਹੈ। ਫਕੀਰ ਸਾਈ ਨਾਨਕ ਨਮਕਾਰੀ ਜੀ ਕਿਰਪਾ ਕਰੋ ਦੱਸੋ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਦੇਖ ਭਾਈ ਸਿਫਰਾਂ ਦਾ ਆਪਣੇ ਆਪ ਚ ਕੋਈ ਮੁੱਲ ਨਹੀਂ ਹੈ, ਜੀਰਵਾਂ ਦਾ ਆਪਣੇ ਆਪ ਕੋਈ ਮੁੱਲ ਨਹੀਂ ਹੈ, ਪਰ ਜਦੋਂ ਇਹ ਕਿਸੇ ਹਿੰਦਸੇ ਦੇ ਨਾਲ, ਕਿਸੇ ਅੰਕੜੇ ਦੇ ਨਾਲ ਲੱਗ ਜਾਂਦੀ ਹੈ ਤੇ ਹਰ ਸਿਫਰ ਦੀ ਕੀਮਤ ਪੈ ਜਾਂਦੀ, ਮੁੱਲ ਪੈ ਜਾਂਦਾ, ਤੇ ਫਿਰ ਹਰ ਸਿਫਰ ਉਹ ਗਿਣਤੀ ਨੂੰ, ਰਕਮ ਨੂੰ ਦਸ ਗੁਣਾ ਵਧਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਆ ਜਿਹੜਾ ਪੁੰਨ ਦਾਨ ਕਰ ਰਿਹਾ ਇਹ ਸਿਫਰਾਂ ਨੇ ਤੇਰੀਆਂ,
ਰੱਜ ਕੇ ਆਖੋ ਸਤਨਾਮ। ਮਨੁੱਖ ਜੋ ਪੁੰਨ ਦਾਨ ਕਰਦਾ, ਜੋ ਕਰਮ ਕਰਦਾ, ਕਿਸੇ ਭੁੱਖੇ ਨੂੰ ਅਨਾਜ ਦਿੰਦਾ, ਕਿਸੇ ਲੋੜਵੰਦ ਦੀ ਮਦਦ ਕੀਤੀ, ਕਿਸੇ ਨੰਗੇ ਨੂੰ ਵਸਤਰ ਦੇ ਦਿੱਤੇ, ਉਹਦੀਆਂ ਸਿਫਰਾਂ ਨੇ। ਪਰ ਜਿੰਨਾ ਚਿਰ ਗੁਰੂ ਵਾਲਾ ਏਕਾ ਧਾਰਨ ਨਹੀਂ ਕੀਤਾ, ਉਨਾ ਚਿਰ ਇਸ ਦਾ ਮੁੱਲ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਆਖਿਆ, ਭਾਈ ਜਿੰਨਾ ਚਿਰ ਗੁਰੂ ਨਹੀਂ ਧਾਰਿਆ, ਤੇਰੇ ਇਸ ਪੁੰਨ ਦਾਨ ਦਾ ਮੁੱਲ ਕੋਈ ਨਹੀਂ, ਕਿਉਂਕਿ ਗੁਰ ਬਿਨ ਗਿਆਨ ਨਾ ਹੋਈ ਤੇ ਗੁਰੂ ਬਿਨ ਪਾਰ ਉਤਾਰਾ ਨਹੀਂ ਹੈ। ਢਹਿ ਪਿਆ ਚਰਨਾਂ ਤੇ ਕਹਿੰਦਾ, ਬਾਬਾ ਫਿਰ ਤੂੰ ਵੀ ਮੇਰਾ ਗੁਰੂ ਹੈ ਤੇ ਮੈਨੂੰ ਆਪਣਾ ਸੇਵਕ ਸਿੱਖ ਬਣਾ ਲਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੇਵਕ ਸਿੱਖ ਬਣ ਗਿਆ। ਤੇ ਖਿਆਲ ਕਰਿਓ ਗੁਰਮੁਖੋ, ਇਹ ਸਾਖੀਆਂ, ਇਤਿਹਾਸ ਤੇ ਕਹਾਣੀਆਂ ਸਾਡੇ ਲਈ ਮਾਰਗ ਦਰਸ਼ਨ ਕਰਦੀਆਂ ਨੇ। ਅਸੀਂ ਪੁੰਨ ਦਾਨ ਕਰ ਰਹੇ, ਕਰਨਾ ਚਾਹੀਦਾ ਕਿਸੇ ਲੋੜਵੰਦ ਦੀ ਮਦਦ, ਕਿਸੇ ਭੁੱਖੇ ਨੂੰ ਭੋਜਨ, ਨੰਗੇ ਨੂੰ ਵਸਤਰ। ਪਰ ਜੇ ਗੁਰੂ ਹੀ ਨਹੀਂ ਧਾਰਿਆ ਤੇ ਫਿਰ ਗਿਆਨ ਕਿਵੇਂ ਹੋਵੇਗਾ, ਮੋਕਸ਼ ਕਿਵੇਂ ਹੋਵੇਗੀ, ਬੰਧਨਾਂ ਤੋਂ ਮੁਕਤ ਕਿਵੇਂ ਹੋਵਾਂਗੇ? ਗੁਰੂ ਦੇ ਗਿਆਨ ਤੋਂ ਬਿਨਾਂ, ਭਾਈ ਦੇ ਗੁਰੂ ਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੇ ਨਾਰਦ ਹੈ, ਵੇਦ ਵਿਆਸ ਹੈ ਕੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਮਨੁੱਖਾ ਜੀਵਨ ਸਫਲਾ ਕਰਨਾ ਤੇ ਗੁਰੂ ਦੀ ਲੋੜ ਹੈ। ਗੁਰੂ ਦੇ ਗਿਆਨ ਦੇ ਨਾਲ ਇਹ ਮਾਇਆ ਮੂਹ ਦਾ ਗੁਬਾਰ ਖਤਮ ਹੋਵੇਗਾ। ਗੁਰੂ ਬਖਸ਼ਿਸ਼ ਕਰੇਗਾ ਆਪਣੇ ਨਾਮ ਦੀ, ਤੇ ਉਸ ਨਾਮ ਨੂੰ ਜਪਦਿਆਂ ਨਾਮੀ ਵਿੱਚ ਲੀਨ ਹੋ ਕੇ ਮਨੁੱਖਾ ਜਨਮ ਦੀ ਸਫਲਤਾ। ਫਿਰ ਬਾਰ ਬਾਰ ਜੰਮਣਾ ਮਰਨਾ ਨਹੀਂ, ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਰਾਹ ਦੀਆਂ ਪੰਕਤੀਆਂ ਦੇ ਅੰਦਰ ਇਹ ਸ਼ਬਦ ਦਾ ਜੋ ਸਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨਾਲ ਬਾਬਤ ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਤੇ ਗੁਰੂ ਅਮਰਦਾਸ ਦੀ ਮਹਿਮਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟਾਂ ਦੇ ਸਵਈਏ, ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਣੰਤ ਨਾ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂੰ ਬਣਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵੀ ਐਸੀ ਬਖਸ਼ਿਸ਼ ਕਰ ਰਹੇ ਹੈ। ਰਹਾਉ ਦੀਆਂ ਪੰਕਤੀਆਂ ਵਿੱਚ, ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵਹਿ ਤਾਂ ਪਾਵਹਿ ਮੋਖ ਦੁਆਰ। ਗੁਰੂ ਅਮਰਦਾਸ ਮਹਾਰਾਜ ਬਚਨ ਕਰ ਰਹੇ ਹੈ, ਭਾਈ ਗੁਰਮਤ ਦੀ ਕਰਨੀ ਨੂੰ ਸੰਭਾਲਣਾ ਕਰ। ਗੁਰਮਤ ਦੀ ਕਰਨੀ, ਗੁਰਮਤ ਦੀ ਰਹਿਤ, ਗੁਰਮਤ ਜੋ ਗੁਰੂ ਦਾ ਵਚਨ ਹੈ, ਜੋ ਗੁਰੂ ਦਾ ਸਿਧਾਂਤ ਹੈ, ਜੋ ਗੁਰੂ ਸਾਨੂੰ ਮਤ ਬਖਸ਼ਦਾ, ਇਹੀ ਕਰਨੀ ਸਾਰ ਸ੍ਰੇਸ਼ਟ ਵੀ ਹੈ। ਇਹੀ ਜਿਹੜੀ ਕਰਨੀ ਹੈ ਸਾਰ ਹੈ, ਸ੍ਰੇਸ਼ਟ ਹੈ। ਔਰ ਗੁਰਮਤ ਕਰਨੀ ਸਾਰ, ਸਾਰ ਤੋਂ ਸੰਭਾਲ, ਸੰਭਾਲਣਾ, ਇਸ ਕਰਨੀ ਨੂੰ ਸੰਭਾਲਣਾ ਕਰ, ਗੁਰਮਤ ਦੀ ਰਹਿਤ ਨੂੰ ਸੰਭਾਲ। ਜੋ ਗੁਰੂ ਦੀ ਮਤ ਹੈ, ਗੁਰੂ ਦੇ ਵਚਨ, ਆਪਣੀ ਮਨ ਦੀ ਮਤ ਪਿੱਛੇ ਨਾ ਚੱਲ। ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਤੋਂ ਬਿਨਾਂ ਬੜੇ ਬੜੇ ਸਿਆਣੇ ਮਨੁੱਖ ਸੰਸਾਰ ਦੇ ਚਿੱਕੜ ਦੇ ਵਿੱਚ, ਮੋਹ ਮਾਇਆ ਦੇ ਵਿੱਚ ਲੀਨ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਗਏ, ਮਨੁੱਖਾ ਜਨਮ ਸਫਲਾ ਨਹੀਂ ਹੋਏ। ਗੁਰਮਤ ਨੂੰ ਗ੍ਰਹਿਣ ਕਰਨਾ, ਗੁਰੂ ਦੇ ਵਚਨ, ਗੁਰਮੁਖ ਬਣ ਕੇ ਜੀਵਨ ਜਿਉਣਾ। ਤੇ ਸੱਚੇ ਪਾਤਸ਼ਾਹ ਬਚਨ ਕਰ ਰਹੇ, ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੋਖ ਦੁਆਰ। ਜੇ ਗੁਰਮਤ ਦੀ ਕਰਨੀ ਨੂੰ ਸੰਭਾਲੇ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰਮ ਜਾਵੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰੇ, ਗੁਰੂ ਦਾ ਗਿਆਨ ਲੈ, ਗੁਰੂ ਤੋਂ ਸ਼ਬਦ ਲੈ ਕੇ ਗੁਰੂ ਦੇ ਬਚਨਾਂ ਨੂੰ ਸਿਮਰ ਨਾ ਕਰੇ, ਗੁਰਮੰਤਰ ਲੈ ਕੇ, ਕਿਉਂ ਗੁਰਮੰਤਰ ਹੀ ਹੰਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕੁੱਕਰ ਹੈ ਸੁੱਕਰ ਹੈ ਗਰਦ ਬੈ ਟਾਕ ਹੈ ਸਰਪਣ ਹੈ ਤੁਲ ਖਲ ਹੈ। ਗੁਰਮੰਤਰ ਤੋਂ ਹੀਣਾ ਮਨੁੱਖ ਇਹਨਾਂ ਜੂਨਾਂ ਵਿੱਚ ਭਟਕਦਾ। ਗੁਰਮੰਤਰ ਨੂੰ ਪ੍ਰਾਪਤ ਕਰਕੇ ਸਦਾ ਸਦਾ ਹਰ ਪ੍ਰਭ ਰਵ ਰਹਿ, ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਰਵ ਰਵਣਾ, ਰਮ ਜਾਣਾ, ਮਿਲ ਜਾਣਾ, ਸਿਮਰਨਾ ਉਸ ਵਾਹਿਗੁਰੂ ਨੂੰ, ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੋਖ ਦੁਆਰ। ਫਿਰ ਤੈਨੂੰ ਮੋਖ ਦੁਆਰ, ਵਿਕਾਰਾਂ ਤੋਂ ਮੁਕਤ, ਬੰਧਨਾਂ ਤੋਂ ਮੁਕਤ, ਜੂਨਾਂ ਤੋਂ ਭਟਕਣਾ ਤੋਂ ਮੁਕਤ ਹੋ ਜਾਵੇਂਗਾ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਧਾਂਤ ਬਖਸ਼ਿਆ, ਗੁਰਮਤ ਲੈ, ਗੁਰੂ ਦੀ ਰਹਿਤ ਲੈ। ਤੇ ਖਿਆਲ ਕਰਨਾ, ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਰਹਿਤ, ਸਤਿਗੁਰ ਦੀ ਬਖਸ਼ੀ ਹੋਈ ਗੁਰਮਤ, ਗੁਰੂ ਦੀ ਮਰਜ਼ਾਦਾ। ਤੇ ਖਿਆਲ ਕਰਨਾ, ਸ਼ਬਦ ਦੀ ਸ਼ੁਰੂਆਤ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ, ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਏ।
ਮਹਾਰਾਜ ਕਹਿੰਦੇ ਇਸ ਮਨੁੱਖ ਨੂੰ ਮਾਇਆ ਦਾ ਮੋਹ ਗੁਬਾਰ ਹਨੇਰਾ, ਮਾਇਆ ਦੇ ਕਾਰਨ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਮਨੁੱਖ ਹਨੇਰੇ ਵਿੱਚ ਅਗਿਆਨਤਾ ਦੇ ਹਨੇਰੇ ਵਿੱਚ ਫਿਰਦਾ। ਗੁਰ ਬਿਨ ਗਿਆਨ ਨਾ ਹੋਈ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ। ਗੁਰੂ ਧਾਰਨਾ ਹੈ, ਗੁਰਮੰਤਰ ਲੈਣਾ ਹੈ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਤ ਮਾਤਾ ਗੁਜਰੀ ਦੇ ਲਾਲ ਜੀ, ਦਵਾਰ ਪਰ ਦਵਾਰ ਦੇ ਵੀ ਬੱਚਿਆਂ ਸਮੇਤ ਸਾਰਾ ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਬਲਦੀ ਅਗਨ ਚੁੱਲੇ ਵੈ ਸਿੱਖ ਨੂੰ ਨਿਕਾਲ। ਗੁਰੂ ਦੀ ਲੋੜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਦੇ ਅੰਦਰ ਸਤਯੁਗ ਤੈ ਮਾਣਿਓ, ਛਲਿਓ ਬਲਬਾਵਣ ਭਾਇਓ, ਤ੍ਰੇਤਾ ਤੈ ਮਾਣਿਓ, ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰ ਰਾਜ ਅਬ ਚਲੇ ਅਟਲ ਤੈ ਆਦ ਪੁਰਖ ਫਰਮਾਇਓ। ਕਲਯੁਗ ਦੇ ਅੰਦਰ ਗੁਰੂ ਨਾਨਕ ਦਾ ਪੈਰ ਹੈ, ਗੁਰੂ ਨਾਨਕ ਗੁਰੂ ਹੈ, ਤੇ ਗੁਰੂ ਕਾ ਸਿੱਖ ਗੁਰੂ ਨਾਨਕ ਨੂੰ ਗੁਰੂ ਧਾਰ, ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਵਸਾ ਕੇ, ਗੁਰੂ ਨਾਨਕ ਦੇ ਬਚਨ ਗੁਰੂ ਨਾਨਕ ਨੂੰ ਗੁਰੂ ਧਾਰਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਤੇ ਜੋ ਸਤਿਗੁਰ ਦੀ ਮਰਿਆਦਾ ਸਾਨੂੰ ਬਖਸ਼ਿਸ਼ ਕੀਤੀ, ਦਸ ਜਾਮਿਆਂ ਚ ਵਰਤ ਕੇ ਸਤਿਗੁਰ ਨੇ ਜੋ ਸਿਧਾਂਤ ਬਖਸ਼ੇ ਸਰਗੁਣ ਸਰੂਪ ਅੰਦਰ, ਤੇ ਦਸਵੇਂ ਜਾਮੇ ਚ ਖੰਡੇ ਕੀ ਪਹੁਲ, ਚਰਨਾਂ ਦੀ ਪਹੁਲ ਨੂੰ ਖੰਡੇ ਕੀ ਪਹੁਲ, 1699 ਦੀ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਗੁਰੂ ਧਾਰਨਾ, ਤੇ ਅੱਜ ਪੰਜ ਪਿਆਰੇ ਸਾਹਿਬਾਨਾਂ ਕੋਲ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਤੇ ਉਸ ਵੇਲੇ ਗੁਰਮੰਤਰ ਪੰਜ ਵਾਰ, ਮੂਲ ਮੰਤਰ ਪੰਜ ਵਾਰ, ਗੁਰਮੰਤਰ ਗੁਰੂ ਕੇ ਸਾਜੇ ਨਵਾਜੇ ਪੰਜ ਪਿਆਰੇ, ਗੁਰੂ ਕਾ ਰੂਪ, ਸਤਿਗੁਰ ਸੱਚੇ ਪਾਤਸ਼ਾਹ ਦਾ ਆਪਣਾ ਸਰੂਪ ਤੇ ਮਰਜ਼ਾਦਾ, ਤੇ ਉਸ ਵੇਲੇ ਅਸੀਂ ਗੁਰੂ ਵਾਲੇ ਗੁਰਮੰਤਰ ਲੈਂਦੇ ਹਾਂ, ਗੁਰਮੰਤਰ ਬਖਸ਼ਿਸ਼ ਹੁੰਦਾ। ਖਿਆਲ ਕਰਨਾ ਸਿੱਖ ਧਰਮ ਦੇ ਅੰਦਰ ਹੋਰ ਕੋਈ ਮੰਤਰ ਨਹੀਂ, ਕੰਨਾਂ ਚ ਫੂਕਾਂ ਮਰਵਾਉਣੀਆਂ, ਮੇਰਾ ਜੀ ਨਾਮ ਲਿਆ ਹੋਇਆ, ਮੇਰਾ ਜੀ ਕੰਨ ਚ ਮੰਤਰ ਲਿਆ ਹੋਇਆ, ਸਿੱਖ ਧਰਮ ਦੇ ਅੰਦਰ ਇਸ ਚੀਜ਼ ਨੂੰ ਕੋਈ ਗੁਰਮੁਖ ਪਿਆਰੇ ਇਜਾਜ਼ਤ ਨਹੀਂ ਹੈ। ਹਰ ਧਰਮ ਦੀ ਆਪੋ ਆਪਣੀ ਮਰਜ਼ਾਦਾ, ਗੁਰੂ ਧਾਰਨਾ ਦੀ, ਚਾਹੇ ਮੁਸਲਮਾਨ ਧਰਮ ਹੈ, ਹਿੰਦੂ ਧਰਮ ਹੈ, ਈਸਾਈ ਧਰਮ ਹੈ, ਬੋਧ ਧਰਮ, ਜ਼ੈਨ ਧਰਮ ਦੀ ਗੱਲ, ਹਰ ਧਰਮ ਦੀ ਆਪੋ ਆਪਣੀਆਂ ਰੋਹ ਰੀਤਾਂ ਨੇ, ਮਰਜ਼ਾਦਾ ਨੇ, ਸਿਧਾਂਤ ਨੇ। ਤੇ ਸਿੱਖ ਧਰਮ ਦੇ ਅੰਦਰ ਸਿਧਾਂਤ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਤੇ ਉਸ ਸਿਧਾਂਤ ਨੂੰ ਅਸੀਂ ਸਿਰ ਮੱਥੇ ਤੇ ਮੰਨਦੇ ਹਾਂ। ਜੇ ਜੀਵਨ ਦੀ ਸਫਲਤਾ ਚਾਹੁੰਦੇ ਹਾਂ, ਪੂਰੇ ਗੁਰੂ ਦੇ ਕੋਲੋਂ ਗੁਰਮੰਤਰ ਪ੍ਰਾਪਤ ਕਰਕੇ, ਫਿਰ ਗੁਰਮੁਖ ਪਿਆਰਿਓ ਮਾਇਆ ਮੋਹ ਗੁਬਾਰ ਨੂੰ ਖਤਮ ਕਰਨਾ, ਤੇ ਖਿਆਲ ਕਰਨਾ ਗੁਰੂ ਤੋਂ ਬਿਨਾਂ ਨਹੀਂ ਹੋਣ। ਮਾਇਆ ਮੋਹ ਗੁਬਾਰ ਹੈ, ਗੁਰ ਬਿਨ ਗਿਆਨ ਨਾ ਹੋਈ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਗਿਆਨ ਦਾ ਚਾਨਣ ਗੁਰੂ ਦਾ ਸ਼ਬਦ ਹੀ ਸਾਨੂੰ ਬਖਸ਼ੇਗਾ। ਦੁਨਿਆਵੀ ਸੂਰਜ ਚੰਦਰਮੇ ਭਾਵੇਂ ਲੱਖਾਂ ਹਜ਼ਾਰਾਂ ਉਹਦੇ ਹੋ ਜਾਣ, ਇਹਨਾਂ ਦੇ ਨਾਲ ਗਿਆਨ ਦਾ ਚਾਨੇ ਬਾਹਰੀ ਹਨੇਰੇ ਨੂੰ ਦੂਰ ਕਰਦੇ ਆ। ਅਗਿਆਨਤਾ ਦਾ ਹਨੇਰਾ ਤਾਂ ਗੁਰੂ ਦਾ ਗਿਆਨ ਹੀ ਦੂਰ ਕਰੇਗਾ। ਤੇ ਸਤਿਗੁਰੂ ਉਚਾਰਨ ਕਰੇ, ਸ਼ਬਦ ਲੱਗੇ ਤੈਨ ਬੂਝਿਆ, ਦੂਜਾ ਪਰ ਜਗ ਗੋਈ, ਸ਼ਬਦ ਲੱਗੇ ਤੈਨ ਬੂਝਿਆ। ਜਿਹੜੇ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਬਚਨਾਂ ਵਿੱਚ ਲੱਗ ਗਏ, ਜੋ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰੂ ਦੀ ਚਾਲੀ ਮਿਤ ਮਰਜ਼ਾਦਾ ਤੇ ਤੁਰ ਪਏ, ਤੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਬੁੱਝਿਆ, ਉਹਨਾਂ ਨੇ ਜਾਣ ਲਿਆ, ਉਹਨਾਂ ਨੇ ਵਾਹਿਗੁਰੂ ਪਰਮੇਸ਼ਵਰ ਨੂੰ ਜਾਣ ਲਿਆ, ਉਸਨੂੰ ਪਾ ਲਿਆ। ਪਰ ਦੂਜਾ ਪਰਜ ਵਗੋਈ, ਜਿਹੜੀ ਪਰਜਾ ਦੂਜੇ ਪਾਸੇ, ਦੂਜੇ ਭਾਵ ਵਿੱਚ, ਮਾਇਆ ਮੋਹ ਗੁਬਾਰ ਵਿਸ਼ੇ ਵਿਕਾਰਾਂ ਵਿੱਚ, ਅਗਿਆਨਤਾ ਦੇ ਹਨੇਰੇ ਚ, ਪਖੰਡਵਾਦ ਵਿੱਚ ਦੇ ਧਾਰੀ ਗੁਰੂ ਡੰਮ ਮੜੀਆਂ ਕਬਰਾਂ ਦੇ ਪਾਸੇ ਜਿਹੜੇ ਤੁਰੇ ਫਿਰ ਰਹੇ ਆ, ਉਹ ਭੱਟ ਕਰੇ। ਦੂਜਾ ਪਰਜ ਵਗੋਈ, ਉਹ ਪਰਜਾ ਵਗੋਈ ਵਿਛੜੀ ਹੋਈ ਹੈ ਵਾਹਿਗੁਰੂ ਪਰਮੇਸ਼ਰ ਤੋਂ, ਉਹ ਭਟਕ ਰਹੀ ਹੈ, ਉਹ ਲੁਕਾਈ, ਉਹ ਦੁਨੀਆ ਭਟਕ ਰਹੀ ਹੈ ਪੂਰੇ ਗੁਰੂ ਦੇ ਗਿਆਨ ਦੇ ਚਾਨਣ ਤੋਂ ਬਿਨਾਂ। ਮਨ ਮੇਰੇ ਗੁਰਮਤ ਕਰਨੀ ਸਾਰ, ਹੇ ਮੇਰੇ ਮਨਾ, ਗੁਰਮਤ ਦੀ ਕਰਨੀ ਨੂੰ ਸੰਭਾਲਣਾ ਕਰ। ਗੁਰਮਤ ਦੀ ਕਰਨੀ ਹੀ ਸਾਰ ਸ੍ਰੇਸ਼ਟ, ਗੁਰੂ ਦੀ ਮਤ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵਹਿ ਮੋਖ ਦੁਆਰ। ਜੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰਵ ਰਹੇ ਉਹਨੂੰ ਸਿਮਰੇ ਤਾਂ ਤੈਨੂੰ ਮੋਖ ਦੁਆਰਾ ਪ੍ਰਾਪਤ ਹੋਵੇਗਾ। ਰਹਾਉ ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਉਚਾਰਨ ਕਰ ਰਹੇ, ਗੁਣ ਕਾ ਨਿਧਾਨ ਏਕ ਹੈ ਆਪੇ ਦੇ ਤਾ ਤੂੰ ਪਾਏ। ਗੁਣਾਂ ਦਾ ਨਿਧਾਨ, ਨਿਧਾਨ ਦਾ ਅਰਥ ਹੈ ਖਜ਼ਾਨਾ, ਭੰਡਾਰਾ, ਕੋਸ਼। ਡਿਕਸ਼ਨਰੀ ਦੇ ਅੰਦਰ ਬਹੁਤ ਅਰਥ ਇਸ ਤਰੀਕੇ ਦੇ ਨਾਲ ਕੀਤੇ ਗਏ ਹੈ, ਨਿਧਾਨ, ਖਜ਼ਾਨਾ, ਭੰਡਾਰਾ, ਕੋਸ਼। ਕਈ ਵਾਰ ਉਚਾਰਨ ਵਿੱਚ ਅਸੀਂ ਨਿਦਾਨ ਵੀ ਕਰ ਦਿੰਦੇ, ਕਈ ਵਾਰੀ ਨਿਦਾਨ ਨੂੰ ਨਿਧਾਨ ਕਰ ਦਿੰਦੇ ਹਾਂ, ਅਰਥ ਦਾ ਫਰਕ ਪੈ ਜਾਂਦਾ। ਨਿਧਾਨ ਦਾ ਅਰਥ ਹੈ ਖਜ਼ਾਨਾ,
ਜਦੋਂ ਅਸੀਂ ਸ਼ੁੱਧ ਉਚਾਰਨ ਕਰੀਏ ਨਿਧਾਨ ਤੇ ਇਹਦਾ ਅਰਥ ਹੈ ਖਜ਼ਾਨਾ ਭੰਡਾਰਾ ਕੋਸ਼ ਤੇ ਨਿਦਾਨ ਦਾ ਅਰਥ ਹੁੰਦਾ ਅੰਤ। ਦਸਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਜਦੋਂ ਪੜ੍ਹਦੇ ਹਾਂ ਜਦ ਆਵ ਕੀ ਔਧ ਨਿਦਾਨ ਬਣੇ, ਜਦੋਂ ਉੱਥੇ ਆਪਾਂ ਉਚਾਰਨ ਕਰਦੇ ਨੇ ਜਦ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬਜੂਜ ਮਰੋ, ਤਾਂ ਉਸ ਵੇਲੇ ਨਿਧਾਨ ਦਾ ਅਰਥ ਖਜ਼ਾਨਾ ਭੰਡਾਰਾ ਕੋਸ਼ ਹੋ ਜਾਂਦਾ ਤੇ ਗੁਰਮੁਖ ਪਿਆਰਿਓ ਅਰਥ ਦਾ ਅਨਰਥ ਹੋ ਜਾਂਦਾ। ਉੱਥੇ ਨਿਧਾਨ ਨਹੀਂ ਉੱਥੇ ਨਿਦਾਨ, ਜਦ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ, ਜਦੋਂ ਮੇਰੀ ਔਧ ਉਮਰ ਦਾ ਅੰਤ ਆਵੇ ਅੰਤਲਾ ਸਮਾਂ, ਤਾਂ ਰਣ ਵਿੱਚ ਜੂਝ ਕਰਕੇ ਸ਼ਹਾਦਤ ਨੂੰ ਪ੍ਰਾਪਤ ਕਰਨ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕਮਾਲ ਸਤਿਗੁਰਾਂ ਦੇ ਬਚਨ, ਜਬ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰਨ, ਨਿਦਾਨ ਤੇ ਨਿਧਾਨ ਦਾ ਫਰਕ ਹੈ। ਇੱਥੇ ਸੱਚੇ ਪਾਤਸ਼ਾਹ ਨਿਧਾਨ ਉਚਾਰਨ ਕਰਨ ਰਹੇ ਨੇ, ਗੁਣ ਕਾ ਨਿਧਾਨ ਏਕ ਹੈ, ਗੁਣਾਂ ਦਾ ਖਜ਼ਾਨਾ ਉਹ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ, ਆਪੇ ਦੇ ਤਾਂ ਕੋ ਪਾਏ, ਉਹ ਵਾਹਿਗੁਰੂ ਪਰਮੇਸ਼ਵਰ ਜਿਹਦੇ ਤੇ ਰਹਿਮਤ ਕਰਦਾ

0: गुरु जी का खालसा वाहिगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-387.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਨਮਾਨਸ ਤੇ ਦੇਵਤੇ ਕੀਏ ਕਰਤਾ ਲਾਗੀ ਵਾਰ। ਜੇ ਸੋ ਚੰਦਾ ਉਗਵ ਹੈ ਸੂਰਜ ਚੜੇ ਹਜ਼ਾਰ। ਇਹ ਤੇ ਚਾਨਣ ਹੁੰਦਿਆਂ ਗੁਰਬਿਨ ਕੋਰਿਆਂ ਡਾਰ।
1: ਪਰਮ ਪੂਜਾ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਜੀ, ਹਾਜ਼ਰੀ ਦਾ ਪ੍ਰਵਾਨ ਕਰੋ, ਪਿਆਰ ਬਚਾਓ, ਗੱਜ ਕੇ ਆਖੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਕਿ ਛੇਵੇਂ ਸਤਿਗੁਰੂ ਮਹਾਰਾਜ ਜੀ ਦਾ ਚੌਥਾ ਜੰਗ ਕਰਤਾਰਪੁਰ ਸਾਹਿਬ ਦਾ ਬੇਨਤੀ ਕੀਤੀ ਜਾ ਸਕੇ। ਉਹਦੇ ਵਿੱਚ ਪੈਂਦੇ ਖਾਨ ਜੋ ਬਚਪਨ ਤੋਂ ਲੈ ਕੇ ਗੁਰਦੇਵ ਦੇ ਚਰਨਾਂ ਵਿੱਚ ਰਿਹਾ, ਗੁਰਦੇਵ ਨੇ ਬੁਰਕੀਆਂ ਦੇ ਕੇ ਜਿਸ ਨੂੰ ਪਾਲਿਆ, ਜਵਾਨ ਕੀਤਾ, ਇਹਨਾਂ ਬਲੀ ਕਰ ਦਿੱਤਾ ਕਿ ਉਹ ਇੱਕ ਫੋਟਿਆਂ ਵਿੱਚ ਲੈ ਕੇ ਚਾਂਦੀ ਦੇ ਰੁਪਈਏ ਨੂੰ ਦੋਵਾਂ ਬੰਨੇ ਤੋਂ ਕੁੱਟ ਦੇਵੇ, ਮਰ ਦੇਵੇ, ਮਸਲ ਦੇਵੇ, ਮਨ ਉਸ ਦੀਆਂ ਮੋਹਰਾਂ ਮਿਟਾ ਦਿੰਦਾ ਸੀ। ਉਸਨੂੰ ਅਹੰਕਾਰ ਹੋ ਗਿਆ, ਨਾਨਕ ਹਉਮੇ ਰੋਗ ਬੁਰਾ, ਹਲਜੂ ਅਹੰਕਾਰ ਨਾ ਭਾਵੇ ਬੇਤੂ ਸੁਣਾਵੇ ਕਿ ਮੇਰੇ ਜਿੰਨਾ ਬਲੀ ਕੋਈ ਨਹੀਂ। ਪਰ ਉਸਨੂੰ ਭੁਲੇਖਾ ਸੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਜ਼ੋਰ ਵੀ ਨਹੀਂ ਸੀ ਕਰਵਾ ਸਕਦਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਮਹਾਨ ਸ਼ਕਤੀ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਪਹਿਲਾਂ ਕਾਬਲੀ, ਨੰਦ ਚੰਦ, ਮਸੰਦ, ਕੰਧਾਰ ਦੇ ਰਹਿਣ ਵਾਲਾ, ਪੰਜ ਚੀਜ਼ਾਂ, ਘੋੜਾ, ਪੁਸ਼ਾਕ, ਤੋੜੇਦਾਰ ਢਾਲ, ਫੁੱਲਦਾਰ ਢਾਲ ਅਤੇ ਤਲਵਾਰ, ਬਾਜ, ਇਹ ਤਾਜਕ ਪੰਜ ਚੀਜ਼ਾਂ ਪੰਜ ਸ਼ਸਤਰ ਲੈ ਕੇ ਹਾਜ਼ਰ ਹੋਇਆ, ਪੰਜ ਚੀਜ਼ਾਂ ਹਾਜ਼ਰ ਲੈ ਕੇ ਹੋਇਆ। ਗੁਰਦੇਵ ਨੇ ਪੈਂਦੇ ਖਾਨ ਨੂੰ ਆਪਣਾ ਚੋਣਾਂ ਮੁਖੀ ਸਮਝ ਕੇ ਉਸਨੂੰ ਚਾਰੇ ਚੀਜ਼ਾਂ ਦਿੱਤੀਆਂ, ਪੁਸ਼ਾਕ ਪਹਿਨਾ ਦਿੱਤੀ, ਘੋੜਾ ਦੇ ਦਿੱਤਾ, ਤਲਵਾਰ ਉਸਦੇ ਗਾਤਰੇ ਪਵਾ ਦਿੱਤੀ, ਢਾਲ ਉਸਦੇ ਕੰਧੇ ਉੱਤੇ ਪਵਾ ਦਿੱਤੀ ਅਤੇ ਕਿਹਾ ਤੂੰ ਗੁਰੂ ਨਾਨਕ ਸ਼ਾਹੀ ਫੌਜ ਦਾ ਸਿਪਾ ਸਲਾਹ ਰਹੇ, ਇਸ ਕਰਕੇ ਅੱਜ ਤੋਂ ਅੱਗੇ ਵਾਸਤੇ ਤੂੰ ਇਹਨਾਂ ਸ਼ਸਤਰਾਂ ਬਸ਼ਤਰਾਂ ਨਾਲ ਹੀ ਦਰਬਾਰ ਵਿੱਚ ਹਾਜ਼ਰ ਹੋਇਆ ਕਰ ਰਿਹਾ। 7 ਵਜੇ ਕਹਿ ਕੇ ਚਲੇ ਗਿਆ। 7 ਵਜੇ ਸਾਧੂ ਉਪਦੇਸ਼, ਸਾਧੂਆਂ ਦਾ ਉਪਦੇਸ਼ ਕੇਵਲ 7 ਵਜੇ ਤੱਕ ਸੀਮਤ ਹੁੰਦਾ ਹੈ। ਜਦੋਂ ਇਹ ਘਰ ਗਿਆ ਤਾਂ ਇਸਦੇ ਮਹਿਮਾਨ, ਇਸਦੇ ਜਵਾਈ ਅਸਮਾਨ ਖਾਨ ਨੇ ਉਹ ਚੀਜ਼ਾਂ ਧੱਕੇ ਨਾਲ, ਜ਼ੋਰ ਜ਼ਬਰ ਨਾਲ ਰੋਸ ਕਰਕੇ ਕਿ ਮੈਂ ਤੇਰੀ ਲੜਕੀ ਛੱਡ ਦੇਵਾਂਗਾ ਜੇ ਤੂੰ ਇਹ ਚੀਜ਼ਾਂ ਗੁਰੂ ਦੇਵ ਦੀ ਅਮਾਨਤ ਮੈਨੂੰ ਨਹੀਂ ਦਿੰਦਾ। ਪਰ ਜਦੋਂ ਜ਼ੋਰ ਕੀਤਾ, ਧੱਕਾ ਕੀਤਾ, ਸੀਨਾ ਜ਼ੋਰੀ ਕੀਤੀ, ਇਸਤਰੀ ਹੱਠ ਮਸ਼ਹੂਰ ਹੁੰਦਾ ਹੈ, ਤ੍ਰੀਆ ਹੱਠ ਇਹਦੀ ਘਰਵਾਲੀ, ਪਹਿੰਦੇ ਖਾਨ ਦੀ ਘਰਵਾਲੀ ਨੇ ਵੀ ਕਿਹਾ ਕਿ ਮਹਿਮਾਨ ਨਾਰਾਜ਼ ਹੁੰਦਾ, ਇਸ ਕਰਕੇ ਇਹ ਵਸਤੂਆਂ ਇਹਨੂੰ ਡਿਗਣੀਆਂ ਚਾਹੀਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਹਨਾਂ 'ਚ ਨਾ ਜਾ, 2-4 ਦਿਨ ਬਾਅਦ ਆਪੇ ਗੁਰਦੇਵ ਦੇ ਸਾਹਮਣੇ ਮਸਲਾ ਹੱਲ ਹੋ ਜਾਵੇਗਾ। ਜਿਹੜਾ ਬਾਜ ਸੀ ਉਹ ਗੁਰਦੇਵ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਰੱਖਿਆ ਸੀ। ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਵਾਸਤੇ ਗਏ ਤਾਂ ਬਾਹਰ ਅਸਮਾਨ ਖਾਨ ਨੇ ਗੁਰਦੇਵ ਜੀ ਦੇ ਗੁਰਦਿੱਤੇ ਪੁੱਤਰ ਦਾ ਉਹ ਬਾਜ ਜੋ ਕੰਧਾਰ ਤੋਂ ਆਇਆ ਹੋਇਆ ਸੀ ਉਹ ਫੜ ਲਿਆ ਅਤੇ ਗੁਰਦੇਵ ਦੇ ਸਾਹਮਣੇ ਬਾਬਾ ਗੁਰਦਿੱਤਾ ਜੀ ਨੇ ਆਣ ਕੇ ਕਿਹਾ ਕਿ ਬਾਬਾ ਜੀ, ਪਿਤਾ ਜੀ, ਜੋ ਆਪ ਜੀ ਨੇ ਬਾਜ ਅਮਾਨਤ ਦਿੱਤਾ ਸੀ ਉਹ ਪੈਂਦੇ ਖਾਨ ਦੇ ਜਵਾਈ ਅਸਮਾਨ ਖਾਨ ਨੇ ਰੱਖ ਲਿਆ, ਉਹਨੇ ਦਿੱਤਾ ਨਹੀਂ, ਇਸ ਕਰਕੇ ਮਹਾਰਾਜ ਮੈਂ ਜੇ ਉਹਨੂੰ ਬਾਜ ਦੇਣ ਲਈ ਕਿਹਾ ਉਹਨੇ ਕੁਛ ਆਪ ਜੀ ਦੀ ਸ਼ਾਨ ਦੇ ਖਿਲਾਫ਼ ਵੀ ਅਯੋਗ ਸ਼ਬਦ ਵਰਤੇ ਹਨ। ਇਸ ਕਰਕੇ ਗੁਰਦੇਵ ਨੇ ਪੈਂਦੇ ਖਾਨ ਨੂੰ ਕੋਲ ਸੱਦ ਕੇ ਪੁੱਛਣ ਦਾ ਯਤਨ ਕੀਤਾ ਹੈ, ਪੈਂਦੇ ਖਾਨਾ ਤੇਰੇ ਮਹਿਮਾਨ ਕੋਲ ਇੱਕ ਤਾਂ ਸਾਡਾ ਬਾਜ ਚਲੇ ਗਏ, ਦੂਜਾ ਤੂੰ ਪੁਸ਼ਾਕ ਸਮੇਤ ਹਾਜ਼ਰ ਨਹੀਂ ਹੋਇਆ। ਮਹਾਰਾਜ ਮੈਨੂੰ ਬਾਹਰ ਹੀ ਪਤਾ ਲੱਗਾ ਸੀ, ਮੈਂ ਇਸੇ ਕਰਕੇ ਬਾਹਰੋਂ ਛੇਤੀ ਛੇਤੀ ਆਪ ਜੀ ਦਾ ਹੁਕਮ ਮੰਨ ਕੇ ਦੌੜਿਆ ਆਇਆ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਪੁਸ਼ਾਕ ਲੈ ਕੇ ਪੁਸ਼ਾਕ ਸਮੇਤ ਆਪ ਜੀ ਦੇ ਪੁੱਤਰ ਚਰਨਾਂ ਵਿੱਚ ਹਾਜ਼ਰ ਨਹੀਂ ਹੋ ਸਕਿਆ। ਪੂਰਾ ਝੂਠ ਬੋਲ ਦਿੱਤਾ, ਜਦੋਂ ਕਿ ਗੁਰਦੇਵ ਦੀ ਬਾਣੀ ਕਹਿੰਦੀ ਹੈ ਸੱਚ ਸਭਨਾ ਕਾ ਖਤਮ ਹੈ, ਊੜਨ ਖੁੱਟੇ ਨਾਨਕਾ ਊੜਤ ਸੱਚ ਰਹੀ। ਝੂਠ ਬੋਲਿਆ, ਘੜ ਘੜ ਕੇ ਅੰਤਰ ਕੀ ਜਾਣ ਤੋਂ ਭਲੇ ਬੁਰੇ ਕੀ ਚੀਜ਼ ਪਛਾਣਤ, ਉਹ ਸਾਧੂ ਸਰਬ ਕਲਾ ਸਮਰੱਥ ਸਤਿਗੁਰੂ ਹਰਗੋਬਿੰਦ ਸਾਹਿਬ ਜਾਣਦੇ ਹਾਂ ਸਾਰੀਆਂ ਗੱਲਾਂ, ਪਰ ਫਿਰ ਵੀ ਉਹਨਾਂ ਇਸਦੀ ਸਚਾਈ ਨੂੰ ਉੱਤਰ ਕਰਨ ਵਾਸਤੇ ਕਿਹਾ ਇਹ ਪੈਂਦੇ ਖਾਨ ਅਸੀਂ ਤੇਰੇ ਕੋਲ ਸੱਚ ਪੁੱਛਣਾ ਚਾਹੁੰਦੇ ਹਾਂ ਕਿ ਸੱਚਾਈ ਦੱਸਦੇ ਕਿ ਤੇਰੇ ਪਾਸ ਸਾਡੇ ਪੁੱਤਰ ਦਾ ਖੋਇਆ ਹੋਇਆ ਬਾਜ ਅਸਮਾਨ ਖਾਨ ਦੇ ਪਾਸ ਹੈ, ਤੇਰੇ ਮਹਿਮਾਨ ਦੇ ਪਾਸ ਲਿਆ ਦੇ। ਉਹ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਗੱਦੀ ਦੀ, ਗੁਰੂ ਨਾਨਕ ਦੇਵ ਦੀ ਗੱਦੀ ਦੀ ਕਸਮ ਖਾ ਕੇ ਕਹਿੰਦਾ ਹਾਂ ਬਾਜ ਸਾਡੇ ਪਾਸ ਨਹੀਂ। ਮੇਰੇ ਗੁਰਦੇਵ ਸਮਝਾਉਣ ਦਾ ਯਤਨ ਕਰਦੇ ਹਨ ਕਿ ਅਜੇ ਵੀ ਬਾਜ ਆ ਜਾ ਕੋਈ ਗਲਤੀ ਜੇ ਕਰ ਬੈਠਾ ਹੈ। ਜਿਹੜਾ ਮਨੁੱਖ ਗਲਤੀ ਕਰਕੇ ਭੁੱਲ ਜਾਏ, ਭੁੱਲ ਜਾਏ, ਉਹ ਭੁੱਲ ਮੰਨ ਲਏ, ਉਹਨੂੰ ਖਿਮਾ ਕੀਤਾ ਜਾਂਦਾ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਲੇਖੇ ਜਿਨ ਤਾਂ ਛੁੱਟੀ ਹੈ ਖਿੜਖਣ ਭੁੱਲਣ ਹਾਰ। ਇਸ ਕਰਕੇ ਤੈਨੂੰ ਮਾਫ਼ ਕੀਤਾ ਜਾਵੇਗਾ। ਪਰ ਨਾ ਮੰਨਿਆ, ਇੱਕ ਵਜੋਂ ਪਹਿੰਦੇ ਖਾਨ ਕੀ ਕਹਿੰਦਾ ਅਤੇ ਦੂਸਰੇ ਵਜੋਂ ਮੇਰੇ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਣ ਦਾ ਯਤਨ ਕਰ ਰਹੇ ਹਨ। ਸਵਾਲ ਜਵਾਬ ਇਸ ਤਰੀਕੇ ਨਾਲ ਬੇਨਤੀ ਕੀਤੀ ਜਾਂਦੀ ਹੈ। ਕਰਤਾਰਪੁਰ ਦਾ ਪ੍ਰਸੰਗ ਇਸ ਤੋਂ ਆਰੰਭ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਵਿੱਚ ਬੈਠੇ ਪਹਿੰਦੇ ਖਾਨ ਨੂੰ ਸਮਝਾ ਰਹੇ ਹਨ ਕਿ ਪਹਿੰਦੇ ਖਾਨ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਸਾਹਮਣੇ ਉਹਦਾ ਝੂਠ ਕਿਉਂ ਬੋਲ ਰਿਹਾ ਹੈ।

0: ਪੈਂਦੇ ਕਾ ਝੂਠ ਬੋਲਣਾ
1: ਤੇ ਬਣ ਕੇ ਤੇ ਅੰਤਰ ਜਾਮੀ ਫਿਰ ਵੀ ਸੱਚ ਬੋਲੋ ਨਾ ਸਿੱਖਾਂ ਨੇ ਆਖੇ ਲੱਗ ਕੇ ਕੁਫਰ

ਕੋਈ ਤੂੰ ਸਾਨੂੰ ਸਾਰ ਨਹੀਂ ਜਾ ਪਰ ਸਾਡਾ ਸਾਡਾ ਨਿਭਾ ਹੁਣ ਪਿਆਰ ਨਹੀਂ।

ਨਹੀਂ ਤੇ ਫਿਰ ਤੂੰ ਖੋਲਣਾ ਝੂਠ ਦਾ ਪਾਜਵੇ ਬਣਦਾ ਕਿਉਂ ਨਿਮ ਤੋਰਾਮੀ ਦੇ ਸਾਡਾ ਬਾਜਵੇ ਪੈਰੇ ਖਾਂ ਝੂਠ ਬੋਲਣਾ।

ਭਗਤ ਪੰਡਿਆ ਮੇਰੇ ਹਮਸਾਈ ਨੂੰ ਸਭ ਤੋਂ ਬਿਨਾਂ ਰਾਜਨ ਬੋਲੋ ਮਜਣੇ ਸਾਜ ਨਹੀਂ ਸਤਿਗੁਰੂ ਜੀ ਝੂਠ ਕਹੋ ਨਾ।

ਰੱਖ ਦੇ ਫੁਲਕਾਰ ਬਾਜ ਮੰਗਵਾਈਏ ਖਾਣਾ ਕਿਉਂ ਝੂਠੀਆਂ ਕਸਮਾਂ ਤੈਨੂੰ ਸਮਝਾਈਏ ਵੇ ਹੋ ਜਾਣਾ ਯਾਰ ਪਲਾਂ ਵਿੱਚ ਝੂਠ ਦਾ।

ਵੱਲੇ ਪਹਿਰੇ ਖਾ ਕਹਿਣ ਲਗਾ ਕਿ ਤੀਰਾ ਫਲ ਖਾਣ ਹੈ ਸਤਗੁਰ ਤੋਂ ਲੈਣ ਲਗਾ ਕਰਨੀ ਦਾ ਫਲ ਪੋਗਣ ਖਾਣ ਨੂੰ ਪੈਣ ਲਗਾ ਮਸਤਾ ਸਜਾਈ।

ਗੁਰਦੇਵ ਨੇ ਪੈਂਦੇ ਖਾਂ ਨੂੰ ਕੋਲ ਬਹਾ ਲਿਆ। ਬਹਾਦਰ ਬਾਬਾ ਬਿਧੀ ਚੰਦ ਜੀ ਛੀਨਾ ਸੁਰ ਸਿੰਘ ਵਾਲਿਆਂ ਨੂੰ ਛੀਨਿਆਂ ਵਾਲਿਆਂ ਨੂੰ ਉਸੇ ਵੇਲੇ ਇਸ਼ਾਰਾ ਕੀਤਾ। ਉਹ ਇਸ਼ਾਰਾ ਸਮਝ ਗਿਆ ਹਰਨ ਭਰਨ ਜਾਂਕਾ ਨੇਤਰ ਹੋਰ ਇਸਕਾ ਮੰਤਰ ਨਾ ਜਾਣੇ ਹੋਰ ਗੁਰਦੇਵ ਦੇ ਇਸ਼ਾਰੇ ਨੂੰ ਸਮਝ ਕੇ ਗੁਰੂ ਕਾ ਸਿੱਖ ਦੌੜਿਆ ਗਿਆ। ਮੀਰ ਪਿੰਡ ਜੋ ਪੈਂਦੇ ਖਾਨ ਦਾ ਪਿੰਡ ਸੀ ਉੱਥੇ ਪਹੁੰਚਿਆ। ਅਸਮਾਨ ਖਾਨ ਦੇ ਉਸੇ ਘਰ ਵਿੱਚ ਹੀ ਸਹੁਰੇ ਸਨ। ਜਾ ਕੇ ਉਹਨੇ ਕਿਹਾ ਕਿ ਅਸਮਾਨ ਖਾਨ ਕਿੱਧਰ ਗਿਆ। ਉਹ ਘਰੋਂ ਪਤਾ ਲੱਗਾ ਕਿ ਉਹ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ। ਅੰਦਰ ਬੈਠ ਕੇ ਪਹੁੰਚਿਆ। ਬਹਾਦਰ ਬਾਬਾ ਬਿਧੀ ਚੰਦ ਤੋਂ ਕੇ ਅੱਗੇ ਜਾਈ ਆਉਣ ਜਾਣ ਉਸ ਘਰ ਵਿੱਚ ਕਾਫੀ ਸੀ। ਔਰ ਮੰਨੇ ਹੋਏ ਜਰਨੈਲ ਸਨ ਪੈਂਦੇ ਖਾਨ ਔਰ ਬਹਾਦਰ ਬਾਬਾ ਬਿਧੀ ਚੰਦ। ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਬੰਦੀ ਛੋੜ ਦੇ ਕਰਤਾ ਕਹਿੰਦੇ ਹਨ ਕਿ ਉਹਦੀ ਬੈਠਕ ਵਿੱਚੋਂ ਕੁਝ ਅਜਿਹਾ ਸਮਾਨ ਮਿਲਿਆ ਜੋ ਬੜੇ ਚਿਰਾਂ ਤੋਂ ਗੁਰੂ ਘਰ ਵਿੱਚੋਂ ਚੋਰੀ ਹੋਇਆ ਸੀ, ਮਿਲ ਨਹੀਂ ਸੀ ਰਿਹਾ। ਇਹ ਤੋਂ ਅੰਦਾਜ਼ਾ ਲੱਗਦਾ ਹੈ ਕਿ ਪੈਂਦੇ ਖਾਨ ਦਾ ਪਰਿਵਾਰ ਅਤੇ ਪੈਂਦੇ ਖਾਨ ਦੇ ਤਾਲਕ ਗੁਰੂ ਘਰ ਦੀਆਂ ਵਸਤੂਆਂ ਇਹ ਪਹਿਲਾਂ ਵੀ ਚੁਰਾ ਕੇ ਖੜਦਾ ਸੀ, ਇਹ ਤੋਂ ਸਿੱਧ ਹੁੰਦਾ ਹੈ। ਇਸ ਗੱਲ ਤੋਂ ਬਾਕੀ ਪਰੂਫ ਮਿਲ ਜਾਂਦਾ ਕਿ ਜਦੋਂ ਉਸਨੇ ਝੂਠ ਬੋਲਿਆ, ਗੁਰਦੇਵ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਘਰੋਂ ਮਿਲੀਆਂ, ਪਛਾਤ ਮਿਲੀ, ਤਲਵਾਰ ਮਿਲੀ ਅਤੇ ਢਾਲ ਮਿਲੀ, ਘੋੜੇ ਉੱਤੇ ਸਵਾਰ ਹੋ ਕੇ ਅਸਮਾਨ ਖਾਨ ਪਹਿਲਾਂ ਹੀ ਬਾਹਰ ਜਾਇਆ ਸੀ। ਇਹ ਚੀਜ਼ਾਂ ਲਿਆਂਦੀਆਂ, ਬਾਜ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਰੱਖਿਆ ਸੀ, ਉਹ ਵੀ ਚੁੱਕ ਕੇ ਲਿਆਂਦਾ ਅਤੇ ਗੁਰਦੇਵ ਦੇ ਸਾਹਮਣੇ ਜਿਸ ਵੇਲੇ ਲਿਆ ਕੇ ਰੱਖਿਆ, ਪੈਂਦੇ ਖਾਨ ਸ਼ਰਮਿੰਦਾ ਜਿਹਾ ਹੋ ਗਿਆ। ਇਹ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਆਖਿਆ, ਗੁਰਦੇਵ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਗੁਰਦੇਵ ਨੇ ਫਿਰ ਵੀ ਕਿਹਾ, ਇਹ ਪੈਂਦੇ ਖਾਨਾ ਅਜੇ ਵੀ ਆਪਣੀ ਗਲਤੀ ਨੂੰ ਮਹਿਸੂਸ ਕਰ, ਜੇ ਤੂੰ ਝੂਠ ਨਾ ਬੋਲੇ, ਸੱਚ ਕਹਿ ਦੇ, ਆਪਣੀ ਗਲਤੀ ਨੂੰ ਮੰਨ ਲਵੇਂ ਤਾਂ ਤੈਨੂੰ ਵਾਪਸ ਕੀਤਾ ਜਾ ਸਕਦਾ। ਤੂੰ ਗੁਰੂ ਨਾਨਕ ਦੇ ਘਰ ਦਾ ਸ਼ਾਹੀ ਜਰਨੈਲ ਹੈ, ਇਸ ਕਰਕੇ ਤੂੰ ਫੌਜੀ ਜਰਨੈਲ ਹੋਣ ਦੇ ਨਾਤੇ ਵੀ ਇਸ ਗੱਲ ਦੀ ਤੋਹੀਨ ਕਰ ਰਿਹਾ, ਪਰ ਨਾ ਮੰਨਿਆ। ਅਖੀਰ ਇਹਨੇ ਕਿਹਾ, ਮਹਾਰਾਜ ਤੁਸਾਂ ਆਪਣੇ ਘਰ ਵਿੱਚ ਰੱਖ ਕੇ ਸਾਡੀ ਬਦਨਾਮੀ ਕਰਨੀ ਸੀ, ਕੁਝ ਅਜਿਹੇ ਅਯੋਗ ਸ਼ਬਦ ਕਹੇ ਜਿਸ 'ਤੇ ਗੁਰਦੇਵ ਨੇ ਬਿਧੀ ਚੰਦ ਨੂੰ ਇਸ਼ਾਰਾ ਕੀਤਾ, ਬਿਧੀ ਚੰਦ ਹੋਰ ਕੁਝ ਸਿੱਖਾਂ ਨੇ ਅਤੇ ਇਹਦੀ ਚੰਗੀ ਪਟਾਈ ਕੀਤੀ। ਅਖੀਰ ਇੱਥੋਂ ਮਾਰ ਖਾ ਕੇ ਆਪਣੇ ਪਿੰਡ ਮੀਰ ਵਿੱਚ ਪਹੁੰਚ ਕੇ ਆਪਣੇ ਅਸਮਾਨ ਖਾਂ ਦਮਾਦ ਨੂੰ ਕਹਿਣ ਲੱਗਾ ਕਿ ਮੇਰੇ ਨਾਲ ਜੋ ਕਰਵਾਇਆ ਬਰਖਰਦਾਰ ਉਹ ਤੂੰ ਕਰਵਾਇਆ ਨਹੀਂ, ਅਤੇ ਗੁਰੂ ਘਰ ਵਿੱਚੋਂ ਦੌਲਤਾਂ ਮਿਲਦੀਆਂ ਸਨ, ਧਨ ਪਦਾਰਥ ਮਿਲਦਾ ਸੀ, ਇਸ ਕਰਕੇ ਅੱਜ ਮਾਰ ਪਈਏ, ਇਹ ਤੇਰੀ ਬਦੌਲਤ ਤੇ ਸਭ ਕੁਝ ਹੋਇਆ। ਉਹ ਕਹਿਣ ਲੱਗਾ, ਪਿਤਾ ਜੀ ਕੋਈ ਚਿੰਤਾ ਨਾ ਕਰੋ, ਆਪਾਂ ਹੁਣੇ ਤਿਆਰ ਹੋ ਕੇ ਆਪਣੇ ਪਿੰਡ ਦੀ ਬਰਾਦਰੀ 500 ਪਠਾਣ ਇਕੱਠਾ ਕੀਤਾ, ਨਾਲ ਲੈ ਕੇ ਜੋ ਕੁਤਬ ਖਾਨ ਜਲੰਧਰ ਦਾ ਜਲੰਧਰੀ ਸੂਬੇਦਾਰ ਸੀ, ਉਹ ਵੀ ਸ਼ਾਹ ਜਹਾਨ ਦਾ ਕਰਿੰਦਾ ਸੀ ਅਤੇ ਪੈਂਦੇ ਖਾਨ ਦਾ ਸਕੇ ਚਾਚੇ ਦਾ ਪੁੱਤਰ ਭਰਾ ਸੀ। ਉਹਦੇ ਦਰਬਾਰ ਵਿੱਚ ਪਹੁੰਚ ਕੇ ਇਸ ਨੇ ਜਾ ਕੇ ਫਰਿਆਦ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਬੇਇੱਜ਼ਤੀ ਕੀਤੀ ਹੈ, ਇਸ ਕਰਕੇ ਇਸਲਾਮ ਦੀ ਤੋਹੀਨ ਕਰ ਰਿਹਾ ਅਤੇ ਇਸਲਾਮ ਦੇ ਮੰਦਿਆਂ ਨੂੰ ਉਹ ਮਾਰ ਕੁਟਾਈ ਕਰਕੇ ਬੇਇੱਜ਼ਤ ਕਰ ਰਿਹਾ, ਇਸ ਲਈ ਮੇਰੀ ਇਮਦਾਦ ਕਰ। ਉਹ ਕੁਤਬ ਖਾਨ ਨੇ ਕਿਹਾ, ਇਹ ਪੈਂਦੇ ਖਾਨਾ ਜਿਸ ਨੇ ਤੈਨੂੰ ਯਤੀਮ ਹੁੰਦੇ ਨੂੰ ਪਾਲਿਆ, ਤੇਰੇ ਮੂੰਹ ਵਿੱਚ ਗਲਾਈਆਂ ਦੇ ਕੇ ਪਾਲਿਆ ਅਤੇ ਤੈਨੂੰ ਉਹ ਵਸਤੂਆਂ ਦਿੱਤੀਆਂ ਜੋ ਗੁਰੂ ਘਰ ਵਿੱਚ ਹੋਰ ਕਿਸੇ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ, ਇਸ ਕਰਕੇ ਨਿਮਕ ਹਰਾਮ ਨਾ ਬਣ, ਨਿਮਕ ਹਲਾਲ ਕਰ। ਪੈਂਦੇ ਖਾਨ ਨੂੰ ਸਾਹਮਣੇ ਬਹਾ ਕੇ ਕੁਤਬ ਖਾਨ ਨੇ ਸਭ ਤੋਂ ਪਹਿਲਾਂ ਸਮਝਾਉਣ ਦਾ ਯਤਨ ਕੀਤਾ, ਵਾਤਾਵਰਨ ਕਵੀ ਨੇ ਇਹ ਕਿਉਂ ਬੇਨਤੀ ਕੀਤੀ ਹੈ ਜੀ।

0: ਕੇ ਤਿਆਰੀ ਉਹ ਤੋੜੀਏ ਗੁਰਾਂ ਦੇ ਮਾਨ ਕੋ ਹਾਂ ਬਈ ਤੋੜੀਏ ਗੁਰਾਂ ਦੇ ਮਾਨ ਕੋ
1: ਕਹਿੰਦਾ ਕੁੱਤ ਵਾਇਓ ਨਹੀਂ ਸਰਦਾ ਕਹਿੰਦਾ ਕੁੱਤ ਵਾਇਓ ਨਹੀਂ ਸਰਦਾ

0: ਪੂਰੀ ਸ਼ਰਦਾ ਨਾ ਤੇਰ ਸਤਿਕਾਰ ਦਊ ਜਿਹਦੀ ਮਦਦ ਅਕਾਲ ਆਪ ਕਰਦਾ ਦੱਸ ਉਹਨੂੰ ਕੌਣ ਮਾਰ ਦਊ ਹਾਂ ਵੀ ਦੱਸ ਉਹਨੂੰ ਕੌਣ ਮਾਰ ਦਊ
1: ਪਾਲਿਆ ਗੁਰਾਂ ਨੇ।

0: ਕਈ ਵਾਰ ਅੱਗੇ ਫੌਜਾਂ ਗਈਆਂ ਚੜ ਕੇ ਤੇ ਗੁਰੂ ਨੂੰ ਕਿਸੇ ਨੇ ਮਾਰਿਆ। ਫੌਜਾਂ ਹਾਰੀਆਂ ਗੁਰਾਂ ਦੇ ਨਾਲ ਲੜ ਕੇ ਤੇ ਗੁਰੂ ਨੇ ਕਿਸੇ ਤੋਂ ਹਾਰਿਆ। ਹਾਂ ਬਈ ਗੁਰੂ ਨੇ ਕਿਸੇ ਤੋਂ
1: ਹਾਰਿਆ। ਗੁਰਾਨੀ ਸਿਆ ਨੀ ਆਪ ਭਰਦਾ, ਕਾਲ ਗੁਰਾਨੀ ਸਿਆ ਨੀ ਆਪ ਭਰਦਾ, ਜਿਹੜ ਬਦਲੇ ਤਾਰ ਦਊ ਜੀ ਦੀ ਮਦਦ ਕਾਲ ਆਪ ਕਰਦਾ।

ਫੌਜਾਂ ਮੁੜੇ ਨਹੀਂ ਖਲੋਣਾ, ਉਹਦਾ ਸਾਹਮਣੇ ਨੀ ਕਿਸੇ ਨੇ ਖਲੋਣਾ, ਤੇ ਸ਼ਾਹੀ ਫੌਜਾਂ ਖਾਣੀ ਆ ਰਹੇ, ਹਾਂ ਬਈ ਸ਼ਾਹੀ ਫੌਜਾਂ ਖਾਣੀ।

0: ਕਾਲ ਆਪ ਚਾਰਦਾ ਦਾਸਿਓ ਨੂੰ ਕੌਣ ਮਾਰ ਦਊ ਹਾਂ ਵੀ ਦਾਸਿਓ ਨੂੰ ਕੌਣ ਮਾਰ ਦਊ
1: ਕੁਤਬ ਖਾਨ ਦੇ ਕਹਿਣ ਉੱਤੇ ਪੈਂਦੇ ਖਾਨ ਨੇ ਇੱਕ ਗੱਲ ਨਾ ਮੰਨੀ ਅਸਮਾਨ ਖਾਨ ਨੇ ਬੜੀ ਜਿੱਦ ਕੀਤੀ ਨਾਲ 500 ਪਿੰਡ ਦਾ ਪਠਾਨ ਬਰਾਦਰੀ ਦਾ ਇਕੱਠਾ ਹੋ ਕੇ ਗਿਆ ਸੀ ਜਿਹੜਾ ਕੁਤਬ ਖਾਨ ਦੇ ਮਨ ਤੇ ਇਸਦਾ ਵੀ ਅਸਰ ਸੀ ਇਸ ਕਰਕੇ ਇਸਨੇ ਚਿੱਠੀ ਲਿਖ ਕੇ ਦਿੱਤੀ ਕਿ ਆਹ ਮੇਰੀ ਚਿੱਠੀ ਸ਼ਾਹਜਹਾਨ ਲਾਹੌਰ ਵਿੱਚ ਆਣ ਕੇ ਉਤਰਿਆ ਹੋਇਆ ਇਸ ਕਰਕੇ ਉਹਦੇ ਕੋਲ ਪਹੁੰਚ ਜਾਓ ਹੋ ਸਕਦਾ ਹੈ ਮੈਂ ਦੂਸਰੇ ਤੀਸਰੇ ਦਿਨ ਤੱਕ ਤੁਹਾਡੇ ਕੋਲ ਆਪ ਹੀ ਪਹੁੰਚਾਂਗਾ ਚਿੱਠੀ ਲੈ ਕੇ ਅਸਮਾਨ ਖਾਨ ਪੈਂਦੇ ਖਾਨ ਦੋਵੇਂ ਹੀ ਸਹੁਰਾ ਦਮਾਦ ਲਾਹੌਰ ਦਰਬਾਰ ਵਿੱਚ ਪਹੁੰਚੇ ਲੱਗੇ ਹੋਏ ਦਰਬਾਰ ਵਿੱਚ ਕੀ ਵੇਖਿਆ ਇਹ ਵਜ਼ੀਰ ਖਾਨ ਵਜ਼ੀਰ ਉਹ ਵਜ਼ੀਰ ਜਿਹਦੀ ਗੁਰੂ ਰਾਮਦਾਸ ਜੀ ਦੇ ਪੁੱਤਰ ਦਰਬਾਰ ਵਿੱਚ ਕਾਰ ਸੇਵਾ ਵਿੱਚ ਪਹੁੰਚਿਆ ਜਲੋਦਰਵਾ ਦੀ ਬਿਮਾਰੀ ਹਟੀ ਸੀ ਤੁਰਿਆ ਜਾਂਦਾ ਸੀ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਮਹਾਨ ਅਸਥਾਨ ਉੱਤੇ ਜਾਵੇਂਗਾ ਤੇ ਤੇਰਾ ਜਲੋਦਰਵਾ ਦਾ ਰੋਗ ਹਟ ਸਕਦਾ ਹੋਰ ਕਦੋਂ ਤੈਨੂੰ ਆਰਾਮ ਨਹੀਂ ਮਿਲ ਸਕਦਾ ਇਹ ਗੁਰਦੇਵ ਦੇ ਚਰਨਾਂ ਵਿੱਚ ਪਹੁੰਚਿਆ ਕਾਰ ਸੇਵਾ ਹੋ ਰਹੀ ਸੀ ਬਾਬਾ ਬੁੱਢਾ ਜੀ ਟੋਕਰੀ ਲੈ ਕੇ ਤੁਰੇ ਜਾ ਰਹੇ ਸਨ ਇਹਨਾਂ ਦੀ ਟੋਕਰੀ ਵਿੱਚੋਂ ਵਧੀ ਹੋਈ ਛਿਲਕ ਜਦੋਂ ਇਸ ਦੇ ਪੇਟ ਵਿੱਚ ਵੱਜੀ ਉਹ ਜਿਹੜਾ ਫਾਲਤੂ ਪਾਣੀ ਸੀ ਪੇਟ ਵਿੱਚ ਉਹ ਬਾਹਰ ਨਿਕਲ ਗਿਆ ਗੁਰਦੇਵ ਦੇ ਚਰਨਾਂ ਵਿੱਚ ਗਿਆ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਸ਼ਾਦ ਦਿੱਤਾ ਅਰਦਾਸ ਕੀਤੀ ਅਤੇ ਨਿਮਰਤਾ ਵਿੱਚ ਆਇਆ ਮਹਾਨ ਕਿਰਪਾ ਹੋਈ ਸਤਿਗੁਰ ਸੱਚੇ ਪਾਤਸ਼ਾਹ ਨਾਨਕ ਨਦੀ ਨਜ਼ਰ ਨਿਹਾਲ ਕਰ ਦਿੱਤਾ ਜਲੋ ਦਰਵਾਜ਼ੀ ਬਿਮਾਰੀ ਹਟ ਗਈ ਸੀ ਉਸ ਦਿਨ ਤੋਂ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਘਰ ਦਾ ਚੌਕੀਦਾਰ ਬਣ ਚੁੱਕਾ ਸੀ ਸੇਵਾਦਾਰ ਬਣ ਚੁੱਕਾ ਸੀ ਜਦੋਂ ਇਸ ਦੇ ਸਾਹਮਣੇ ਵਜ਼ੀਰ ਖਾਨ ਅਤੇ ਅਸਮਾਨ ਖਾਨ ਦੋਵਾਂ ਸਹੁਰੇ ਦਮਾਦ ਅਤੇ ਹੋਰ ਪਠਾਣਾਂ ਨੇ ਇਕੱਠਿਆਂ ਹੋ ਕੇ ਕੁਤਬ ਖਾਨ ਦੀ ਚਿੱਠੀ ਦਿੱਤੀ ਅਤੇ ਕਿਹਾ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਬੜੀ ਮੁਖਾਲਫਤ ਕਰਦਾ ਹੈ ਅੱਗੇ 3 ਜੰਗਾਂ ਆਪਾਂ ਹਾਰ ਚੁੱਕੇ ਹਾਂ ਅਤੇ ਹੁਣ ਉਹ ਫਿਰ ਯਤਨ ਕਰ ਰਿਹਾ ਹੈ ਕਿਸੇ ਦਿਨ ਹੋ ਸਕਦਾ ਹੈ ਲਾਹੌਰ ਦਰਬਾਰ ਤੋਂ ਇਲਾਵਾ ਉਹ ਦਿੱਲੀ ਦੇ ਦਰਬਾਰ ਉੱਤੇ ਵੀ ਕਬਜ਼ਾ ਕਰਨ ਦੇ ਯਤਨਸ਼ੀਲ ਹੈ ਇਸ ਕਰਕੇ ਸਾਨੂੰ ਹੁਣੇ ਕੋਈ ਨਾ ਕੋਈ ਕਦਮ ਉਠਾਉਣਾ ਚਾਹੀਦਾ ਹੈ ਤਾਂ ਕੋਲ ਖਲੋਤੇ ਹੋਏ ਵਜ਼ੀਰ ਖਾਨ ਵਜ਼ੀਰ ਨੇ ਕਿਹਾ ਮਹਾਰਾਜ ਇਹ ਬਿਲਕੁਲ ਕੁਫਰ ਤੋਲਦਾ ਹੈ ਇਹਦੇ ਨਾਲ ਜਿੰਨਾ ਅਹਿਸਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ ਬਚਪਨ ਤੋਂ ਲੈ ਕੇ ਇਸ ਨੂੰ ਪਾਲਿਆ ਪੋਸਿਆ ਇਸ ਤੋਂ ਬਾਅਦ ਇਹਦੀ ਲੜਕੀ ਦੀ ਸ਼ਾਦੀ ਕੀਤੀ ਇਹੀ ਅਸਮਾਨ ਖਾਨ ਜਿਹੜਾ ਇਹਦੇ ਨਾਲ ਖੜਾ ਹੋਇਆ ਇਹਨੂੰ ਵੀ ਇਸਦੀ ਲੜਕੀ ਨੂੰ ਵਿਆਹਿਆ ਜੋ ਬਹਾਦਰ ਬਾਬਾ ਬਿਨੀ ਚੰਦ ਜੇਵਰ ਉਤਾਰ ਕੇ ਗੋਇੰਦਵਾਲ ਦੇ ਪੱਤ ਨੂੰ ਤੁਲਿਆਇਆ ਸੀ ਜਹਾਂ ਸ਼ਾਹਜਹਾਨ ਮਹਾਰਾਜ ਤੁਹਾਡੇ ਹੀ ਉਹ ਬੇਗਮਾਂ ਦੇ ਗਹਿਣੇ ਸਨ ਅਤੇ ਉਹ ਗਹਿਣੇ ਇਹਨਾਂ ਕੋਲ ਪਹੁੰਚੇ ਇਸ ਕਰਕੇ ਬੜਾ ਯਤਨ ਕੀਤਾ ਹੈ ਉਸ ਤੋਂ ਬਾਅਦ ਪੈਂਦੇ ਖਾਨ ਤੋਂ ਉਪਰੰਤ ਉਹੀ ਗਹਿਣੇ ਅਸਮਾਨ ਖਾਨ ਦੀ ਘਰਵਾਲੀ ਨੂੰ ਪਾਏ ਗਏ ਅਤੇ ਇਹ ਮੰਨਿਆ ਨਹੀਂ ਗੁਰੂ ਘਰ ਨਾਲ ਇਹਨਾਂ ਧਰੋਹ ਕਰ ਰਿਹਾ ਗੁਰੂ ਨਾਨਕ ਦੇਵ ਦੇ ਘਰ ਨਾਲ ਇਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਬਾਜ ਦਿੱਤਾ ਇਹਨੂੰ ਬਾਜ ਖੋਇਆ ਅਤੇ ਘੋੜਾ ਮਿਲਿਆ ਇਹਨੂੰ ਤਲਵਾਰ ਦਿੱਤੀ ਗੁਰਦੇਵ ਨੇ ਇੱਕ ਸ਼ਾਹੀ ਪਛਾਕਾ ਜੋ ਲੱਖਾਂ ਰੁਪਈਆਂ ਦੀ ਦੌਲਤ ਉਹ ਮੇਰੇ ਗੁਰਦੇਵ ਨੇ ਇਸ ਨੂੰ ਬਖਸ਼ਿਸ਼ ਕੀਤਾ ਅਤੇ ਇੱਕ ਤੋੜੇਦਾਰ ਫੁੱਲਦਾਰ ਢਾਲ ਵੀ ਦਿੱਤੀ ਇੱਕ ਤਲਵਾਰ ਦਿੱਤੀ ਇਹ ਤਾਂ ਇੱਕ ਮਹਾਰਾਜ ਸਾਰਾ ਪਰਿਵਾਰ ਇਹ ਸਾਰਾ ਕੁਨਬਾ ਹੀ ਗੁਰੂ ਨਾਨਕ ਦੇ ਘਰ ਵਿੱਚੋਂ ਖਾ ਕੇ ਪੜਦਾ ਹੈ ਅਜੇ ਗੁਰੂ ਨਾਨਕ ਦੇਵ ਦੇ ਘਰ ਦੀ ਤੁਹੀਨ ਕਰ ਰਿਹਾ ਹੈ ਮੈਂ ਸੱਚਾਈ ਕਹਿੰਦਾ ਹਾਂ ਵਜ਼ੀਰ ਖਾਨ ਵਜ਼ੀਰ ਨੇ ਲੱਗੇ ਦਰਬਾਰ ਵਿੱਚ ਪੈਂਦੇ ਖਾਨ ਦੀ ਮੁਖਾਲਫਤ ਜਿਵੇਂ ਕੀਤੀ ਤੇ ਗੁਰੂ ਘਰ ਦੀ ਜਿਵੇਂ ਵਕਾਲਤ ਕੀਤੀ ਉਸਦਾ ਵਾਤਾਵਰਨ ਕਵੀ ਨੇ ਉਹ ਬੇਨਤੀ ਕੀਤੀ ਹੈ ਜੀ।

0: ਆ ਜਿਸਦਾ ਹੋ ਗਿਆ ਗੁਰਾਂ ਦੇ ਸਾਹਮਣੇ
1: ਝੂਠਾ ਗੁਰੂ ਜੀ ਨੂੰ ਕਹੇ ਜੱਗ ਕਿਵੇਂ ਮੰਨ ਲਵੇ ਝੂਠਾ ਚੋਰਾ।

ਦੀਸ਼ਾ ਜਿੱਥੇ ਜੱਗ ਦੇ ਫੀਸ ਦਸ ਬੰਦ ਜਾਣ ਕੇ ਝੂਠ ਬੋਲੇ ਉਹਨਾਂ ਦੇ ਖਿਲਾਫ ਆਣ ਕੇ। ਗੁਰਦੇਵ ਦੇ ਸਾਹਮਣੇ ਜਦੋਂ ਵਜ਼ੀਰ ਖਾਨ ਵਜ਼ੀਰ ਨੇ ਇਹ ਸਾਰੀਆਂ ਗੱਲਾਂ ਦੱਸੀਆਂ, ਕਈ ਸ਼ਿਕਾਇਤਾਂ ਪਹਿਲਾਂ ਵੀ ਇਹ ਪੈਂਦੇ ਖਾਨ ਅਤੇ ਇਸ ਦੀ ਪਾਰਟੀ ਨੇ ਹੋਰ ਵੀ ਪਹੁੰਚਾਈਆਂ ਸਨ, ਪਰ ਵਜ਼ੀਰ ਖਾਨ ਵਜ਼ੀਰ ਇੱਕ ਸੀਨੀਅਰ ਵਜ਼ੀਰ ਸੀ, ਉਸ ਦੀ ਗੱਲ ਦੇ ਸਾਹਮਣੇ ਸ਼ਾਹਜਹਾਨ ਕੁਛ ਕਹਿ ਨਾ ਸਕਿਆ ਅਤੇ ਪੈਂਦੇ ਖਾਨ ਅਸਮਾਨ ਖਾਨ ਉਹਦੇ ਨਾਲ ਆਏ ਹੋਏ ਪਠਾਣਾਂ ਨੂੰ ਇਹਨਾਂ ਧੱਕੇ ਦੇ ਕੇ ਬਾਹਰ ਕਰ ਦਿੱਤਾ। ਨਿੱਘਾ ਫਿਰ ਸੋਚਿਆ ਜਾਵੇਗਾ, ਫਿਰ ਵਿਚਾਰਿਆ ਜਾਵੇਗਾ, ਇਹ ਬਾਹਰ ਆ ਗਿਆ ਅਤੇ ਉਸ ਤੋਂ ਉਪਰੰਤ ਇੰਤਜ਼ਾਰ ਕਰਨ ਲੱਗਾ ਕਿ ਮੈਨੂੰ ਕੁਤਬ ਖਾਨ ਨੇ ਕਿਹਾ ਸੀ ਕਿ ਮੈਂ ਇੱਕ ਦਿਨ ਲਈ ਜਾਂ ਦੋ ਦਿਨ ਲਈ ਜਾਂ ਤਿੰਨ ਦਿਨ ਲਈ ਮੈਂ ਤੇਰੇ ਕੋਲ ਆਵਾਂਗਾ, ਬਾਹਰ ਬੈਠਿਆ ਹੋਇਆ। ਇਹਨਾਂ ਇੰਤਜ਼ਾਰ ਕਰਨੀ ਸ਼ੁਰੂ ਕੀਤੀ। ਇੰਨੇ ਦਿਨਾਂ ਨੂੰ ਸਿੰਧ ਹੈਦਰਾਬਾਦ ਤੋਂ ਕੁਛ ਨਹੀਂ ਪਹੁੰਚਿਆ ਕਿ ਤੁਹਾਡਾ ਘਰ ਸਰਕਾਰ ਦਾ ਘਰ ਇਲਾਕੇ ਦੇ ਲੋਕ ਦੇ ਰਹੇ, ਇਸ ਕਰਕੇ ਕਿਸੇ ਸੀਨੀਅਰ ਆਦਮੀ ਨੂੰ ਭੇਜਿਆ ਜਾਏ। ਵਜ਼ੀਰ ਖਾਨ ਵਜ਼ੀਰ ਦੀ ਡਿਊਟੀ ਉਹਦੇ ਤੇ ਲੱਗ ਗਈ ਅਤੇ ਇਸ ਤੋਂ ਦੂਜੇ ਨੰਬਰ ਦਾ ਵਜ਼ੀਰ ਜੋ ਇਬਰਾਹੀਮ ਸੀ ਉਹ ਵਜ਼ੀਰ ਖਾਨ ਵਜ਼ੀਰ ਦੀ ਡਿਊਟੀ ਉੱਤੇ ਆ ਗਿਆ। ਜਦੋਂ ਕੋਈ ਅਨੋਖਾ ਭਾਣਾ ਵਾਪਰਨਾ ਹੁੰਦਾ ਹੈ ਉਦੋਂ ਜਿਵੇਂ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ ਉਸ ਤਰ੍ਹਾਂ ਹੋ ਜਾਂਦਾ ਹੈ। ਹੋ ਸਕਦਾ ਜੇ ਵਜ਼ੀਰ ਖਾਨ ਵਜ਼ੀਰ ਮੌਕਿਆ ਉਤਰੀਂਦਾ ਇਹ ਗੱਲ ਨਾ ਬਣ ਸਕਦੀ ਸੀ, ਪਰ ਜੋ ਸਤਿਗੁਰੂ ਨੂੰ ਭੁੰਦਾ ਸੀ ਹੋਣਾ ਤਾਂ ਉਹ ਸੀ। ਇਸ ਕਰਕੇ ਵਜ਼ੀਰ ਖਾਨ ਵਜ਼ੀਰ ਉਧਰ ਚਲੇ ਗਿਆ ਅਤੇ ਇਬਰਾਹੀਮ ਉਸ ਵਜ਼ੀਰ ਦੀ ਜਗ੍ਹਾ ਉੱਤੇ ਡਿਊਟੀ ਉੱਤੇ ਪਹੁੰਚ ਗਿਆ।

ਖਾਨ, ਅਸਮਾਨ ਖਾਨ ਅਤੇ ਹੋਰ 500 ਪਠਾਨ ਜੋ ਮੀਰ ਤੋਂ ਆਇਆ ਹੋਇਆ ਸੀ, ਪਿੰਡ ਮੀਰ ਤੋਂ, ਇਹ ਇੰਤਜ਼ਾਰ ਕਰ ਰਹੇ ਸਨ। ਤੀਸਰੇ ਦਿਨ ਕੁਤਬ ਖਾਨ ਵੀ ਪਹੁੰਚ ਗਿਆ। ਇਸ ਨੇ ਆਖਿਆ ਕੋਈ ਕੰਮ ਚੱਲਿਆ ਕਿ ਨਹੀਂ? ਉਹਨਾਂ ਕਿਹਾ ਸਗੋਂ ਉਲਟੀ ਬੇਇੱਜ਼ਤੀ ਹੋਈ ਹੈ, ਵਜ਼ੀਰ ਖਾਨ ਵਜ਼ੀਰ ਨੇ ਗੁਰਦੇਵ ਦੀ ਵਕਾਲਤ ਕੀਤੀ ਹੈ, ਸਾਨੂੰ ਧੱਕੇ ਵੱਜੇ ਹਨ। ਉਹਨੇ ਕਿਹਾ ਕੋਈ ਗੱਲ ਨਹੀਂ, ਅੱਜ ਸ਼ਾਮ ਨੂੰ ਇਕੱਠਿਆਂ ਹੋ ਕੇ ਸੰਮਣ ਬੁਰਜ ਦੇ ਮਗਰਲੇ ਬੰਨੇ ਝੜੋਖਿਆਂ ਥਾਣੀ ਜਾ ਕੇ ਹੱਲਾ ਕਰੋ, ਸ਼ੋਰ ਪਾਓ, ਦੁਹਾਈ ਪਾਓ, ਮਾਰੇ ਗਏ, ਲੁੱਟੇ ਗਏ, ਇਹ ਤਾਦਕ ਕਹਿਣ ਨਾਲ ਜਦੋਂ ਤੁਹਾਨੂੰ ਕੱਲ੍ਹ ਦਾ ਸਮਾਂ ਦੇਵੇਗਾ ਫਿਰ ਆਪਾਂ ਗੱਲ ਕਰਾਂਗੇ। ਪਹਿੰਦੇ ਖਾਨ, ਅਸਮਾਨ ਖਾਨ ਅਤੇ ਉਸਦੇ ਨਾਲ ਹੋਰ ਆਏ ਹੋਏ ਪਠਾਨ, ਉਸਦੀ ਬਰਾਦਰੀ ਇਕੱਠੀ ਇਹ ਸੰਮਣ ਬੁਰਜ ਦੇ ਥੱਲੇ ਜਾ ਕੇ ਦੱਸੀ ਹੋਈ ਵਿਉਂਤ ਮੁਤਾਬਕ ਕਿਸੇ ਨਾਲ ਸ਼ੋਰ ਕੀਤਾ, ਹੱਲਾ ਕੀਤਾ, ਦੁਹਾਈ ਪਾਈ। ਇਸ ਵਾਰਤਾਲਾਪ ਨੂੰ ਸੁਣ ਕੇ, ਹਾਲ ਦੁਹਾਈ ਨੂੰ ਸੁਣ ਕੇ ਸ਼ਾਹਜਹਾਂ ਝੜੋਖੇ ਥਾਣੀ ਬਾਹਰ ਵੇਖਿਆ, ਕੀ ਕਹਿ ਰਹੇ ਹੋ? ਉਹਨੇ ਕਿਹਾ ਮਹਾਰਾਜ, ਅਸੀਂ ਮਾਰੇ ਗਏ, ਸਾਡੇ ਨਾਲ ਬੇਇਨਸਾਫੀ ਹੋਈ ਹੈ, ਅਸੀਂ ਇਨਸਾਫ਼ ਦੀ ਡਿਮਾਂਡ ਕਰ ਰਹੇ ਹਾਂ, ਇਨਸਾਫ਼ ਮਿਲਣਾ ਚਾਹੀਦਾ ਹੈ। ਤਾਂ ਸ਼ਾਹਜਹਾਂ ਨੇ ਕਿਹਾ ਕੱਲ੍ਹ ਨੂੰ ਦਰਬਾਰ ਵਿੱਚ ਪੇਸ਼ ਹੋਣਾ। ਬਸ ਇਹ ਗੱਲ ਸੁਣਨ ਤੋਂ ਬਾਅਦ ਇਹਨਾਂ ਨੇ ਆਣ ਕੇ ਬੇਨਤੀ ਕੀਤੀ ਕੁਤਬ ਖਾਨ ਨੂੰ, ਜੋ ਤੇਰੀ ਦੱਸੀ ਹੋਈ ਸਕੀਮ ਸੀ ਉਹ ਕਾਮਯਾਬ ਹੋ ਗਈ ਹੈ। ਉਹਨੇ ਕਿਹਾ ਹੁਣ ਚਿੰਤਾ ਨਾ ਕਰੋ, ਹੁਣ ਵਕਾਲਤ ਕਰਨ ਵਾਲਾ ਨਹੀਂ ਰਹਿ ਗਿਆ ਇੱਥੇ, ਕਿਉਂਕਿ ਵਜ਼ੀਰ ਖਾਨ ਵਜ਼ੀਰ ਸਿੰਧ ਹੈਦਰਾਬਾਦ ਚਲੇ ਗਿਆ, ਇਬਰਾਹੀਮ ਇੱਥੇ ਰਹਿੰਦਾ। ਜੋ ਤੇਰੇ ਕੋਲ ਜੇਵਰ ਹਨ ਉਹ ਜੇਵਰ ਲਿਆ, ਉਹ ਲਿਆਉਂਦੇ ਹੋਏ ਜੇਵਰ ਪਹਿੰਦੇ ਖਾਨ ਵੱਲੋਂ ਕੁਤਬ ਖਾਨ, ਅਸਮਾਨ ਖਾਨ ਅਤੇ ਪਹਿੰਦੇ ਖਾਨ ਅਤੇ ਨਾਲ ਹੋਰ ਪਤਵੰਤਿਆਂ ਨੇ ਇਬਰਾਹੀਮ ਨੂੰ ਬਤੌਰੇ ਰਿਸ਼ਵਤ ਦਿੱਤੇ। ਅਤੇ ਜਿਸ ਵੇਲੇ ਸਵੇਰੇ ਦਿਨ ਲੱਗੇ 10 ਵਜੇ ਅਦਾਲਤ ਵਿੱਚ ਪੇਸ਼ ਹੋਏ, ਲੱਗੇ ਹੋਏ ਦਰਬਾਰ ਵਿੱਚ ਪੇਸ਼ ਹੋਏ, ਤੇ ਇਬਰਾਹੀਮ ਨੇ ਆਪਣੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਖਾਲਫਤ ਵਿੱਚ ਕਹਿੰਦਿਆਂ, ਮਹਾਰਾਜ ਇਹ ਤੁਹਾਡੇ ਜੇਵਰ ਖੜੇ ਜਾ ਸਕਦੇ ਹਨ, ਤੁਹਾਡੇ ਘੋੜੇ ਖੜੇ ਜਾ ਸਕਦੇ ਹਨ, ਤੁਹਾਡੇ ਦੁਸ਼ਾਲੇ ਖੜੇ ਜਾ ਸਕਦੇ ਹਨ, ਅਜਿਹੇ ਬਿਰੀ ਚੰਦ ਵਰਗੇ ਅਨੇਕਾਂ ਚੋਰ ਉਹਦੇ ਕੋਲ ਰਹਿੰਦੇ ਹਨ, ਇਸ ਕਰਕੇ ਉਹ ਡਾਕੂ ਧਾੜਵੀ ਠੱਗ ਬਦਮਾਸ਼ ਆਪਣੇ ਕੋਲ ਰੱਖਦਾ ਹੈ, ਤੇ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦੇਵ ਦੀ ਗੱਦੀ ਏ, ਇਸ ਕਰਕੇ ਪਹਿੰਦੇ ਖਾਨ ਝੂਠ ਨਹੀਂ ਬੋਲ ਸਕਦਾ। ਇਹ ਸਾਨੂੰ ਸਗੋਂ ਫਖਰ ਵਾਲੀ ਗੱਲ ਹੈ ਕਿ ਜੋ ਬੜਿਆਂ ਚਿਰਾਂ ਦਾ ਉਹਦੇ ਕੋਲ ਰੁਸਤਮੇ ਹਿੰਦ ਰਹਿੰਦਾ ਸੀ, ਉਹ ਉਧਰੋਂ ਪਾੜ ਕੇ ਸਾਡੇ ਨਾਲ ਆਇਆ, ਅਜੇ ਸਾਰੀ CID ਉਹਦੀ ਸਾਡੇ ਕੋਲ ਪਹੁੰਚੀ ਏ। ਇਬਰਾਹੀਮ ਨੇ ਵਕਾਲਤ ਕਰਦੇ ਹੋਇਆ ਪਹਿੰਦੇ ਖਾਨ ਦੀ ਕਿਵੇਂ ਸ਼ਾਹਜਹਾਂ ਨੂੰ ਕਹਿਣਾ ਆਰੰਭ ਕੀਤਾ, ਉਸਦਾ ਵਾਤਾਵਰਣ ਕਿਉਂ ਬੇਨਤੀ ਕੀਤੀ ਹੈ ਜੀ?

தந்தே

ਛੱਡ ਚੋ

0: ਕੋਈ ਉਸ ਦੀ ਗੱਲ ਟੋਕਦਾ ਉਸਨੂੰ ਲੰਮਿਆਂ ਪਾਵੇ
1: ਲੁੱਟ ਖਜ਼ਾਨੇ ਸ਼ਾਹੀ ਪਾਉਣ ਮਹਿਲ ਦੇ ਵੰਡੇ ਪਾਸ ਗੁਣ ਨੇ ਰਹਿਣ ਸ਼ਹਿਨ ਸ਼ਾਹ ਠੱਗ ਚੋ

0: ਤੂੰ ਸਾਵੇ ਆਇਆ
1: ਤੇਰੇ ਸਹਾਰੇ ਸਤਿਗੁਰੂ ਜੀ ਦਈਓ ਤੇਰੇ ਸਹਾਰੇ ਸਤਿਗੁਰੂ ਜੀ ਦੇ ਰਾਏ ਝੂਲ ਦੇ ਚੰਡੇ ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ
0: ਉਸਦੀ ਬੇਟੀ ਕੀਤੀ ਨਿਤ ਮਾਰ

0: ਅੱਗ ਬਲਦੀ ਤੇ ਦੂਜਾ ਉੱਪਰ ਪੈਟਰੋਲ ਪੈ ਜਾਏ, ਮਾਨੋ ਭਬੂਕੇ ਨਿਕਲ ਗਏ। ਬਲਦੇ ਹੋਏ ਦਿਲ ਉੱਤੇ ਜਿਹੜਾ ਸ਼ਾਹਜਹਾਨ ਖੁਦ ਆਪ ਕੁਟਲ ਨੀਤੀ ਸੀ, ਉਹਦੇ ਵਜ਼ੀਰਾਂ ਦੀ ਕੁਟਲ ਨੀਤੀ ਸੀ ਅਤੇ ਉਹਦੇ ਨਾਲ ਜਲੰਧਰੀ ਕੁਤਬ ਖਾਨ, ਬੇਸ਼ੱਕ ਉਹ ਭਾਵੇਂ ਸਮਝਾਉਣ ਦਾ ਯਤਨ ਕਰ ਰਿਹਾ ਸੀ, ਕੋਈ ਮਨੁੱਖ ਵੀ ਨਹੀਂ ਸੋਚਦਾ ਕਿ ਮੇਰੇ ਮੁਫਤ ਗੱਲ ਲੜਾਈ ਪੈ ਜਾਏ, ਮੈਂ ਆਰਾਮ ਕਰਦਾ ਦੁੱਖ ਵਿੱਚ ਪੈ ਜਾਵਾਂ। ਪਰ ਫਿਰ ਵੀ ਉਹਨੇ ਆਪਣੇ ਭਰਾ ਦੀ ਗੱਲ ਨੂੰ ਸੋਚਿਆ, ਦਿਮਾਗ ਨੂੰ ਸੋਚਿਆ, ਬਰਾਦਰੀ ਨੂੰ ਸੋਚਿਆ। ਸੋਚਣ ਤੋਂ ਉਪਰੰਤ ਜਦੋਂ ਇਹ ਸਭ ਕੁਝ ਉਹਦੇ ਸਾਹਮਣੇ ਪੇਸ਼ ਕੀਤਾ ਗਿਆ, ਉਹ ਸ਼ਾਹਜਹਾਨ ਨੇ ਉਸੇ ਵੇਲੇ ਦਰਬਾਰ ਬੁਲਾਇਆ, ਚੁਣਵੇਂ ਜਰਨੈਲ ਬੁਲਾਏ, ਕਾਲੇ ਖਾਨ ਨੂੰ ਬੁਲਾਇਆ ਕਿ ਆ ਤੂੰ ਰੋਜ਼ ਕਹਿੰਦਾ ਸੈਂ ਮੈਂ ਆਪਣੇ ਭਰਾ ਦਾ ਵੈਰ ਲੈਣਾ ਚਾਹੁੰਦਾ ਹਾਂ। ਅਨਵਰ ਖਾਨ ਨੂੰ ਬੁਲਾਇਆ, ਤੂੰ ਕਹਿੰਦਾ ਸੈਂ ਮੈਂ ਆਪਣੇ ਪਿਤਾ ਲਾਲਾ ਬੇਗ ਦਾ ਵੈਰ ਲੈਣਾ ਚਾਹੁੰਦਾ ਹੈ। ਇਸ ਕਰਕੇ ਉਹ ਸਮਾਂ ਆ ਗਿਆ ਬਦਲਾ ਲੈਣ ਦਾ। ਜਿੰਨੀ ਫੋਰਸ ਚਾਹੀਦੀ ਹੈ ਉਨੀ ਫੋਰਸ ਲੈ ਕੇ ਜਾਓ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਬੰਨ ਕੇ ਲਿਆ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਬਸ ਇਹ ਗੱਲ ਸੁਣਨ ਦੀ ਦੇਰ ਸੀ, ਤਲਵਾਰ ਧੂ ਕੇ ਮੈਦਾਨ ਵਿੱਚ ਰੱਖ ਦਿੱਤੀ ਗਈ ਅਤੇ ਪਾਨਾਂ ਦਾ ਬੀੜਾ ਇਸਲਾਮੀ ਧਰਮ ਦੇ ਮੁਤਾਬਕ ਰੱਖ ਦਿੱਤਾ ਗਿਆ। ਉਹ ਕਾਲੇ ਖਾਨ ਨੇ ਪਾਨ ਦਾ ਬੀੜਾ ਚੁੱਕਿਆ, ਮੂੰਹ ਵਿੱਚ ਪਾਇਆ, ਤਲਵਾਰ ਚੁੱਕੀ, ਤਲਵਾਰ ਚੁੰਮੀ ਅਤੇ ਗਾਤਰੇ ਪਾਈ। 65,000 ਜਰਨੈਲ ਇਹਦੇ ਨਾਲ ਹੋਰ ਤੁਰਿਆ। ਪੈਂਦੇ ਖਾਨ ਅਤੇ ਅਸਮਾਨ ਖਾਨ ਨੂੰ ਦੋਵਾਂ ਨੂੰ ਹੁਕਮ ਹੋਇਆ ਕਿ ਤੂੰ ਵੀ ਫੌਜਾਂ ਦਾ ਕਮਾਂਡਰ ਬਣ ਕੇ ਇਹਦੀ ਮਦਦ ਲਈ ਆਪ ਨਾਲ ਜਾਣਾ। ਕਾਲੇ ਖਾਨ ਅਤੇ ਅਨਵਰ ਖਾਨ ਇਹ ਲਾਹੌਰ ਦਰਬਾਰ ਵਿੱਚ ਤੁਰੇ। ਕੁਤਬ ਖਾਨ ਜਲੰਧਰੀ ਨੂੰ ਜਲੰਧਰ ਤੋਂ ਫੌਜਾਂ ਦੇ ਕੇ ਨਾਲ ਤੋਰਿਆ। 65,000 ਦੀ ਕਮਾਂਡ ਕਰਦਾ ਹੋਇਆ ਇਹ ਸਾਰਾ ਸ਼ਾਹੀ ਦਸਤਾ, ਇਹ ਸ਼ਾਹੀ ਫੌਜਾਂ ਜਿਸ ਵੇਲੇ ਕਰਤਾਰਪੁਰ ਦੇ ਦੁਆਲੇ ਪਹੁੰਚਣੀ ਜਾ ਰਹੀਆਂ ਸਨ, ਇਹ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ। ਗੁਰੂ ਕੇ ਸਿੱਖ ਵੀ ਮੰਜ਼ਿਲਾਂ ਤੈਅ ਕਰਦੇ ਕਰਦੇ ਇਹ ਵੀ ਕਰਤਾਰਪੁਰ ਸਾਹਿਬ ਪਹੁੰਚ ਗਏ। ਅੰਦਰ ਕੋਈ ਗਿਣਤੀ ਦੇ ਸਿੱਖ ਸਨ ਗੁਰੂ ਮਹਾਰਾਜ ਜੀ ਦੇ ਨਾਲ, ਬਾਹਰ 65,000 ਦਾ ਕਾਫਲਾ ਜਿਸ ਵੇਲੇ ਪਹੁੰਚਿਆ। ਇਹ ਅਨਵਰ ਖਾਨ ਬੜਾ ਜਸੂਸੀ ਦਾ ਨਿਪੁੰਨ ਮੰਨਿਆ ਹੋਇਆ ਸੀ, ਇਸ ਕਰਕੇ ਉਸ ਨੂੰ ਭੇਜਿਆ ਗਿਆ ਪਿੱਛੇ। ਅਨਵਰ ਖਾਨ ਜਸੂਸੀ ਵਾਸਤੇ ਪਹੁੰਚਿਆ। ਅਨਵਰ ਖਾਨ ਇੱਥੇ ਇਤਿਹਾਸ ਵਿੱਚ ਦੋ ਆਏ ਹਨ, ਇੱਕ ਅਨਵਰ ਖਾਨ ਖੋਜਾ ਹੈ, ਇੱਕ ਅਨਵਰ ਖਾਨ ਲਾਲਾ ਬੇਗ ਦਾ ਪੁੱਤਰ ਆਇਆ। ਅਨਵਰ ਖਾਨ ਜਸੂਸੀ ਵਾਸਤੇ ਨਿਪੁੰਨ ਮੰਨਿਆ ਹੋਇਆ ਸੀ। ਜਿਸ ਵੇਲੇ ਇਹ ਜਸੂਸ ਬਣ ਕੇ ਗਿਆ, ਸਿੱਖ ਦੇ ਲਿਬਾਸ ਵਿੱਚ ਗਿਆ, ਤਾਂ ਜਿਸ ਵੇਲੇ ਬਾਹਰ ਸਿੱਖਾਂ ਦੇ ਮੋਰਚੇ ਲੱਗੇ ਸਨ, ਉਹਨਾਂ ਮੋਰਚਿਆਂ ਵਿੱਚ ਸੂਹ ਲੈਂਦਾ ਰਹਿੰਦਾ, ਉਸ ਮੋਰਚੇ ਕੋਲ ਗਿਆ ਜਿੱਥੇ ਬਾਬਾ ਬਿਧੀ ਚੰਦ, ਬਹਾਦਰ ਬਾਬਾ ਬਿਧੀ ਚੰਦ ਨੀਤੀਆਂ ਦਾ ਨਿਪੁੰਨ ਬੈਠਾ ਸੀ, ਉਹਦੇ ਕੋਲ ਗਿਆ। ਜਦ ਉਹਨੇ ਪੁੱਛਿਆ ਆ ਜਵਾਨਾ ਤੂੰ ਕੌਣ ਹੈ, ਗੱਲਾਂ ਕਰਦਿਆਂ ਕਰਦਿਆਂ ਇਹਦੇ ਕੋਲੋਂ ਬਿਸਮਿਲਾ ਅੱਖਰ ਨਿਕਲ ਗਿਆ। ਬਿਧੀ ਚੰਦ ਨੂੰ ਪਤਾ ਲੱਗ ਗਿਆ ਕਿ ਬਿਸਮਿਲਾ, ਅੱਲਾਹੂ ਅਕਬਰ ਇਹ ਅੱਖਰ ਮੁਸਲਮਾਨਾਂ ਦੇ ਹਨ। ਇਹਨੇ ਜੋ ਹੀ ਉਹਨੂੰ ਹੱਥ ਲਾਇਆ ਤਾਂ ਉਹਦੇ ਚਿਹਰੇ ਉੱਤੇ ਲੱਗੀ ਹੋਈ ਲਾਵੀਂ ਦਾੜੀ ਇਹ ਉੱਤਰ ਗਈ, ਇਸਦਾ ਪਾਜ ਖੁੱਲ ਗਿਆ। ਬਸ ਇਹਨੇ ਫੜ ਕੇ ਅਨਵਰ ਖਾਨ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਨਾਲ ਹੋਰ ਨਿਗਤ ਵਰਤੀਆਂ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਕਿਵੇਂ ਸਤਿਮਾਨ ਕੀਤਾ। ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮੇ ਹੇ ਇਉਂ ਬੇਨਤੀ ਕੀਤੀ ਹੈ ਜੀ।
1: ਏ ਬੁਰਾ ਭੈੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ, ਵੇਖੇ ਜਦੋਂ ਭੈੜੇ ਵੇਰੀ ਦੇਖਿਆ ਨੇ ਸੋਧ ਕੇ ਸਰੀਰ ਨੂੰ, ਲਿਆ ਪਕੜ ਖਾਨ ਨੂੰ ਢਾਲਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ, ਬਿਧੀ ਚੰਦ ਪਾਪੀ ਨੂੰ ਵਧ ਕੇ ਜੋਰ ਵੇਖ ਹੱਸਰੇ, ਕੋਈ ਨਾ ਛਡਾਵੇ ਸ਼ੇਰ ਕੋਲ ਵੱਧ ਕੇ ਕੇ ਪਾਪ ਨਸਰੇ, ਛਾ ਗਿਆ ਛਨਾਟਾ ਸੀ ਸਾਗ ਬਿਧੀ ਚੰਦ ਅਨਵਰ ਪਠਾਨ ਨੂੰ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ, ਚੰਦ ਪਾਪੀ ਨੂੰ ਵਧ ਕੇ ਜੋੜ ਵੇਖਾ ਸੁਰੇ, ਕੋਈ ਨਾ ਛਡਾਵੇ ਸ਼ੇਰ ਕੋਲ ਵੱਧ ਕੇ ਕੇ ਪਾਪ ਨਸਰੇ, ਛਾ ਗਿਆ ਛਨਾਟਾ ਸੀ ਸਾਗ ਬਿਧੀ ਚੰਦ ਅਨਵਰ ਪਠਾਨ ਨੂੰ, ਦੇਸ਼ ਕਾਲ ਚੜ ਸੀ ਆਇਆ ਜਿਹੜਾ ਭਰਿਆ ਗੁਮਾਨ ਦਾ, ਆਇਆ ਸੀਗਾ ਜਿਹੜਾ ਭਰਿਆ ਗੁਮਾਨ ਦਾ ਕਾਲੇ ਖਾਨ ਦੇ ਕਹਿਣ ਤੇ, ਵੇਖਿਆ ਨਜ਼ਾਰਾ ਦਾ ਸਿੱਖਾਂ ਨਿਸ਼ਾਨ ਦਾ ਲੱਗ ਪਈਆਂ ਪੈਣ ਤੇ ਆਣ ਬਣੀ ਜਾਣ ਨੂੰ, ਕਾਲਾ ਬਿਧੀ ਚੰਦ ਨੇ ਰਗਾਂ ਫਾੜ ਕੇ ਅਨਵਰ ਪਠਾਨ ਨੂੰ, ਬਣੀ ਜਾਣ ਤੇ ਪਿਆਸ ਚੂਰ ਦਾ ਅਨਵਰ ਜਸੂਸ ਪਿਆਸ, ਪੂਰਿਆ ਸਚੂਰ ਚਾਵਾਨ ਹੂਰ ਦਾ ਕਰਦਾ ਮਹਿਸੂਸ ਪਿਆ, ਜ਼ਿੰਦਗੀ ਦਾ ਘਾਟਾ ਸੀ ਤਾਗ ਬਿਧੀ ਚੰਦ ਅਨਵਰ ਪਠਾਨ ਨੂੰ, ਤੇ ਗੋਡੇ ਮਾਰ ਮਾਰ ਆਕੜ ਨਵਾਤੀ ਸੀ ਅਨਵਰ ਪਠਾਨ ਦੀ ਚਾਲਬਾਜ ਤਾਂ ਹੀ ਚਾਲ ਸਮਝਾਤੀ ਸੀ ਲਾਗਾ ਚਾਬੀ ਗਿਆਨ ਦੀ ਸੁਧ ਆਸ਼ਤਾਨ ਨੂੰ ਤਾਰਾ ਬਿਰੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ
2: ਨੂੰ ਸਰੀਰ ਸੀ ਗੱਲਾਂ ਅੰਦਰ ਉਨੀ ਨਾਲ ਲਗੋ ਕੇ ਰੱਖੀਆਂ ਕਿਸੇ ਸੂਰ ਵੀਰ ਸੀ ਤੇ ਸਜਾਤਾ ਗਾਟਾ ਸੀ ਤਾਰਾ ਬਿਰੀ ਚੰਦ ਅਨਵਰ ਪਠਾਨ ਨੂੰ ਤੇ ਜਗਾਲ ਚਾਰ ਸੀ
1: ਲੱਗਿਆ ਗ੍ਰਹਿਣ ਜ਼ਿੰਦਗੀ ਦੇ ਚੰਦ ਨੂੰ ਤੇ ਸੁਣੇ ਕੋਈ ਹਾਰਾ ਨਾ ਪੁੱਜਿਆ ਸੀ ਮਸਾਂ ਦੇ ਮੁਕਾ ਕੇ ਪੰਦ ਨੂੰ ਵੇਖਿਆ ਅਖਾਰਨ ਢਾਲਾ ਪਹਿਲਵਾਨ ਨੂੰ ਢਾਲਾ ਬਰੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ
2: ਦੁਖਦਾ ਸਰੀਰ ਲੈਂਦਾ ਹੱਟ ਕੋਲ ਸੀ ਪਕੜਿਆ ਜਵਾਨਾਂ ਨੇ ਵੇਖਣਾ ਕਰੇ ਵੀ ਜਿਹੜੇ ਹੱਥ ਹੋਰ ਸੀ ਜ਼ਿੰਦਗੀ ਦਿਖਾਣਾ ਨੇ ਮਾਲਤਾ ਜੋ ਬਾਟਾ ਸੀ ਢਾਲਾ ਬਰੀ ਚੰਦ ਅਨਵਰ ਪਠਾਨ ਨੂੰ ਪੇਸ਼ ਕਰ ਚਾੜਾ ਸੀ
1: ਅੱਲਾ ਦੇ ਵਾਸਤੇ ਉਹ ਕਹਿੰਦਾ ਜਾਣ ਮੇਰੀ ਰਹਿਣ ਦਿਓ ਅੱਲਾ ਦੇ ਵਾਸਤੇ ਮੈਂ ਨੀ ਨਾ ਝੂਠ ਮਾਰਦਾ ਜਾ ਕੇ ਸੱਚ ਕਹਿਣ ਦਿਓ ਅੱਲਾ ਦੇ ਵਾਸਤੇ ਮੈਨੂੰ ਤਾਂ ਗੁਜ਼ਾਰਦਾ ਬਖਸ਼ ਲੋ ਪੁਰਾਣ ਨੂੰ ਤਾਰਾ ਬਰੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ
2: ਨੂੰ ਮਾਰ ਛੱਡਤਾ ਮੋਮਨਾਂ ਦੀ ਬਿੰਦ ਨੂੰ

ਰਾਹ ਫੁੱਲ ਹੋ ਕੇ ਤੇ ਜਦੋਂ ਇੱਥੋਂ ਪਹੁੰਚਾ ਜਾ ਕੇ ਕਾਲੇ ਖਾਨ ਨੇ ਪੁੱਛਿਆ ਸੁਣਾ ਕੋਈ ਸੀ ਆਈ ਡੀ ਮਿਲੀ ਏ ਕਹਿੰਦਾ ਸੀ ਆਈ ਡੀ ਇਹ ਮਿਲੀ ਏ ਵੀ ਤੁਸੀਂ ਕਹਿੰਦੇ ਸੀ ਵੀ ਉੱਥੇ ਗਿਣਤੀ ਬੜੀ ਘੱਟ ਹੈ ਤੇ ਜੇ ਤੇ ਗਿਣਤੀ ਬੇਸ਼ੱਕ ਹੋਵੇ ਘੱਟ ਪਰ ਜਿਹੜਾ ਜਾਂਦਿਆਂ ਮੈਨੂੰ ਮਿਲਿਆ ਜੇ ਤੇ ਉਹੋ ਜਿਹਾ ਹੀ ਹੋਏ ਫਿਰ ਤੇ ਤੁਹਾਡੇ 65,000 ਨੂੰ ਉਹ ਸਾਰੇ 65 ਹੀ ਕਾਫੀ ਨੇ ਉਹ ਕੌਣ ਸੀ ਇਹ ਕਹਿਣ ਲੱਗਾ ਉਹ ਬਹਾਦਰ ਬਿਧੀ ਚੰਦ ਜੀ ਨੂੰ ਕਹਿੰਦੇ ਹਨ ਬਸ ਉਹਨੇ ਮੈਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਸਨਮਾਨ ਕਰਕੇ ਛੱਡਿਆ ਪਰ ਚਲੋ ਜੋ ਹੋਵੇਗਾ ਵੇਖੀ ਜਾਵੇਗੀ ਹੱਲਾ ਬੋਲਣਾ ਚਾਹੀਦਾ ਕਾਲੇ ਖਾਨ ਨੇ ਆਖਿਆ ਥੋੜੀ ਤਿਆਰੀਆਂ ਕੀਤੀਆਂ ਜਾਣ ਥੋੜੀ ਤਿਆਰੀਆਂ ਦਾ ਕੂਚ ਦਵਾ ਦਿੱਤਾ ਗਿਆ ਨਗਾਰੇ ਉੱਤੇ ਚੋੜ ਮਾਰ ਦਿੱਤੀ ਗਈ ਅਸਲਾਮੇ ਜੰਗ ਦਾ ਜਹਾਦ ਦਾ ਨਾਰਾ ਬੋਲ ਕੇ ਕਰਤਾਰਪੁਰ ਦੇ ਚਾਰ ਚੁਫੇਰੇ ਜੰਗ ਦਾ ਬਿਗਲ ਵਜਾ ਦਿੱਤਾ ਗਿਆ ਅੰਦਰੋਂ ਗੁਰੂ ਕੇ ਸਿੱਖ ਵੀ ਮੋਰਚੇ ਬਣਾ ਬਣਾ ਕੇ ਸਾਹਮਣੇ ਲੜ ਰਹੇ ਸਨ ਜਿਹੜੇ ਬਣੇ ਅਨਵਰ ਖਾਨ ਪਠਾਨ ਨੇ ਵੇਖਿਆ ਕਿ ਸਾਹਮਣੇ ਬਹਾਦਰ ਬਾਬਾ ਬਿਧੀ ਚੰਦ ਵਾਧਾ ਆ ਰਿਹਾ ਉਹਦੇ ਸਾਹਮਣੇ ਇਸਨੇ ਵੇਖ ਕੇ ਅਨਵਰ ਖਾਨ ਨੇ ਆਪਣਾ ਗੁੱਸਾ ਕੱਢਣ ਲਈ ਬਹਾਦਰ ਬਾਬਾ ਬਿਧੀ ਚੰਦ ਦੇ ਸਾਹਮਣੇ ਲੋਹਾ ਲਿਆ ਦੂਸਰੇ ਬਣੇ ਬਾਬਾ ਗੁਰਦਿੱਤਾ ਜੀ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਉਹ ਜਾ ਰਹੇ ਸਨ ਤੇ ਉਧਰਲੇ ਬਣੇ ਅਸਮਾਨ ਖਾਨ ਜੋ ਪੈਂਡੇ ਖਾਨ ਦਾ ਦਮਾਨ ਸੀ ਉਹ ਵਧੀਆ ਉਧਰਲੇ ਬਣੇ ਅਸਮਾਨ ਖਾਨ ਅਤੇ ਬਾਬਾ ਗੁਰਦਿੱਤਾ ਆਪ ਹੋਵੇ ਜੀ ਦੋ ਹੱਥ ਕਰਦੇ ਹੋਏ ਲੋਹੇ ਉੱਤੇ ਲੋਹਾ ਖੜਕਦਿਆਂ ਅੰਤ ਅਸਮਾਨ ਖਾਨ ਦਾ ਸਿਰ ਬਾਬਾ ਗੁਰਦਿੱਤਾ ਜੀ ਦੀ ਤਲਵਾਰ ਨੇ ਧਰ ਨਾਲੋਂ ਵੱਖਰਾ ਕਰ ਦਿੱਤਾ ਇਧਰ ਅਨਵਰ ਖਾਨ ਪਠਾਨ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਸਾਹਮਣੇ ਆਇਆ ਤੇ ਬਹਾਦਰ ਬਾਬਾ ਬਿਧੀ ਚੰਦ ਦੇ ਉੱਤੇ ਤੀਰ ਦਾ ਵਾਰ ਕੀਤਾ ਬਹਾਦਰ ਬਾਬਾ ਬਿਧੀ ਚੰਦ ਨੇ ਵਾਰ ਰੋਕਿਆ ਦੂਜਾ ਵਾਰ ਕੀਤਾ ਫਿਰ ਵਾਰ ਰੋਕਿਆ ਤੀਸਰਾ ਵਾਰ ਕੀਤਾ ਫਿਰ ਵਾਰ ਰੋਕਿਆ ਤੇ ਜਦੋਂ ਨੱਸਣ ਲੱਗਾ ਬਹਾਦਰ ਬਾਬਾ ਬਿਧੀ ਚੰਦ ਨੇ ਆਖਿਆ ਓਏ ਸੂਰਮਿਆਂ

0: ਜੋਧਾ ਲਾਉਣ ਲੱਗਾ ਫੰਦ ਵੈਰੀ ਵੇਖ ਭੱਜਦੇ ਹੋਏ ਕੇ ਹੈਰਾਨ ਸੀ ਖੰਡੇ ਤੁਰ ਪੰਨਾ ਤੇ ਗੰਡਾਸੇ ਵੱਜਦੇ ਗੱਜਦੇ ਜਵਾਨ ਸੀ
1: ਵੇਖ ਚਾਹੀ ਉੱਤੇ ਪੈਂਦੀ ਹੋਣੀ ਲੋਕਾਂ ਲੋਕ ਪੈਂਦੀ ਮੌਤ ਪਹਿਣ ਤਾਈ ਕਹਿੰਦੀ ਕਿਵੇਂ ਸ਼ਹਿਰ ਗੱਜਦਾ ਦੱਸਦਾ ਕੁਮਾਰ ਖੂਨ ਦਾ ਪਿਆ ਸਾ ਪੀ ਕੇ ਖੂਨ ਰੱਜਦਾ ਕਾਲ ਪੱਲਵਾਨ
0: ਤੀਰ ਤਲਵਾਰਾਂ ਚੜੇ ਮੂਮਨ ਹਜ਼ਾਰਾਂ ਵਧੇ ਆਉਣ ਖਾਖਾ ਖਾਰਾਂ ਕਈ ਮੈਦਾਨ ਤੱਜਦੇ ਖਾਮਥੇ ਜਵਾਨ ਸੀ ਖੰਡੇ ਤੁਰ ਪੰਨਾ ਤੇ ਗੰਡਾਸੇ ਵੱਜਦੇ ਗੱਜਦੇ ਜਵਾਨ ਸੀ
1: ਹੋ ਗਈ ਲਾਲ ਚੱਲੇ ਖੂਨ ਦੇ ਜਾਂ ਖਾਰ ਕਲ ਜੋਗਣ ਦਾ ਹਾਲ ਮੌਤ ਮਾਰੂ ਵੱਜਦਾ ਵੇਖਦਾ ਜਹਾਨ ਹੈ ਖੂਨ ਦਾ ਪਿਆ ਸਾ ਪੀ ਕੇ ਖੂਨ ਰੱਜਦਾ ਕਾਲ ਪੱਲਵਾਨ
0: ਬਿਧੀ ਚੰਦ ਰੋਕੀ ਤੇਗ ਅਨਵਰ ਨੇ ਠੋਕੀ ਅੱਗੋਂ ਬਿਧੀ ਚੰਦ ਰੋਕੀ ਵੇਖ ਦੰਗ ਰਹੇ ਲੋਕੀ ਕਿਵੇਂ ਸ਼ੇਰ ਗੱਜਦੇ ਅਰਜਣ ਦੇ ਕਾਨ ਸੀ ਠੰਡੇ ਤੁਰ ਪੰਨਾ ਤੇ ਗੰਡਾਸੇ ਵੱਜਦੇ ਗੱਜਦੇ ਜਵਾਨ ਸੀ
1: ਦਾਰਾ ਸੀ ਲੜਾਕੇ ਦੇ ਕਾਰਨ ਨਾ ਜੰਗੀ ਸਾਕੇ ਪੈਂਦੇ ਮਲ ਮਲ ਨਾ ਕੇ ਮੇਰੇ ਸਮਾ ਚੱਜਣਾ ਰੱਖ ਦੇ ਤਿਆਰ ਹੈ ਖੂਨ ਦਾ ਪਿਆ ਸਾ ਪੀ ਕੇ ਖੂਨ ਰੱਜਣਾ ਕਾਲ ਪਲਵਾਨ
0: ਤਾਰੂ ਵੱਖਰੇ ਤੇ ਸਿਰ ਰਹਿ ਮੈਦਾਨ ਵਿੱਚ ਫਿਰ ਕਾਜੀ ਲੱਭਦੇ ਸੀ ਤੇਰੇ ਜੋ ਮੱਕੇ ਦੀ ਹੱਜ ਦੇ ਬੜੇ ਚਾਹਵਾਨ ਸੀ ਠੰਡੇ ਤੁਰ ਪੰਨਾ ਤੇ ਗੰਡਾਸੇ ਵੱਜਦੇ ਗੱਜਦੇ ਜਵਾਨ ਸੀ
1: ਰੰਗਿਆ ਤੇ ਮੌਤ ਰਾਹੀ ਸੰਗ

ਦੱਸ ਜੋ ਦੇ ਤੀਰ ਮਾਰਾ ਕਸ ਉਹ ਖਾਨ ਚੱਲੇ ਸੀ ਨਸ ਪੈ ਗਿਆ ਸੂਰਮੇ ਦੇ ਵਸ ਜੋ ਦੇ ਤੀਰ ਮਾਰਾ ਖਸ ਖੂਨ ਪੀਣੇ ਰੱਜ ਦੇ ਖਾ ਮੱਥੇ ਜਵਾਨ ਸੀ ਖੰਡੇ ਕੁੜ ਪਾਨਾ ਤੇ ਗੰਡਾ ਸੇ ਵੱਜ ਦੇ ਗੱਜ ਦੇ ਜਵਾਨ ਸੀ।

ਪਿਆਸਾ ਪੀ ਕੇ ਖੂਨ ਰੱਜਦਾ ਕਾਮ ਬਲਵਾਨ ਹੈ। ਕੁਝ ਜਰਨੈਲ ਐਸੇ ਸਨ ਜਿਹੜੇ ਪਰਦੇ ਨਾਲ ਪਾਸੇ ਉੱਤੋਂ ਸਾਈਡ ਉੱਤੋਂ ਯੋਧਿਆਂ ਉੱਤੇ ਵਾਰ ਕਰਨ ਦਾ ਤੁਹਈਆ ਕਰ ਰਹੇ ਸਨ, ਪਰ ਮੇਰੇ ਗੁਰਦੇਵ ਅੱਗੇ ਬੈਠੇ ਸਨ। ਉਹ ਵਾਧੇ ਦੁਸ਼ਮਣ ਉੱਤੇ ਆਪਣੇ ਤੀਰ ਦਾ ਵਾਰ ਕਰਕੇ ਜਿਵੇਂ ਸੈਦ ਖਾਨ ਪੀਰ ਦੀ ਛਾਤੀ ਵਿੱਚ ਤੀਰ ਵੱਜਿਆ ਧਰਤੀ ਉੱਤੇ ਮੁੜ ਕੇ ਜਾ ਪਿਆ। ਆਏ ਹੋਏ ਚੁਣਵੇਂ ਜਰਨੈਲਾਂ ਵਿੱਚੋਂ ਦੋ ਜਰਨੈਲ ਮਾਰੇ ਗਏ, ਅਸਮਾਨ ਖਾਨ ਜਿਸ ਦੀ ਇਹ ਸਾਰੀ ਕਲੇ ਸੀ, ਜਿਸ ਦਾ ਇਹ ਸਾਰਾ ਪਵਾੜਾ ਸੀ, ਉਹ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਕਤਲ ਹੋ ਗਿਆ। ਅਤੇ ਇੱਧਰ ਅਨਵਰ ਖਾਨ ਨੇ ਤਿੰਨ ਵਾਰ ਤੇਗ ਦੇ ਕੀਤੇ, ਤਿੰਨੇ ਵਾਰ ਬਹਾਦਰ ਬੀਰੀ ਚੰਦ ਨੇ ਰੋਕ ਕੇ ਦੌੜਨ ਲੱਗਾ। ਅਖੀਰ ਦੌੜਦੇ ਉਹਨੂੰ ਬਹਾਦਰ ਬਾਬਾ ਬੀਰੀ ਚੰਦ ਨੇ ਤੀਰ ਮਾਰਿਆ ਅਤੇ ਘੋੜੇ ਉੱਤੋਂ ਧਰਤੀ ਉੱਤੇ ਪਟਕਾ ਕੇ ਸਿਰ ਦਿੱਤਾ। ਅਖੀਰ ਦੋ ਜਰਨੈਲ ਮਰ ਗਏ ਪੰਜਾਂ ਜਰਨੀਲਾਂ ਵਿੱਚੋਂ। ਕਾਲੇ ਖਾਨ ਨੇ ਆਖਿਆ, ਉਹ ਪੈਂਦੇ ਖਾਨਾ ਬੜੀਆਂ ਡਿੰਗਾਂ ਮਾਰਦਾ ਹੈ, ਇਹ ਮੈਂ ਗੁਰੂ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ, ਬਾਹੋਂ ਫੜ ਕੇ ਲਿਆਉਣਾ ਗੁਰੂ ਅਰਜਨ ਸਾਹਿਬ ਨੂੰ, ਹੁਣ ਤੇਰੀ ਵਾਰੀ ਏ, ਚੱਲ ਨੰਬਰ ਤੇਰਾ ਲੱਗਾ ਤੂੰ ਚੱਲ। ਪੈਂਦੇ ਖਾਨ ਹੋਇਆ ਘੋੜੇ ਉੱਤੇ ਸਵਾਰ, ਯਾ ਅਲੀ ਦੇ ਨਾਅਰੇ ਮਾਰਦਾ ਹੋਇਆ ਅੱਗੇ ਵਧਿਆ। ਕਹਿਣ ਲੱਗਾ, ਹੈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਦੇ ਫਕੀਰ, ਉਹ ਤੂੰ ਸ਼ਾਹੀ ਟੁਕੜੇ ਖਾ ਕੇ ਪੜ੍ਹਨ, ਫਕੀਰਾਂ ਦੇ ਟੁਕੜੇ, ਲੋਕਾਂ ਦੇ ਟੁਕੜੇ ਮੰਗ ਮੰਗ ਕੇ ਖਾਣ ਵਾਲਾ, ਅਸੀਂ ਫਿਰ ਵੀ ਇਸਲਾਮੀ ਲੋਕ ਹਾਂ, ਇਹ ਕਰਕੇ ਆਹ ਦੋ ਹਥਕਾਰੇ ਤੇ ਮੇਰੇ ਨਾਲ ਆਪ ਕਰ, ਮੈਂ ਛੋਟੇ ਛੋਟੇ ਜਰਨੈਲਾਂ ਨਾਲ ਲੜਦਾ, ਮੇਰੀ ਇੱਜ਼ਤ ਨਹੀਂ ਬਣਦੀ, ਮੇਰੀ ਬੇਇੱਜ਼ਤੀ ਹੁੰਦੀ ਹੈ। ਗੁਰਦੇਵ ਵੀ ਚਾਹੁੰਦੇ ਸਨ

0: ਇਸ ਦਾ ਮਾਣ ਤੋੜਿਆ ਜਾਏ। ਨਾਨਕ ਹਉਮੈ ਰੋਗ ਬੁਰਾ, ਇਹਨੂੰ ਹੰਕਾਰ ਹੈ, ਇਸ ਕਰਕੇ ਇਹਦੇ ਹੰਕਾਰ ਦਾ ਖੰਡਨ ਕੀਤਾ ਜਾ ਸਕੇ। ਮੇਰੇ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਵਧੇ। ਇਹ ਪੈਂਦੇ ਖਾਨ ਨੇ ਆਉਂਦੇ ਹੀ ਗੁਰਦੇਵ ਉੱਤੇ ਵਾਰ ਕੀਤਾ। ਮੇਰੇ ਗੁਰਦੇਵ ਨੇ ਵਾਰ ਤਾਲ ਉੱਤੇ ਰੋਕਿਆ, ਇਹਨੇ ਦੂਸਰਾ ਵਾਰ ਕੀਤਾ। ਮੇਰੇ ਗੁਰਦੇਵ ਨੇ ਉਹ ਵੀ ਵਾਰ ਰੋਕਿਆ। ਜਦੋਂ ਇਹਨੇ ਤੀਜਾ ਵਾਰ ਕੀਤਾ, ਇਹ ਗੁਰਦੇਵ ਨੇ ਗਾੜੀ ਔਰ ਕਾਬ ਉੱਤੇ ਵਾਰ ਰੋਕਿਆ। ਤੇ ਜਦੋਂ ਵਾਰ ਰੋਕਿਆ, ਇਹਦੀ ਤਲਵਾਰ ਦੀ ਮੁੱਠ ਹੱਥ ਵਿੱਚ ਰਹਿ ਗਈ ਤੇ ਫਲ ਟੁੱਟ ਕੇ ਧਰਤੀ ਉੱਤੇ ਡਿੱਗ ਪਿਆ। ਅਖੀਰ ਪੈਂਦੇ ਖਾਨ ਨੇ ਸੋਚਿਆ, ਤੂੰ ਪੈਂਦੇ ਖਾਨ ਏਡਾ ਬਲੀ ਸੀ ਕਿ ਘੋੜ ਚੜ੍ਹੇ ਸਵਾਰ ਨੂੰ ਆਪਣੇ ਕੰਧੇ ਉੱਤੇ ਚੁੱਕ ਕੇ ਦੌੜ ਜਾਂਦਾ ਸੀ, ਤੇ ਖੱਬੇ ਵੱਲੋਂ ਦੌੜ ਕੇ ਭੱਜ ਕੇ ਗੁਰਦੇਵ ਦੇ ਘੋੜੇ ਦੇ ਥੱਲੇ ਵੜਨ ਲੱਗਾ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਦਰ ਰਹਿੰਦਾ ਸੀ। ਇਸ ਕਰਕੇ ਇਹਨੂੰ ਇਸ ਦੇ ਦਾ ਪਤਾ ਸੀ, ਪਹਿਲਵਾਨਾਂ ਨੂੰ, ਪਹਿਲਵਾਨਾਂ ਦੇ ਦਾ ਪਤਾ ਹੁੰਦਾ ਹੈ। ਮੇਰੇ ਗੁਰਦੇਵ ਨੇ ਜਦੋਂ ਇਹ ਅੱਗੇ ਵਧਣ ਲੱਗਾ, ਜੋ ਗੁਰਦੇਵ ਦੇ ਪਾਸ ਢਾਲ ਸੀ ਉਹ ਢਾਲ ਸਿਰ ਚ ਮਾਰੀ, ਡਿੱਗਾ ਅਤੇ ਮੂਰਛਾ ਖਾ ਗਿਆ। ਡਿੱਗਿਓ ਇਹਦੇ ਫਿਰ ਵੀ ਜਦੋਂ ਚਿਹਰੇ ਉੱਤੇ ਧੁੱਪ ਪਈ, ਮੇਰੇ ਗੁਰਦੇਵ ਨੇ ਇਸੇ ਦੀ ਢਾਲ ਦਾ ਸਹਾਰਾ ਦੇ ਦਿੱਤਾ। ਤੇ ਨਾਲੇ ਜਦੋਂ ਇਹਦੇ ਹਾਏ ਹਾਏ ਜ਼ਬਾਨ ਵਿੱਚੋਂ ਨਿਕਲ ਰਹੀ ਸੀ, ਮੇਰੇ ਗੁਰਦੇਵ ਨੇ ਕਿਹਾ, ਹੁਣ ਹਾਏ ਕਹਿਣ ਦਾ ਸਮਾਂ ਨਹੀਂ, ਹੁਣ ਅੱਲਾ ਨੂੰ ਯਾਦ ਕਰ। ਮੇਰਾ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਹੈ ਜੋ ਆਪਣੇ ਦੁਸ਼ਮਣ ਨੂੰ ਵੀ ਸਿੱਧਾ ਰਾਹ ਦੱਸ ਕੇ ਅਤੇ ਬਜਾਏ ਨਰਕਾਂ ਦੇ ਜਾਣ ਦੇ ਉਹਨਾਂ ਨੂੰ ਸੋਚਦਾ ਹੈ ਕਿ ਇਹਨਾਂ ਸਾਥੀ ਸੰਗਤ ਕੀਤੀ ਹੈ, ਇਹ ਸਾਡੇ ਨਾਲ ਰਿਹਾ ਹੈ, ਇਸ ਕਰਕੇ ਦੋਜਕਾਂ ਦਾ ਇਹ ਪਾਂਧੀ ਨਹੀਂ ਬਣਨਾ ਚਾਹੀਦਾ। ਇਸ ਤੋਂ ਬਾਅਦ ਕੁਤਬ ਖਾਨ ਨੂੰ ਪਤਾ ਲੱਗਾ, ਜਲੰਧਰੀ ਨੂੰ, ਜੋ ਇਹਦਾ ਚਾਚੇ ਦਾ ਪੁੱਤਰ ਸੀ, ਉਹ ਵੀ ਅੱਗੇ ਵਧਿਆ। ਉਹਨੇ ਵੱਧ ਕੇ ਗੁਰਦੇਵ ਉੱਤੇ ਕਿਵੇਂ ਵਾਰ ਕਰਨੇ, ਇਹਨਾਂ ਦੋਵਾਂ ਚਰਹੀਲਾਂ ਨੇ ਵਾਰੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਉੱਤੇ ਵਾਰ ਕਿਵੇਂ ਕੀਤੇ, ਅਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੋਵਾਂ ਚਰਹੀਲਾਂ ਨੂੰ ਸਦਾ ਵੀ ਨੀਂਦੇ ਕਿਵੇਂ ਸਮਾਇਆ, ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਹੇ ਕਿਉਂ ਬੇਨਤੀ ਕੀਤੀ ਹੈ ਜੀ।
1: ਉਹ ਪੈਂਦੇ ਖਾਨ ਨੇ ਉਸੇ ਹਾਰ ਗੁੱਸਾ ਮਨ ਖਾ ਕੇ ਉਹ ਸਾਡੇ ਚ ਲੈ ਦੋ ਧਾਰ ਤੇ ਰੋਗ ਵਿਖਾ ਕੇ ਆ ਕਹਿਣ ਲੱਗਾ ਲਲਕਾਰ ਗੁਰਾਂ ਨੂੰ ਆ ਕੇ ਬਲ ਜੋ ਲਈਏ ਹੱਥ ਧੋ ਲਈਏ ਰੱਜ ਕੇ ਖਾਨ ਆਇਆ ਨਾਰੇ ਮਾਰਦਾ ਪਿਆ ਭੱਜ ਕੇ
2: ਸਤਿਗੁਰ ਹਰਗੋਬਿੰਦ ਖਾਨ ਨੂੰ ਬੋਲੇ ਨਹੀਂ ਤੈਨੂੰ ਪਿਆਰੀ ਜਨ ਸੁਣੀ ਗਲ ਖੋਲੇ ਇਲਮ ਕਹਰਾਮੀ ਪਿੰਡ ਤੇਰਾ ਮਨ ਡੋਲੇ ਹੋ ਗਏ ਪਿਆਰ ਤੂੰ ਕਰ ਲੈ ਬਾਹਰ ਤੂੰ ਗੱਜ ਕੇ ਵੇਖੀ ਨਾ ਮਦਾਨੋ ਗੀਰੀਆ ਜਾਵੀ ਭੱਜ ਕੇ
1: ਗੁੱਸਾ ਮਨ ਖਾ ਕੇ ਉਸ ਹੱਥ ਵਿੱਚ ਲੈ ਦੋ ਧਾਰ ਤੇ ਰੋਗ ਵਿਖਾ ਕੇ ਆ ਕਹਿਣ ਲੱਗਾ ਲਲਕਾਰ ਗੁਰਾਂ ਨੂੰ ਆ ਕੇ ਬਲ ਜੋ ਲਈਏ ਹੱਥ ਟੋ ਲਈਏ ਰੱਜ ਕੇ ਖਾਨ ਆਇਆ ਨਾਰੇ ਮਾਰਦਾ ਪਿਆ ਭੱਜ ਕੇ
2: ਸਤਿਗੁਰ ਹਰਗੋਬਿੰਦ ਖਾਨ ਨੂੰ ਬੋਲੇ ਨਹੀਂ ਤੈਨੂੰ ਪਿਆਰੀ ਜਿੰਦ ਸੁਣੀ ਗਲ ਖੋਲੇ ਇਲਮ ਕਹਰਾਮੀ ਪਿੰਡ ਤੇਰਾ ਮਨ ਡੋਲੇ ਹੋ ਗਿਆ ਪਿਆਰ ਤੂੰ ਕਰ ਲੈ ਬਾਹਰ ਤੂੰ ਗੱਜ ਕੇ ਵੇਖੀ ਨਾ ਮਦਾਨੋ ਗੀਰੀਆ ਜਾਵੀਂ ਭੱਜ ਕੇ
1: ਹੋ ਸਰਵਰ ਕੋਲੇ ਖਾਨ ਤੇ ਸੁਵਾਰੀ ਹੋ ਪੱਬਾ ਬਾਹਰ ਪਠਾਨ ਗੁਰਾਂ ਨੂੰ ਮਾਰੀ ਸ੍ਰੀ ਸਤਿਗੁਰ ਲਾ ਕੇ ਤਾਣ ਤੇਗ ਸੁਧਾਰੀ ਗੁਰੂ ਹੱਸ ਦੇ ਖਾਨੂੰ ਦੱਸ ਦੇ ਰੋਕ ਕੇ ਫੇਰ ਖਾਨ ਧਾਰ ਵੱਢਤੀ ਖੰਡਾ ਖੋ

0: ਖਾਨ ਗੁੱਸਾਵਨ ਖਾ ਕੇ ਸ਼੍ਰੀ ਖਾਨ ਬੜਾ ਬਲਵਾਨ ਵਧੇਰਨ ਪਾ ਕੇ ਤੇ ਘੱਟ ਨੇ ਗੁਰੂ ਜਵਾਨ ਮੁੜੂ ਪਿਤਾ ਕੇ ਪੈਂਦੇ ਖਾਨ ਨੇ ਸੋਚਿਆ ਜਵਾਨ ਨੇ ਬੈ ਜਵਾਨ ਥੋੜੇ ਦੇ ਸੁਮੇਦ ਚੁੱਕ ਕੇ ਗੁਰਾਂ ਨੂੰ ਲੈ ਜਵਾਨ
1: ਸੰਗਤ ਖਾਨ ਦੀ ਚਾਦ ਤੇ ਸੁਮਾਰੀ ਫਿਕਰ ਤੋਂ ਵਿੱਚ ਕਮਾਲ ਗੁਰੂ ਬਲਕਾਰੀ ਸਰ ਮਾਰੀ ਮਾਰੇ ਢਾਲ ਗਈ ਮਤ ਮਾਰੀ ਖਾਨ ਬਹਿ ਗਿਆ ਰੋਣ ਡਹਿ ਗਿਆ ਹਾਰਿਆ ਗੁਰੂ ਜੀ ਨੇ ਪੈਂਦੇ ਖਾਨ ਨੂੰ ਮੱਥੀ ਮਾਰਿਆ
0: ਪੈਦੇ ਖਾਨ ਕੁਤਬ ਖਾਨ ਚੜਿਆ ਤੱਕ ਤੱਜ ਗਿਆ ਵੀਰ ਪੁਰਾਣ ਰੋਗ ਨਾਲ ਲੜਿਆ ਸੀ ਸਿਰ ਲੱਥ ਬੜਾ ਪਠਾਨ ਲੋਹੇ ਨਾਲ ਮਰਿਆ ਖਾਨ ਗੱਜ ਕੇ ਆਇਆ

0: ਨਿਤਨਾ ਲਾਉਣ ਪਏ ਨਾਰੇ ਲੈ ਸਭ ਮੋਗ ਤੇ ਕਾਲ ਸੂਰ ਨੇ ਸਾਰੇ ਕਾਲੇ ਖਾਨ ਨੇ ਸੋਚਿਆ ਜਵਾਨ ਨੇ ਰਹਿ ਗਿਆ ਜਿੱਤ ਦੀ ਉਮੀਦਾਂ ਦਾ ਕਿਲਾ ਪੈ ਗਿਆ ਕਾਲੇ ਖਾਨ ਇੱਧਰ ਗੁਰਪੂਰੇ ਸੀ ਲੱਗੇ ਜੰਗ ਮਚਾਣ ਜੂਝਦਾ ਸੂਰੇ ਔਰ ਮੈਂ ਹਾਂ ਨੂੰ ਹਾਂ ਖੜੇ ਹੋਏ ਮੂਰੇ ਮਸਤ ਟੁੱਟ ਪਏ ਹੱਥੀ ਟੁੱਟ ਪਏ ਗਾਜਰੇ ਵੇਖਿਆ ਮਰਾਨ ਛੱਡ ਕੇ ਗੀਰੀ ਭਾਜੜੇ
1: ਜਿਹੜਾ ਪੈਂਦੇ ਖਾਨ ਹੰਕਾਰੀ ਹੰਕਾਰ ਵਿੱਚ ਆਇਆ ਸੀ ਉਹ ਵੀ ਮੌਤ ਦਾ ਜਾਮ ਪੀ ਬੈਠਾ ਜਿਹੜਾ ਜਲੰਧਰੀ ਕੁਤਬ ਖਾਨ ਇਸ ਦੇ ਨਾਲ ਇਸ ਦਾ ਚਾਚੇ ਦਾ ਪੁੱਤਰ ਇਮਦਾਦ ਲਈ ਆਇਆ ਸੀ ਉਹ ਵੀ ਸਦਾ ਦੀ ਨੀਂਦੇ ਗੁਰੂ ਮਹਾਰਾਜ ਜੀ ਦੇ ਪਾਸੋਂ ਸੌਂ ਗਏ ਆਖਰ ਰਹਿ ਗਈ ਵਾਰੀ ਕਾਲੇ ਖਾਨ ਦੀ ਆਪਣੀਆਂ ਫੌਜਾਂ ਲੈ ਕੇ ਸ਼ਿਫਾ ਹੋ ਕੇ ਗੁਰਦੇਵ ਉੱਤੇ ਵਾਰ ਕਰਨ ਲੱਗਾ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਵਾਰ ਤਨੇ ਰੋਕੇ ਅਖੀਰ ਗੁਰਦੇਵ ਨੇ ਐਸਾ ਵਾਰ ਕੀਤਾ ਜੋ ਐਸਾ ਵਾਰ ਕੀਤਾ ਜੋ ਵਾਰ ਇਹ ਕਾਲੇ ਖਾਨ ਬਚਾ ਨਾ ਸਕਿਆ ਅਤੇ ਇਸ ਵਾਰ ਦੇ ਨਾਲ ਇਹ ਵੀ ਸਦਾ ਦੀ ਨੀਂਦੇ ਸੌਂ ਗਿਆ ਪੰਜ ਜਰਨੈਲ ਕਾਲੇ ਖਾਨ ਪੈਂਦੇ ਖਾਨ ਕੁਤਬ ਖਾਨ ਅਸਮਾਨ ਖਾਨ ਅਤੇ ਅਨਵਰ ਖਾਨ ਇਹ ਪੰਜ ਜਰਨੈਲ 5000 ਫੌਜ ਲੈ ਕੇ ਆਏ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਮਾਰੀਆਂ ਗਈਆਂ ਅਤੇ ਪੰਜੇ ਜਰਨੈਲ ਜਦੋਂ ਮੌਤ ਦਾ ਜਾਮ ਪੀ ਗਏ ਤੇ ਜਦੋਂ ਘੋੜੀ ਲਗਾਮ ਤੋਂ ਬਿਨਾਂ ਹੋ ਜਾਏ ਫਿਰ ਤੁਸੀਂ ਆਪ ਅੰਦਾਜ਼ਾ ਲਾਉਂਦੇ ਹੋ ਉਸਦਾ ਕੀ ਅਸਰ ਹੁੰਦਾ ਜਦੋਂ ਸਰਦਾਰ ਤੋਂ ਬਿਨਾਂ ਫੌਜ ਹੋ ਜਾਏ ਫਿਰ ਉਸਦਾ ਵੀ ਅਸਰ ਕੀ ਹੁੰਦਾ ਜਦੋਂ ਪੰਜੇ ਜਰਨੈਲ ਮਾਰੇ ਗਏ ਬਾਕੀ ਦੀਆਂ ਮੁਗਲੀਆ ਸਲਤਨਤ ਦੀਆਂ ਫੌਜਾਂ ਸ਼ਾਹਜਹਾਂ ਦੇ ਕੱਲੇ ਹੋਏ ਕਰਿੰਦਿਆਂ ਨੇ ਫਿਰ ਪੈਰਾਂ ਪੈਰ ਸਿਰ ਉੱਤੇ ਰੱਖੇ ਅਤੇ ਲਾਹੌਰ ਨੂੰ ਦੌੜ ਗਏ ਗੁਰੂ ਦੀਆਂ ਸਿੱਖਾਂ ਨੇ ਜਿੱਤ ਦੇ ਨਗਾਰੇ ਵਜਾਏ ਆਪਣੇ ਸ਼ਹੀਦ ਹੋਏ ਸਿੱਖਾਂ ਨੂੰ ਇਕੱਠਿਆਂ ਕੀਤਾ ਚਿਖਾ ਤਿਆਰ ਕੀਤੀ ਅਤੇ ਚਿਖਾ ਤਿਆਰ ਕਰਕੇ ਚਿਖਾ ਵਿੱਚ ਰੱਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੋਹਲੇ ਦਾ ਪਾਠ ਕਰਕੇ ਅਤੇ ਉਹਨਾਂ ਨੂੰ ਅਗਨ ਭੇਟ ਕਰਕੇ ਕੀਰਤਪੁਰ ਸਾਹਿਬ ਫੁੱਲ ਪ੍ਰਵਾਹ ਕਰਨ ਦਾ ਯਤਨ ਕੀਤਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਅਦੁੱਤੀ ਕੁਰਬਾਨੀ ਚੌਥੀ ਕਮਸਾਨ ਦੀ ਜੰਗ ਵਿੱਚ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਖਾਲਸੇ ਜਿੱਤਾਂ ਜਿੱਤੀਆਂ ਇਹ ਹੈ ਮਹਾਨ ਵਿਰਸਾ ਗੁਰਸਿੱਖੀ ਦੇ ਇਤਿਹਾਸ ਦਾ ਜੋ ਸਰਬ ਸਾਂਝੀ ਗੁਰਬਾਣੀ ਤਖਸਲਾ ਟੀਵੀ ਬੜੇ ਮਹਾਨ ਸ਼ਕਤੀਸ਼ਾਲੀ ਇਲਾਕੇ ਵਿੱਚ ਗੁਰੂ ਨਾਨਕ ਦਾ ਮਿਸ਼ਨ ਪ੍ਰਚਾਰਨ ਲਈ ਯਤਨਸ਼ੀਲ ਹੈ ਚੰਗੇ ਚੰਗੇ ਢਾਡੀ ਪ੍ਰਚਾਰਕ ਕਮਿਸ਼ਨ ਬੁਲਾਰੇ ਵਿਦਵਾਨ ਲਿਆ ਕੇ ਉਹ ਸੰਗਤਾਂ ਤੱਕ ਉਹਨਾਂ ਕੋਲੋਂ ਪ੍ਰੋਗਰਾਮ ਅਟੈਂਡ ਕਰਵਾ ਕੇ ਅਤੇ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਉਹਨਾਂ ਦਾ ਅਤੇ ਸੰਗਤਾਂ ਦਾ ਤਹਿ ਦਿਲੋਂ ਮਸ਼ਹੂਰ ਹਾਂ ਪਿਆਰ ਵਿੱਚ ਆਓ ਜਲ ਰੱਖੋ ਜਗੀਰ ਸਿੰਘ ਮਸਤ ਪਿੰਡ ਪਿੰਡੀ ਬਲੋਚਾਂ ਡਾਕਖਾਨਾ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਕੁਝ ਕਹਿ ਕੇ ਸ਼ਮਲ ਆਜ਼ਾਦ ਕਹਾਂ ਹਾਜ਼ਰੀ ਦਰ ਪ੍ਰਵਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ ਸਿੰਘ ਸਭਾ 2@gmail.com ਇੱਕ ਵਾਰ ਫਿਰ ਨੋਟ ਕਰੋ ਜੀ ਸਿੰਘ ਸਭਾ 2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾ ਅੰਦਰ ਦੇਵਤਿਆਂ ਵਾਂਗ ਸਮਾਧੇ ਲਾ ਕੇ ਜੁੜ ਬੈਠੇ ਸਰਬੱਤ ਮਾਈ ਭਾਈ ਸਤ ਸੰਗੀ ਜਨੋ, ਸਭ ਤੋਂ ਪਹਿਲਾਂ ਗੁਰੂ ਕੀ ਬਖਸ਼ੀ ਹੋਈ ਫਤਿਹ ਅਦਬ ਸਤਿਕਾਰ ਸਹਿਤ ਬੁਲਾਓ ਪਿਆਰ ਸਹਿਤ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਚੱਲਦੀ ਹੋਈ ਇਤਿਹਾਸਕ ਲੜੀ ਇਸ ਅਸਥਾਨ ਤੱਕ ਪਹੁੰਚ ਚੁੱਕੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰੋਪੜ ਨਿਹੰਗ ਖਾਨ ਕੋਟਲੇਵਾੜੇ ਦੇ ਘਰ ਭਾਈ ਬਚਿੱਤਰ ਸਿੰਘ ਜੀ ਨੂੰ ਸੇਵਾ ਸੌਂਪਣਾ ਇਸ ਪਰਿਵਾਰ ਨੂੰ ਕਰਦੇ ਹੋਏ ਭਾਈ ਬਚਿੱਤਰ ਸਿੰਘ ਜੀ ਆਪ ਅਗੇਰੇ ਚੱਲ ਪਏ। ਪਰਿਵਾਰ ਦਾ ਵਿਛੋੜਾ ਪੈ ਚੁੱਕਾ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾਦੀ ਮਾਂ ਗੁਜਰ ਕੌਰ ਦੇ ਨਾਲ ਗੰਗੂ ਦੇ ਪਿੰਡ ਖੇੜੀ ਪਹੁੰਚ ਗਏ। ਗੰਗੂ ਬ੍ਰਾਹਮਣ ਆਪਣੇ ਘਰ ਵਿੱਚ ਲੈ ਗਿਆ। ਬੜੀਆਂ ਮੋਮੋ ਠੰਗੜੀਆਂ ਗੱਲਾਂ ਕਰਦਾ ਹੋਇਆ, ਮਾਂ ਜੀ ਅੱਜ ਮੁਸ਼ਕਲ ਦਾ ਸਮਾਂ ਬਣਿਆ, ਮੁਸੀਬਤ ਦਾ ਸਮਾਂ ਬਣਿਆ, ਜੇ ਮੈਂ ਵੀ ਤੁਹਾਡਾ ਸਾਥ ਨਾ ਦਿਆਂ ਮੇਰੇ ਵਾਸਤੇ ਬਹੁਤ ਵੱਡੀ ਮਾੜੀ ਗੱਲ ਹੈ। ਆਪਣੇ ਘਰ ਵਿੱਚ ਲੈ ਗਿਆ, ਕੋਠੜੀ ਵਿੱਚ ਉਤਾਰਾ ਦਿੱਤਾ ਹੈ, ਪਰ ਮਨ ਬੇਈਮਾਨ ਹੋਇਆ। ਆਪਣੇ ਘਰ ਮਾਤਾ ਸੋਭੀ ਨੂੰ ਕਹਿੰਦਾ, ਮਾਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਸਾਹਿਬਜ਼ਾਦੇ ਸਾਡੇ ਘਰ ਵਿੱਚ ਆਏ ਨੇ, ਸਬੱਬ ਬਣਿਆ, ਪਰ ਇਹਨਾਂ ਦੇ ਕੋਲ ਧਨ ਹੈ, ਧਨ ਵਾਸਤੇ ਸਾਨੂੰ ਕੁਝ ਹੀਰਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਦੌਲਤ ਸਾਡੇ ਹੱਥ ਲੱਗ ਜਾਏ, ਅਸੀਂ ਮਾਲਾ ਮਾਲ ਹੋ ਜਾਵਾਂਗੇ, ਦੌਲਤ ਦੀ ਕਮੀ ਨਹੀਂ ਰਹੇਗੀ। ਮਾਂ ਸੋਭੀ ਨੇ ਆਪਣੇ ਲਾਲ ਇਸ ਗੰਗੂ ਨੂੰ ਆਖਿਆ, ਬੇਟਾ ਕਹਿਣਾ ਕੀ ਚਾਹੁੰਦਾ? ਇਹਨੇ ਆਖਿਆ, ਮਾਂ ਇੱਕ ਗਲੀ ਜ਼ਹਿਰ ਦੀ ਜੇ ਕਿਤੇ ਮਿਲਾ ਦਈਏ ਖਾਣੇ ਦੇ ਅੰਦਰ ਸੁੱਤੇ ਸੌਂ ਜਾਣਗੇ, ਸਾਰਾ ਧਨ ਸਾਡੇ ਹੱਥ ਲੱਗ ਜਾਏਗਾ। ਇਸ ਗੱਲ ਨੂੰ ਸੁਣ ਕੇ ਮਾਂ ਸੋਭੀ ਦਾ ਹਿਰਦਾ ਕੰਬਿਆ। ਵੇ ਗੰਗੂ, ਜਿਸ ਘਰ ਦੇ ਵਿੱਚ ਰਹਿ ਕੇ ਇੰਨੀਆਂ ਰਹਿਣਤਾਂ ਦੇ ਪਾਤਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚੋਂ ਆਪਣੇ ਪਰਿਵਾਰ ਦੀ ਪਾਲਣਾ ਕਰਦਿਆਂ ਅੱਜ ਉਸ ਗੁਰੂ ਪਰਿਵਾਰ ਦੇ ਨਾਲ ਦਗਾ ਕਰਨ ਲੱਗੇ, ਏਡੀ ਮਾੜੀ ਬਦਨੀਤ ਧਾਰ ਬੈਠੇ। ਮਾਂ ਸੋਭੀ ਜਾਣਦੀ ਹੈ ਧੀਆਂ ਤੇ ਪੁੱਤਰਾਂ ਨੂੰ ਕਿਵੇਂ ਪਾਲੀਦਾ, ਕਿਵੇਂ ਲਾਡ ਲੜਾਈਦੇ ਨੇ। ਇਹ ਦਾਤਾਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀਆਂ ਨੇ, ਬੰਦੇ ਦੀ ਆਪਣੀ ਚਤਰਾਈ ਦੇ ਨਾਲ ਨਹੀਂ। ਅੱਜ ਦੇ ਮੁਸ਼ਕਲ ਦਾ ਸਮਾਂ ਬਣਿਆ, ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਵਰਜਿਆ ਮਾਂ ਸੋਭੀ ਨੇ। ਪਰ ਲਾਲਚ ਵਿੱਚ ਆਇਆ ਹੋਇਆ ਗੰਗੂ ਨਾ ਹਟਿਆ। ਇਹਨੇ ਰਾਤ ਦੇ ਸਮੇਂ ਦੇ ਅੰਦਰ ਧਨ ਚੁਰਾਇਆ ਤੇ ਪਾਸੇ ਰੱਖ ਲਿਆ। ਸਾਹਿਬਾਂ ਦੀ ਪਾਵਨ ਬਾਣੀ ਦਾ ਫਰਮਾਨ ਹੈ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਰਾਤ ਦੇ ਹਨੇਰੇ ਦਾ ਆਸਰਾ ਲੈ ਕੇ ਧਨ ਚੁਰਾ ਕੇ ਪਾਸੇ ਰੱਖਿਆ। ਮਾਂ ਗੁਜਰ ਕੌਰ ਨੇ ਤੱਕਿਆ, ਪਿਆਰ ਦੇ ਨਾਲ ਆਵਾਜ਼ ਮਾਰ ਕੇ ਆਖਿਆ, ਵੇ ਗੰਗੂ ਇੱਥੇ ਕੁਝ ਛਿਲੜਾਂ ਪਈਆਂ ਸਨ, ਧਨ ਪਿਆ ਸੀ, ਸੰਭਾਲ ਲਿਆ, ਚੰਗਾ ਕੀਤਾ। ਬਸ ਇੱਕਦਮ ਸੁਣਦੇ ਸਾਰ ਅੱਗ ਬਬੋਲਾ ਹੋ ਉੱਠਿਆ। ਕਹਿੰਦਾ, ਮਾਤਾ ਜੀ ਇੱਕ ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਕੇ ਖਤਰਾ ਮੁੱਲ ਲਿਆ, ਦੂਜਾ ਮੈਨੂੰ ਚੋਰ ਆਖਦੇ ਹੋ। ਮਾਤਾ ਗੁਜਰ ਕੌਰ ਨੇ ਪਿਆਰ ਦੇ ਲਹਿਜੇ ਵਿੱਚ ਆਖਿਆ, ਨਾ ਗੰਗਿਆ, ਕਦੇ ਮਾਵਾਂ ਆਪਣੇ ਪੁੱਤਾਂ ਨੂੰ ਚੋਰ ਥੋੜਾ ਕਹਿੰਦੀਆਂ ਨੇ? ਮੈਂ ਤੈਨੂੰ ਚੋਰ ਨਹੀਂ ਕਹਿ ਰਹੀ, ਮੈਂ ਤੇ ਸਗੋਂ ਇਹ ਕਹਿੰਦੀ ਹਾਂ ਜੇ ਧਨ ਸੰਭਾਲ ਲਿਆ ਤੇ ਚੰਗਾ ਕੀਤਾ, ਸਮਾਂ ਆਉਣ ਤੇ ਲੋੜ ਪੈਣ ਤੇ ਕੰਮ ਦਏਗਾ। ਗੰਗੂ ਨੇ ਆਖਿਆ, ਮਾਂ ਇਹੋ ਜਿਹੀਆਂ ਗੱਲਾਂ ਕਰਕੇ ਮੇਰੇ ਕੋਲ ਇਕਬਾਲ ਕਰਾਉਣਾ ਚਾਹੁੰਦੇ ਹੋ ਵੀ ਧਨ ਮੈਂ ਚੁੱਕਿਆ, ਇਹਦੇ ਨਾਲੋਂ ਚੰਗਾ ਹੋਵੇ ਮੈਂ ਖਤਰਾ ਮੁੱਲ ਨਾ ਲਵਾਂ, ਸਰਕਾਰ ਨੂੰ ਜਾ ਕੇ ਇਹਦੀ ਇਤਲਾਹ ਦੇਵੇ। ਮਾਤਾ ਵਰਜਦੀ ਰਹੀ, ਰੋਕਦੀ ਰਹੀ, ਵੇ ਗੰਗੂਆ ਜਿੰਨਾ ਧਨ ਚਾਹੇਗਾ ਤੈਨੂੰ ਹੋਰ ਮਿਲ ਜਾਏਗਾ, ਪਰ ਐਸਾ ਜ਼ੁਲਮ ਨਾ ਕਰੀ, ਮੇਰੇ ਲਾਲ ਦੇ ਲਾਲਾਂ ਦੀ ਖਬਰ ਸਰਕਾਰੀ ਬੰਦਿਆਂ ਨੂੰ ਦੇ ਕੇ ਕਿਤੇ ਗ੍ਰਿਫਤਾਰ ਨਾ ਕਰਾਵੀ। ਪਰ ਇੱਕ ਨਾ ਸੁਣੀ ਇਸ ਗੰਗੂ ਨੇ, ਰੌਲਾ ਪਾਉਂਦਾ ਹੋਇਆ ਨਿਕਲ ਗਿਆ ਘਰ ਦੇ ਵਿੱਚੋਂ, ਪਹੁੰਚਿਆ ਮੋਰਿੰਡੇ ਥਾਣੇ, ਜਾ ਕੇ ਦਿੱਤੀ ਹੈ ਇਤਲਾਹ। ਉਸੇ ਵਕਤ ਜਾਨੀ ਖਾਂ ਤੇ ਮਾਨੀ ਖਾਂ ਲੈ ਕੇ ਆਪਣੇ ਨਾਲ ਕੁਝ ਸਿਪਾਹੀ ਦਗੜ ਦਗੜ ਕਰਦੇ ਇਸ ਗੰਗੂ ਦੇ ਘਰ ਦੇ ਅੰਦਰ ਦਾਖਲ ਹੋਏ ਨੇ। ਆਣ ਕੇ ਘੇਰਾ ਪਾ ਕੇ ਮਾਤਾ ਜੀ ਦੇ ਕੋਲ ਪਹੁੰਚੇ, ਇਹਨਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਦਿਨ ਦਾ ਚੜਾਅ ਹੁੰਦਾ ਜਾ ਰਿਹਾ, ਇਸ ਪੁਲਿਸ ਦੇ ਆਉਣ ਦੀ ਖਬਰ ਆਂਢ ਗੁਆਂਢ ਚੱਲਦੀ ਚੱਲਦੀ ਸਾਰੇ ਪਿੰਡ ਵਿੱਚ ਫੈਲ ਗਈ। ਅੱਜ ਸਾਡੇ ਪਿੰਡ ਵਿੱਚ ਪੁਲਿਸ ਆਈ ਏ, ਰੱਬ ਖੈਰ ਕਰੇ ਕੀ ਪਾਣਾ ਵਾਪਰਨ ਵਾਲਾ ਹੈ।
ਬਸ ਇਧਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰਨ ਲੱਗੇ ਨੇ। ਫਿਰ ਤੁਰਨ ਲੱਗਿਆ ਮਾਤਾ ਦੇ ਦਿਲ ਦੇ ਵਿੱਚੋਂ ਇੱਕ ਆਵਾਜ਼ ਉੱਠੀ, ਆਓ ਧਿਆਨ ਦਿਓ ਜੇ ਗੰਗੂ ਨੂੰ ਮੁਖਾਤਬ ਹੋ ਕੇ ਮਾਤਾ ਗੁਜਰ ਕੌਰ ਜੀ ਕੀ ਕਹਿ ਰਹੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ। ਸੁਖਵਿੰਦਰ ਸਿੰਘ ਅਨਮੋਲ ਮਕਸੂਦ ਪੁਰਸੂਨ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ।

ਦੁਨੀਆਂ ਦੇ ਧਨ ਵਾਸਤੇ ਅੱਜ ਗੰਗੂ ਬੇਈਮਾਨ ਹੋਇਆ, ਛਲ ਕਪਟ ਕੀਤਾ, ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਪਿਆਰੇ ਗੁਰਸਿੱਖੋ, ਛਲ ਫਰੇਬ ਕਪਟ ਕਰਕੇ ਪਰਾਏ ਧਨ ਨੂੰ ਇਕੱਠਾ ਕਰਕੇ ਕਿਤੇ ਬੰਦਾ ਸੁੱਖ ਮਾਣ ਸਕਦਾ ਹੈ? ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪਾਪਾ ਵਾਜੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਦੁਨੀਆਂ ਦੀ ਦੌਲਤ ਦੁਨੀਆਂ ਵਿੱਚ ਰਹਿ ਜਾਣੀ, ਇਹਨੇ ਸਾਥ ਨਹੀਂ ਦੇਣਾ। ਇੱਥੇ ਗੰਗੂ ਦੀ ਇਸ ਪਚਾਲ ਨੂੰ ਵੇਖ ਕੇ ਪੀਰ ਜੀ ਦੀਆਂ ਸਤਰਾਂ ਬੜੀਆਂ ਕਾਬਲੇ ਗੌਰ ਨੇ। ਉਹ ਲਿਖਦੇ ਨੇ, ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਛੱਟ ਵਿੱਚ ਇਹ ਵੇਖ ਕੇ ਮਾਲ ਗੰਗੂ, ਪੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਇਹ ਪਰ ਨਿਕਲਿਆ ਬੜਾ ਚੰਡਾਲ ਗੰਗੂ। ਅੱਜ ਜਦੋਂ ਸਿਪਾਹੀ ਲੈ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਤੁਰਨ ਲੱਗੇ, ਉਸ ਵੇਲੇ ਫਿਰ ਮਾਤਾ ਦੇ ਦਿਲ ਵਿੱਚੋਂ ਉੱਠੀ ਆਵਾਜ਼, ਪਿੰਡ ਦੇ ਬਹੁਤ ਸਾਰੇ ਇਕੱਠੇ ਹੋਏ ਲੋਕ ਵੀ ਸੁਣ ਰਹੇ ਨੇ, ਆਏ ਹੋਏ ਜਾਨੀ ਖਾਂ ਤੇ ਮਾਨੀ ਖਾਂ, ਉਹ ਵੀ ਉਸ ਆਵਾਜ਼ ਨੂੰ ਸੁਣਦੇ ਨੇ। ਮਾਤਾ ਨੇ ਆਵਾਜ਼ ਦੇ ਕੇ ਆਖਿਆ, ਵੇ ਗੰਗਿਆ, ਜਿਸ ਮਾਇਆ ਦੀ ਖਾਤਰ, ਜਿਸ ਧਨ ਦੀ ਖਾਤਰ ਆਪਣੇ ਈਮਾਨ ਤੋਂ ਡੋਲ ਗਿਆ, ਇੰਨਾ ਵੱਡਾ ਜ਼ੁਲਮ ਕਮਾਇਆ ਈ, ਯਾਦ ਰੱਖੀ, ਇਹ ਮਾਇਆ ਤੇਰਾ ਸਾਥ ਨਹੀਂ ਦਏਗੀ, ਤੇਰੀ ਮੌਤ ਦਾ ਕਾਰਨ ਬਣ ਜਾਏਗੀ। ਇਹ ਆਵਾਜ਼ ਬਹੁਤ ਸਾਰੇ ਲੋਕਾਂ ਨੇ ਸੁਣੀ, ਹੈਰਾਨ ਹੋ ਗਏ। ਇਹ ਆਵਾਜ਼, ਇਹ ਬੋਲ ਜਾਨੀ ਖਾਂ ਤੇ ਮਾਨੀ ਖਾਂ ਨੇ ਸੁਣੀ, ਸਮਝਦੇ ਕੋਈ ਬਹੁਤਾ ਚਿਰ ਨਾ ਲੱਗਾ ਕਿ ਗੰਗੂ ਬ੍ਰਾਹਮਣ ਨੇ ਸ਼ਿਕਾਇਤ ਕਿਉਂ ਕੀਤੀ ਹੈ। ਇੱਕ ਦੂਜੇ ਦੇ ਨਾਲ ਨਜ਼ਰ ਮਿਲਾ ਕੇ, ਹਾਂ ਨਾਲ ਹਾਂ ਮਿਲਾ ਕੇ ਇੱਕਦਮ ਸਮਝ ਗਏ, ਨਾਲ ਇਸ ਗੱਲ ਨੂੰ ਦੱਬ ਗਏ, ਕਹਿੰਦੇ ਕੋਈ ਗੱਲ ਨਹੀਂ, ਪਹਿਲਾਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਇੱਕ ਵਾਰੀ ਸੂਬਾ ਸਰਹਿੰਦ ਦੇ ਪਾਸ ਪੇਸ਼ ਕਰਕੇ ਉਹਦੇ ਕੋਲੋਂ ਇਨਾਮ ਲਈਏ। ਗੰਗੂ ਨੇ ਕਿੱਥੇ ਜਾਣਾ ਹੈ ਤੇ ਸਾਡੇ ਘੜੇ ਦੀ ਮੱਛੀ ਹੈ, ਇਹਦੇ ਨਾਲ ਫੇਰ ਨਜਿੱਠ ਲਵਾਂਗੇ। ਲਓ ਜੀ, ਤੁਰ ਪਏ ਜਾਨੀ ਖਾਂ ਤੇ ਮਾਨੀ ਖਾਂ ਲੈ ਕੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ, ਤੁਰੇ ਜਾਂਦਿਆਂ ਨੂੰ ਵੇਖ ਰਹੇ ਨੇ ਪਿੰਡ ਦੇ ਲੋਕ, ਰਾਵਾਂ ਗਲੀਆਂ ਦੇ ਵਿੱਚ ਖਲੋਤੇ ਨੌਜਵਾਨ ਬਜ਼ੁਰਗ ਅੱਜ ਤੱਕਦੇ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ, ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਨੇ। ਨੌਜਵਾਨ ਮੁਟਿਆਰਾਂ ਤੇ ਸਤਿਕਾਰਯੋਗ ਬੀਬੀਆਂ ਕਹਿਣ ਲੱਗੀਆਂ, ਸੁਣਿਆ ਇਸ ਦੁਨੀਆਂ ਦੇ ਅੰਦਰ ਜਿਹੜਾ ਗੁਨਾਹ ਕਰਦਾ ਹੈ ਉਹਨੂੰ ਸਜ਼ਾ ਮਿਲਦੀ ਏ, ਜਿਸ ਨੇ ਕਿਸੇ ਦੇ ਨਾਲ ਛਲ ਫਰੇਬ ਜਾਂ ਧੋਖਾ ਕੀਤਾ ਹੈ, ਕਿਸੇ ਦੇ ਨਾਲ ਕੋਈ ਗੁਨਾਹ ਕੀਤਾ, ਲੁੱਟ ਮਾਰ ਕੀਤੀ ਏ, ਉਹਨਾਂ ਨੂੰ ਦੰਡ ਮਿਲਦਾ ਹੈ। ਪਰ ਹੈਰਾਨ ਹੁੰਦੇ ਆ, ਜਿਹਨਾਂ ਨੂੰ ਸਿਪਾਹੀ ਗ੍ਰਿਫਤਾਰ ਕਰਕੇ ਲੈ ਜਾ ਰਹੇ ਨੇ, ਇਹਨਾਂ ਨੇ ਕਿਹੜਾ ਗੁਨਾਹ ਕੀਤਾ ਹੋਏਗਾ? 80 ਸਾਲ ਤੋਂ ਵਡੇਰੀ ਉਮਰ ਇਸ ਬਜ਼ੁਰਗ ਮਾਤਾ ਦੀ, ਇਹਨੇ ਕਿਸੇ ਦਾ ਕੀ ਵਿਗਾੜਿਆ ਹੋਣਾ? ਤੇ ਨਾਲ ਇਸ ਮਾਤਾ ਦੇ ਪੋਤੇ ਨੇ, ਛੋਟੀਆਂ ਜਿੰਦਾਂ ਨੇ, 5-7 ਸਾਲ ਦੀ ਉਮਰ ਕੀ ਹੁੰਦੀ ਏ? ਇਹਨਾਂ ਨੇ ਕਿਸੇ ਦੇ ਕੋਲੋਂ ਕੀ ਖੋਇਆ ਹੋਣਾ ਜਿਹੜਾ ਇਹਨਾਂ ਨੂੰ ਅੱਜ ਗੁਨਾਹਗਾਰ ਸਾਬਤ ਕਰਦੇ ਹੋਏ ਗ੍ਰਿਫਤਾਰ ਕਰਕੇ ਇਹ ਲੈ ਜਾ ਰਹੇ ਨੇ? ਵੇਹਦਿਆਂ ਵੇਹਦਿਆਂ ਇਹ ਸਿਪਾਹੀ ਇਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਗਏ। ਲੋਕ ਆਪਸ ਵਿੱਚ ਗੱਲਾਂ ਕਰਦੇ, ਆਪੋ ਆਪਣੇ ਘਰਾਂ ਨੂੰ ਮੁੜ ਕੇ ਕਿਸੇ ਦਾ ਕੋਈ ਵਸ ਨਾ ਚੱਲਿਆ, ਮੋਰਿੰਡੇ ਥਾਣੇ ਵਿੱਚ ਜਾ ਕੇ ਬੰਦ ਕਰ ਦਿੱਤਾ, ਜਿੱਥੇ ਅੱਜ ਵੀ ਬਣਿਆ ਹੋਇਆ ਅਸਥਾਨ ਲੋਹੇ ਦੀਆਂ ਸੀਖਾਂ ਵਾਲਾ, ਉਹ ਗੇਟ ਇਸ ਗੱਲ ਦੀ ਗਵਾਹੀ ਭਰਦਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਫਰਜੰਦ ਤੇ ਬਜ਼ੁਰਗ ਮਾਤਾ ਜੀ ਨੂੰ ਇੱਥੇ ਬੰਦ ਕੀਤਾ ਗਿਆ ਸੀ। ਖਬਰ ਪਹੁੰਚਾਈ ਗਈ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਕੋਲ, ਇਸ ਗੱਲ ਨੂੰ ਸੁਣ ਕੇ ਇਕਦਮ ਖੁਸ਼ ਹੋਇਆ, ਜਿਹੜਾ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਵਿੱਚ 10 ਲੱਖ ਫੌਜ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਪਕੜਨ ਵਾਸਤੇ ਯਤਨਸ਼ੀਲ ਹੋਇਆ, ਯਤਨ ਕਰਦਾ ਰਿਹਾ, ਪਰ ਸਫਲ ਨਾ ਹੋ ਸਕਿਆ, ਨਮੋਸ਼ੀ ਭਰਿਆ ਮੂੰਹ ਲੈ ਕੇ ਵਾਪਸ ਪਰਤਿਆ ਸੀ। ਇਸ ਗੱਲ ਨੂੰ ਸੁਣਦੇ ਸਾਰ ਕਹਿਣ ਲੱਗਾ, ਉਹਨਾਂ ਨੂੰ ਛੇਤੀ ਹਾਜ਼ਰ ਕਰੋ। ਲਓ ਜੀ, ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਪਹੁੰਚਾਇਆ ਗਿਆ ਸਰਹਿੰਦ ਅੰਦਰ, ਜਿੱਥੇ ਠੰਡਾ ਬੁਰਜ ਹੈ ਉੱਥੇ ਬੰਦ ਕਰ ਦਿੱਤਾ ਗਿਆ। ਅੱਜ ਰਾਤ ਕੱਟੀ, ਕਹਿਰਾਂ ਦੀ ਸਰਦੀ ਪੈਂਦੀ ਏ, ਮਾਤਾ ਜੀ ਦੇ ਪਾਸ ਕੋਈ ਤਨ ਢੱਕਣ ਵਾਸਤੇ ਗਰਮ ਕੱਪੜਾ ਨਹੀਂ, ਛਕਣ ਵਾਸਤੇ ਕੁਝ ਭੋਜਨ ਨਹੀਂ, ਪਰ ਮਾਤਾ ਨੇ ਗੁਰਬਾਣੀ ਪੜ੍ਹਦਿਆਂ ਇਤਿਹਾਸ ਦਾ ਡਿੱਗ ਦਿੰਦਿਆਂ ਰਾਤ ਬਤੀਤ ਕਰ ਦਿੱਤੀ। ਸਵੇਰੇ ਕਚਹਿਰੀ ਲੱਗੀ, ਸਿਪਾਹੀ ਸੱਦਣ ਵਾਸਤੇ ਆ ਗਏ ਮਾਤਾ ਜੀ ਦੇ ਕੋਲ, ਪਹੁੰਚ ਕੇ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹਦੇ ਹੋਏ ਜਾ ਕੇ ਕਹਿਣ ਲੱਗੇ, ਮਾਤਾ ਜੀ, ਤੁਹਾਡੇ ਪੋਤਰਿਆਂ ਨੂੰ ਸੂਬਾ ਸਰਹਿੰਦ ਵਜ਼ੀਰ ਖਾਂ ਕਚਹਿਰੀ ਵਿੱਚ ਸੱਦ ਰਿਹਾ, ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਸਾਡੇ ਨਾਲ ਤੋਰੋ। ਮਾਤਾ ਗੁਜਰ ਕੌਰ ਜੀ ਨੇ ਆਪਣੇ ਪੋਤਰਿਆਂ ਨੂੰ ਗਲ ਵਕੜੀ ਵਿੱਚ ਲੈ ਕੇ ਇਹਨਾਂ ਦਾ ਮੱਥਾ ਚੁੰਮਦਿਆਂ ਹੋਇਆਂ, ਇਹਨਾਂ ਦੇ ਨਾਲ ਪਿਆਰ ਕਰਦਿਆਂ, ਲਾਡ ਲਗਾਉਂਦਿਆਂ, ਜਿਹੜੇ ਸ਼ਬਦ ਕਹੇ ਨੇ ਸਰਵਣ ਕਰੋ ਇਹਨਾਂ ਅੱਖਰਾਂ

ਮਾਤਾ ਜੀ ਨੇ ਪਿਆਰ ਦੇ ਨਾਲ ਆਪਣੇ ਪੋਤਰਿਆਂ ਨੂੰ ਸਾਹਿਬਜ਼ਾਦਿਆਂ ਨੂੰ ਪਿਆਰ ਕਰਦਿਆਂ ਹੋਇਆ ਇਹਨਾਂ ਸਿਪਾਹੀਆਂ ਦੇ ਨਾਲ ਤੋਰਿਆ। ਸਾਹਿਬਜ਼ਾਦੇ ਇਹਨਾਂ ਸਿਪਾਹੀਆਂ ਦੇ ਨਾਲ ਠੰਡੇ ਬੁਰਜ ਤੋਂ ਉਤਰਨ ਵਾਸਤੇ ਪਹਿਲੇ ਪੜ ਤੇ ਆਪਣਾ ਚਰਨ ਟਿਕਾਉਂਦੇ ਨੇ। ਇਸ ਤੋਂ ਅੱਗੇ ਕੀ ਹੋਇਆ? ਨੀਅਤ ਕੀਤਾ ਹੋਇਆ ਸਮਾਂ ਸਮਾਪਤ ਕੱਲ ਦੇ ਦੀਵਾਨ ਵਿੱਚ ਫਿਰ ਆਪ ਸੰਗਤ ਦੀ ਸੇਵਾ ਅੰਦਰ ਇਸ ਤੋਂ ਅਗੇਰੇ ਕੁਝ ਕਹਿਣ ਦਾ ਯਤਨ ਕਰਾਂਗੇ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਠਾਨਕੋਟ ਸੁਖਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਦਿੱਤੇ ਹੋਏ ਪਿਆਰ ਦੀ ਕਦਰ ਕਰਦਾ ਹੈ, ਸਤਿਗੁਰਾਂ ਦੇ ਚਰਨਾਂ ਚੜ੍ਹਦੀ ਕਲਾ ਵਿੱਚ ਅਰਦਾਸ ਕਰ। ਆਓ ਹੁਣ ਆਪਾਂ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਕਥਾ ਇਤਿਹਾਸ ਦੀ, ਜੋ ਸਤਿਕਾਰਯੋਗ ਮਹਾਂਪੁਰਖਾਂ ਦੇ ਪਾਸੋਂ ਸਰਵਣ ਕਰ ਰਹੇ ਹਾਂ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ, ਇੱਕ ਹਫ਼ਤੇ ਵਾਸਤੇ ਉਹ ਸ਼ਾਨਾਂ ਦੀ ਇਸ ਕਥਾ ਵਿਚਾਰ ਦਾ ਹੁਕਮ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਦਰਸ਼ਨ ਸਿੰਘ ਸਾਹਿਬ ਜੀ, ਜੋ ਕਿ ਕੱਲ੍ਹ ਤੋਂ ਸ਼ਾਨਾਂ ਦੇ ਸਮਿਆਂ ਦੀ ਵਿਚਾਰ ਕਰ ਰਹੇ ਨੇ, ਕਥਾ ਕਰ ਰਹੇ ਨੇ। ਆਪਾਂ ਸਤਿਕਾਰਯੋਗ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਪਾਸੋਂ ਚੱਲ ਰਹੀ ਲੜੀਵਾਰ ਕਥਾ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਸਰਵਣ ਕਰੀਏ ਜੀ, ਆਨੰਦ ਮਾਣੀਏ ਜੀ, ਜਿੱਥੇ ਆਪਾਂ ਗੁਰੂ ਘਰ ਬੈਠ ਕੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਆਨੰਦ ਮਾਣ ਰਹੇ ਹਾਂ। ਉੱਥੇ ਦੇਸ਼ ਅੰਦਰ ਆਪੋ ਆਪਣੇ ਘਰਾਂ ਦੇ ਵਿੱਚ ਵੀ ਬੈਠ ਕੇ KTN ਚੈਨਲ ਦੇ ਮਾਧਿਅਮ ਰਾਹੀਂ ਚੱਲ ਰਹੀ ਗੁਰਬਾਣੀ ਵਿਚਾਰ, ਇਤਿਹਾਸ ਵਿਚਾਰ, ਗੁਰੂ ਕੀ ਬਾਣੀ ਦਾ ਸਿਮਰਨ ਘਰ ਵਿੱਚ ਬੈਠ ਕੇ ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰ ਰਹੇ ਹਾਂ। ਆਓ ਹੁਣ ਆਪਾਂ ਅਦਬ ਪਿਆਰ ਤੇ ਸਤਿਕਾਰ ਸਹਿਤ ਬਾਬਾ ਜੀ ਦੀ ਸਾਥੋ ਕਥਾ ਵਿਚਾਰ ਸਰਵਣ ਕਰੀਏ। ਪਿਆਰ ਸਾਹਿਬ ਫਤਿਹ ਫਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਜੋ ਕਿ ਦੁਸ਼ਮਣ ਦਲਾਂ ਦੇ ਸਾਹਮਣੇ ਪਹਾੜ ਵਾਂਗ ਆਪਣੀ ਛਾਤੀ ਡਾਹ ਕੇ ਖਲੋਤਾ ਹੈ, ਚਾਰ ਚੁਫੇਰੇ ਦੁਸ਼ਮਣਾਂ ਦਾ ਪਿਆ ਹੋਇਆ ਘੇਰਾ ਹੈ। ਇਸ ਘੇਰੇ ਨੂੰ ਕੱਟਦੇ ਹੋਏ ਬਾਬਾ ਜੀਵਨ ਸਿੰਘ ਜੀ ਇਹਨਾਂ ਦੇ ਕੋਲ ਪਹੁੰਚੇ, ਜਿੱਥੋਂ ਸਾਹਿਬਜ਼ਾਦਾ ਅਜੀਤ ਸਿੰਘ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਉਣ ਮਿਲੇ। ਭਾਈ ਉਦੈ ਸਿੰਘ ਦੀ ਸ਼ਹਾਦਤ ਇਸੇ ਸਰਸਾ ਦੇ ਕਿਨਾਰੇ ਤੇ ਹੋ ਗਈ, ਜਿੱਥੇ ਅੱਜ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਸੁਭਾਈਮਾਨ ਹੈ। ਉੱਥੇ ਸ਼ਹੀਦ ਭਾਈ ਉਦੈ ਸਿੰਘ ਦੀ ਯਾਦ ਅੰਦਰ ਉਹਨਾਂ ਦੇ ਨਾਮ ਤੇ ਦੀਵਾਨ ਹਾਲ ਸੁਸ਼ੋਭਿਤ ਹੈ। ਤਕੀਏ ਮੇਰੇ ਗੁਰਦੇਵ ਸਤਿਗੁਰੂ, ਅਗੇਰੇ ਰੋਪੜ ਨੂੰ ਵਧੇ ਪਤਾ ਲੱਗਾ ਹੈ, ਇਸ ਇਲਾਕੇ ਦੇ ਪਠਾਨ ਇਕੱਠੇ ਹੋ ਕੇ ਰਸਤਾ ਰੋਕ ਕੇ ਖੜੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਰੁੱਖ ਬਦਲਿਆ, ਚਮਕੌਰ ਪਿੰਡ ਵਾਲੇ ਪਾਸੇ ਨੂੰ ਹੋ ਤੁਰੇ ਨੇ। ਚਮਕੌਰ ਪਿੰਡ ਦੇ ਬਾਹਰ ਵਾਰ ਇੱਕ ਬਾਗ ਵਿੱਚ ਜਾ ਕੇ ਉਤਾਰਾ ਕੀਤਾ ਹੈ। ਸਿੰਘਾਂ ਦੇ ਆਉਣ ਦੀ ਖਬਰ ਇਸ ਪਿੰਡ ਵਿੱਚ ਵੀ ਪਹੁੰਚ ਗਈ। ਇਸ ਗੱਲ ਦੀਆਂ ਖਬਰਾਂ ਤਾਂ ਪਹਿਲਾਂ ਹੀ ਪਿੰਡੋ ਪਿੰਡੀ ਪਹੁੰਚ ਚੁੱਕੀਆਂ ਸਨ ਕਿ ਆਨੰਦਪੁਰ ਸਾਹਿਬ ਦੇ ਵਾਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਮੁੱਚੇ ਦਲ ਪਰਿਵਾਰ ਸਹਿਤ ਉੱਥੋਂ ਰਵਾਨਾ ਹੋ ਚੁੱਕੇ ਨੇ, ਪਰ ਸਰਸਾ ਤੋਂ ਅਗੇਰੇ ਲੰਘਦਿਆਂ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਸਿਰਫ ਗਿਣਤੀ ਦੇ 41 ਸਿੰਘ, ਦੋ ਸਾਹਿਬਜ਼ਾਦੇ ਤੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਇਸ ਚਮਕੌਰ ਪਿੰਡ ਦੇ ਬਾਹਰ ਬਾਹਰ ਆਣ ਕੇ ਬਾਗ ਵਿੱਚ ਉਤਾਰਾ ਕਰਦੇ ਨੇ। ਜਿੱਥੇ ਸੰਸਾਰ ਅੰਦਰ ਧਰਮ ਦੀ ਦੁਨੀਆਂ ਤੋਂ ਪਾਸੇ ਹੋ ਕੇ ਸਿਰਫ ਦੂਜਿਆਂ ਨੂੰ ਦੁੱਖਾਂ ਵਿੱਚ ਵੇਖ ਕੇ ਹੀ ਆਪਣੇ ਮਨ ਨੂੰ ਖੁਸ਼ ਕਰਦੇ ਨੇ, ਪਰ ਉੱਥੇ ਧਰਮੀ ਤੇ ਨੇਕ ਦਿਲ ਇਨਸਾਨ ਜਿਨ੍ਹਾਂ ਦੇ ਹਿਰਦੇ ਵਿੱਚ ਇਨਸਾਨੀਅਤ ਹੈ, ਉਹ ਹਮੇਸ਼ਾ ਉਸ

ਤਾਰ ਦੇ ਚਰਨਾਂ ਵਿੱਚ ਨਿਮਰਤਾ ਅਦਬ ਦੇ ਨਾਲ ਬੇਨਤੀ ਕਰਕੇ ਆਖਿਆ, ਦਾਤਾਰ ਅਤ ਮੁਸ਼ਕਲ ਦਾ ਸਮਾਂ ਅੱਜ ਭੀੜ ਦਾ ਬਣਿਆ, ਮਹਾਰਾਜ ਜੇ ਮੈਂ ਕੁਝ ਹੋਰ ਸੇਵਾ ਨਾ ਕਰ ਸਕਾਂ, ਸਿਰਫ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਆਪ ਜੀ ਇਸ ਬਾਗ ਦੇ ਅੰਦਰ ਆਸਣ ਲਾਉਣ ਦੇ ਨਾਲੋਂ ਕਹਿਰਾਂ ਦੀ ਪੈਂਦੀ ਹੋਈ ਸਰਦੀ ਹੈ, ਉਹਦਾ ਮਹੀਨਾ ਵਗਦਾ ਠੱਕਾ, ਮੌਸਮ ਇਤਨਾ ਠੰਡਾ ਹੈ ਕਿ ਘਰਾਂ ਦੇ ਅੰਦਰ ਆਪਣੇ ਬੰਦ ਕਮਰਿਆਂ ਵਿੱਚ ਬੈਠ ਕੇ ਵੀ ਸਰਦੀ ਨੂੰ ਕਈ ਮਹਿਸੂਸ ਕਰਦੇ ਨੇ। ਪਰ ਮਹਾਰਾਜ ਆਪ ਕਿਰਪਾ ਕਰੋ, ਦਾਸ ਦੀ ਇਸ ਪਿੰਡ ਦੇ ਬਾਹਰ ਬਾਹਰ ਇੱਕ ਕੱਚੀ ਹਵੇਲੀ ਹੈ, ਆਪ ਕਿਰਪਾ ਕਰਕੇ ਉਹਦੇ ਅੰਦਰ ਆਪਣੇ ਮੁਬਾਰਕ ਚਰਨ ਪਾ ਕੇ ਆਪਣੇ ਸਾਥੀ ਸਿੰਘਾਂ ਸਮੇਤ ਉੱਥੇ ਆਰਾਮ ਕਰੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਮੇਂ ਨੂੰ ਬੜਾ ਚੰਗਾ ਤੇ ਅੱਛਾ ਜਾਣਦਿਆਂ ਹੋਇਆਂ, ਇਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਬਾਹਰ ਬਾਹਰ ਪਿੰਡ ਦੇ ਨਾਲ ਦੋ ਛੱਤੀ ਕੱਚੀ ਹਵੇਲੀ ਉਸ ਦੇ ਦਰਵਾਜ਼ੇ ਨੂੰ ਖੋਲਿਆ ਗਿਆ, ਮੇਰੇ ਦਾਤਾਰ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਨੇ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰਸਿੱਖੋ, ਉਹ ਭਾਗਾਂ ਵਾਲਾ ਅਸਥਾਨ ਬਣ ਗਿਆ ਜਿੱਥੇ ਮੇਰੇ ਗੁਰਦੇਵ ਸਤਿਗੁਰਾਂ ਦੇ ਮੁਬਾਰਕ ਚਰਨ ਛੋ ਗਏ। ਅੱਜ ਕਦੇ ਕਿਲਿਆਂ ਦੇ ਅੰਦਰ ਰਹਿਣ ਵਾਲੇ ਗੁਰਦੇਵ ਸਤਿਗੁਰੂ ਪਲੰਘਾਂ ਦੇ ਉੱਤੇ ਵਿਸ਼ਰਾਮ ਕਰਨ ਵਾਲੇ, ਸਿਰ ਦੇ ਉੱਤੇ ਚੁੱਲਦਾ ਹੋਇਆ ਚੌਰ, ਪਰ ਅੱਜ ਇਸ ਕੱਚੀ ਹਵੇਲੀ ਦੇ ਅੰਦਰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਸਮੇਤ ਪਹੁੰਚੇ ਨੇ। ਇਸ ਹਵੇਲੀ ਨੂੰ ਬੜੇ ਗੌਹ ਦੇ ਨਾਲ ਚਾਰ ਚੁਫੇਰੇ ਨਿਗਾਹ ਮਾਰ ਕੇ ਤੱਕਿਆ, ਔਰ ਇਸ ਹਵੇਲੀ ਦੇ ਅੰਦਰ ਜਿਸ ਕਦਰ ਮੇਰੇ ਗੁਰਦੇਵ ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ ਨੇ, ਆਉਣ ਵਾਲੇ ਨਕਸ਼ੇ ਨੂੰ ਆਉਣ ਵਾਲੇ ਸਮੇਂ ਨੂੰ ਤੱਕ ਰਹੇ ਨੇ, ਆਪਣੇ ਮਨ ਦੇ ਖਿਆਲ ਲਗਾ ਰਹੇ ਨੇ, ਸਰਵਣ ਕਰੋ ਉਸ ਵਕਤ ਦਾ ਨਕਸ਼ਾ। ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜਥਾ ਇਹਨਾਂ ਅੱਖਰਾਂ ਵਿੱਚ ਹੇ ਕਿਉਂ ਕਹਿ ਰਹੇ।

0: ਦੁਸ਼ਮਣ ਨੂੰ ਅੱਜ ਹਾਰ ਗਿੰਦਰ ਸਿੰਘਾਂ ਵਿੱਚ ਮੈਦਾਨ ਦੇ
1: ਸਾਹਿਬ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਹਵੇਲੀ ਦੇ ਅੰਦਰ ਜਾ ਕੇ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਬੜੇ ਗੌਹ ਦੇ ਨਾਲ ਇਸ ਨੂੰ ਤੱਕ ਰਹੇ। ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਜਿੱਥੇ ਬੈਠ ਕੇ ਹਾਜ਼ਰੀ ਭਰ ਰਹੀਆਂ ਨੇ, ਉੱਥੇ ਆਪੋ ਆਪਣੇ ਘਰਾਂ ਦੇ ਅੰਦਰ ਬੈਠ ਕੇ ATM ਚੈਨਲ ਦੇ ਰਾਹੀਂ ਇਤਿਹਾਸ ਦਾ, ਕਥਾ ਦਾ, ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੀਆਂ ਨੇ। ਬੇਅੰਤ ਸੰਗਤਾਂ ਵੱਲੋਂ ਅਸੀਸਾਂ ਤੇ ਮਾਣ ਧੰਨਵਾਦ ਕਰਦਾ ਸਾਡੇ ਨਜ਼ਦੀਕ ਨਗਰ ਕਰਨਾਲਾ ਤੋਂ ਸਰਦਾਰ ਦਰਬਾਰਾ ਸਿੰਘ ਜੀ। ਅਨੇਕਾਂ ਵਾਰ ਨਗਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਗੁਰਪੁਰਬਾਂ ਤੇ ਜਾਂ ਘਰ ਦੇ ਪ੍ਰੋਗਰਾਮਾਂ ਤੇ ਬਣਦਾ ਹੈ। ਅੱਜ ਇਸ ਸਥਾਨ ਤੇ ਵੀ ਆਪ ਜੀ ਵੱਲੋਂ ਬਹੁਤ ਸਾਰਾ ਮਾਣ ਦਿੱਤਾ ਗਿਆ, ਧੰਨਵਾਦ ਕਰਦਾ, ਤਵੱਜੋ ਦਿਓ ਜੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸ ਕੱਚੀ ਹਵੇਲੀ ਨੂੰ ਬੜੇ ਗੌਹ ਦੇ ਨਾਲ, ਬੜੇ ਨਿਗਾਹ ਦੇ ਨਾਲ, ਬੜੇ ਪਿਆਰ ਦੇ ਨਾਲ ਤੱਕ ਰਹੇ। ਹੱਥ ਵਿੱਚ ਸਵਰਨਮੁਖੀ ਤੀਰ, ਇਸ ਹਵੇਲੀ ਦੇ ਥਾਂ ਪਰ ਥਾਂ ਜਾ ਕੇ ਮੇਰੇ ਗੁਰਦੇਵ ਸਤਿਗੁਰੂ ਤੀਰ ਦੀ ਮੁਖੀ ਦੇ ਨਾਲ ਟੋਹ ਟੋਹ ਕੇ ਬੜੇ ਖਿਆਲ ਦੇ ਨਾਲ, ਬੜੇ ਗੌਰ ਦੇ ਨਾਲ ਇਹਨੂੰ ਵੇਖਦੇ ਨੇ। ਨਾਲ ਨੇ ਪਿਆਰੇ ਭਾਈ ਦਇਆ ਸਿੰਘ ਤੇ ਕੁਝ ਸਿੰਘ ਮਹਾਰਾਜ ਜੀ ਦੇ ਇਸ ਰਹਿਮਤ ਭਰੇ ਕੌਤਕ ਨੂੰ ਬੜੇ ਅਦਬ ਦੇ ਨਾਲ, ਬੜੇ ਪਿਆਰ ਦੇ ਨਾਲ ਤੱਕ ਰਹੇ, ਵਿਚਾਰ ਕਰ ਰਹੇ ਨੇ। ਮਹਾਰਾਜ ਇਸ ਹਵੇਲੀ ਨੂੰ ਤਾਂ ਇੰਨਾ ਪਿਆਰ ਕਰ ਰਹੇ ਨੇ ਜਿਵੇਂ ਬਹੁਤ ਲੰਬਾ ਸਮਾਂ ਇੱਥੇ ਗੁਜ਼ਾਰਿਆ ਹੋਵੇ, ਇੱਥੇ ਸੁਨੇਹ ਹੋਵੇ। ਮੇਰੇ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਪਿਆਰੇ ਭਾਈ ਦਇਆ ਸਿੰਘ ਜੀ ਬੇਨਤੀ ਕਰਨ ਲੱਗੇ, ਮਹਾਰਾਜ ਇਸ ਹਵੇਲੀ ਨੂੰ ਤਾਂ ਇਉਂ ਇੰਨੀ ਨੀਝ ਲਾ ਕੇ ਰੀਝ ਨਾਲ ਵੇਖ ਰਹੇ ਹੋ ਜਿਵੇਂ ਅੰਤਾਂ ਦਾ ਪਿਆਰ ਹੋਵੇ। ਐਸਾ ਤਾਂ ਕਦੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ, ਜਿੱਥੇ ਜ਼ਿੰਦਗੀ ਦੇ ਲਗਭਗ 34 ਸਾਲ ਗੁਜ਼ਾਰੇ ਨੇ ਗੁਰਦੇਵ ਸਤਿਗੁਰੂ, ਕੀ ਇਹ ਉਸ ਅਸਥਾਨ ਨਾਲੋਂ ਚੰਗੀ ਹੈ? ਮਹਾਰਾਜ ਕੀ ਹੈ, ਪਟਨਾ ਸਾਹਿਬ ਦੇ ਮਹੱਲਾਂ ਦੇ ਨਾਲੋਂ ਵੀ ਸੁੰਦਰ ਹੈ? ਮੇਰੇ ਸਾਹਿਬ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਮੁਸਕਰਾ ਪਏ। ਪਿਆਰੇ ਭਾਈ ਦਇਆ ਸਿੰਘ ਜੀ, ਸਿੱਖੀ ਦਾ ਜਨਮ ਹੋਇਆ ਨਨਕਾਣਾ ਸਾਹਿਬ, ਭੰਗੂੜਾ ਝੂਟਿਆ ਪਟਨਾ ਸਾਹਿਬ ਦੀ ਧਰਤੀ ਤੇ। ਆਨੰਦਪੁਰ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਸਿੱਖੀ ਨੇ ਤਾਲੀਮ ਹਾਸਲ ਕੀਤੀ ਹੈ, ਵਿਦਿਆ ਹਾਸਲ ਕੀਤੀ ਹੈ, ਸਿਖਲਾਈ ਲਈ ਹੈ। ਇਹ ਜਿਸ ਅਸਥਾਨ ਤੇ ਆਪਾਂ ਅੱਜ ਪਹੁੰਚੇ ਹਾਂ, ਇਹ ਖਾਲਸੇ ਦੀ ਯੂਨੀਵਰਸਿਟੀ ਹੋਵੇਗੀ। ਪਟਨੇ ਸਿੱਖੀ ਪਲੀ ਹੈ, ਆਨੰਦਪੁਰ ਹੋਈ ਜਵਾਨ, ਸੈਂਟਰ ਪਰਚੇ ਪੈਣਗੇ, ਹੋਵੇਗਾ ਇਮਤਿਹਾਨ। ਅੱਜ ਇੱਥੇ ਪਰਖ ਦਾ ਪਰਚਾ ਪੈਣਾ ਹੈ, ਮੈਂ ਵੇਖਾਂਗਾ ਮੇਰਾ ਖਾਲਸਾ ਕਿੰਨੇ ਕੁ ਨੰਬਰ ਲੈ ਕੇ ਪਾਸ ਹੁੰਦਾ। ਅੱਲਾ ਯਾਰ ਖਾਂ ਜੋਗੀ ਦੇ ਕਹੇ ਹੋਏ ਪਿਆਰੇ ਬੋਲ ਇਸ ਥਾਂ ਤੇ ਕਹਿਣੇ ਬਹੁਤ ਸੁਖਾਵੇਂ ਤੇ ਟੁਕਵੇਂ ਨੇ। ਉਹ ਗੁਰੂਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲੋਂ ਇਹੋ ਪ੍ਰਤੀਤ ਜਿਵੇਂ ਗੁਰਸਿੱਖਾਂ ਨੂੰ ਸਮਝਾ ਰਹੇ ਤੇ ਕੁਝ ਦੱਸ ਰਹੇ ਹੋਣ। ਜਿਸ ਖਿੱਤੇ ਮੈਂ ਕਹਿਤੇ ਥੇ ਆਣਾ, ਜਿਸ ਖਿੱਤੇ ਮੈਂ ਕਹਿਤੇ ਥੇ ਆਣਾ, ਜੇ ਵਹੀ ਹੈ ਜਿਸ ਜਾ ਪੇ ਬੱਚੋਂ ਕੋ ਕਟਾਣਾ, ਯੇ ਵਹੀ ਹੈ ਜਿਸ ਜਾ ਪੇ ਕੱਲ ਕੋ ਲੁੱਟ ਕੇ ਜਾਣਾ, ਯੇ ਵਹੀ ਹੈ ਮਿੱਟੀ ਵੀ ਕਹਿ ਰਹੀ ਹੈ ਠਿਕਾਣਾ ਯੇ ਵਹੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਾਂ, ਪਿਆਰੇ ਭਾਈ ਦਇਆ ਸਿੰਘ ਜੀ, ਇਹ ਜੋ ਕੱਚੀ ਹਵੇਲੀ ਹੈ ਨਾ, ਸੱਚਮੁੱਚ ਇਹਦੇ ਨਾਲ ਕੋਈ ਸੁਨੇਹ ਜਾਪਦਾ ਹੈ, ਇੱਥੇ ਖਾਲਸੇ ਦਾ ਪਰਖ ਦਾ ਪਰਚਾ ਪਏਗਾ। ਮੈਂ ਵੇਖਾਂਗਾ ਖਾਲਸਾ ਜਿਸ ਕਿਸ ਬਹਾਦਰੀ ਦੇ ਨਾਲ, ਵੀਰਤਾ ਦੇ ਨਾਲ, ਯੋਧਿਆਂ ਦੇ ਵਾਂਗ ਮੈਦਾਨੇ ਜੰਗ ਅੰਦਰ ਦੁਸ਼ਮਣਾਂ ਦੇ ਆਹੂ ਲਾ ਕੇ ਕਿੰਨੀ ਕੁ ਦੂਰੀ ਤੱਕ ਪਹੁੰਚ ਜਾਂਦਾ। ਖੈਰ ਇਹ ਸਤਿਗੁਰੂ ਜਾਣਦੇ ਨੇ। ਰਾਤ ਪੈ ਗਈ, ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਗਾਉਣਾ ਕੀਤਾ ਗਿਆ, ਨਿਤਨੇਮ ਹੋਇਆ। ਮੇਰੇ ਗੁਰਦੇਵ ਸਤਿਗੁਰਾਂ ਨੇ ਹੁਕਮ ਕੀਤਾ ਇਸ ਹਵੇਲੀ ਦੇ ਚੌਹਾਂ ਪਾਸਿਆਂ ਦੇ ਉੱਤੇ ਸਿੰਘ ਤੈਨਾਤ ਕੁਝ ਆਰਾਮ ਕਰਦੇ ਨੇ, ਕੁਝ ਤੁਰ ਫਿਰ ਕੇ ਇਸ ਅੰਦਰ ਪਹਿਰਾ ਦੇ ਰਹੇ ਨੇ। ਮੇਰੇ ਗੁਰਦੇਵ ਸਤਿਗੁਰੂ ਇਸ ਹਵੇਲੀ ਦੇ ਅੰਦਰ ਜੋ 2 ਛੱਤਾਂ ਬਣਿਆ ਹੋਇਆ ਮਕਾਨ ਹੈ ਉਹਦੇ ਅੰਦਰ ਚਲੇ ਗਏ। ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਰਸਾ ਦੇ ਕਿਨਾਰੇ ਤੇ, ਜਿੱਥੇ ਪਿੱਛੇ ਦੁਸ਼ਮਣ ਦਲ ਐਲੀ ਐਲੀ ਦੇ ਨਾਰੇ ਮਾਰਦਾ ਆਉਂਦਾ ਹੈ, ਅੱਗੇ ਸਰਸਾ ਦੇ ਵਿੱਚ ਆਇਆ ਹੋਇਆ ਪਾਣੀ ਦਾ ਤੇਜ ਵਹਾ, ਸਰਸਾ ਵੀ ਅੱਜ ਅਟਕਾਰ ਪਾ ਕੇ ਰੋਕ ਕੇ ਖੜੀ ਹੈ। ਮੇਰੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲਤਾ ਗੁਰਸਿੱਖਾਂ ਨੂੰ ਉੱਥੇ ਵੀ ਕਰਨ ਦੀ ਹਦਾਇਤ ਕੀਤੀ ਹੈ, ਜਿੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਨਿਤਨੇਮ ਹੋਇਆ, ਗੁਰਬਾਣੀ ਪੜ੍ਹੀ ਹੈ ਗੁਰਸਿੱਖਾਂ ਨੇ। ਅੱਜ ਮੇਰੇ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਗੁਰਬਾਣੀ ਨੂੰ ਗਾਉਂਦੇ ਨੇ, ਪੜ੍ਹਦੇ ਨੇ, ਪਿਆਰ ਦੇ ਨਾਲ ਗੁਰਸਿੱਖਾਂ ਨੇ ਨਿਤਨੇਮ ਕੀਤਾ ਹੈ। ਜਿੰਨ ਦਾ ਚੜਾ ਹੋਇਆ, ਚਾਰਜ ਫਿਰ ਤੱਕਿਆ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਉੱਥੋਂ ਤੱਕ ਦੁਸ਼ਮਣ ਦਲਾਂ ਦੀਆਂ ਫੌਜਾਂ ਨਜ਼ਰ ਆ ਰਹੀਆਂ। ਅਜੇ ਦਿਨ ਦਾ ਚੜ੍ਹਾਅ ਹੋ ਰਿਹਾ ਸੀ, ਢੰਡੋਰ ਚ ਢੰਡੋਰਾ ਦਿੰਦਾ ਹੋਇਆ ਤੇ ਜਗ੍ਹਾ ਲਾਉਂਦਾ ਹੋਇਆ ਢੋਲ ਦੇ ਉੱਤੇ ਆਵਾਜ਼ਾਂ ਦੇ ਰਿਹਾ ਸੀ। ਇਸ ਹਵੇਲੀ ਦੇ ਅੰਦਰ ਅਨੰਦਪੁਰ ਦਾ ਵਾਸੀ ਸਿੱਖਾਂ ਦਾ ਦਸਵਾਂ ਗੁਰੂ ਆਪਣੇ ਕੁਝ ਕੁ ਸਿੰਘਾਂ ਸਮੇਤ ਹੈ। ਜੇਕਰ ਕਿਤੇ ਉਹ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦੇਣ, ਸਰਕਾਰ ਦੇ ਕੋਲ ਉਹਨਾਂ ਦੀ ਸਿਫਾਰਿਸ਼ ਕੀਤੀ ਜਾਏਗੀ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਚ ਸਕੇ। ਜੇਕਰ ਐਸਾ ਨਾ ਕੀਤਾ ਗਿਆ ਤਾਂ ਫਿਰ ਉਹਨਾਂ ਨੂੰ ਇਸ ਸੰਸਾਰ ਦੇ ਅੰਦਰ ਸਰੀਰਕ ਤੌਰ ਤੇ ਬਹੁਤ ਵੱਡਾ ਨੁਕਸਾਨ ਪਹੁੰਚ ਸਕਦਾ ਹੈ, ਉਹਨਾਂ ਦੀ ਜਾਨ ਵੀ ਜਾ ਸਕਦੀ ਹੈ। ਜੇਕਰ ਗੁਰੂ ਗੋਬਿੰਦ ਸਿੰਘ ਆਪ ਨਾ ਆਉਣ, ਜਿਹੜਾ ਕੋਈ ਉਹਨਾਂ ਦੇ ਨਾਲ ਦਾ ਸਾਥੀ ਬਾਹਰ ਆਉਣਾ ਚਾਹੇ ਉਹ ਵੀ ਆ ਸਕਦਾ ਹੈ, ਪਰ ਜਿਸ ਗੁਰੂ ਦੇ ਦਰ ਤੋਂ ਇਹਨਾਂ ਨੂੰ ਜੀਵਨ ਮਿਲਿਆ ਹੈ, ਉਸ ਦਾਤੇ ਦਾ ਲੜ ਛੱਡ ਕੇ, ਉਸ ਗੁਰੂ ਦੇ ਚਰਨਾਂ ਦੇ ਨਾਲੋਂ ਟੁੱਟ ਕੇ, ਔਰ ਗੁਰੂ ਤੋਂ ਬੇਮੁਖ ਹੋਣ ਵਾਲੇ ਤੇ ਢੋਈ ਮਿਲ ਸਕਦੀ ਹੈ, ਕਿਹੜਾ ਗੁਰੂ ਦੇ ਚਰਨਾਂ ਦੀ ਪ੍ਰੀਤ ਛੱਡ ਕੇ ਬਾਹਰ ਆ ਜਾਏ। ਸਾਰੇ ਇਸ ਗੱਲ ਦੇ ਚਾਹਵਾਨ ਨੇ ਕਿ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਨਿਭ ਜਾਏ, ਅੰਤਿਮ ਸਵਾਸਾਂ ਤੱਕ ਨਿਭ ਜਾਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਸਿੰਘਾਂ ਨੂੰ ਕੀਤਾ ਇਕੱਤਰ ਕੀਤਾ, ਸਿੰਘੋ ਚਾਰ ਚੁਫੇਰੇ ਜਿੱਥੋਂ ਤੱਕ ਨਿਗਾਹ ਪਹੁੰਚਦੀ ਹੈ ਦੁਸ਼ਮਣ ਦਲ ਕਾਲੀਆਂ ਘਟਾਂ ਬਣ ਕੇ ਛਾਇਆ ਪਿਆ ਹੈ। ਕਿ ਮੇਰੇ ਗੁਰਦੇਵ ਸਤਿਗੁਰੂ ਇਹਨਾਂ ਫੌਜਾਂ ਦੇ ਘੇਰੇ ਨੂੰ ਵੇਖ ਕੇ ਘਬਰਾ ਗਏ, ਉਹਨਾਂ ਦੇ ਦਿਲ ਅੰਦਰ ਕੁਝ ਐਸੀ ਚਿੰਤਾ ਪ੍ਰਗਟ ਹੋਈ? ਨਹੀਂ, ਮੈਂ ਹੋ ਪਰਮ ਪੁਰਖ ਕੋ ਦਾਸਾ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਾਸ ਤੇ ਪੁੱਤਰ ਬਣ ਕੇ ਆਏ ਸਨ, ਮੈਂ ਆਪਣਾ ਸੁੱਧ ਤੋਹੇ ਨਿਵਾਜਾ। ਪਿਆਰੇ ਗੁਰਸਿੱਖੋ, ਅੱਜ ਮੇਰੇ ਸਤਿਗੁਰੂ ਕਹਿੰਦੇ, ਸਿੰਘੋ ਆਏ ਹੋਏ ਦੁਸ਼ਮਣ ਦਲਾਂ ਦਾ ਮੁਕਾਬਲਾ ਚੜ੍ਹਦੀ ਕਲਾ ਵਿੱਚ ਕਰਨਾ। ਸਤਿਗੁਰੂ ਇਹਨਾਂ ਸਿੰਘਾਂ ਨੂੰ ਹਿੰਮਤ ਤੇ ਦਲੇਰੀ ਬਖਸ਼ਦੇ ਤੇ ਰੋਹ ਭਰੀ ਤਕਰੀਰ ਕਰਦੇ ਹੋਏ ਕੁਝ ਸ਼ਬਦ ਹੈ ਇਹ ਕਹਿ ਰਹੇ ਸਨ।

0: ਓ ਦਸ ਲੱਖ ਵੈਰੀ ਭਾਲੀਆ ਹੈ ਘੇਰਾਇਆ ਕੇ ਦਸ ਲੱਖ ਵੈਰੀ ਭਾਲੀਆ ਹੈ ਘੇਰਾਇਆ ਕੇ ਤੱਕਣਾ ਮੈਂ ਬਲ ਤੁਸਾਂ ਦਾ ਆਇਆ ਜਿਉਂ ਅਜਮਾ ਕੇ
1: ਓ ਤੱਕਣਾ ਮੈਂ ਬਲ

0: ਦਾ ਖੰਡਾ ਕਿਸੇ ਦਾ ਸਿਰ ਕਿਸਨੇ ਲਾ ਕੇ ਰੱਜ ਦਾ ਖੰਡਾ ਕਿਸੇ ਦਾ ਸਿਰ ਕਿਸਨੇ ਲਾ ਕੇ ਸਮਝਾਂਗਾ ਸਿੱਖਿਓ ਸਿਨੂੰ ਰੋਰਣ ਵਿੱਚ ਜਾ ਕੇ
1: ਹੋ ਸਮਝਾਂਗਾ ਸਿੱਖਿਓ ਸਿਨੂੰ ਜੋ ਰਣ ਵਿੱਚ ਜਾ ਕੇ
0: ਸਮਝਾਂਗਾ ਸਿੱਖਿਓ ਸਿਨੂੰ।

ਨਾਲ ਲੜੇਗਾ ਕੱਲਾ ਇੱਕ ਡਾਕੇ ਰਾਪਣੇ ਵਿੱਚ ਢੇਰੀਆਂ ਲੋਥਾਂ ਦੀਆਂ ਲਾ ਕੇ ਹੋ ਰਾਪਣੇ

0: ਉਹ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ
1: ਇੱਕ ਵਾਰੀ ਸਾਰੀ ਸੰਗਤ ਸਰਬੱਤ ਦਾ ਭਲਾ ਮੰਗ ਕੇ ਕਹਿ ਦਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਦੁਨੀਆਂ ਦੇ ਅੰਦਰ ਬੜਾ ਵੱਡਾ ਮਹਾਨ ਜੇਤੂ ਜਰਨੈਲ ਹੋਇਆ ਜਿਸ ਦਾ ਨਾਂ ਨੈਪੋਲੀਅਨ ਬੋਨਾਪਾਰਟ ਹੈ, ਯੂਰਪ ਦੇਸ਼ਾਂ ਦਾ ਹੋਇਆ, ਜਿਹਦੀ ਮਾਸਕੋ ਤੱਕ ਤਾਂਗ ਪੈ ਗਈ, ਜਿਸ ਦੀ ਬਹਾਦਰੀ ਨੂੰ ਦੁਨੀਆਂ ਜਾਣਦੀ ਹੈ, ਘਰ ਘਰ ਵਿੱਚ ਇਹਦਾ ਚਰਚਾ ਹੋਣ ਲੱਗ ਪਿਆ। ਪਰ ਪਿਆਰੇ ਗੁਰਸਿੱਖੋ, ਇੱਕ ਦਿਨ ਉਹ ਆਇਆ ਬੈਲਜੀਅਮ ਦੇ ਅੰਦਰ ਵਾਟਰਲੂ ਦੇ ਮੈਦਾਨ ਵਿੱਚ, ਇਹ ਬੋਨਾਪਾਰਟ ਹਥਿਆਰ ਸੁੱਟ ਕੇ ਆਪਣੇ ਹੱਥ ਖੜੇ ਕਰਕੇ, ਜਦੋਂ ਕਿ ਇਸ ਦੇ ਕੋਲ ਆਪਣੇ ਬੰਬ ਨੇ, ਆਪਣੀਆਂ ਫੌਜਾਂ ਨੇ, ਆਪਣੇ ਹਵਾਈ ਜਹਾਜ਼ ਨੇ, ਤੇ ਹੱਥ ਖੜੇ ਕਰਕੇ ਦੁਸ਼ਮਣ ਦੇ ਸਾਹਮਣੇ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ ਵੇਖਿਆ ਗਿਆ। ਇੱਕ ਗੁੰਮ ਨਾਮ ਟਾਪੂ ਦੇ ਅੰਦਰ ਰੁੜ ਖੁੜ ਕੇ ਇਸ ਦੁਨੀਆਂ ਦੇ ਵਿੱਚੋਂ ਮਰ ਗਿਆ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ 8 ਮਹੀਨੇ ਦੁਸ਼ਮਣ ਦਲਾਂ ਦਾ ਪਿਆ ਹੋਇਆ ਘੇਰਾ, ਆਨੰਦਪੁਰ ਸਾਹਿਬ ਦੀ ਧਰਤੀ ਜਾਂ ਪਾਉਂਟਾ ਸਾਹਿਬ, ਚਾਰ ਫੇਰੇ ਇਲਾਕੇ ਦੇ ਅੰਦਰ ਜਿੱਥੇ ਇੱਕ ਨਹੀਂ ਅਨੇਕ ਵਾਰ ਦੁਸ਼ਮਣ ਦਲਾਂ ਦਾ ਮੁਕਾਬਲਾ ਕੀਤਾ, ਸਰਸਾ ਦੇ ਕਿਨਾਰੇ ਤੇ ਆਣ ਕੇ ਆ ਰਹੀ ਪਿੱਛੇ ਫੌਜ ਦਾ ਮੁਕਾਬਲਾ ਕੀਤਾ, ਅੱਜ ਜੇ ਚਮਕੌਰ ਦੀ ਹਵੇਲੀ ਦੇ ਅੰਦਰ ਆਏ ਨੇ, ਪਿਆਰੇ ਗੁਰਸਿੱਖੋ, ਇੱਕ ਨਹੀਂ, ਦੋ ਨਹੀਂ, ਹਜ਼ਾਰ ਨਹੀਂ, ਲੱਖ ਨਹੀਂ, 10 ਲੱਖ ਦਾ ਫੌਜ ਦਾ ਘੇਰਾ ਪਿਆ ਹੋਇਆ। ਮੇਰੇ ਗੁਰਦੇਵ ਸਤਿਗੁਰੂ ਕਹਿੰਦੇ, ਸਿੰਘੋ, ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਰੱਖਣਾ, ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ, ਜਿਹਦੀ ਰਹਿਮਤ ਹੈ ਭਈ ਜੀਤ ਮੇਰੀ, ਕਿਰਪਾ ਕਾਲ ਕੇਰੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਭੰਗਾਣੀ ਦੇ ਪਹਿਲੇ ਮੈਦਾਨ ਜੰਗ ਜਿੱਤਣ ਤੋਂ ਬਾਅਦ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ। ਸਿੰਘੋ, ਚੜ੍ਹਦੀ ਕਲਾ ਵਿੱਚ ਰਹਿਣਾ, ਡੋਲਣਾ ਨਹੀਂ, ਹਥਿਆਰ ਨਹੀਂ ਸੁੱਟਣੇ ਦੁਸ਼ਮਣ ਦੇ ਸਾਹਮਣੇ। ਜ਼ਿੰਦਗੀ ਮਿਲਦੀ ਕਿੱਥੇ ਹੈ, ਪਰ ਇਸ ਜ਼ਿੰਦਗੀ ਦੇ ਅੰਦਰ ਜਿਹੜਾ ਮਨੁੱਖ ਅਣਖ, ਇੱਜ਼ਤ ਔਰ ਅਣ ਦੇ ਨਾਲ ਜਿਉਂਦਾ, ਦੁਨੀਆਂ ਦੇ ਲੋਕ ਉਹਨਾਂ ਦੇ ਕਦਮਾਂ ਤੇ ਝੁਕਦੇ ਨੇ, ਨਹੀਂ ਤੇ ਇਸ ਸੰਸਾਰ ਦੇ ਵਿੱਚੋਂ ਕਿਹੜਾ ਆਇਆ ਜਿਹੜਾ ਇੱਥੇ ਰਿਹਾ ਚਲੇ ਤੇ ਸਾਰਿਆਂ ਨੇ ਜਾਣਾ। ਲੱਖਾਂ ਆਉਂਦੇ ਨੇ ਰੋਜ਼ਾਨਾ, ਲੱਖਾਂ ਤੁਰੇ ਜਾਂਦੇ ਨੇ, ਪਰ ਜਿਹੜੇ ਅਣਖ ਤੇ ਧਰਮ ਦੇ ਬਦਲੇ ਡੱਟ ਕੇ ਸ਼ਹਾਦਤਾਂ ਦਾ ਜਾਮ ਪੀ ਜਾਂਦੇ ਨੇ, ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਨਤਮਸਤਕ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਸਿੰਘ ਹੱਥ ਜੋੜ ਕੇ ਖੜੇ, ਗੁਰਦੇਵ ਸਤਿਗੁਰੂ, ਆਪਣੀ ਜ਼ਿੰਦਗੀ ਦੇ ਜਿੰਨੇ ਸਵਾਸ ਨੇ ਤੁਹਾਡੇ ਲੇਖੇ, ਆਪਣੀ ਇਸ ਜਿੰਦ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ। ਗੁਰਦੇਵ ਸਤਿਗੁਰੂ, ਤੁਹਾਡਾ ਹੁਕਮ ਚਾਹੀਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੇ ਖੁਸ਼ ਹੋਏ ਹੋਣਗੇ ਜਦੋਂ ਸਿੰਘ ਮੇਰੇ ਦਾਤਾਰ ਦੇ ਚਰਨਾਂ ਤੇ ਝੁਕੇ ਹੋਏ ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ। ਕਹੋ ਜੀ, ਦਿਨ ਦਾ ਚੜਾ ਹੋਇਆ, ਢੋਲ ਤੇ ਡਗਾ ਲਾ ਕੇ ਨਗਾਰਤੀ ਵਾਜਾ ਦਿਨ ਦਾ ਥੱਕ ਗਿਆ। ਸੂਬਾ ਸਰਹਿੰਦ ਵਜ਼ੀਰ ਖਾਨ, ਮੁਲਤਾਨ ਤੱਕ ਦੀਆਂ ਫੌਜਾਂ, ਸੂਬਾ ਲਾਹੌਰ, ਕਸ਼ਮੀਰ, ਕਾਬਲ ਕੰਧਾਰ ਤੱਕ ਦੀਆਂ ਫੌਜਾਂ ਚੜੀਆਂ ਹੋਈਆਂ, ਚਾਰ ਚੁਫੇਰੇ ਕਾਲੀਆਂ ਘਟਾਂ ਦੇ ਵਾਂਗ ਦੂਰ ਦਰੇਡੇ ਤੱਕ ਨਜ਼ਰ ਆ ਰਹੀਆਂ ਨੇ। ਪਿਆਰੇ ਗੁਰਸਿੱਖੋ, ਵਜ਼ੀਰ ਖਾਨ ਨੇ ਐਲਾਨ ਕਰ ਦਿੱਤਾ, ਕਹਿੰਦਾ, ਉਹ ਬਹਾਦਰੋ, ਅੱਜ ਸਾਹਮਣੇ ਸਾਹਮਣੇ ਦੇਸ਼ ਦੀ ਇੱਕ ਕੱਚੀ ਹਵੇਲੀ ਆ ਨਾ, ਕਿਤੇ ਇੱਕ ਇੱਕ ਟਾਪੇ ਦੇ ਵਿੱਚੋਂ ਭਰ ਕੇ ਪਾਸੇ ਟੁੱਟਿਆ ਸੁੱਟਿਆ ਜਾਏ ਤੇ ਇਹਦਾ ਨਾਮੋ ਨਿਸ਼ਾਨ ਮਿਟ ਜਾਏਗਾ। ਇਹ ਕੋਈ ਆਨੰਦਪੁਰ ਦੇ ਉਹ ਬਣੇ ਹੋਏ ਕਿਲੇ ਨਹੀਂ, ਜਿੱਥੇ ਗੁਰੂ ਇਸ ਉਸ ਕਿਲੇ ਦੇ ਅੰਦਰ ਸਰਕਾਰ ਤੋਂ ਬਾਗੀ ਹੋ ਕੇ ਬੈਠਾ ਰਿਹਾ। ਅੱਜ ਇਸ ਹਵੇਲੀ ਦੇ ਵਿੱਚੋਂ ਗੁਰੂ ਬਚ ਕੇ ਨਹੀਂ ਜਾਣਾ ਚਾਹੀਦਾ, ਤੇ ਯਾਦ ਰੱਖਿਓ, ਉਸ ਗੁਰੂ ਨੂੰ ਜਿੰਦਾ ਪਕੜਨਾ, ਬਾਦਸ਼ਾਹ ਦੇ ਕੋਲ ਜਾ ਕੇ ਹਾਜ਼ਰ ਕਰਾਂਗੇ, ਉਹ ਮਰਤਬੇ ਮਿਲ ਜਾਣਗੇ, ਉਹ ਇਨਾਮ ਮਿਲ ਜਾਣਗੇ, ਦੁਨੀਆਂ ਦੀਆਂ ਜਗੀਰਾਂ ਤੁਹਾਡੇ ਕਦਮਾਂ ਤੇ ਰੱਖੀਆਂ ਜਾਣਗੀਆਂ। ਅੱਜ ਤਗੜੇ ਹੋ ਕੇ ਅੱਗੇ ਵਧੋ, ਭਾਵੇਂ ਇਹ ਫੌਜਾਂ, ਇਹ ਸਿਪਾਹੀ ਆਪਣੀ ਜ਼ਿੰਦਗੀ ਬਚਾ ਕੇ ਲੜਨ ਵਾਲੇ ਨੇ, ਪਰ ਲਾਲਚ ਨੇ ਅੱਖਾਂ ਤੇ ਬੰਨ ਦਿੱਤੀ ਪੱਟੀ। ਇਹਨਾਂ ਦੇ ਦਿਲ ਅੰਦਰ ਉਤਸ਼ਾਹ ਆਇਆ, ਕਹਿੰਦਾ, ਸੱਚਮੁੱਚ ਜਿਹੜਾ ਅੱਗੇ ਜਾਏਗਾ ਗੁਰੂ ਨੂੰ ਫੜਨਾ ਕਿਹੜੀ ਕੋਈ ਹੁਣ ਔਖੀ ਗੱਲ ਰਹਿ ਗਈ ਹੈ। ਉਹ ਆਹ ਹਵੇਲੀ ਕਿੰਨਾ ਕੁ ਸਾਥ ਦਏਗੀ ਉਸ ਗੁਰੂ ਦਾ, ਤੇ ਉਹਦੇ ਨਾਲ ਲੜਨ ਵਾਲਿਆਂ ਦੀ ਗਿਣਤੀ ਕੁਝ ਸੈਂਕੜੇ ਤੱਕ ਵੀ ਨਹੀਂ ਹੈ। ਲਓ ਜੀ, ਵਜ਼ੀਰ ਖਾਨ ਨੇ ਆਪਣੀ ਫੌਜ ਦਾ ਵਧਾਇਆ ਹੌਸਲਾ, ਤੇ ਇਸ ਚਮਕੌਰ ਸਾਹਿਬ ਦੀ ਹਵੇਲੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਹੱਲਾ ਹੈ, ਇਉਂ ਬੋਲੇ।

0: ਗਾਜੀ ਦਾਣਿਆਂ ਦੇ ਵਾਂਗ ਪਏ ਪੁੱਜਦੇ ਬਈ ਗਾਜੀ ਦਾਣਿਆਂ ਦਾਣਿਆਂ ਦੇ ਵਾਂਗ ਪਏ ਪੁੱਜਦੇ ਜਿਵੇਂ ਲਾਡੀ ਉੱਤੇ ਪੰਪਿਟਾਂ ਦੀ ਡਾਰ ਗਾਜੀ ਦਾਣਿਆਂ ਦੇ ਵਾਂਗ ਪਏ ਪੁੱਜਦੇ ਜਿਵੇਂ ਲਾਡੀ ਉੱਤੇ ਪੰਪਿਟਾਂ ਦੀ ਡਾਰ
1: ਗਾਜੀ ਦਾਣਿਆਂ ਦੇ

0: ਚੱਲਣਾ ਵਾਰ ਔਖਾ ਕਰਦੇ ਦਾ ਚੱਲਣਾ ਵਾਰ
1: ਵਜ਼ੀਰ ਖਾਂ ਨੇ ਬੜਾ ਹੌਸਲਾ ਦੇ ਕੇ ਦਲੇਰੀਆਂ ਦੇ ਕੇ ਆਪਣੀਆਂ ਫੌਜਾਂ ਨੂੰ ਅੱਗੇ ਵਧਾਇਆ ਇਸ ਚਮਕੌਰ ਸਾਹਿਬ ਦੀ ਹਵੇਲੀ ਦੇ ਹੱਲਾ ਬੋਲਣ ਵਾਸਤੇ ਹੌਸਲੇ ਵਧੇ ਹੋਏ ਚਾਰ ਬੰਦੇ ਮਗਰ ਖਲੋਤੇ ਹੁਣ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ ਤੇ ਜਿਹਦੇ ਕੋਲ 10 ਲੱਖ ਮਗਰ ਹੋਵੇ ਉਹ ਕਿਹਦੀ ਪਰਵਾਹ ਕਰਦਾ ਹੈ ਐਲੀ ਐਲੀ ਦੇ ਨਾਰੇ ਮਾਰਦੀਆਂ ਫੌਜਾਂ ਵਜ਼ੀਰ ਖਾਂ ਦੀਆਂ ਅੱਗੇ ਇਸ ਹਵੇਲੀ ਵੱਲ ਨੂੰ ਵੱਧ ਰਹੀਆਂ ਨੇ ਪਰ ਦੂਜੇ ਪਾਸੇ ਕਿਹੜੇ ਪਾਰਖੂ ਘੱਟ ਸਨ ਜਿਹੜੇ ਗੁਰੂ ਦੇ ਉੱਤੋਂ ਆਪਣੀ ਜ਼ਿੰਦਗੀ ਨਿਸ਼ਾਵਰ ਕਰਕੇ ਆਪਣਾ ਸਿਰ ਗੁਰੂ ਦੇ ਕਦਮਾਂ ਤੇ ਭੇਟਾ ਕਰ ਚੁੱਕੇ ਸਨ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਜਿਹੜੇ ਖਾਲਸੇ ਪੰਥ ਦੀ ਜਦੋਂ ਸਾਜਨਾ ਹੋਈ ਹੈ ਗੁਰੂ ਦੇ ਦਰ ਤੇ ਆਪਣਾ ਸੀਸ ਲੈ ਕੇ ਹਾਜ਼ਰ ਹੋਏ ਸਨ ਸੱਚੇ ਪਾਤਸ਼ਾਹ ਇਹ ਤੁਹਾਡਾ ਹੈ ਤੁਹਾਡੇ ਕਦਮਾਂ ਤੇ ਚੁੱਕਿਆ ਹੈ ਇਹ ਤੁਹਾਡੀ ਅਮਾਨਤ ਹੈ ਜਿੱਥੇ ਚਾਹੋ ਇੱਥੇ ਵਰਤ ਲਓ ਪਿਆਰੇ ਗੁਰਸਿੱਖੋ ਇਹਨਾਂ ਗੁਰਸਿੱਖਾਂ ਨੇ ਜਿਨ੍ਹਾਂ ਨੂੰ ਇਹ ਵਕਤ ਦੇ ਹੁਕਮਰਾਨ ਵੱਖ ਵੱਖ ਜਾਤਾਂ ਤੇ ਸ਼ੂਦਰ ਕਹਿ ਕੇ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਦੇ ਸਨ ਅੱਜ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਨਾਂ ਸਾਰਿਆਂ ਨੂੰ ਗੱਲ ਵੱਕੜੀ ਵਿੱਚ ਲਿਆ ਆਪਣੀ ਅਣਖ ਦੀ ਜ਼ਿੰਦਗੀ ਜਿਉਣ ਦੀ ਸਪਿਰਿਟ ਬਖਸ਼ਿਸ਼ ਕਰ ਦਿੱਤੀ ਤਾਕਤ ਬਖਸ਼ਿਸ਼ ਕਰ ਦਿੱਤੀ ਫਿਰ ਇਹਨਾਂ ਨੇ ਵੈਰੀਆਂ ਦੇ ਮੂੰਹ ਪਵਾ ਦਿੱਤੇ ਪਿਆਰੇ ਗੁਰਸਿੱਖੋ ਮਹੰਤ ਕਿਰਪਾਲਦਾਸ ਵਰਗੇ ਜਿਹੜੇ ਇੱਕ ਥਾਂ ਤੇ ਸਮਾਧੀ ਲਾ ਕੇ ਚੌਂਕੜਾ ਲੈ ਕੇ ਤਪੱਸਿਆ ਕਰਨ ਵਾਲੇ ਉਹ ਵੀ ਦੁਸ਼ਮਣ ਦਲਾਂ ਦੇ ਹਯਾਤ ਖਾਂ ਵਰਗਿਆਂ ਦੇ ਮੂੰਹ ਮੋੜ ਦਿੰਦੇ ਉਹਨਾਂ ਦੇ ਸਿਰ ਫੇਰ ਦਿੰਦੇ ਜਿਵੇਂ ਕ੍ਰਿਸ਼ਨ ਦੀ ਮਟਕੀ ਪਾਉਂਦੇ ਨੇ ਅੱਜ ਤਾਂ ਖਾਲਸਾ ਪੰਥ ਜੰਗਾਂ ਯੁੱਧਾਂ ਦੇ ਵਿੱਚ ਇੰਨਾ ਟ੍ਰੇਡ ਹੋ ਚੁੱਕਾ ਹੈ ਦੁਸ਼ਮਣਾਂ ਦੇ ਆਹੂ ਲਾਉਂਦੇ ਆ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਡਰ ਨਹੀਂ ਉਹ ਕੈਰਤਾ ਨਹੀਂ ਬੁੱਧ ਬਿਲੀ ਨਹੀਂ ਸਿਰਫ ਗੁਰੂ ਸਾਹਿਬ ਜੀ ਦਾ ਉਪਦੇਸ਼ ਜ਼ਰੂਰ ਹੈ ਪੈ ਕਾਹੂ ਕਉ ਦੇਤ ਨਹਿ ਮਹਿ ਪੈ ਮਾਨਤ ਆਣ ਧੱਕਾ ਕਿਸੇ ਦੇ ਨਾਲ ਕਰਨਾ ਨਹੀਂ ਤੇ ਜੇ ਕੋਈ ਕਰੇ ਤੇ ਫਿਰ ਚਰਨਾ ਨਹੀਂ ਜੇ ਕੋਈ ਚੜ ਕੇ ਆ ਜਾਵੇ ਫਿਰ ਉਹਦਾ ਜਵਾਬ ਤੇ ਦੇਣਾ ਹੀ ਪਏ ਕਿਸੇ ਤੇ ਹਮਲਾ ਰੋ ਕੇ ਨਹੀਂ ਗਏ ਘੇਰਾ ਕੱਸ ਕੇ ਬੈਠੀਆਂ ਜਿਹੜੀਆਂ ਫੌਜਾਂ ਅੱਗੇ ਹੋਈਆਂ ਐਲੀ ਐਲੀ ਦੇ ਨਾਰਿਆਂ ਦੀ ਆਵਾਜ਼ ਬਾਈ ਧਾਰ ਪਹਾੜੀਏ ਰਾਜੇ ਉਹ ਵੀ ਇਹਨਾਂ ਦੇ ਨਾਲ ਆਪਣੀਆਂ ਫੌਜਾਂ ਲੈ ਕੇ ਸੰਘ ਰਲੇ ਹੋਏ ਪਿਆਰੇ ਗੁਰਸਿੱਖੋ ਜਦੋਂ ਨੇੜੇ ਆਉਂਦੀਆਂ ਵੇਖੀਆਂ ਫੌਜਾਂ ਗੁਰੂ ਕੇ ਲਾਡਲੇ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਸੰਭਾਲੀਆਂ ਹੋਈਆਂ ਕਮਾਨਾਂ ਪੱਥਿਆਂ ਵਿੱਚੋਂ ਕੱਢਿਆ ਤੀਰ ਤੰਬੀਆਂ ਤੇ ਚਾੜ ਕੇ ਆਉਂਦੇ ਦੁਸ਼ਮਣ ਦੀਆਂ ਹਿੱਕਾਂ ਦੇ ਵਿੱਚੋਂ ਦੀ ਕੱਢ ਦਿੱਤੇ ਮੋਰਲੀਆਂ ਪਾਲਾਂ ਜਿਹੜੀਆਂ ਵਾਧੀਆਂ ਆਉਂਦੀਆਂ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਸੀ ਅਸੀਂ ਅੱਜ ਗੁਰਾਵਾਂਗੇ ਪਹਿਲੀਆਂ ਕਤਾਰਾਂ ਢਹਿ ਕੇ ਧਰਤੀ ਦੇ ਉੱਤੇ ਡਿੱਗ ਪਈਆਂ ਇੱਕਦਮ ਇੱਕ ਲੱਖ ਤੇ ਇੱਕਦਮ ਇੰਨੀਆਂ ਫੌਜਾਂ ਢਹਿ ਕੇ ਧਰਤੀ ਦੇ ਉੱਤੇ ਜਾ ਪੈਣ ਹੌਸਲਾ ਨਹੀਂ ਟੁੱਟ ਜਾਂਦਾ ਮਗਰ ਹਾਹਾਕਾਰ ਮਚ ਗਈ ਇਹ ਕੀ ਹੋਇਆ ਇਹ ਕਿਵੇਂ ਹੋਇਆ ਇਹ ਤੇ ਦਿਮਾਗ ਅੰਦਰ ਕਿਤੇ ਸੋਚਿਆ ਵੀ ਨਹੀਂ ਸੀ ਜਨ ਸਾਨੂੰ ਸੂਹੀਆਂ ਖਬਰਾਂ ਦੇ ਰਹੇ ਨੇ ਗੁਰੂ ਦੇ ਨਾਲ ਲੜਨ ਵਾਲੇ ਸਿਰਫ ਗਿਣਤੀ ਦੇ ਸਿੰਘ ਨੇ ਉਹਨਾਂ ਕੋਲ ਜੰਗ ਦਾ ਸਾਜੋ ਸਮਾਨ ਵੀ ਇੰਨਾ ਨਹੀਂ ਜਾਂ ਤਾਂ ਸਾਨੂੰ ਸਾਡੇ ਰਿਪੋਰਟਰਾਂ ਨੇ ਖਬਰ ਗਲਤ ਦੇ ਦਿੱਤੀ ਜਾਂ ਫਿਰ ਉਸ ਗੁਰੂ ਨੇ ਆਪਣੀ ਕਰਾਮਾਤ ਦੇ ਸਹਾਰੇ ਸ਼ਹੀਦੀ ਫੌਜਾਂ ਸੱਦ ਲਈਆਂ ਨੇ ਜਿਹੜਾ ਸਾਡੀਆਂ ਇਹਨਾਂ ਹੋਈਆਂ ਫੌਜਾਂ ਦਾ ਨੁਕਸਾਨ ਹੋ ਗਿਆ ਫਿਰ ਇੱਕ ਵਾਰੀ ਹਿੰਮਤ ਕੀਤੀ ਵਜ਼ੀਰ ਖਾਂ ਨੇ ਆਖਿਆ ਉਹ ਤਗੜੇ ਹੋ ਜਾਓ ਇਹ ਪਹਿਲਾਂ ਹੀ ਹੱਲਾ ਸੀ ਜਿੰਨੇ ਕੁ ਤੀਰ ਉਹਨਾਂ ਦੇ ਕੋਲ ਸਨ ਉਹ ਚੱਲ ਗਏ ਹੁਣ ਤੁਹਾਡੇ ਸਾਹਮਣੇ ਕੋਈ ਵੀ ਤੁਹਾਡਾ ਰਸਤਾ ਰੋਕਣ ਵਾਲਾ ਨਹੀਂ ਹੈ ਫਿਰ ਹੌਸਲਾ ਕੀਤਾ ਮਰਦੇ ਦੇ ਦਮ ਦੇ ਨਾਲ ਇਹਨਾਂ ਦੀਆਂ ਫੌਜਾਂ ਇਸ ਹਵੇਲੀ ਦੀਆਂ ਕੰਧਾਂ ਦੇ ਅਜੇ ਨੇੜੇ ਪਹੁੰਚਣ ਲੱਗੀਆਂ ਨੇ ਗੁਰੂ ਕੇ ਸਿੰਘਾਂ ਨੇ ਚਲਾਏ ਤੀਰ ਇੱਕ ਇੱਕ ਤੀਰ ਕਈਆਂ ਕਈਆਂ ਵਿੱਚੋਂ ਪਾਰ ਹੁੰਦਾ ਹੈ ਜਵਾਨ ਧਰਤੀ ਦੇ ਉੱਤੇ ਡਿੱਗਦੇ ਹੋਏ ਨਜ਼ਰ ਆਏ ਜਿਹੜੇ ਕੁਝ ਬਾਕੀ ਬਚੇ ਵਿਸਦੇ ਸਨ ਪਿੱਛੇ ਨੂੰ ਦੌੜ ਉੱਠੇ ਆਪਣੀ ਫੌਜ ਦੇ ਉਖੜੇ ਹੋਏ ਪੈਰ ਵੇਖ ਕੇ ਸੂਬਾ ਸਰਹਿੰਦ ਵਜ਼ੀਰ ਖਾਂ ਘਬਰਾ ਉੱਠਿਆ ਕਹਿੰਦਾ ਉਹ ਆਨੰਦਪੁਰ ਸਾਹਿਬ ਦੇ ਕਿਲ੍ਹਿਆਂ ਦੇ ਅੰਦਰ ਗੁਰੂ ਨਾਲ ਪਕੜਿਆ ਗਿਆ ਮੈਦਾਨੀ ਇਲਾਕੇ ਦੇ ਅੰਦਰ ਅਸੀਂ ਘੇਰਾ ਪਾਉਣ ਦਾ ਯਤਨ ਕੀਤਾ ਇਹ ਗੁਰੂ ਉੱਥੋਂ ਵੀ ਬਚ ਕੇ ਨਿਕਲਿਆ ਅੱਜ ਫਿਰ ਕਿਹੜੀ ਅਸੀਂ ਗੈਬੀ ਸ਼ਕਤੀ ਜਿਹੜੀ ਇਹਨਾਂ ਦਾ ਸਾਥ ਇਹਨਾਂ ਦੀ ਮਦਦ ਕਰ ਰਹੀ ਹੈ ਸਾਡੀਆਂ ਫੌਜਾਂ ਧਰਤੀ ਦੇ ਉੱਤੇ ਡਿੱਗਦੀਆਂ ਜਾ ਰਹੀਆਂ ਨੇ ਇਹੋ ਕੁਝ ਕਰਦਿਆਂ ਸੂਰਜ ਸਿਖਰ ਤੇ ਆ ਗਿਆ ਦੁਪਹਿਰਾ ਹੋ ਚੁੱਕੀਆਂ ਨੇ ਫਿਰ ਇਹਨਾਂ ਨੇ ਇੱਕ ਨਵੇਂ ਢੰਗ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਹਮਲਾ ਕਰਨਾ ਚਾਹਿਆ ਉਹ ਕੱਲ ਦੇ ਦੀਵਾਨ ਵਿੱਚ ਫਿਰ ਆਪ ਸੰਗਤ ਦੀ ਸੇਵਾ ਦੇ ਅੰਦਰ ਬੇਨਤੀ ਕਰਾਂਗੇ ਚੇਤਨਿਕ ਹਾਜ਼ਰੀ ਪ੍ਰਵਾਨ ਕਰਨੀ ਤੇ ਇਤਿਹਾਸਕ ਵਿਚਾਰ ਸਾਂਝੇ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਸਿਮਾ ਬਖਸ਼ਣੀ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮੂਹ ਸੰਗਤ ਦਾ ਧੰਨਵਾਦ ਕਰਦਾ ਮੇਰੇ ਨੌਜਵਾਨ ਵੀਰ ਬਜ਼ੁਰਗ ਸਤਿਕਾਰਯੋਗ ਭੈਣਾਂ ਤੇ ਮਾਤਾਵਾਂ ਆਪ ਜੀ ਵੱਲੋਂ ਬੇਅੰਤ ਮਾਣ ਮੇਰੇ ਵੀਰ ਭਾਈ ਕਮਲਪ੍ਰੀਤ ਸਿੰਘ ਜੀ ਇਤਿਹਾਸ ਦੇ ਨਾਲ ਬਹੁਤ ਸਾਰਾ ਸੁਨੇਹ ਕਰਨ ਵਾਲੇ ਆਪ ਜੀ ਵੱਲੋਂ ਜਨਤ ਮਾਨ ਵਾਹਿਗੁਰੂ ਦੀ ਚੜ੍ਹਦੀ ਕਲਾ ਰੱਖੇ। ਸਰਬੱਤ ਸੰਗਤ ਦੀ ਹਾਜ਼ਰੀ ਮੇਰੇ ਗੁਰਦੇਵ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨ ਦੀ। ਆਓ ਹੁਣ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਸੰਗਤੀ ਰੂਪ ਵਿੱਚ ਮਿਲ ਕੇ ਕਰੀਏ। ਉਸ ਤੋਂ ਉਪਰੰਤ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਦੀ ਅਸੀਸ ਪ੍ਰਾਪਤ ਕਰਨੀ ਹੈ। ਆਓ ਆਨੰਦ ਸਾਹਿਬ ਜੀ ਦੀ ਬਾਣੀ ਪਿਆਰ ਦੇ ਸਤਿਕਾਰ ਸਹਿਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ।
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

parte mi da fiducia. Pastor Serrano Ale, Malan Al Quiroz, O Patni, O Mala Kishe, ਡੁੱਬਦੇ ਨੂੰ ਵੇਖ ਕੇ ਅੱਖਾਂ ਬੰਦ ਕਰਕੇ ਲੰਘ ਜਾਣ ਵਾਲਿਆਂ ਨੇ

ਨਗਰਾਂ ਦੇ ਨਗਰ ਬਰਬਾਦ ਹੋ ਜਾਣਗੇ। ਦੇਖੀ ਇੰਨਾ ਅਵੇਸਲਾ ਹੋ ਕੇ ਨਾ ਸੋਹਣੀ ਬੰਨ ਟੁੱਟ ਗਿਆ ਕਿ ਤੇਰੇ ਕੋਲ ਬੇੜੀ ਵੀ ਕੋਈ ਨਾ ਹੋਵੇ, ਤੁਲਹਾ ਵੀ ਕੋਈ ਨਾ ਹੋਵੇ ਤੇ ਸਮਾਂ ਵੀ ਬਾਕੀ ਨਾ ਰਹੇ। ਤੇ ਵਹਿਣ ਆਪੇ ਆਪਣੇ ਕਿਨਾਰੇ ਤੋੜ ਲੈਂਦਾ। ਜਿਨ੍ਹਾਂ ਨਗਰਾਂ ਨੇ ਬਚਣਾ ਹੁੰਦਾ, ਜਿਨ੍ਹਾਂ ਨਗਰਾਂ ਨੇ ਸੁਰੱਖਿਅਤ ਰਹਿਣਾ ਹੁੰਦਾ, ਉਹ ਇਹਨਾਂ ਖੌਫਨਾਕ ਲਹਿਰਾਂ ਤੇ ਕਾਂਗਾਂ ਵਾਲੇ ਦਰਿਆਵਾਂ ਦੇ ਬੰਨ ਬੜੇ ਪੱਕੇ ਬਣ ਗਏ। ਤੁਸੀਂ ਕਈ ਵਾਰ ਹੱਡ ਬੀਤੀ ਵਿੱਚ ਦੇਖਦੇ ਹੋ ਪੰਜਾਬ ਦੀ ਧਰਤੀ ਤੇ ਹੜ੍ਹ ਆ ਜਾਂਦੇ, ਅਰਬਾਂ ਦਾ ਨੁਕਸਾਨ ਹੋ ਜਾਂਦਾ, ਸੈਂਕੜੇ ਆਦਮੀ ਜਾਨ ਗਵਾ ਬੈਂਦੇ। ਅੱਜ ਤੋਂ ਅੱਠ ਸਾਲ ਪਹਿਲਾਂ ਵੀ ਇੱਥੇ ਹੜ੍ਹ ਆਏ। ਇਲਾਕਿਆਂ ਦੇ ਇਲਾਕੇ, ਨਗਰਾਂ ਦਾ ਨਗਰ ਫਿਰ ਬਣ ਗਏ, ਕੋਈ ਟਿਕਾਣਾ ਨਾ ਲੱਭਿਆ। ਕੀ ਬਣ ਸਕਦਾ? ਇੰਨੀ ਕੁ ਗੱਲ ਜ਼ਰੂਰ ਹੈ, ਉਹਨਾਂ ਲੱਖਾਂ ਤੇ ਹਜ਼ਾਰਾਂ ਦੇ ਰੁੜਨ ਤੋਂ ਬਾਅਦ ਕੁਛ ਜ਼ਿੰਮੇਵਾਰ ਲੋਕਾਂ ਨੂੰ ਇੰਨਾ ਕੁ ਅਹਿਸਾਸ ਹੋਇਆ ਕਿ ਉਹਨਾਂ ਨੇ 2-4-10 ਵਾਰ ਬਿਆਨ ਦਿੱਤੇ। ਨਾਲੇ ਲਾਇਕ ਜਿੰਨਾ ਦਰਿਆਵਾਂ ਵਿੱਚੋਂ ਬੈਲ ਟੁੱਟਣ ਨਾਲ ਹੜ੍ਹ ਆਏ ਨੇ, ਲੋਕਾਂ ਦਾ ਨੁਕਸਾਨ ਹੋਇਆ, ਅਸੀਂ ਹੁਣ ਉਹਨਾਂ ਦਰਿਆਵਾਂ ਦੇ ਕਿਨਾਰਿਆਂ ਨੂੰ, ਬੰਨਾਂ ਨੂੰ, ਤੁਸੀਆਂ ਨੂੰ ਬੜਾ ਮਜ਼ਬੂਤ ਬਣਾਵਾਂਗੇ, ਪੱਥਰਾਂ ਦਾ ਬਣਾਵਾਂਗੇ, ਕੰਕਰੀਟ ਦਾ ਬਣਾਵਾਂਗੇ। ਮੁੜ ਐਸਾ ਚਾਨਸ ਨਾ ਰਹੇ, ਕਦੀ ਮੁੜ ਹੜ੍ਹ ਆ ਜਾਣ। ਬੇਸ਼ੱਕ ਆਉਂਦੇ ਹੀ ਰਹਿੰਦੇ ਨੇ, ਪਰ ਅਕਸਰ ਇੱਕ ਵਾਰ ਵਾਪਰਨ ਤੋਂ ਬਾਅਦ ਇਹੋ ਆਵਾਜ਼ ਆਉਂਦੀ ਹੈ। ਹਰ ਕਦੀ ਲਿਹਾਜ਼ ਨਹੀਂ ਕਰਦੇ। ਮੈਂ ਨਹੀਂ ਆਖਦਾ, ਪੈਸਾ ਭਾਈ ਗੁਰਦਾਸ ਜੀ ਨੇ ਵੀ ਇਹੋ ਗੱਲ ਆਖ ਦਿੱਤੀ ਕਹਿਣ ਲੱਗੇ।

ਕਹਿੰਦੇ ਕਰਿਆ ਮੰਗੀ। ਜਦੋਂ ਹੜ ਆ ਜਾਣ ਉਹਨਾਂ ਹੜਾਂ ਦੇ ਸਾਹਮਣੇ ਕਈ ਵਾਰ ਸਧਾਰਨ ਮਨੁੱਖ ਬੇਵੱਸ ਹੋ ਜਾਂਦਾ। ਜੇ ਸਮੇਂ ਨਾਲ ਹੀ ਹਕੂਮਤਾਂ ਸੋਚ ਲੈਣ ਬੰਨ ਬੰਨ ਲੈਣ ਤੇ ਕਈ ਵਾਰ ਕੋਈ ਐਸੀ ਗੱਲ ਨਹੀਂ ਕਿ ਅਸੰਭਵ ਹੈ ਦਰਿਆਵਾਂ ਦੇ ਬਹਿਣ ਮੋੜੇ ਜਾ ਸਕਦੇ ਨੇ। ਜਲੰਧਰ ਨਗਰ ਉੱਪਰ ਜਾਓ ਨਾ ਕੁੱਲੂ ਵਾਲੇ

ਕਿਸੇ ਵੀ ਲਾਈਨ ਵਿੱਚ ਖਿਆਲ ਦਿੱਤਾ ਹੈ। ਲਫ਼ਜ਼ ਵਰਤਿਆ ਨੇ ਅੰਗ, ਤੇ ਅੰਗ ਦੀ ਨਿਸ਼ਾਨੀ ਕੀ ਹੁੰਦੀ ਹੈ? ਅੰਗ ਦੀ ਤੁਰਦ ਹੈ, ਅੰਗ ਦੀ ਕੱਪੜੇ ਪਹਿਨਦਾ, ਅੰਗ ਦੀ ਖਾਣਾ ਖਾਂਦਾ ਹੈ। ਪਰ ਖਿਆਲ ਕਰਿਓ, ਅੰਗ ਤੁਰਦਾ ਸਿਰਫ ਫਰਕ ਇੰਨਾ ਹੀ ਹੈ, ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹਦੇ ਪਾਸੇ ਤੁਰਿਆ ਜਾਂਦਾ, ਮੇਰੇ ਰਾਹ ਵਿੱਚ ਰੁਕਾਵਟਾਂ ਕਿਹੜੀਆਂ, ਕਿੱਥੇ ਜਾ ਕੇ ਮੈਨੂੰ ਠੇਡਾ ਲੱਗਦਾ, ਕਿਸ ਮੋੜ ਤੇ ਮੈਨੂੰ ਜ਼ਿਆਦਾ ਬਚਾਓ ਦੀ ਜ਼ਰੂਰਤ ਹੈ। ਬਸ ਹਰ ਪਤਾ, ਸਿਰਫ ਉਹਨੂੰ ਇੰਨਾ ਨਹੀਂ ਪਤਾ ਹੁੰਦਾ ਜੋ ਚੀਜ਼ ਖਾ ਰਿਹਾ ਇਹਦੀ ਸ਼ਕਲ ਕੀ ਹੈ, ਇਹਦਾ ਰੰਗ ਕੀ, ਅੰਗ ਵੀ ਪਹਿਨਦੇ ਪਰ ਉਹਨੂੰ ਪਤਾ ਨਹੀਂ ਹੁੰਦਾ ਜੋ ਚੀਜ਼ ਮੈਂ ਪਹਿਨ ਰਿਹਾ ਇਹਦਾ ਪ੍ਰਿੰਟ ਕੀ ਹੈ, ਇਹਦੀ ਖੂਬਸੂਰਤੀ ਕੀ, ਖਾਂਦਾ ਕੀ, ਪਹਿਨਦਾ ਕੀ, ਚੱਲਦਾ ਕੀ, ਪਤਾ ਨਹੀਂ। ਗੁਰੂ ਕਹਿੰਦੇ ਸੰਸਾਰ ਦੇ ਉਹ ਲੋਕ ਜਿਹੜੇ ਧਰਮ ਦੀ ਦੁਨੀਆਂ ਵਿੱਚ ਧਰਮ ਕਰ ਰਹੇ ਹੋਣ ਪਰ ਉਹਨਾਂ ਨੂੰ ਪਤਾ ਨਾ ਹੋਵੇ ਜੋ ਕੁਛ ਕਰ ਰਹੇ ਉਹ ਕੀ ਹੈ, ਜੋ ਕੁਛ ਕਰ ਰਹੇ ਉਹ ਕੀ ਹੈ, ਉਹ ਪਰਾਹੁਣੇ ਬਣੇਗਾ। ਇੱਕ ਖਿਆਲ ਕਰਿਓ, ਗੁਰੂ ਨਾਨਕ ਨੇ ਸਿੱਖੀ ਦੀ ਉਸਾਰੀ ਸ਼ੁਰੂ ਕੀਤੀ, ਗੁਰੂ ਨਾਨਕ ਨੇ ਸਿੱਖੀ ਨੂੰ ਉਸਾਰਿਆ ਤੇ ਇਸ ਨੂੰ ਸੰਭਾਲ ਸੰਭਾਲ ਰੱਖਣ ਲਈ ਕਿਹਦੇ ਖੂਬਸੂਰਤ ਪ੍ਰਚਾਰਕ ਆਏ, ਬਾਲੂ ਹਸਨ ਵਰਗੇ, ਭਾਈ ਕਮਲੀਆ ਵਰਗੇ, ਭਾਈ ਮਨਸੁਖ ਵਰਗੇ, ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਜੀ ਵਰਗੀ, ਇਹ ਤਾਂ ਕਿਤੇ ਰਹਿ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਮੈਂ ਵੀ ਇੱਕ ਪ੍ਰਚਾਰਕ ਜੇ ਗੁਰੂ ਨਾਨਕ ਨੂੰ ਸਿੱਖੀ ਜਾ, ਜਿਹੜਾ ਪੀਤੋ ਸਾਹਿਬ ਆਪਣਾ ਪੰਥ ਨਿਰਾਲਾ ਗੁਰੂ ਨਾਨਕ ਨੇ ਸਾਜਿਆ ਨਾ, ਮੈਂ ਵੀ ਉਹਦਾ ਪ੍ਰਚਾਰਕ ਕੀਤੀ ਸੀ। ਗੁਰੂ ਦਸਮ ਪਾਤਸ਼ਾਹ ਆਖ ਰਹੇ ਨੇ

मैं पंच के प्रचार वास्ते चाहिए नहीं थे मन मत पत पुना पाप निर्दयी जुलुम अवगुण उदो करे नहीं सकते पैर बिठा दो जब ना जाओ तेरा तो अडर नहीं इसे सिक्की के अदारे तीर मल वर्ग पैदा हुए इतने राम राज्य पैदा हुए पहले तो हिंदा रहा दरिया पैदा होंगे रहे उस सिक्की की उसाई आने लिए हड़ आते रहे पर बंद बड़े कंक्रीट के सन पत्थरीले बंद सन भाई गुरदास ने पैदा किए बड़े पत्थरीले सन बंद भाई मणि सिंह जी ने पैदा किए हुए इस गुरमत पंच को चलाने लिए प्रचार का सारा मार्ग कंधे से उठा लिया भाई मणि सिंह जी ने कायम रही जलजले आए तूफान आए हड़ आए ते पथरीले बंदा ने आप सामना करके सहारे ते इस उसारी में कायम रखा बड़ी चंगी गल है अज फिर जागृति आई है पर आई कितों जदों ये ख्याल आया कि मन मत फैल रही जदों ये एहसास होया कि पतत पुना फैल रही है इतों साबित होंदा कि कोई बंद टुटे है ऐसे रुकना चाहिए साबित होने का कुछ बंद टुटे है किसे मनमत ने किसे पतत पुणे की लहर ने शीतल भी जाती है एहसास होया जदों केसा की महानता केसा की वैल्यू साडे ना रहे तो मैं कर करा एक दुकान सुभा बनिया होया सच सामने आखन का असी केसा प्रति अपने पवित्र स्थाना के मुढ़ले फैसलों को फैसले भी नहीं दे सकते दृढ़ता नाल फैसले नहीं दे सकते कि सिख ले केस के लिए जरूरी है जदों कंफ्यूज कर देंगे केसा वाला भी नान केसा वाला दोनों ही सिख ने तो फिर अगले की चोन हो जाएगी उन्हें कि सिख बनना चोन हो जाए अगों के जो चेटी है तो कायत मिले सजाए साढ़े मन में एक ख्याल आया नौजवान बच्चे केसा की बेअदबी करा रहे हैं साबित सूरत दस्तार सिरा का रूप भन के उस सूरत को भन के सिर के टोपिया का पहरावा पहन रहे दुख जा अफसोस होया महसूस की तो नहीं हर आगे कोई बन टुटे बन टुटे सिर्फ मैं इन्नी गल करना चाहना एक याद रखियो जेड़ा मन गुरु दशम पातशाह जी ने प्रचारक के रूप में बनिया जिस मन नु बनन विच शामिल सन भाई गुरदास ते बाबा बुद्धा वर्गे जिस मन नु बनन वास्ते भाई मणि सिंह जी ने उस बन की उसारी की थी ते जेड़ा एना मजबूत बन सी ते सिख दे शीश दे
ਕੀਮਤ ਰੱਖੀ ਗਈ, ਸਿਰਾਂ ਦੇ ਮੁੱਲ ਪਾਏ ਗਏ, ਪਰ ਸਿੱਖੀ ਉਦੋਂ ਵੀ ਉਸਾਰੀ ਜਾਂਦੀ ਰਹੀ। ਇਸ ਬੰਨ ਨੂੰ ਖਤਰਾ ਨਾ ਹੋਇਆ, ਕੋਈ ਹਰ ਕੋਈ ਜ਼ਲਜ਼ਲਾ ਇਹਦਾ ਕੁਛ ਵਿਗਾੜ ਨਾ ਸਕਿਆ। ਉਹ ਭਲੇ ਹੋ ਜੇ ਅੱਜ ਦੀ ਦੁਨੀਆ ਵਿੱਚ, ਜੇ ਅੱਜ ਦੇ ਸੰਸਾਰ ਵਿੱਚ ਉਹ ਬੰਨ ਤੁਸੀਂ ਮਹਿਸੂਸ ਕਰਦੇ ਹੋ ਕਿ ਟੁੱਟ ਸਕਦਾ, ਜੇ ਅੱਜ ਸਿੱਖੀ ਪ੍ਰਤੀ ਸਾਡੇ ਮਨਾਂ ਵਿੱਚ ਕੋਈ ਫਿਕਰ ਤੇ ਚਿੰਤਾ ਪੈਦਾ ਹੋ ਸਕਦੀ ਹੈ, ਤਾਂ ਇਹ ਸੋਚਣਾ ਪਏਗਾ ਕਿ ਤੁਸੀਂ ਉਸ ਬੰਨ ਨੂੰ ਬੰਨਣ ਲਈ, ਉਸਦੀ ਰਿਪੇਅਰ ਲਈ ਕੋਈ ਭਾਈ ਬੁੱਢਾ ਪੈਦਾ ਕਰ ਸਕਦੇ ਹੋ। ਉਸ ਬੰਨ ਨੂੰ ਦੁਬਾਰਾ ਬੰਨਣ ਲਈ ਤੇ ਮਜ਼ਬੂਤ ਕਰਨ ਲਈ, ਕੰਕਰੀਟ ਦਾ ਬੰਨ ਬਣਾਉਣ ਲਈ, ਜਿੱਥੇ ਇਹ ਜ਼ਲਜ਼ਲਾ ਆਇਆ ਹੋਇਆ ਟਕਰਾ ਕੇ ਪਰਤ ਜਾਏ, ਜਿੱਥੇ ਆਇਆ ਹੋਇਆ ਇਹ ਮਨ ਮਤ ਦਾ ਤੂਫਾਨ ਤੇ ਹਰ ਟਕਰਾ ਕੇ ਪਿੱਛੋਂ ਪਰਤ ਜਾਏ, ਐਸਾ ਕੋਈ ਬੰਨ ਬਣਾਉਣ ਲਈ ਤੁਸੀਂ ਕੋਈ ਭਾਈ ਮਨੀ ਸਿੰਘ ਪੈਦਾ ਕਰ ਸਕਦੇ ਹੋ। ਬਸ ਮੈਂ ਅੱਜ ਤੁਹਾਨੂੰ ਇੰਨੀ ਜ਼ਿਆਦਾ ਹੰਸ ਜਾਣਾ ਚਾਹੁੰਦਾ ਤੇ ਵਿਸ਼ਵਾਸ ਰੱਖਿਓ, ਜੇ ਤੁਸੀਂ ਭਾਈ ਮਨੀ ਸਿੰਘ ਬਾਬਾ ਬੁੱਢਾ ਜੀ ਵਰਗੇ ਪੈਦਾ ਨਾ ਕਰ ਸਕਿਓ ਜੇ, ਤੇ ਫਿਰ ਇਉਂ ਹੀ ਹੋਵੇਗਾ ਜਿਵੇਂ ਪੱਥਰਾਂ ਦੇ ਟੁੱਟੇ ਹੋਏ ਬੰਦ ਨੂੰ ਕੋਈ ਗਾਰਾ ਲਾਈ ਜਾਏ। ਗਾਰਾ ਲਾਉਣ ਵਾਲਾ ਤੇ ਮੈਂ ਸਮਝਦਾ ਸਮਾਂ ਹੀ ਗੁਆ ਰਿਹਾ ਹੁੰਦਾ, ਤੇ ਮੈਂ ਨੀ ਕਹਿੰਦਾ, ਗੁਰੂ ਵੀ ਆਖਦਾ, ਕਹਿੰਦਾ ਚਿੱਕੜ ਲਾਇਆ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਮਨੀ ਸਿੰਘ ਦੇ ਬੰਦ ਅੱਜ ਤੁਸੀਂ ਟੁੱਟਦੇ ਟੁੱਟਦੇ ਅਹਿਸਾਸ ਕਰਦੇ ਹੋ, ਜੇ ਬਾਬਾ ਬੁੱਢਾ ਦੇ ਪੈਦਾ ਕੀਤੇ ਹੋਏ ਬੰਦ ਇਸ ਮਨਮਤ ਦੇ ਜ਼ਲੇ ਨੇ ਸਮਝਦੇ ਹੋ ਹਿਲਾ ਦਿੱਤੇ ਨੇ, ਤਾਂ ਵਿਸ਼ਵਾਸ ਕਰਿਓ ਅੱਜ ਭਾਈ ਮਨੀ ਸਿੰਘ ਤੇ ਬਾਬਾ ਬੁੱਢਾ ਇਸ ਪੈਦਾ ਕਰਨਾ ਪਏਗਾ ਜਿਹੜਾ ਦੁਬਾਰਾ ਉਸ ਬੰਦ ਦੀ ਰਪੇਟ ਪੈਦਾ ਕਰੇ। ਜਦੋਂ ਗਰੇਬਾਂ ਵਿੱਚ ਹੱਥ ਮਾਰੋਗੇ, ਚਿੱਕਰ ਲਾਉਣ ਵਾਲੇ ਬੜੇ ਨੇ ਲਾਈਨਾਂ ਲਾ ਕੇ ਖੜੇ, ਅਹਿਸਾਸ ਬੜਾ ਖੂਬਸੂਰਤ ਹੈ। ਪ੍ਰੋਫੈਸਰ ਸਾਹਿਬ ਹੁਣ ਇਸ ਸਟੇਜ ਤੇ ਬੜੇ ਖੂਬਸੂਰਤ ਲਫ਼ਜ਼ਾਂ ਵਿੱਚ ਆਖ ਰਹੇ ਸਨ ਕਿ ਸਾਡਾ ਮਨ ਹੈ ਆਉਣ ਵਾਲੇ ਸਮੇਂ 300 ਸਾਲਾਂ ਪੂਰਵ ਤੱਕ ਅਸੀਂ ਅੰਮ੍ਰਿਤ ਘਰ ਘਰ ਤੱਕ ਪਹੁੰਚਾ ਦੇਈਏ। ਕੱਲ ਵੀ ਮੈਂ ਜ਼ਿਕਰ ਕੀਤਾ ਸੀ ਇਹ ਨਾਰਾ, ਉਹ ਅੱਜ ਜਾਂ ਸਾਲ 6 ਮਹੀਨੇ ਵਿੱਚ ਨਹੀਂ ਲੱਗਾ, ਪ੍ਰੋਫੈਸਰ ਸਾਹਿਬ ਨੂੰ ਪਤਾ ਇਸੇ ਸਟੇਜ ਤੋਂ ਅੱਜ ਤੋਂ 9 ਵਰੇ ਪਹਿਲਾਂ ਇਹ ਨਾਰਾ ਸ਼ੁਰੂ ਹੋਇਆ ਕਿ ਆਉਣ ਵਾਲੇ 10 ਸਾਲਾਂ ਵਿੱਚ, ਇੱਕ ਸਾਲ ਹੀ ਬਾਕੀ ਰਹਿੰਦਾ, ਕਿ ਆਉਣ ਵਾਲੇ 10 ਸਾਲਾਂ ਵਿੱਚ ਘਰ ਘਰ ਅੰਮ੍ਰਿਤ ਪਹੁੰਚਾਇਆ ਜਾਏਗਾ, ਜਿਹਦੇ ਵਿੱਚੋਂ 9 ਵਰੇ ਬੀਤ ਗਏ, ਇੱਕ ਸਾਲ ਬਾਕੀ ਰਹਿ ਗਿਆ। ਅੰਦਰ ਧੱਕ ਮਾਰਿਓ, ਜਿਹੜਾ ਕੰਮ ਅਸੀਂ 9 ਸਾਲ ਵਿੱਚ ਨਹੀਂ ਕਰ ਸਕਦੇ ਕਰ ਲਿਆ। ਕੱਲ੍ਹ ਮੈਂ ਕਿਹਾ ਕਿ ਹਿਸਾਬ ਲਾਇਓ ਕਿੱਥੇ ਪਹੁੰਚੇ, ਤੇ ਕਿਤੇ ਐਸਾ ਨਾ ਹੋਵੇ 10 ਲੱਖ ਸਾਲ ਵੀ ਬੀਤ ਜਾਏ ਤੇ ਨਾਰਾ ਇੱਕ ਨਾਰਾ ਹੀ ਰਹਿ ਜਾਏ, ਐਲਾਨ ਇੱਕ ਐਲਾਨ ਹੀ ਰਹਿ ਜਾਏ। ਹਾਂ, ਗੱਲ ਬੜੀ ਖੂਬਸੂਰਤ ਹੈ, ਸੋਚ ਬੜੀ ਖੂਬਸੂਰਤ ਹੈ। ਗੁਰੂ ਅਸਥਾਨ, ਗੁਰੂ ਦਰਬਾਰ, ਗੁਰੂ ਘਰ ਇੱਕ ਕੇਂਦਰ ਨੇ ਜਿੱਥੋਂ ਸਿੱਖੀ ਦਾ ਚਸ਼ਮਾ ਫੁੱਟਦਾ ਹੈ। ਦੁਨੀਆਂ ਦੇ ਕਿਸੇ ਹਿੱਸੇ ਵਿੱਚ ਚਲੇ ਜਾਓ, ਹਰ ਸਿੱਖ ਕਹਿਲਾਉਣ ਵਾਲਾ ਕਿਸੇ ਨਾ ਕਿਸੇ ਗੁਰੂ ਅਸਥਾਨ ਨਾਲ ਜੁੜਿਆ ਹੋਇਆ। ਜਿੱਥੇ ਵੀ 4 ਸਿੱਖ ਕਿਸੇ ਨਵੇਂ ਦੇਸ਼ ਵਿੱਚ ਵੀ ਇਕੱਠੇ ਹੋ ਜਾਂਦੇ ਨੇ, ਪਹੁੰਚ ਜਾਂਦੇ ਨੇ, ਉੱਥੇ ਪਹਿਲਾਂ ਸਤਿ ਗੁਰਦੁਆਰਾ ਬਣਾਉਂਦੇ ਨੇ। ਜੋ ਉਹਨਾਂ ਨੂੰ ਪਤਾ ਹੈ ਸਿੱਖ ਦਾ ਸੰਬੰਧ ਗੁਰਦੁਆਰੇ ਨਾਲ ਜੁੜਿਆ ਰਹਿਣਾ ਚਾਹੀਦਾ, ਇੱਥੋਂ ਸਾਬਤ ਹੁੰਦਾ ਕਿ ਹਰ ਸਿੱਖ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਗੁਰਦੁਆਰੇ ਨਾਲ ਜੁੜਿਆ ਹੋਇਆ। ਬੇਸ਼ੱਕ ਸਾਨੂੰ ਪ੍ਰਵਾਨ ਨਹੀਂ, ਕਿਉਂਕਿ ਤਰੀਕਾ ਗਲਤ ਸੀ, ਪਰ ਔਰੰਗਜ਼ੇਬ ਦੀ ਵੀ ਜਦੋਂ ਇਸਲਾਮ ਦਾ ਪ੍ਰਚਾਰ ਕਰਨਾ ਸੀ, ਜਦੋਂ ਸੰਸਾਰ ਦੇ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਤਹੱਈਆ ਕੀਤਾ, ਉਹਨੇ ਕਸ਼ਮੀਰ ਨੂੰ ਕਿਉਂ ਚੁਣਿਆ? ਮੈਂ ਫਿਰ ਕਹਿੰਦਾ, ਕਸ਼ਮੀਰ ਨੂੰ ਕਿਉਂ ਚੁਣਿਆ?
ఒక క్షీ బ్రాహ్మణి తప్పించి ఒక బ్రాహ్మణి ఒకసారి సారీ హిందుస్థాన్ ది హిందు హిందూసం బ్రాహ్మణ్ చేసి కుంభించి ఉంది అది లైవ్ కలగాల్సి ਔਰੰਗਜ਼ੇਬ ਨੇ ਮਹਿਸੂਸ ਕੀਤਾ ਜਦੋਂ ਹਿੰਦੂ ਇਸਮ ਬ੍ਰਾਹਮਣ ਨਾਲ ਜੁੜਿਆ ਹੋਇਆ ਤੇ ਇਹ ਕਿਉਂ ਨਾ ਬ੍ਰਾਹਮਣ ਨੂੰ ਹੀ ਪਹਿਲਾਂ ਮੁਸਲਮਾਨ ਬਣਾਇਆ ਜਾਏ ਕਿਉਂ ਨਾ ਪਹਿਲਾਂ ਬ੍ਰਾਹਮਣ ਨੂੰ ਮੁਸਲਮਾਨ ਬਣਾਇਆ ਜਾਏ ਜੇ ਮੁਸਲਮਾਨ ਬ੍ਰਾਹਮਣ ਹੋ ਜਾਏ ਤਾਂ ਕੁਦਰਤੀ ਗੱਲ ਹੈ ਆਪੇ ਇਸਲਾਮ ਦਾ ਪ੍ਰਚਾਰ ਕਿਆ ਕਰੇਗਾ ਲਓ ਮੈਂ ਐਗਜ਼ਾਮਪਲ ਦਿੱਤੀ ਐਗਜ਼ਾਮਪਲ ਹਰ ਸਿੱਖ ਗੁਰਦੁਆਰੇ ਨਾਲ ਜੁੜਿਆ ਹੋਇਆ ਹਰ ਸਿੱਖ ਕਿਸੇ ਨਾ ਕਿਸੇ ਰੂਪ ਵਿੱਚ ਗੁਰਦੁਆਰੇ ਨਾਲ ਜੁੜਿਆ ਹੋਇਆ ਜਿੱਥੇ ਬੈਠਾ ਹੈ ਉੱਥੋਂ ਦੇ ਗੁਰਦੁਆਰੇ ਨਾਲ ਜੁੜਿਆ ਜੇ ਤੁਸੀਂ ਅੰਮ੍ਰਿਤ ਘਰ ਘਰ ਪਹੁੰਚਾਉਣਾ ਹੈ ਨਾ ਐਵੇਂ ਮੇਰੇ ਨਾਰੇ ਤੇ ਐਲਾਨ ਨਾ ਕਰੋ 10 ਸਾਲ 9 ਸਾਲ ਅੱਗੇ ਵੀ ਗੁਜ਼ਰ ਗਏ ਨੇ ਸਾਲ ਹੋਰ ਵੀ ਗੁਜ਼ਰ ਜਾਣਾ ਇਹ ਕੰਮ ਗੁਰਦੁਆਰਿਆਂ ਤੋਂ ਸ਼ੁਰੂ ਹੋਣਾ ਗੱਲ ਬੜੀ ਖੂਬਸੂਰਤ ਹੈ ਮੈਨੂੰ ਪਤਾ ਲੱਗਿਆ ਜਿਵੇਂ ਕਿ ਆਉਣ ਵਾਲੀ 13 ਤਾਰੀਖ ਨੂੰ ਸਿੰਘ ਸਾਹਿਬ ਨੇ ਵੀ ਆਉਣਾ ਅਤੇ ਐਸਾ ਪ੍ਰੋਗਰਾਮ ਰੱਖਿਆ ਗਿਆ ਕਿ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਕੱਤਰ ਕਰਕੇ ਉਸ ਦਿਨ ਆਉਣ ਵਾਲੇ ਉਸ 300 ਸਾਲਾ ਪੁਰਬ ਲਈ ਸਾਰਿਆਂ ਨੂੰ ਪ੍ਰੋਗਰਾਮ ਦਿੱਤੇ ਜਾਣ ਕੇ ਕਿਵੇਂ ਘਰ ਘਰ ਚਿੱਠੀ ਪਹੁੰਚਾਉਣੀ ਬਲ ਕੱਲ੍ਹ ਬੜੀ ਚਿੱਠੀ ਗੁਰਦੁਆਰਿਆਂ ਰਾਹੀਂ ਕੁਝ ਨਹੀਂ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਪਰ ਕਿਤੇ ਐਸਾ ਨਾ ਹੋਵੇ ਜਿਨ੍ਹਾਂ ਨੂੰ ਅਸੀਂ ਸਿੱਖੀ ਮਜ਼ਬੂਤ ਕਰਨ ਦੀ ਚੋਣ ਕਰਨੀ ਹੈ ਜਿਨ੍ਹਾਂ ਦੇ ਹਵਾਲੇ ਡਿਊਟੀ ਕਰਨੀ ਹੈ ਕਿਤੇ ਕੰਕਰੀਟ ਦੀ ਬਜਾਏ ਦੇਖਿਓ ਕਿਤੇ ਆਪ ਹੀ ਚਿੱਕੜ ਤਾਂ ਨਹੀਂ ਦੇਖਿਓ ਕਿਤੇ ਆਪ ਹੀ ਚਿੱਕੜ ਤਾਂ ਨਹੀਂ ਸਿੱਖਣ ਨਾਲ ਇਹ ਮਨਮਨ ਤੇ ਪਤਕ ਪੁਣੇ ਦੇ ਆਏ ਹੋਏ ਹੜ ਨਹੀਂ ਗਿਰੂ ਸਿੱਖਣ ਦੇ ਨਾਲ ਹੀ ਰੁੜ ਜਾਣੇ ਉਸੇ ਮਹਿਣ ਦੀ ਉਸੇ ਟਾਲੇ ਉਸੇ ਰੁੱਖ ਨੂੰ ਰੁੜ ਜਾਣਾ ਜਿਹੜੇ ਪਾਸੇ ਹੜ ਜਾ ਰਿਹਾ ਹੋ ਇਸ ਲਈ ਬਹੁਤ ਜ਼ਰੂਰਤ ਹੈ ਕਿ ਜਿੱਥੋਂ ਆਰੰਭ ਹੋਣਾ ਜਿੰਦੇ ਫੇਰ ਜਿੰਦੇ ਅਧੀਨ ਜਿੰਦੇ ਸਾਏ ਥੱਲੇ ਜਿਵੇਂ ਅਰਜ਼ ਕੀਤੀ ਔਰੰਗਜ਼ੇਬ ਨੇ ਮਹਿਸੂਸ ਕੀਤਾ ਬ੍ਰਾਹਮਣ ਦੇ ਸਾਏ ਥੱਲੇ ਹਿੰਦੂਇਜ਼ਮ ਹੈ ਇਸ ਲਈ ਬ੍ਰਾਹਮਣ ਦੇ ਕੇਂਦਰ ਕਸ਼ਮੀਰ ਤੋਂ ਬ੍ਰਾਹਮਣ ਨੂੰ ਪਹਿਲਾਂ ਮੁਸਲਮਾਨ ਬਣਾਇਆ ਜਾਏ ਤਾਂ ਇਸਲਾਮ ਦਾ ਪ੍ਰਚਾਰ ਆਪੇ ਹੋਵੇਗਾ ਉਹ ਭਲਿਓ ਤੁਸੀਂ ਪਹਿਲਾਂ ਗੁਰੂ ਘਰ ਅੰਦਰ ਜਿੰਨੇ ਵੀ ਪ੍ਰਬੰਧਕ ਸੱਜਣ ਨੇ ਪਹਿਲਾਂ ਕੇਵਲ ਉਹਨਾਂ ਨੂੰ ਹੀ ਅੰਮ੍ਰਿਤ ਪਾਣੀ ਬਣਾ ਲਓ ਨੌਵਰਿਆਂ ਵਿੱਚ ਸਾਨੂੰ ਸੋਚਣਾ ਪਏਗਾ ਅਸੀਂ ਕੀ ਕਰ ਸਕਦੇ ਹਾਂ ਇੱਕ ਵਾਰ ਬਾਕੀ ਬਹੁਤੀਆਂ ਖੁਆਬੀ ਗੱਲਾਂ ਕਰਨ ਦਾ ਮੈਨੂੰ ਸੁਭਾਅ ਨਹੀਂ ਇਹ ਹੁਣ ਇਹ ਕਹਿਣਾ ਛੱਡ ਦਿਓ ਇਹਨਾਂ ਹੀ ਆਖੋ ਕਿ ਜਿੰਨਾ ਹੋ ਸਕੇ ਅਸੀਂ ਅੰਮ੍ਰਿਤ ਘਰ ਤੱਕ ਪਹੁੰਚਾਵਾਂਗੇ ਲੇਕਿਨ ਉਹਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਅੰਮ੍ਰਿਤ ਆਵੇ ਅੱਜ ਮੈਂ ਤੇ ਗਲਤ ਨਹੀਂ ਆਖਦਾ ਜਿਹੜੇ ਲੋਕ ਬਾਹਰ ਤੇ ਇੱਥੇ ਦੇਸ਼ ਪ੍ਰਦੇਸ਼ ਵਿੱਚ ਵਿਚਰਨ ਵਾਲੇ ਨੇ ਉਹਨਾਂ ਨੂੰ ਪਤਾ ਸਮੁੱਚੇ ਰੂਪ ਵਿੱਚ ਆਖਾਂ ਤੇ ਘੱਟੋ ਘੱਟ 60% ਗੁਰਦੁਆਰੇ ਸਥਾਨ ਉਹ ਨੇ ਜਿੱਥੇ ਨਾਨ ਕੇਸਾ ਧਾਰੀ ਨਾਨ ਅੰਮ੍ਰਿਤ ਧਾਰੀ ਪ੍ਰਬੰਧਕ ਭਲਾ ਕੋਈ ਬੇਅਮਰਤ ਜਾਂ ਅੰਮ੍ਰਿਤ ਦੀ ਗੱਲ ਕਰਨ ਦੇਵੇਗਾ ਇਸ ਵਿੱਚ ਹਰੇ ਨੇ ਹੋਰ ਕੀਤੀ ਸੀ ਨਾਨ ਕੇਸਾ ਧਾਰੀ ਸਟੇਜ ਤੋਂ ਕਦੀ ਕੇਸਾਂ ਦੀ ਗੱਲ ਨਹੀਂ ਕਰੇਗਾ ਨਾਨ ਅੰਮ੍ਰਿਤ ਧਾਰੀ ਸਟੇਜ ਤੋਂ ਕਦੀ ਅੰਮ੍ਰਿਤ ਦੀ ਗੱਲ ਨਹੀਂ ਛਿੜੇਗਾ ਆਓ ਪਹਿਲਾਂ ਉਹ ਕੱਲ੍ਹ ਆਈਏ ਫਿਰ 13 ਤਰੀਕ ਨੂੰ ਤੁਸੀਂ ਸਾਰਿਆਂ ਨੂੰ ਇਕੱਤਰ ਕਰਨਾ ਮੈਂ ਸਿੰਘ ਸਾਹਿਬ ਨੂੰ ਵੀ ਇੱਕ ਬੇਨਤੀ ਓਪਨ ਸੰਗਤ ਵਿੱਚ ਕਰ ਜਾਣਾ ਚਾਹੁੰਦਾ ਮੇਰੇ ਵੱਲੋਂ ਪਹੁੰਚਾ ਦਿਓ ਹੋਰ ਕੰਮ ਜਿਹੜੇ ਵੱਡੇ ਹੋਏ ਨੇ ਕੋਈ ਜ਼ਰੂਰੀ ਨਹੀਂ ਉਹਨਾਂ ਦੀ ਗੱਲ ਹੀ ਥੋੜ੍ਹੀ ਜੇ ਕੋਈ ਕੰਮ ਵਿੱਢਣਾ ਹੈ ਤਾਂ
ਜਿੰਨੇ ਪ੍ਰਬੰਧਕ ਸੱਜਣ ਇਸ ਜ਼ਿਲ੍ਹੇ ਵਿੱਚ ਭਾਵ ਦਿੱਲੀ ਵਿੱਚ ਨੇ ਗੁਰਦੁਆਰੇ ਅਸਥਾਨਾਂ ਦੇ ਸਮੇਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰਿਆਂ ਨੂੰ ਗੁਰੂ ਕੀ ਹਜ਼ੂਰੀ ਵਿੱਚ ਖੜਾ ਕਰ ਲਿਆ ਤੇ ਪੁੱਛਣ ਭਲਿਆ ਅੰਮ੍ਰਿਤਧਾਰੀ ਹੈ ਸ਼ਰਾਬ ਤਾਂ ਨਹੀਂ ਪੀਂਦਾ ਤੇ ਪੁੱਛ ਲਿਓ ਮੈਨੂੰ ਭਾਵੇਂ ਕੋਸ਼ਿਸ਼ ਕਰਾਓ ਮੈਂ ਸਮੇਂ ਤੋਂ ਪਹਿਲਾਂ ਗੱਲ ਕਰਦਾ ਨਾ ਸੁਭਾਅ ਰੱਖਿਆ ਹੋਇਆ ਬਹੁਤ ਕੁਝ ਫਰਕ ਹੋ ਜਾਏਗਾ ਹੋ ਸਕਦਾ ਕੁਛ ਲੋਕ ਆਪਣੇ ਆਪ ਦਾ ਪਰਦਾ ਪਾਉਣ ਲਈ ਆਖਦੇ ਨੇ ਅਸੀਂ ਕਦੀ ਸ਼ਰਾਬ ਨਹੀਂ ਪੀਤੀ ਜੇ ਮੁੜ ਕੇ ਉਹ ਸ਼ਰਾਬ ਪੀਂਦੇ ਪ੍ਰੂਫ ਹੋ ਜਾਣ ਤੇ ਫਿਰ ਐਕਸ਼ਨ ਉਹਨਾਂ ਤੇ ਲਓ ਜਿਹੜੀ ਚੀਜ਼ ਸਿੱਖ ਜ਼ਰੂਰੀ ਐਕਸ਼ਨ ਲੈਣ ਵਾਲੀ ਹੈ ਸਮੇਂ ਤੋਂ ਸ਼ੁਰੂ ਕਰੋ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਜਿੰਨੇ ਮੈਂਬਰ ਨੇ ਔਰ ਇਲਾਕੇ ਵਿੱਚ ਵੀ ਜਿੰਨੇ ਗੁਰੂ ਅਸਥਾਨ ਨੇ ਜਿਹੜੇ ਪ੍ਰਬੰਧਕ ਸੱਜਣ ਆਉਣ ਸਾਰਿਆਂ ਨੂੰ ਗੁਰੂ ਕੀ ਹਜ਼ੂਰੀ ਖੜਾ ਕਰ ਦਿਓ ਜਿੰਨੀ ਦੇਰ ਤੁਸੀਂ ਪ੍ਰਬੰਧਕ ਸੱਜਣਾਂ ਨੂੰ ਗੁਰਦੁਆਰਾ ਪ੍ਰਬੰਧ ਵਿੱਚ ਅੰਮ੍ਰਿਤ ਨਹੀਂ ਲਿਆਓਗੇ ਘਰ ਘਰ ਅੰਮ੍ਰਿਤ ਨਹੀਂ ਜੇ ਪੁੱਜਣਾ ਹਰ ਘਰ ਕਿਸੇ ਗੁਰਦੁਆਰੇ ਨਾਲ ਜੁੜਿਆ ਹੋਇਆ ਪੁੱਛੋ ਅੰਮ੍ਰਿਤਧਾਰੀ ਹੈ ਜ਼ਿੰਦਗੀ ਵਿੱਚ ਕੋਈ ਸ਼ਰਾਬ ਤਾਂ ਨਹੀਂ ਜੇ ਪੀਤੀ ਹੈ ਤਾਂ ਇੱਥੇ ਮਨ ਅੱਗੇ ਲਈ ਤੋਬਾ ਕਰ ਲੋ ਇੰਨੀ ਗੱਲ ਹਰ ਪ੍ਰਬੰਧਕ ਕੋਲੋਂ ਗੁਰੂ ਕੀ ਹਜ਼ੂਰੀ 'ਚ ਪਵਾ ਲਓ ਅਤੇ ਜੇ ਮੁੜ ਕੇ ਵੀ ਉਹ ਸਾਬਤ ਹੋਵੇ ਝੂਠ ਬੋਲ ਕੇ ਗੁਰੂ ਕੀ ਹਜ਼ੂਰੀ ਪ੍ਰਵਾਹ ਨਾ ਕਰੋ ਇੱਥੇ ਜ਼ਰੂਰ ਤਾਂ ਐਕਸ਼ਨ ਲੈਣ ਦੇ ਵੱਡਾ ਨੁਕਸਾਨ ਇਹ ਹੈ ਜਦੋਂ ਅਸੀਂ ਅਵੇਸਲੇ ਹੋ ਕਈ ਵਾਰ ਲਿਹਾਜ਼ ਨਾ ਕਰਨ ਮੇਰਾ ਇੱਥੇ ਵੀ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਿੰਘ ਸਾਹਿਬ ਦਾ ਫਰਜ਼ ਬਣਦਾ ਹੈ ਉੱਥੇ ਵੀ ਜਿੰਨੇ ਮੈਂਬਰ ਨੇ ਸਾਰਿਆਂ ਨੂੰ ਇਕੱਤਰ ਕਰ ਲੈਣ ਗੁਰੂ ਕੀ ਹਜ਼ੂਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਹੋ ਗੱਲ ਉਹਨਾਂ ਕੋਲੋਂ ਪੁੱਛਾਂ ਮੈਂ ਅੱਜ ਕਹਿਣਾ ਨਹੀਂ ਚਾਹੁੰਦਾ ਬਹੁਤ ਕੁਝ ਸਾਡੇ ਸਾਹਮਣੇ ਆ ਜਾਏਗਾ ਕਿ 9 ਸਾਲਾਂ ਵਿੱਚ ਜੇ ਅਸੀਂ 4 ਕਦਮ ਨਹੀਂ ਚੱਲ ਸਕੇ ਤਾਂ ਕਿਉਂ ਨਹੀਂ ਚੱਲ ਸਕੇ ਮੈਨੂੰ ਕਹਿਣ ਲੱਗੀ ਕਿਸੇ ਵੱਲ ਉਂਗਲ ਕਰਨ ਦੀ ਬਿਲਕੁਲ ਲੋੜ ਨਹੀਂ ਨਾ ਮੈਂ ਚਾਹੁੰਦਾ ਨਾ ਮੈਂ ਕਿਸੇ ਵਿਅਕਤੀ ਦਾ ਵਿਰੋਧ ਮੈਂ ਕਹਿੰਦਾ ਸਮੁੱਚੇ ਰੂਪ ਵਿੱਚ ਦਿੱਲੀ ਦੇ ਪ੍ਰਬੰਧਕ ਇਲਾਕੇ ਦੇ ਪ੍ਰਬੰਧਕਾਂ ਨੂੰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਗੁਰੂ ਕੀ ਹਜ਼ੂਰੀ ਵਿੱਚ ਕਸਮ ਲਓ ਤੇ ਪਤਾ ਕਰੋ ਵੀ ਇਹ ਕਿੰਨੇ ਕੁ ਅੰਮ੍ਰਿਤਧਾਰੀ ਨੇ ਤੇ ਕਿੰਨੇ ਕੁ ਸ਼ਰਾਬ ਪੀਂਦੇ ਹੋਏ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਗੁਰੂ ਕੇ ਦਰਬਾਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜਾ ਕਰੋ ਉਹਨਾਂ ਕੋਲੋਂ ਪੁੱਛੋ ਜਾਣੋ ਤੇ ਕਿੰਨੇ ਕੁ ਅੰਮ੍ਰਿਤਧਾਰੀ ਨੇ ਕਿੰਨੇ ਕੁ ਪਤਕ ਨੇ ਤੇ ਕਿੰਨਿਆਂ ਨੇ ਸ਼ਰਾਬ ਛੱਡੀ ਹੋਈ ਉਸ ਤੋਂ ਬਾਅਦ ਜੇ ਸਭ ਕੁਝ ਸੋਧ ਲਓ ਤੇ ਫਿਰ ਸਮੁੱਚੇ ਸਿੱਖ ਸੰਸਾਰ ਲਈ ਇੱਕ ਬਚਨ ਕਰੋ ਕਿ ਭਾਈ ਜਿੰਨੀ ਦੇਰ ਗੁਰਦੁਆਰਾ ਪ੍ਰਬੰਧ ਵਿੱਚ ਅੰਮ੍ਰਿਤ ਤੇ ਸੰਪੂਰਨ ਰੂਪ ਵਿੱਚ ਅੰਮ੍ਰਿਤ ਨਹੀਂ ਆਉਂਦਾ ਓਨੀ ਦੇਰ ਅੰਮ੍ਰਿਤ ਅਸੀਂ ਘਰ ਘਰ ਨਹੀਂ ਪਹੁੰਚਾ ਸਕਾਂਗੇ ਇਸ ਲਈ ਹਰ ਪਹਿਰੇਦਾਰ ਗੁਰੂ ਦੇ ਦਰਬਾਰ ਅੰਦਰ ਸੇਵਾ ਕਰਨ ਵਾਲਾ ਅੰਮ੍ਰਿਤਧਾਰੀ ਹੋਵੇ ਲੋਕ ਸਿਰਫ ਇੰਨਾ ਹੀ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਾਂਗਾ ਕੇਵਲ ਇੰਨਾ ਉਪਰਾਲਾ ਆਰੰਭ ਵਿੱਚ 13 ਤਰੀਕ ਤੋਂ ਸ਼ੁਰੂ ਕਰ ਲੈਣ ਫਿਰ ਵੇਖੋ ਇੱਕ ਸਾਲ ਅੰਦਰ ਜੋ ਅਸੀਂ 9 ਸਾਲਾਂ ਵਿੱਚ ਨਹੀਂ ਕਰ ਸਕਦੇ ਕੇਵਲ ਨਾਲ ਹੀ ਰਹਿ ਗਏ ਨੇ ਉਹ 10ਵੇਂ ਸਾਲ ਵਿੱਚ ਵੀ ਬਹੁਤ ਕੁਝ ਕਰ ਸਕਾਂਗੇ ਤੇ ਜੇ ਅਸੀਂ ਇੰਨਾ ਨਾ ਕਰ ਸਕਦੇ ਪ੍ਰਬੰਧਕ ਅਦਾਰਿਆਂ ਨੂੰ ਵੀ ਅੰਮ੍ਰਿਤ ਲਈ ਪ੍ਰੇਰਨਾ ਤੇ ਅੰਮ੍ਰਿਤਧਾਰੀ ਹੋਣ ਲਈ ਮਜਬੂਰ ਨਾ ਕਰ ਸਕਦੇ ਵਿਸ਼ਵਾਸ ਕਰਿਓ ਫਿਰ ਸਾਡੇ ਐਲਾਨ ਹੀ ਐਲਾਨ ਹੋਣਗੇ ਐਵੇਂ ਸੱਤ ਆਖਦੇ ਹਾਂ ਕਰੋੜਾਂ ਰੁਪਇਆ ਅਰਬਾਂ ਰੁਪਇਆ ਲਾ ਕੇ ਕੋਈ ਫੰਕਸ਼ਨ ਕਰ ਲੈਣਾ ਕੋਈ ਵੱਡੀ ਗੱਲ ਨਹੀਂ ਅੱਗੇ ਵੀ ਹੋਏ ਨੇ ਮੈਂ ਵਿਰੋਧੀ ਨਹੀਂ ਲੇਕਿਨ ਕਰੋੜਾਂ ਰੁਪਇਆ ਲੱਗ ਕੇ ਵਿਸ਼ਵ ਸਿੱਖ ਸੰਮੇਲਨ ਹੋਇਆ ਮੈਂ ਪੁੱਛਣਾ ਉਹਦੀ ਪ੍ਰਾਪਤੀ ਕੀ ਅੱਜ ਕੀ ਪ੍ਰਾਪਤੀ ਦੱਸੋਗੇ ਕੀ ਪ੍ਰਾਪਤੀ ਹੋਈ 100 ਕਰੋੜ ਰੁਪਇਆ ਪੈਨਸ਼ਨ ਲੱਗਿਆ ਉਹਨੂੰ ਕੌਮ ਦਾ ਸਰਮਾਇਆ ਕੀ ਪ੍ਰਾਪਤੀ ਹੋਈ ਕੇਵਲ ਵਿਸ਼ਵ ਸਿੱਖ ਸੰਸਥਾ ਇੱਕ ਬਣਾਈ ਗਈ ਉਹ ਜਿਹੜੀ ਵਿਸ਼ਵ ਸਿੱਖ ਸੰਸਥਾ ਬਣਾਈ ਉਹ ਵੀ ਅੱਜ ਉਹਦੇ ਕੋਈ ਇਤਰਾਜ ਹੋਏ ਔਰ ਬਿਲਕੁਲ ਸਾਇਲੈਂਟ ਹੋ ਕੇ ਬੈਠ ਗਈ 100 ਕਰੋੜ ਰੁਪਏ ਖਰਚ ਕਰਕੇ ਅਸੀਂ ਕੁਛ ਵੀ ਨਾ ਕਰ ਸਕਦੇ ਤੇ ਭਲਿਓ ਜੇ ਅੱਜ ਵੀ ਅਸੀਂ 300 ਸਾਲਾਂ ਪੁਰਬ ਮਨਾਉਣਾ ਹੈ ਕੇਵਲ ਅਰਬਾਂ ਰੁਪਏ ਤੇ ਕਰੋੜਾਂ ਰੁਪਏ ਖਰਚ ਹੀ ਕਰਨੇ ਨੇ ਕੌਮ ਦੀ ਝੋਲੀ ਗੁਰਮਤ ਨਹੀਂ ਪਾਉਣੀ ਜੇ ਅਸੀਂ ਕੋਈ ਉਪਰਾਲਾ ਨਹੀਂ ਕਰਨਾ ਤੇ ਮੈਂ ਸਮਝਣਾ ਜਾਂ ਇਹ ਵੀ ਕਰੋੜਾਂ ਰੁਪਏ ਲਾ ਕੇ ਇੱਕ ਜਸ਼ਨ ਮਨਾਇਆ ਜਾਏਗਾ ਜਾਂ ਕੁਛ ਵਿਅਕਤੀਆਂ ਦੀ ਜ਼ਾਤ ਨੂੰ ਹੀ ਚਮਕਾਉਣ ਲਈ ਇਹ ਅਰਬਾਂ ਤੇ ਕਰੋੜਾਂ ਦਾ ਸਰਮਾਇਆ ਕੌਮ ਦਾ ਖਰਚ ਹੋਏਗਾ ਤਾਂ ਮੰਨਿਆ ਜਾਏਗਾ ਜੇ ਆਪਾਂ ਮੁੱਢਲੇ ਕੰਕਰੀਟ ਢੰਗ ਨਾਲ ਕੋਈ ਫੈਸਲੇ ਕਰਕੇ ਗੁਰੂ ਅਸਥਾਨਾਂ ਤੋਂ ਗੁਰਮਤ ਦਾ ਆਰੰਭ ਕਰੀਏ ਸਾਰੀ ਮਰਯਾਦਾ ਇੱਕ ਹੋਵੇ ਸਾਡਾ ਇਖਲਾਸ ਇੱਕ ਹੋਵੇ ਸਾਡਾ ਅਕਰਮ ਇੱਕ ਹੋਵੇ ਸਾਡਾ ਅੰਮ੍ਰਿਤ ਇੱਕ ਹੋਵੇ ਸਾਰੀਆਂ ਸਾਡੀਆਂ ਸਟੇਜਾਂ ਤੋਂ ਹਰ ਇੱਕ ਬੋਲਣ ਵਾਲਾ ਇੱਕੋ ਤਰਤੀਬ ਨਾਲ ਬੋਲੇ।
ਸੋ ਇਸ ਕਾਲ ਦਾ ਆਰੰਭ 13 ਤਾਰੀਖ ਨੂੰ ਸ਼ੁਰੂ ਕਰਨ ਲਈ ਬੇਨਤੀ ਕਰਨਾ, ਕਿਉਂਕਿ ਬਾਕੀ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੋਂ ਦੇ ਚੌਗਿਰਦੇ ਤੋਂ ਇਹ ਕਾਜ ਆਰੰਭ ਹੋ ਕੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੇ ਸਾਰੇ ਗੁਰੂ ਅਸਥਾਨਾਂ ਨੂੰ ਘੇਰੇ ਵਿੱਚ ਲੈ ਲੈ ਤੇ ਸਮਝੋ ਅਸੀਂ ਬੜੀ ਤੇਜ਼ੀ ਨਾਲ ਆਉਣ ਵਾਲੇ ਵਰ੍ਹੇ ਵਿੱਚ ਆਪਣੀ ਮੰਜ਼ਿਲ ਵੱਲ ਵੱਧ ਲੱਗਾਂਗੇ। ਤੇ ਨਹੀਂ ਤਾਂ ਨਿਰਾਸ਼ਾ ਤੋਂ ਬਿਨਾਂ ਕੁਛ ਪੱਲੇ ਨਹੀਂ ਪੈਣਾ। ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ। ਸਿਰਫ ਫਰਕ ਤੇ ਇੰਨਾ, ਮਨੁੱਖ ਉਪਰਾਲਾ ਕਰ ਰਿਹਾ ਹੁੰਦਾ ਕਈ ਵਾਰ, ਪਰ ਇਹ ਨਹੀਂ ਸੋਚਦਾ ਮੈਂ ਕੀ ਕਰਨਾ। ਤੇ ਗੁਰੂ ਆਖਦੇ ਨੇ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ, ਉਹ ਭਲਿਆ ਜੇ ਪੱਥਰ ਦੇ ਬੰਦ ਟੁੱਟ ਸਕਦੇ ਨੇ ਤੇਰੇ ਚਿੱਕੜ ਦੇ ਲਾਇਆ ਹੋਇਆ ਰਿਪੇਅਰ ਨਹੀਂ ਹੋ। ਆਪ ਭਾਈ ਮਨੀ ਸਿੰਘ ਪੈਦਾ ਕਰ ਜਿਹੜਾ ਕੇਵਲ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਾਰੀ ਕੌਮ ਨੂੰ ਆਪਣੇ ਨਾਲ ਜੋੜ ਸਕਦਾ, ਭਲਾ ਉਹ ਜਾਂ ਕੋਈ ਭਾਈ ਮਨੀ ਸਿੰਘ ਜੇ ਹਰ ਇੱਕ ਗੁਰਦੁਆਰੇ ਵਿੱਚ ਬੈਠਾ ਹੋਵੇ ਤੁਸੀਂ ਜੋੜ ਸਕੋਗੇ? ਪਰ ਜ਼ਰੂਰਤ ਹੈ ਇਸ ਲਈ ਉਪਰਾਲੇ ਕਰਨ ਦੀ, ਬਾਕੀ ਕੰਮ ਅੱਜ ਦੇ ਯੁੱਗ ਦੇ ਹੋਣ ਦੇ ਸਮੇਂ ਲਈ ਜ਼ਰੂਰੀ ਨਹੀਂ, ਜਿਨ੍ਹਾਂ ਵਿੱਚ ਅਸੀਂ ਆਪਣਾ ਸਮਾਂ ਪੈ ਬਿਤਾਉਂਦੇ ਹਾਂ ਅਤੇ ਅਸਲ ਮਕਸਦ ਨੂੰ ਤਿਆਗਿਆ ਹੋਇਆ। ਗੁਰੂ ਨੇ ਇਹੋ ਗੱਲ ਬਾਣੀ ਚਾਹੀ, ਕਹਿਣ ਲੱਗੇ ਫਿਰ ਕੀ ਹੋਵੇਗਾ, ਬੰਦ ਟੁੱਟਾ ਬੇੜੀ ਨਹੀਂ, ਬੰਦ ਟੁੱਟ ਗਿਆ, ਹੜ ਆ ਗਿਆ ਮਨਮਤ ਦਾ, ਹੜ ਆ ਗਿਆ ਪਤਿਤ ਸੁਣੇ ਦਾ। ਇੱਥੇ ਸਿੱਖੀ ਦੀ ਨੌਜਵਾਨੀ, ਸਿੱਖੀ ਦੀ ਆਉਣ ਵਾਲੀ ਜਨਰੇਸ਼ਨ ਰੁੜ ਗਈ, ਆ ਸਾਡਾ ਸਰੂਪ ਰੁੜ ਗਿਆ, ਬਾਣੀ ਅਤੇ ਬਾਣਾ ਰੁੜ ਗਿਆ, ਅਤੇ ਬਾਅਦ ਵਿੱਚ ਅਸੀਂ ਪਛਤਾਵੇ ਤੋਂ ਇਲਾਵਾ ਸਾਡੇ ਕੋਲ ਕੀ ਰਹਿ ਗਿਆ? ਅਤੇ ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਬੰਦ ਟੁੱਟਾ ਬੇੜੀ ਨਹੀਂ, ਨਾ ਸੁਲਹਾ ਨਾ ਹਾਥ, ਨਾਨਕ ਸੱਚੇ ਨਾਮ ਦਿਨ ਕੇਤੇ ਡੁੱਬੇ ਸਾਥ। ਗੁਰੂ ਤਾਂ ਇੱਕ ਪਾਤਰੀ ਵਾਂਗੂ, ਇੱਕ ਮਲਾਹ ਵਾਂਗੂ ਕਿਨਾਰੇ ਤੇ ਖਲੋਤੇ ਹੋਏ ਮਲਾਹ ਵਾਂਗੂ ਆਵਾਜ਼ ਦਿੰਦਾ ਹੈ, ਆਵਾਜ਼ ਦਿੰਦਾ ਹੈ ਭਲਿਆ ਬੰਦ ਟੁੱਟ ਰਿਹਾ ਹੈ, ਕਿਤੇ ਐਸਾ ਨਾ ਹੋਵੇ ਤੂੰ ਸੁੱਤਾ ਰਹਿ ਜਾਏ, ਬੰਦ ਟੁੱਟ ਜਾਏ, ਉਪਰਾਲਾ ਹੀ ਕੋਈ ਨਾ ਹੋਵੇ, ਸਮੇਤ ਤੇਰੇ ਪੂਰਾ ਨਗਰ ਹੀ ਰੁੜ ਜਾਏ। ਗੁਰੂ ਕਹਿੰਦੇ